0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674. ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ, ਚਿਹਰੇ 'ਤੇ ਹੋਊਗੀ ਮੁਸਕਰਾਹਟ, ਉਸ ਰੱਬ ਦਾ ਸ਼ੁਕਰਾਨਾ ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ ਦੇ ਉੱਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਸੇਠ ਸੀ ਜਿਹਦਾ ਨਾਂ ਸੀ ਸੋਮਦੱਤ। ਸੋਮਦੱਤ ਉਸ ਸ਼ਹਿਰ ਦੇ ਵਿੱਚ ਬੜਾ ਅਮੀਰ ਵਪਾਰੀ ਸੀ। ਚਾਰੇ ਪਾਸੇ ਉਹਦੀ ਤੂਤੀ ਬੋਲਦੀ। ਜਦੋਂ ਵੀ ਉਹ ਬਾਜ਼ਾਰ ਦੇ ਵਿੱਚੋਂ ਲੰਘਦਾ ਤਾਂ ਲੋਕ ਉੱਠ ਕੇ ਖੜ੍ਹੇ ਹੋ ਜਾਂਦੇ। ਹਰ ਕੋਈ ਚਾਹੁੰਦਾ ਕਿ ਉਹਦੇ ਨਾਲ ਉਹ ਵਪਾਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਦੀ ਸਾਂਝ ਉਹਦੇ ਨਾਲ ਜੋੜ ਸਕੇ। ਪਰ ਕੁਛ ਗਲਤ ਉਹਦੀਆਂ ਆਦਤਾਂ ਦੇ ਕਰਕੇ, ਕੁਛ ਗਲਤ ਉਹਦੇ ਲਏ ਗਏ ਫੈਸਲਿਆਂ ਦੇ ਕਰਕੇ ਹੌਲੀ ਹੌਲੀ ਉਹਦਾ ਕਾਰੋਬਾਰ ਡੁੱਬਦਾ ਡੁੱਬਦਾ ਆਖਿਰਕਾਰ ਇੱਕ ਦਿਨ ਸਾਰਾ ਕੁਛ ਹੀ ਚਲਾ ਗਿਆ। ਜਦੋਂ ਖਾਲੀ ਹੱਥ ਬੈਠਾ ਆਪਣੇ ਘਰ ਸੋਮਦੱਤ ਪਿਛਲੇ ਬੀਤੇ ਸਮੇਂ 'ਤੇ ਵਿਚਾਰ ਕਰ ਰਿਹਾ ਸੀ ਤਾਂ ਅਚਾਨਕ ਮਨ ਦੇ ਵਿੱਚ ਆਇਆ ਕਿ ਜੇ ਇੰਨਾ ਸਾਰਾ ਕੁਛ ਕਮਾਇਆ ਹੁਣ ਨਹੀਂ ਬਚਿਆ। ਜਿੱਦਾਂ ਲੋਕ ਕਹਿ ਰਹੇ ਨੇ, ਘਰ ਦੇ ਕਹਿ ਰਹੇ ਨੇ, ਫਿਰ ਹਿੰਮਤ ਕਰ, ਕੋਈ ਗੱਲ ਨਹੀਂ, ਕੁਛ ਨਹੀਂ ਹੁੰਦਾ, ਮੈਂ ਫਿਰ ਹਿੰਮਤ ਕਰਕੇ ਮੰਨ ਲਓ ਕੁਛ ਨਾ ਕੁਛ ਫਿਰ ਦੁਬਾਰਾ ਬਣਾ ਹੀ ਲਊਂਗਾ। ਪਰ ਜੇ ਅੱਜ ਨਹੀਂ ਬਚਿਆ ਤਾਂ ਕੱਲ੍ਹ ਦੀ ਵੀ ਕੀ ਗਰੰਟੀ ਹੈ। ਉਹਦਾ ਮਨ ਕਾਰੋਬਾਰ ਤੋਂ, ਦੁਨੀਆਦਾਰੀ ਤੋਂ ਐਸਾ ਚਾਟ ਹੋਇਆ ਕਿ ਘਰ ਬਾਰ ਛੱਡ ਕੇ ਉਹ ਸਾਧੂਆਂ ਦੇ ਨਾਲ ਜਾ ਰਲਿਆ। ਇਸੇ ਤਰ੍ਹਾਂ ਦੇ ਨਾਲ ਘੁੰਮਦਾ ਫਿਰਦਾ ਸਾਧਾਂ ਫਕੀਰਾਂ ਦੇ ਟੋਲਿਆਂ ਦੇ ਵਿੱਚ ਉਹ ਹੌਲੀ ਹੌਲੀ ਪਹੁੰਚਦਾ ਇੱਕ ਐਸੇ ਵਿਅਕਤੀ ਕੋਲ, ਐਸੇ ਗੁਰੂ ਕੋਲ ਪਹੁੰਚ ਗਿਆ ਜਿੱਥੇ ਉਹਨੂੰ ਲੱਗਾ ਕਿ ਉਹਦੀ ਥੋੜ੍ਹੀ ਜਿਹੀ ਰਾਸ ਰਲਦੀ ਸੀ, ਜਿੱਥੇ ਉਹਨੂੰ ਗੱਲਾਂ ਕੁਛ ਚੰਗੀਆਂ ਲੱਗੀਆਂ, ਜਿੱਥੇ ਉਹਦੇ ਮਨ ਨੂੰ ਟਿਕਾਅ ਮਿਲਿਆ। ਹੁਣ ਉਹ ਪਹਿਲਾਂ ਵਰਗਾ ਨਹੀਂ ਸੀ ਰਿਹਾ, ਹੁਣ ਉਹ ਸੋਹਣੇ ਸੋਹਣੇ ਕੱਪੜੇ ਨਹੀਂ ਸੀ ਪਾਉਂਦਾ, ਹੁਣ ਇਹਨੇ ਸਾਧੂਆਂ ਵਾਲਾ ਵੇਸ ਧਾਰਨ ਕਰ ਲਿਆ ਸੀ। ਹੁਣ ਉਹਨੇ ਆਪਣਾ ਸਿਰ ਵੀ ਉਹਨੇ ਰਗੜਾ ਲਿਆ, ਸਿਰ ਮੰਡਵਾ ਕੇ, ਦਾੜੀ ਕਟਾ ਕੇ, ਸ਼ਾਇਦ ਕੋਈ ਉਹਨੂੰ ਪਛਾਣ ਵੀ ਨਾ ਪਾਵੇ। ਇਸੇ ਤਰੀਕੇ ਦੇ ਨਾਲ ਉਹਨੂੰ ਪੂਰੇ 5 ਸਾਲ ਬੀਤ ਗਏ। ਇਹਨਾਂ 5 ਸਾਲਾਂ ਦੇ ਵਿੱਚ ਉਹ ਮਹਿਸੂਸ ਕਰਦਾ ਕਿ ਉਹਦੀ ਜ਼ਿੰਦਗੀ ਦੇ ਵਿੱਚ ਬੜਾ ਸਕੂਨ ਹੈ, ਉਹ ਬੜੇ ਆਰਾਮ ਦੇ ਨਾਲ ਦਿਨ ਕੱਟ ਰਿਹਾ। ਉਹ ਤੜਕ ਸਵੇਰੇ ਸਭ ਤੋਂ ਪਹਿਲਾਂ ਉੱਠਦਾ, ਲਾਗੇ ਇੱਕ ਨਦੀ ਦੇ ਉੱਤੇ ਜਾਂਦਾ, ਜੋ ਗੁਰੂ ਨੇ ਦੱਸਿਆ ਉਹਦੇ ਮੁਤਾਬਕ ਉਹ ਧਿਆਨ ਕਰਦਾ। ਅਤੇ ਹੁਣ ਕਈ ਕਈ ਦਿਨ ਹੋ ਜਾਂਦੇ, ਆਸ਼ਰਮ ਦੇ ਲੋਕ ਦੱਸਦੇ ਕਿ ਇਹਨੂੰ ਤਾਂ ਆਪਾਂ ਬੋਲਦੇ ਵੀ ਨਹੀਂ ਸੁਣਿਆ, ਯਾਨੀ ਕਿ ਉਹ ਮੌਨ ਦਾ ਵੀ ਪੱਕਾ ਹੋ ਗਿਆ। ਇੱਧਰ ਉੱਧਰ ਦੀਆਂ ਸੁਣਦਾ ਜ਼ਰੂਰ ਰਹਿੰਦਾ ਪਰ ਕਿਸੇ ਤਰ੍ਹਾਂ ਦਾ ਕੋਈ ਵਿਚਾਰ ਨਾ ਪੈਂਦਾ। ਕਿਤੇ ਕੁਮਾੜੀ ਚੰਗੀ ਹੋ ਵੀ ਜਾਂਦੀ ਤਾਂ ਥੋੜ੍ਹੀ ਕਿਤੇ ਉਹ ਕਿਸੇ ਗੱਲ ਦਾ ਗੁੱਸਾ ਨਾ ਕਰਦਾ। ਲੰਮਾ ਸਮਾਂ ਬੀਤ ਗਿਆ, ਹੁਣ ਉਹਨੂੰ ਲੱਗਦਾ ਕਿ ਉਹਦੀ ਜ਼ਿੰਦਗੀ ਪਹਿਲਾਂ ਐਵੇਂ ਨਜਾਇਜ਼ ਹੀ ਵਿਅਰਥ ਹੀ ਜਾਈ ਜਾਂਦੀ ਸੀ, ਹੁਣ ਤਾਂ ਉਹ ਬੜਾ ਖੁਸ਼ ਹੈ। ਹੁਣ ਆਸ ਪਾਸ ਕੋਈ ਭੱਜ ਨੱਠ ਨਹੀਂ ਗੀ, ਕਿਸੇ ਤੋਂ ਅੱਗੇ ਲੰਘਣ ਦੀ ਦੌੜ ਨਹੀਂ ਗੀ, ਪਰ ਸ਼ਾਇਦ ਇਹ ਹੰਕਾਰ 'ਤੇ ਨਹੀਂ ਸੀ। ਇੱਕ ਦਿਨ ਸਵੇਰੇ ਸਵੇਰੇ ਦੇ ਸਮੇਂ ਹਾਲੇ ਉਹ ਸਮਾਧੀ 'ਚ ਬੈਠਾ ਸੀ, ਮੈਡੀਟੇਸ਼ਨ ਕਰ ਹੀ ਰਿਹਾ ਸੀ, ਅੱਖਾਂ ਖੋਲੀਆਂ ਅਤੇ ਸਾਹਮਣੇ ਉਹਦਾ ਗੁਰੂ ਖੜਾ। ਗੁਰੂ ਕੁਛ ਨਹੀਂ ਬੋਲਿਆ, ਹਲਕਾ ਜਿਹਾ ਮੁਸਕਰਾਇਆ। ਸੋਮਦੱਤ ਦੇ ਮਨ ਦੇ ਵਿੱਚ ਸੀ ਕਿ ਹੁਣ ਸ਼ਾਇਦ ਗੁਰੂ ਉਹਦੀ ਵਾਹ ਵਾਹੀ ਕਰੂਗਾ, ਉਹਦੀਆਂ ਸਿਫਤਾਂ ਕਰੂਗਾ, ਉਹ ਬਾਕੀ ਸਾਰੇ ਸ਼ਿਸ਼ਾਂ ਦੇ ਨਾਲੋਂ ਬਿਹਤਰ ਹੈ। ਉਹਨੇ ਜਿਹੜੇ ਤਰੀਕੇ ਦੇ ਨਾਲ ਇਸ ਸਫ਼ਰ ਨੂੰ ਤੈਅ ਕੀਤਾ ਉਹ ਗੁਰੂ ਦਾ ਸਭ ਤੋਂ ਵੱਧ ਚਹੇਤਾ, ਜਾਂ ਫਿਰ ਮਨ 'ਚ ਇਹ ਵੀ ਹੋਵੇ ਗੁਰੂ ਕਵੇ ਵੀ ਤੂੰ ਤਾਂ ਮੇਰੇ ਨਾਲੋਂ ਵੀ ਅੱਗੇ ਲੰਘ ਗਿਆ। ਸ਼ਾਇਦ ਇੱਦਾਂ ਦੇ ਬੋਲ ਉਹਦੇ ਕੰਨ ਸੁਣਨ ਦੇ ਲਈ ਕਾਲੇ ਸੀ, ਪਰ ਗੁਰੂ ਨੇ ਕੁਛ ਹੋਰ ਕਿਹਾ। ਗੁਰੂ ਨੇ ਕਿਹਾ ਸੋਮਦੱਤ ਜੋ ਤੇਰੇ ਮਨ ਦੇ ਵਿੱਚ ਚੱਲ ਰਿਹਾ ਤੈਨੂੰ ਲੱਗਦਾ ਕਿ ਉਹੀ ਤੇਰੀ ਮੰਜ਼ਿਲ ਹੈ ਤੈਨੂੰ ਲੱਗਦਾ ਕਿ ਹੁਣ ਤੂੰ ਸਾਰੀ ਜ਼ਿੰਦਗੀ ਬੜੇ ਸਕੂਨ ਦੇ ਨਾਲ ਕੱਢ ਸਕਦਾ ਤੈਨੂੰ ਲੱਗਦਾ ਕਿ ਤੂੰ ਜ਼ਿੰਦਗੀ ਦਾ ਦੁਨੀਆਦਾਰੀ ਦਾ ਸੱਚ ਜਾਣ ਲਿਆ ਕਹਿਣ ਲੱਗਾ ਹਾਂ ਹੁਣ ਮੇਰੀ ਜ਼ਿੰਦਗੀ ਬਿਲਕੁਲ ਸ਼ਾਂਤ ਹੈ ਹੁਣ ਕੋਈ ਚੀਕ ਝਾੜਾ ਨਹੀਂ ਪਹਿਲਾਂ ਜਿੱਥੇ ਮੈਂ ਗੱਲ ਗੱਲ ਦੇ ਉੱਤੇ ਗੁੱਸਾ ਕਰ ਲੈਂਦਾ ਸੀ ਹਰ ਇੱਕ ਦੇ ਨਾਲ ਮੈਂ ਖਿਝਿਆ ਰਹਿੰਦਾ ਸੀ ਸਾਰਾ ਕੁਛ ਪਾ ਕੇ ਵੀ ਇੱਕ ਅਜੀਬ ਜਿਹੀ ਘਾਟ ਮਹਿਸੂਸ ਹੁੰਦੀ ਸੀ ਹੁਣ ਕੋਈ ਕੁਛ ਵੀ ਮੈਨੂੰ ਕਹਿ ਜਾਂਦਾ ਮੇਰੇ ਉੱਤੇ ਕੋਈ ਅਸਰ ਨਹੀਂ ਹੁੰਦਾ ਹੁਣ ਮੈਨੂੰ ਆਪਣੇ ਆਪ ਦੇ ਉੱਤੇ ਆਪਣੇ ਮਨ ਦੇ ਉੱਤੇ ਕਾਬੂ ਰੱਖਣਾ ਆ ਗਿਆ ਅਤੇ ਗੁਰੂ ਨੇ ਕਿਹਾ ਫਿਰ ਪਰਖਣਾ ਚਾਹੁੰਦਾ ਗੁਰੂ ਜੀ ਹਾਲੇ ਵੀ ਪਰਖੋਗੇ ਮੈਨੂੰ ਸੋਮਦੱਤ ਨੇ ਅੱਗੋਂ ਮੋੜਵਾਂ ਜਵਾਬ ਦਿੱਤਾ ਗੁਰੂ ਨੇ ਉਸ ਗੱਲ ਦਾ ਤਾਂ ਜਵਾਬ ਨਾ ਦਿੱਤਾ ਪਰ ਕਹਿਣ ਲੱਗੇ ਜਿਹੜੇ ਬਾਜ਼ਾਰਾਂ ਦੇ ਵਿੱਚੋਂ ਤੂੰ ਆਇਆ ਜਿੱਥੇ ਤੂੰ ਵਪਾਰ ਕਰਦਾ ਰਿਹਾ ਉਹਨਾਂ ਬਾਜ਼ਾਰਾਂ ਦੇ ਵਿੱਚ ਮੈਂ ਸੁਣਿਆ ਕਿ ਕਾਲੇ ਪੱਥਰ ਦਾ ਇੱਕ ਬਾਟਾ ਬਣਾਉਂਦੇ ਆ ਇੱਕ ਭਾਂਡਾ ਬਣਾਉਂਦੇ ਆ ਉਹ ਭਾਂਡਾ ਸਾਨੂੰ ਚਾਹੀਦਾ ਕੀ ਤੂੰ ਜਾ ਸਕਦਾ ਪਰ ਸ਼ਰਤ ਇੱਕ ਹੈ ਉਹਨਾਂ ਬਾਜ਼ਾਰਾਂ ਦੇ ਵਿੱਚੋਂ ਤੂੰ ਸ਼ੋਰਟਕੱਟ ਮਾਰ ਕੇ ਨਹੀਂ ਜਾਏਗਾ ਜਿੱਦਾਂ ਏ ਉੱਦਾਂ ਹੀ ਜਾਏਗਾ ਬਿਲਕੁਲ ਸ਼ਰੇਆਮ ਜਿੱਦਾਂ ਆਮ ਬੰਦਾ ਇੱਕ ਆਮ ਗ੍ਰਾਹਕ ਜਾਂਦਾ ਉਸੇ ਤਰ੍ਹਾਂ ਦੇ ਨਾਲ ਤੂੰ ਬਾਜ਼ਾਰ ਦੇ ਵਿੱਚੋਂ ਦੀ ਜਾਏਗਾ ਅਤੇ ਉਹ ਕਾਲੇ ਪੱਥਰ ਦਾ ਭਾਂਡਾ ਸਾਡੇ ਲਈ ਲੈ ਕੇ ਆਏਗਾ ਸੋਮਦੱਤ ਨੂੰ ਲੱਗਾ ਇਹ ਕੋਈ ਵੱਡੀ ਗੱਲ ਨਹੀਂ ਆ ਉਹਨਾਂ ਬਾਜ਼ਾਰਾਂ ਤੱਕ ਪਹੁੰਚ ਗਿਆ ਹੁਣ ਤੱਕ ਸਾਰਾ ਕੁਛ ਠੀਕ ਸੀ ਪਰ ਅਚਾਨਕ ਉਹ ਉਸ ਦੁਕਾਨ ਦੇ ਅੱਗੋਂ ਉਹਨਾਂ ਕਾਰੋਬਾਰਾਂ ਦੇ ਅੱਗੋਂ ਲੰਘਿਆ ਜਦੋਂ ਉਹਦਾ ਧਿਆਨ ਪਿਆ ਤਾਂ ਇੱਕਦਮ ਉਹਨੂੰ ਚੇਤਾ ਆਇਆ ਇਹ ਉਹ ਲੋਕ ਸੀ ਜਿਨ੍ਹਾਂ ਨੇ ਮੇਰੇ ਨਾਲ ਬੇਈਮਾਨੀ ਕੀਤੀ ਇਹ ਉਹ ਲੋਕ ਸੀ ਜਿਹੜੇ ਚਾਹੁੰਦੇ ਤਾਂ ਮੇਰਾ ਸਾਥ ਦਿੰਦੇ ਅਤੇ ਅੱਜ ਵੀ ਮੇਰਾ ਕਾਰੋਬਾਰ ਇਸੇ ਤਰ੍ਹਾਂ ਦੇ ਨਾਲ ਬਣਿਆ ਹੁੰਦਾ ਅੱਜ ਬੜੇ ਲੰਮੇ ਸਮੇਂ ਬਾਅਦ ਉਹਦੇ ਮਨ ਦੇ ਵਿੱਚ ਫਿਰ ਦੁਬਾਰਾ ਤੋਂ ਨਫ਼ਰਤ ਆਈ ਕਿਰਨਾ ਆਈ ਗੁੱਸਾ ਆਇਆ ਪਰ ਉਹ ਪੀ ਗਿਆ ਉਹਨੂੰ ਇੱਕਦਮ ਯਾਦ ਆਇਆ ਕਿ ਨਹੀਂ ਹੁਣ ਤਾਂ ਮੈਂ ਸਾਧ ਬਣ ਗਿਆ ਹੁਣ ਮੈਂ ਇਹਨਾਂ ਚੀਜ਼ਾਂ ਤੋਂ ਕੀ ਲੈਣਾ ਉਹਦੇ ਕਦਮ ਨਹੀਂ ਰੁਕੇ ਅੱਗੇ ਵੱਧ ਗਿਆ ਅਤੇ ਫਿਰ ਦੁਬਾਰਾ ਤੋਂ ਕੰਨਾਂ ਦੇ ਵਿੱਚ ਬਾਜ਼ਾਰ ਦੀਆਂ ਆਵਾਜ਼ਾਂ ਪੈ ਰਹੀਆਂ ਨੇ ਕੋਈ ਮੁੱਲ ਤੋੜਨ ਦੀ ਕੋਸ਼ਿਸ਼ ਕਰ ਰਿਹਾ ਕੋਈ ਮੁੱਲ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਸੁਣਦਾ ਹੈ ਕਿ ਕੋਈ ਬਾਜ਼ਾਰ ਦੇ ਵਿੱਚ ਗਾਹਕ ਨੂੰ ਠੱਗੀ ਮਾਰਨ ਦੀ ਕੋਸ਼ਿਸ਼ ਕਰ ਰਿਹਾ ਅਤੇ ਉਹਦਾ ਇੱਕਦਮ ਜੀ ਕੀਤਾ ਮੈਂ ਜਾ ਕੇ ਇਹਨੂੰ ਕਹਾਂ ਵੀ ਕਿੱਥੇ ਲੈ ਜਾਣੇ ਪੈਸੇ ਤੂੰ ਇਸੇ ਤਰੀਕੇ ਦੇ ਨਾਲ ਮੇਰੇ ਗਾਹਕਾਂ ਨੂੰ ਵੀ ਆਪਣੇ ਵੱਲ ਖਿੱਚਦਾ ਹੁੰਦਾ ਸੀ ਕੁਛ ਨਹੀਂ ਬਣਨਾ ਤੇਰਾ ਤੂੰ ਆਹ ਜਿਹੜੀ ਦੁਕਾਨ ਬਣਾਈ ਹੈ ਇਹ ਵੀ ਤੂੰ ਧੋਖੇ ਦੇ ਨਾਲ ਬਣਾਈ ਹੈ ਆਹ ਜਿਹੜਾ ਤੇਰਾ ਸਮਾਨ ਹੈ ਇਹ ਵੀ ਝੂਠਾ ਇਹ ਨਕਲੀ ਸਮਾਨ ਵੇਚਦਾ ਤੂੰ ਮਨ ਦੇ ਵਿੱਚ ਹੁਣ ਵਿਚਾਰ ਚੱਲੀ ਜਾਂਦੇ ਨੇ ਹੁਣ ਉਹ ਜਿਹੜਾ ਰੱਬ ਰੱਬ ਕਰਦਾ ਹੈ ਉਹ ਇੱਕਦਮ ਫਿਰ ਉਹਨੂੰ ਝੰਝੋੜਾ ਵੱਜਦਾ ਨਹੀਂ ਮੇਰਾ ਤਾਂ ਇਹਨਾਂ ਚੀਜ਼ਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਅਤੇ ਆਖਿਰਕਾਰ ਇਹਨਾਂ ਚੀਜ਼ਾਂ ਤੋਂ ਬਚਦਾ ਬਚਾਉਂਦਾ ਉਹ ਉਸ ਦੁਕਾਨ ਦੇ ਉੱਤੇ ਪਹੁੰਚ ਗਿਆ ਜਿੱਥੇ ਉਹ ਕਾਲਾ ਪੱਥਰ ਮਿਲਣਾ ਸੀ ਅਤੇ ਜਾ ਕੇ ਕਹਿਣ ਲੱਗਾ ਸ਼੍ਰੀਮਾਨ ਜੀ ਮੈਨੂੰ ਉਹ ਕਾਲੇ ਪੱਥਰ ਦਾ ਭਾਂਡਾ ਦੇ ਦਿਓ ਅਤੇ ਦੁਕਾਨਦਾਰ ਕਹਿਣ ਲੱਗਾ ਜਾ ਭੱਜ ਇੱਥੋਂ ਐਵੇਂ ਅੱਜ ਦੇ ਸਵੇਰੇ ਸਵੇਰੇ ਮੂੰਹ ਚੁੱਕੇ ਜੇ ਕੁਛ ਮੰਗਣਾ ਕਰਨਾ ਹੁੰਦਾ ਨਾ ਤਾਂ ਥੋੜ੍ਹੀ ਚੱਲ ਲੈਂਦਾ ਕਰੋ ਦੁਕਾਨ ਸਵੇਰੇ ਸਵੇਰੇ ਗਾਹਕ ਵੇਖੀ ਕਿ ਤੁਹਾਨੂੰ ਦੇਈਏ ਉਹ ਆਪਣੇ ਮੂੰਹ ਦੇ ਵਿੱਚ ਹੀ ਬੋਲ ਬੜਾਈ ਜਾਂਦਾ ਅਤੇ ਸੋਮਨਾਥ ਨੂੰ ਫਿਰ ਮਨ ਦੇ ਵਿੱਚ ਗੁੱਸਾ ਆਇਆ ਮੈਂ ਤੇਰੇ ਕੋਲ ਮੰਗਣ ਥੋੜ੍ਹੀ ਆਇਆ ਮੈਂ ਕੋਈ ਮੰਗਤਾ ਪਰ ਉਹ ਫਿਰ ਆਪਣੇ ਆਪ ਨੂੰ ਅੰਦਰੋਂ ਅੰਦਰ ਹੀ ਘੁੱਟ ਗਿਆ ਨਹੀਂ ਤੂੰ ਨਹੀਂ ਬੋਲਣਾ ਅਤੇ ਆਪਣੀ ਜੇਬ ਦੇ ਵਿੱਚੋਂ ਕੱਢ ਕੇ ਉਹਨੇ ਸਿੱਕੇ ਅੱਗੇ ਧਰ ਦਿੱਤੇ ਮੈਂ ਖਰੀਦਣਾ ਆ ਦੁਕਾਨਦਾਰ ਨੇ ਚੰਗੀ ਤਰ੍ਹਾਂ ਨਾਲ ਸਿੱਕੇ ਵੇਖੇ ਪਰਖੇ ਜਾਂਚੇ ਅਤੇ ਉਹ ਭਾਂਡਾ ਉਹਦੇ ਵੱਲੋਂ ਵਧਾ ਦਿੱਤਾ ਆ ਲੈ ਪਰ ਕੋਈ ਖਾਸ ਵਧੀਆ ਤਰੀਕੇ ਦੇ ਨਾਲ ਉਹਨੂੰ ਟ੍ਰੀਟ ਨਹੀਂ ਕੀਤਾ ਕਿਉਂਕਿ ਉਹਨੂੰ ਲੱਗਾ ਕਿ ਇਹ ਮੁੜਵਾਂ ਗਾਹਕ ਹੋ ਹੀ ਨਹੀਂ ਸਕਦਾ ਇਹ ਤਾਂ ਪਤਾ ਨਹੀਂ ਕਿੱਥੋਂ ਮੰਗਤਾ ਚਾਰ ਪੈਸੇ ਇਕੱਠੇ ਕਰਕੇ ਲੈ ਕੇ ਆਇਆ ਤੇ ਪਿੱਛੋਂ ਜਾਂਦੇ ਨੂੰ ਆਵਾਜ਼ ਮਾਰ ਕੇ ਫਿਰ ਕਹਿ ਦਿੱਤਾ, ਜੇ ਆਹ ਸਿੱਕੇ ਚੋਰੀ ਦੇ ਨਿਕਲੇ ਨਾ ਤਾਂ ਫਿਰ ਵੇਖ ਲਈ ਮੈਂ ਪੁਲਿਸ ਨੂੰ ਦੱਸ ਦੇਣਾ ਤੇਰੇ ਬਾਰੇ। ਫਿਰ ਸੋਮਦਾਤ ਦਾ ਫਿਰ ਗੁੱਸਾ ਸੱਤਵੇਂ ਅਸਮਾਨ ਦੇ ਉੱਤੇ, ਉਹਦਾ ਜੀ ਕਰੇ ਕਿ ਮੈਂ ਘੁੰਮ ਕੇ ਇਹਨੂੰ ਕਹਾਂ ਤੂੰ ਮੈਨੂੰ ਜਾਣਦਾ ਵੀ ਹੈ ਮੈਂ ਕੌਣ, ਕਦੀ ਮੈਂ ਇਸ ਬਾਜ਼ਾਰ ਦਾ ਮਾਲਕ ਸੀ, ਤੂੰ ਲੱਗਦਾ ਮੈਨੂੰ ਪਛਾਣਿਆ ਨਹੀਂ, ਤੈਨੂੰ ਪਤਾ ਤੇਰੀ ਔਕਾਤ ਕੀ ਹੈ, ਤੂੰ ਆਪਣੀ ਵਹੁਟੀ ਸਮੇਤ ਚਾਰ ਦਿਨ ਆ ਕੇ ਮੇਰੇ ਦਰਵਾਜ਼ੇ 'ਤੇ ਬੈਠਾ ਰਿਹਾ ਸੀ, ਤਰਲੇ ਮਾਰਦਾ ਰਿਹਾ ਸੀ ਇਹ ਦੁਕਾਨ ਲੈਣ ਦੇ ਲਈ, ਤੂੰ ਅੱਜ ਮੈਨੂੰ ਦੱਸੇਂਗਾ ਮੈਂ ਮੰਗਤਾ ਹਾਂ ਕਿ ਕੌਣ ਹੈ। ਪਰ ਪਤਾ ਨਹੀਂ ਕਿੱਦਾਂ ਉਹ ਫਿਰ ਘੁੱਟ ਗਿਆ, ਉਹਨੂੰ ਫਿਰ ਯਾਦ ਆਉਂਦਾ ਕਿ ਨਹੀਂ ਮੈਂ ਤਾਂ ਸਾਧ ਹਾਂ। ਹਾਲੇ ਉਹ ਇਹਨਾਂ ਵਿਚਾਰਾਂ ਦੇ ਨਾਲ ਬਾਜ਼ਾਰ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਪਿੱਛੋਂ ਇੱਕ ਨੌਜਵਾਨ ਗੱਡਾ ਭਜਾਈ ਆਵੇ, ਹਲਕਾ ਹਲਕਾ ਜਿਹਾ ਰਾਤ ਸ਼ਾਇਦ ਮੀਂਹ ਪੈ ਕੇ ਹਟਿਆ ਸੀ, ਉਹਨੇ ਬਥੇਰੀਆਂ ਆਵਾਜ਼ਾਂ ਦਿੱਤੀਆਂ। ਪਰ ਸੋਮਦਾਤ ਦੇ ਮਨ ਦੇ ਵਿੱਚ ਤਾਂ ਹੋਰ ਗੱਲਾਂ ਚੱਲ ਰਹੀਆਂ ਸੀ, ਉਹਨੇ ਨਹੀਂ ਸੁਣੀਆਂ। ਜਦੋਂ ਲਾਗੋ ਦੀ ਗੱਡਾ ਲੰਘਿਆ ਤਾਂ ਸੋਮਦਾਤ ਨੂੰ ਭੱਜ ਕੇ ਪਾਸੇ ਹੋਣਾ ਪਿਆ, ਖੱਡੇ ਦੇ ਵਿੱਚ ਪੈਰ ਪਿਆ ਤਾਂ ਉਹ ਚਿੱਕੜ ਦੇ ਵਿੱਚ ਡਿੱਗ ਪਿਆ, ਅਤੇ ਉੱਤੋਂ ਗੱਡੇ ਦੇ ਟਾਇਰ ਨੇ ਉਛਾਲ ਕੇ ਹੋਰ ਗੰਦਾ ਪਾਣੀ ਉਹਦੇ ਮੂੰਹ ਦੇ ਉੱਤੇ ਸੁੱਟ ਦਿੱਤਾ। ਪਰ ਹੁਣ ਉਹ ਰੁਕ ਨਹੀਂ ਸਕਿਆ, ਹੁਣ ਉਹਨੇ ਪਹਿਲਾਂ ਸਾਰਾ ਗੁੱਸਾ ਇਕੱਠਾ ਕਰਕੇ ਇੱਕਦਮ ਕੱਢ ਮਾਰਿਆ। ਉਸ ਨੌਜਵਾਨ ਦੇ ਜਾ ਗਲ ਪਿਆ, ਗਾਲਾਂ ਕੱਢਣ ਲੱਗ ਪਿਆ, ਜੋ ਉਹਦਾ ਪਹਿਲਾ ਰੂਪ ਸੀ ਉਸ ਰੂਪ ਦੇ ਵਿੱਚ ਉਹ ਅੱਜ ਆ ਗਿਆ, ਉਸੇ ਬਾਜ਼ਾਰ ਦੇ ਵਿੱਚ ਉਸੇ ਤਰ੍ਹਾਂ ਦੇ ਨਾਲ। ਜਦੋਂ ਉਹਨੇ ਗਾਲਾਂ ਕੱਢੀਆਂ, ਜਦੋਂ ਉੱਚੀ ਉੱਚੀ ਦੱਸਿਆ ਤੈਨੂੰ ਪਤਾ ਮੈਂ ਹੁੰਦਾ ਕੌਣ ਹੈ, ਤੈਨੂੰ ਪਤਾ ਤੂੰ ਕਿਹਦੇ ਨਾਲ ਪੰਗਾ ਲਿਆ, ਉਹਨੂੰ ਇੱਕ ਪਲ ਦੇ ਲਈ ਭੁੱਲ ਗਿਆ ਕਿ ਹੁਣ ਉਹ ਸਾਧ ਬਣ ਚੁੱਕਾ ਅਤੇ ਬਾਜ਼ਾਰ ਦੇ ਵਿੱਚੋਂ ਹੁਣ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ, ਓਏ ਇਹ ਸੋਮਦਾਤ ਆ, ਉਹ ਵੇਖੋ ਇਹ ਸਾਧ ਬਣ ਗਿਆ, ਉਹ ਇਹ ਚੋਰ ਆ, ਇਹ ਭੇਸ ਵਟਾ ਕੇ ਆਇਆ, ਕੋਈ ਕਿਸੇ ਤਰ੍ਹਾਂ ਦੀ ਗੱਲ ਕਰੇ ਕੋਈ ਕਿਸੇ ਤਰ੍ਹਾਂ ਦੀ। ਅਤੇ ਇੱਕਦਮ ਉਹਨੂੰ ਹੋਸ਼ ਆਈ, ਨਹੀਂ ਇਹ ਮੈਂ ਕੀ ਕਰ ਬੈਠਾ, ਅੱਜ ਉਹ ਬੜੇ ਚਿਰ ਬਾਅਦ ਸ਼ਰਮਿੰਦਾ ਹੋਇਆ, ਹੁਣ ਵਾਪਸ ਤੁਰਿਆ ਜਾਂਦਾ, ਗੁਰੂ ਵੱਲ ਨੂੰ ਤੁਰਿਆ ਜਾਂਦਾ, ਅਤੇ ਮਨ ਦੇ ਵਿੱਚ ਉਹਦੇ ਵਿਚਾਰ ਚੱਲੀ ਜਾਂਦੇ ਨੇ ਕਿ ਮੈਂ 5 ਸਾਲ ਐਵੇਂ ਗਵਾਤੇ, ਹਾਲੇ ਤੱਕ ਮੈਂ ਕੁਛ ਨਹੀਂ ਖੱਟਿਆ, ਹਾਲੇ ਵੀ ਮੈਨੂੰ ਗੁੱਸਾ ਆਉਂਦਾ, ਹਾਲੇ ਵੀ ਮੇਰੇ ਅੰਦਰੋਂ ਉਹ ਹੰਕਾਰ ਨਹੀਂ ਗਿਆ, ਹਾਲੇ ਵੀ ਮੈਂ ਇਹ ਚੀਜ਼ਾਂ ਨਹੀਂ ਭੁੱਲ ਪਾਇਆ ਕਿ ਮੈਂ ਕਿੰਨਾ ਕੁਛ ਗਵਾ ਦਿੱਤਾ, ਮੈਂ ਬੜਾ ਵੱਡਾ ਬੰਦਾ, ਹਾਲੇ ਵੀ ਇਹ ਚੀਜ਼ਾਂ ਮੈਨੂੰ ਨਹੀਂ ਭੁੱਲ ਪਾਈਆਂ। ਅੱਜ ਬੜਾ ਔਖਾ ਸੌਖਾ ਹੋ ਕੇ ਉਹ ਗੁਰੂ ਤੱਕ ਪਹੁੰਚਿਆ, ਲਿਬੜਿਆ ਤਿਬੜਿਆ ਸ਼ਰਮਿੰਦਾ ਜਾ ਗੁਰੂ ਦੇ ਪੈਰਾਂ ਦੇ ਵਿੱਚ ਢੇਰੀ ਹੋਇਆ। ਮੈਨੂੰ ਲੱਗਦਾ ਜੋ ਤੁਸੀਂ ਮੈਨੂੰ ਦੱਸਣਾ ਚਾਹੁੰਦੇ ਸੀ ਉਹ ਮੈਨੂੰ ਪਤਾ ਲੱਗ ਗਿਆ, ਦੱਸ ਫਿਰ ਕੀ ਪਤਾ ਲੱਗਾ, ਦੱਸ ਸੋਮਦਾਤ ਅੱਜ ਤੇਰੇ ਮੂੰਹੋਂ ਸੁਣਨਾ ਚਾਹੁੰਦੇ ਹਾਂ ਕੀ ਪਤਾ ਲੱਗਾ ਤੈਨੂੰ। ਅਤੇ ਫਿਰ ਸੋਮਦਾਤ ਨੇ ਉਹ ਦੱਸਿਆ

0: ਜੇ ਸ਼ਿਕਾਇਤ ਹੁੰਦੀ ਵੀ ਆ ਤਾਂ ਉਹ ਤੁਹਾਡੇ ਮੂੰਹ ਨੂੰ ਚੁੱਪ ਕੀਤਾ ਰਹਿੰਦਾ। ਇੱਥੇ ਸਾਰੇ ਮੇਰੇ ਵਰਗੇ ਆਏ ਨੇ ਸ਼ਹਿਰੋਂ, ਬਿਲਕੁਲ ਦੂਰ ਦੁਰਾਡੇ ਇਹਨਾਂ ਜੰਗਲਾਂ ਦੇ ਵਿੱਚ, ਅਤੇ ਜੇ ਮੈਂ ਐਸੀ ਜਗ੍ਹਾ ਦੇ ਉੱਤੇ ਆ ਕੇ ਸਮਝਾਂ ਕਿ ਮੈਂ ਆਪਣਾ ਮਨ ਬਦਲ ਲਿਆ, ਮੈਂ ਚੇਂਜ ਹੋ ਗਿਆ, ਤਾਂ ਇਹ ਮੇਰੀ ਸਭ ਤੋਂ ਵੱਡੀ ਗਲਤੀ ਸੀ। ਅਸਲ ਦੇ ਵਿੱਚ ਮੈਂ ਸਿਰਫ ਜਗ੍ਹਾ ਬਦਲੀ, ਮੈਂ ਆਪਣਾ ਮਨ ਨਹੀਂ ਬਦਲਿਆ। ਜਿਹੜਾ ਉਹ ਮੈਨੂੰ ਲੱਗਦਾ ਸੀ, ਮੈਂ ਆਪਣਾ ਮੌਨ ਹੋਰ ਪੱਕਾ ਕਰ ਲਿਆ, ਹੁਣ ਤਾਂ ਮੈਂ ਬੋਲਦਾ ਨਹੀਂ, ਹੁਣ ਮੈਨੂੰ ਗੁੱਸਾ ਨਹੀਂ ਆਉਂਦਾ, ਹੁਣ ਮੇਰੇ ਉੱਤੇ ਕੋਈ ਅਸਰ ਨਹੀਂ ਹੁੰਦਾ, ਅਸਲ ਦੇ ਵਿੱਚ ਉਹ ਸਥਿਤੀ ਬਦਲੀ। ਅਤੇ ਗੁਰੂ ਨੇ ਕਿਹਾ, ਹਾਂ ਹੁਣ ਤੂੰ ਬਿਲਕੁਲ ਸਹੀ ਫੜਿਆ। ਜਦੋਂ ਤੂੰ ਚੁੱਪ ਬੈਠਾ ਹੁੰਦਾ ਸੀ ਤਾਂ ਤੇਰੇ ਚਿਹਰੇ ਦੇ ਅੰਦਰੋਂ ਮੈਂ ਵੇਖਦਾ ਸੀ ਹੰਕਾਰ ਝਲਕਦਾ ਸੀ, ਵੇਖਿਆ ਮੈਂ ਆਪਣੇ ਮਨ ਦੇ ਉੱਤੇ ਕਾਬੂ ਪਾ ਲਿਆ, ਪਰ ਅਸਲ ਦੇ ਵਿੱਚ ਅੰਦਰੋਂ ਅੰਦਰੀ ਤੂੰ ਹੰਕਾਰ ਦਾ ਭਰਿਆ ਪਿਆ ਸੀ। ਸੱਚ ਦੱਸਾਂ ਤਾਂ ਤੇਰੇ ਹਾਲਾਤ ਉੱਦਾਂ ਦੇ ਸੀ ਜਿੱਦਾਂ ਇੱਕ ਬੰਦਾ ਅੰਨਾ ਹੋ ਕੇ ਕਵੇ, ਵੇਖਿਆ ਮੈਂ ਦੁਨੀਆਂ ਦੇ ਰੰਗ ਨਜ਼ਾਰੇ ਵੇਖਣੇ ਛੱਡਤੇ। ਉਹਨੇ ਦੁਨੀਆਂ ਦੇ ਰੰਗ ਨਜ਼ਾਰੇ ਤਮਾਸ਼ੇ ਵੇਖਣੇ ਨਹੀਂ ਛੱਡੇ, ਉਸ ਬੰਦੇ ਦੀਆਂ ਅੱਖਾਂ ਚਲੀਆਂ ਗਈਆਂ, ਉਹਦੀ ਮਜਬੂਰੀ, ਉਹ ਵੇਖ ਨਹੀਂ ਸਕਦਾ, ਉਹ ਇਹ ਨਹੀਂ ਕਹਿ ਸਕਦਾ ਕਿ ਉਹਨੇ ਦੁਨੀਆਂ ਦੇ ਰੰਗ ਨਜ਼ਾਰੇ, ਉਹਨੇ ਸੋਹਣੇ ਸੋਹਣੇ ਚਿਹਰੇ ਵੇਖਣੇ ਛੱਡ ਦਿੱਤੇ ਨੇ। ਤੇਰੇ ਹਾਲਾਤ ਉਸ ਵਰਗੇ ਸੀ, ਜਾਂ ਫਿਰ ਤੇਰੇ ਹਾਲਾਤ ਉਸ ਬੰਦੇ ਵਰਗੇ ਸੀ ਜਿਹਦੇ ਕੰਨ ਚਲੇ ਗਏ, ਜਿਹੜਾ ਬੋਲਾ ਹੋ ਗਿਆ, ਅਤੇ ਹੁਣ ਉਹ ਕਹਿੰਦਾ ਕਿ ਮੈਨੂੰ ਕਿਸੇ ਤਰ੍ਹਾਂ ਦੀਆਂ ਕੋਈ ਆਵਾਜ਼ਾਂ ਪ੍ਰਭਾਵਿਤ ਨਹੀਂ ਕਰਦੀਆਂ। ਤੂੰ ਉਸ ਬੰਦੇ ਵਰਗਾ ਸੀ ਜਿਹਦੀ ਜ਼ਬਾਨ ਚਲੀ ਜਾਵੇ ਅਤੇ ਉਹ ਕਵੇ ਕਿ ਮੈਂ ਹੁਣ ਬੋਲਣਾ ਛੱਡ ਦਿੱਤਾ। ਅਤੇ ਸ਼ਾਇਦ ਆਪਾਂ ਆਪਣੇ ਨਾਲ ਵੀ ਲਾ ਕੇ ਵੇਖ ਸਕਦੇ ਹਾਂ। ਆਪਾਂ ਕਈ ਵਾਰੀ ਸੋਚਦੇ ਹਾਂ ਅਸੀਂ ਬੜੇ ਚੰਗੇ ਹੋ ਗਏ, ਅਸੀਂ ਬੜੇ ਦਿਆਲੂ ਹੋ ਗਏ, ਜਾਂ ਫਿਰ ਸਾਡੇ 'ਚੋਂ ਕੋਈ ਸੋਚਦਾ ਹੋਊਗਾ ਮੈਂ ਬੜਾ ਪਰਉਪਕਾਰ ਕਰਦਾ, ਮੈਂ ਬੜੀ ਸੇਵਾ ਕੀਤੀ ਕੱਲ੍ਹ, ਮੈਂ ਬੜੇ ਪੈਸੇ ਦਾਨ ਕੀਤੇ, ਮੈਂ ਇੱਕ ਗਰੀਬ ਨੂੰ $2 ਦੀ ਹੈਲਪ ਕੀਤੀ ਸੀ। ਉਹ ਇੰਡੀਆ ਨਾ ਕਿਸੇ ਦਾ ਘਰ ਟੁੱਟਾ ਸੀ, ਮੈਂ ਉਹਦੀ ਮਦਦ ਕੀਤੀ, ਮੈਂ ਇੱਥੋਂ ਪੈਸੇ ਪਾਏ ਆਪਣੇ ਪਿੰਡ। ਆਪਾਂ ਵੀ ਆਪਣੀ ਆਪਣੀ ਤਰ੍ਹਾਂ ਦਾ, ਆਪਣੇ ਆਪਣੇ ਪੱਧਰ ਦੇ ਉੱਤੇ, ਜਿੱਦਾਂ ਦਾ ਵੀ ਹੰਕਾਰ ਸਰਦਾ ਬੰਦਾ ਅਸੀਂ ਵੀ ਲੱਦੀ ਫਿਰਦੇ ਹਾਂ, ਪਰ ਅਸਲ ਦੇ ਵਿੱਚ ਸਾਡੀ ਵੀ ਕਹਾਣੀ ਸੋਮਦੱਤ ਵਰਗੀ ਹੈ। ਸਾਡੇ ਹਾਲਾਤ ਹੀ ਬਦਲੇ ਨੇ, ਸਾਡੀ ਜਗ੍ਹਾ ਹੀ ਬਦਲੀ ਹੈ, ਸਾਡੀ ਉਮਰ ਹੀ ਵਧੀ ਹੈ, ਸਾਡੀਆਂ ਜੌਬਾਂ ਹੀ ਬਦਲੀਆਂ, ਕਾਰੋਬਾਰ ਹੀ ਬਦਲੇ ਨੇ। ਅੰਦਰੋਂ ਸ਼ਾਇਦ ਆਪਾਂ ਉੱਦਾਂ ਦੇ ਹੀ ਹਾਂ, ਜਦੋਂ ਫਿਰ ਆਪਾਂ ਉੱਦਾਂ ਦੀ ਕਿਸੇ ਸਥਿਤੀ ਦੇ ਵਿੱਚ ਜਾਵਾਂਗੇ ਤਾਂ ਫਿਰ ਉੱਦਾਂ ਹੀ ਰਿਐਕਟ ਕਰਾਂਗੇ। ਕੋਸ਼ਿਸ਼ ਕਰੀਏ ਆਪਣੇ ਅੰਦਰ ਨੂੰ ਬਦਲਣ ਦੀ, ਅਤੇ ਅੰਦਰ ਬਦਲਣ ਦੇ ਲਈ ਤੁਹਾਨੂੰ ਆਪਣਾ ਆਪ ਮਾਰਨਾ ਪੈਂਦਾ, ਗੁਰੂ ਦੇ ਅੱਗੇ ਤੁਹਾਨੂੰ ਸਮਰਪਣ ਕਰਨਾ ਪੈਂਦਾ। ਜਿਹੜਾ ਬੰਦਾ ਆਪਣੇ ਆਪ ਨੂੰ ਗੁਰੂ ਤੋਂ ਸਿਆਣਾ ਸਮਝਣ ਲੱਗ ਪਵੇ, ਉਹਦਾ ਫਿਰ ਅੰਦਰ ਕਦੀ ਨਹੀਂ ਬਦਲ ਸਕਦਾ। ਸੋ ਕੋਸ਼ਿਸ਼ ਕਰੀਏ ਜਿੱਥੇ ਜਿੱਥੇ ਜਿਹੜੇ ਜਿਹੜੇ ਵੀ ਧਰਮ ਦੇ ਹਾਂ, ਜਿਹੜੇ ਜਿਹੜੇ ਵੀ ਗੁਰੂ ਨੂੰ ਆਪਾਂ ਮੰਨਦੇ ਹਾਂ, ਉਸ ਗੁਰੂ ਦੇ ਅੱਗੇ ਆਪਾਂ ਅਸੀਸ ਚੁਕਾਈਏ, ਉਸ ਗੁਰੂ ਦੇ ਅੱਗੇ ਸਰੈਂਡਰ ਕਰੀਏ। ਬਹੁਤੀ ਵਾਰੀ ਤਾਂ ਕਈ ਇਨਸਾਨ ਇੱਦਾਂ ਦੇ ਵੀ ਦੁਨੀਆਂ 'ਤੇ ਨੇ, ਜਾਂ ਆਪਾਂ ਸਾਰੇ ਹੀ ਇੱਦਾਂ ਦੇ ਹਾਂ ਕਿਸੇ ਨਾ ਕਿਸੇ ਸਟੇਜ ਦੇ ਉੱਤੇ, ਕਿ 4 ਦਿਨ ਪਾਠ ਕਰਕੇ ਸਾਨੂੰ ਲੱਗਦਾ ਹੁਣ ਸਾਨੂੰ ਗੁਰੂ ਦੀ ਵੀ ਲੋੜ ਨਹੀਂ। ਜਾਂ ਕਈ ਇੱਦਾਂ ਦੇ ਵੀ ਕਹਿੰਦੇ ਸੁਣੇ ਨੇ, ਮੈਂ ਬੜੇ ਚੰਗੇ ਕੰਮ ਕਰਦਾ, ਮੈਂ ਕਿਸੇ ਦਾ ਬੁਰਾ ਨਹੀਂ ਕਰਦਾ, ਸੋ ਇਸ ਕਰਕੇ ਮੈਨੂੰ ਹੁਣ ਕੀ ਲੋੜ ਹੈ ਪਾਠ ਪੂਜਾ ਦੀ, ਇਹ ਵੀ ਤਾਂ ਪਾਠ ਪੂਜਾ ਹੀ ਆ। ਪਰ ਵੇਖਿਆ ਜਾਵੇ ਤਾਂ ਇਹ ਵੀ ਇੱਕ ਤਰ੍ਹਾਂ ਦਾ ਹੰਕਾਰ ਹੀ ਹੈ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: Hi, this is Umang Kumar, aur pyar se log mujhe okay kehte hain. Aap sun rahe hain Radio Hanji 1674 AM. Keep listening.

சொல்றேன் ரேடியோ ஹாஜி

0: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
1: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ
0: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
2: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
0: ਰਿਲੀਜ਼ਿੰਗ ਔਨ 31st July
3: ਸੁਣੋ ਜੀ ਗੱਡੀ ਅਕਸ਼ਰ ਜੂਲਰਸ ਵੱਲ ਲੈ ਲੋ
4: ਜੋ ਹੁਕਮ ਮੇਰੀ ਸਰਕਾਰ
3: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
4: आहो जी आहो
3: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच
5: यो हां जी 1674

ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

Gandhi, Gandhi, Gandhi, Gandhi,

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲਦੇ ਲੰਘ ਜਾਂਦੇ ਨੇ।
3: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
4: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
3: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
2: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
3: ਰਿਲੀਜ਼ਿੰਗ ਔਨ 31st July।
2: ਦੱਸੋ
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
5: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਸੋਮਵਾਰ ਦਾ ਅੱਜ 27 ਤਰੀਕ ਹੈ ਜੁਲਾਈ ਦਾ ਮਹੀਨਾ ਅਤੇ ਆਓ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ ਪ੍ਰੋਗਰਾਮ ਦੇ ਵਿੱਚ ਉਹ ਸਮਾਂ ਆ ਗਿਆ ਜਦੋਂ ਆਪਾਂ ਤੁਹਾਡੇ ਨਾਲ ਇੱਕ ਵਿਸ਼ਾ ਰੱਖਦੇ ਹੁੰਦੇ ਹਾਂ ਗੱਲਾਂ ਬਾਤਾਂ ਹੁੰਦੀਆਂ ਨੇ ਅਤੇ ਹੋਰ ਵੀ ਬਹੁਤ ਸਾਰਾ ਕੁਛ ਅੱਜ ਸੋਮਵਾਰ ਦਾ ਦਿਨ ਅਤੇ ਵੀਕਐਂਡ 'ਤੇ ਵੀ ਬੜੀਆਂ ਤੁਹਾਡੇ ਕੋਲ ਇਕੱਠੀਆਂ ਹੋਈਆਂ ਹੋਣਗੀਆਂ ਅਤੇ ਆਓ ਇੱਕ ਦੂਸਰੇ ਨਾਲ ਪਾਉਂਦੇ ਹਾਂ ਸਾਂਝਾ ਕਰਦੇ ਹਾਂ ਦੁੱਖ ਸੁੱਖ ਸਾਂਝੇ ਅਤੇ ਮੇਰੇ ਨਾਲ ਨੇ ਯਸ਼ਪ੍ਰੀਤ
1: ਹਾਂਜੀ ਬਿਲਕੁਲ ਆਪਾਂ ਜਦੋਂ ਗੱਲਾਂ ਕਨਵਰਸੇਸ਼ਨ ਕਰਦੇ ਹਾਂ ਅਤੇ ਬੜਾ ਕੁਛ ਆਪਾਂ ਐਕਸਚੇਂਜ ਕਰਦੇ ਹਾਂ ਭਾਵੇਂ ਦੁੱਖ ਸੁੱਖ ਹੋਏ ਹੋਵੇ ਹੈ ਨਾ ਇੱਕ ਤੁਹਾਡੀ ਵਧੀਆ ਖੁਸ਼ੀ ਦੀ ਗੱਲ ਹੁੰਦੀ ਹੈ ਤੁਸੀਂ ਉਹ ਐਕਸਚੇਂਜ ਕਰਦੇ ਹੋ ਬਾਕੀਆਂ ਨੂੰ ਵੀ ਇੱਕ ਚਾਅ ਜਿਹਾ ਚੜ ਜਾਂਦਾ ਅਤੇ ਕਈ ਵਾਰੀ ਆਪਾਂ ਥੋੜ੍ਹਾ ਸਟ੍ਰੈਸ 'ਚ ਹੁੰਦੇ ਜਾਂ ਦੁਖੀ ਹੁੰਦੇ ਉਹ ਵੀ ਆਪਾਂ ਡਿਸਕਸ ਕਰਦੇ ਹਾਂ ਅਤੇ ਉਹ ਵੀ ਥੋੜ੍ਹਾ ਕਹਿੰਦੇ ਨਾ ਸੁੱਖ ਦੁੱਖ ਵੰਡਣਾ ਹੀ
0: ਕਨਵਰਸੇਸ਼ਨ ਚੀਜ਼ ਹੀ ਇੱਦਾਂ ਦੀ ਹੈ ਅਸੀਂ ਆਪਾਂ ਜਦੋਂ ਕੋਈ ਬੰਦਾ ਤੁਹਾਨੂੰ ਲੱਗਦਾ ਹੁੰਦਾ ਵੀ ਆਪਾਂ ਚੁੱਪ ਬੈਠੇ ਹੁੰਦੇ ਕੋਈ ਗੱਲ ਨਹੀਂ ਤੁਹਾਨੂੰ ਆ ਰਹੀ ਹੁੰਦੀ ਪਰ ਕੋਈ ਜਦੋਂ ਕੋਈ ਤੁਹਾਨੂੰ ਇੱਦਾਂ ਹਿੰਟ ਜਿਹਾ ਦਿੰਦਾ ਆਪਣੀ ਸੁਣਾਉਂਦਾ ਫਿਰ ਤੁਹਾਨੂੰ ਆਪਣੇ ਨਾਲ ਲੱਗਦੀਆਂ ਕਿੰਨੀਆਂ ਚੇਤੇ ਆ
1: ਜਾਂਦੀਆਂ ਉਹੀ ਜਿਵੇਂ ਆਪਾਂ ਕਹਿੰਦੇ ਨਾ ਆਪਣੀ ਲੈਂਗੁਏਜ ਇੰਗੇਜਿੰਗ ਹੋਣਾ ਚਾਹੀਦਾ ਕੁਝ ਵੀ ਕਨਵਰਸੇਸ਼ਨ 'ਚ ਜਿਸ 'ਚ ਤੁਹਾਨੂੰ ਲੱਗੇ ਹਾਂ ਇਹ ਤਾਂ ਮੇਰੇ ਨਾਲ ਵੀ ਵਾਪਰ ਰਿਹਾ ਹੈ ਨਾ ਕਿਉਂਕਿ ਸਾਰਿਆਂ ਦੀ ਜ਼ਿੰਦਗੀ ਲਗਭਗ ਸੇਮ ਹੀ ਹੁੰਦੀ ਹੈ ਇੱਕੋ ਜਿਹੀ ਸਵੇਰੇ ਸੂਰਜ ਉੱਗਦਾ ਹੈ ਅਤੇ ਸ਼ਾਮ ਨੂੰ ਡੁੱਬਦਾ ਹੈ ਉਹੀ ਉਹਦੇ ਵਿੱਚ ਵਿੱਚ ਵਾਲੇ ਜਿਹੜੀ ਚੀਜ਼ਾਂ ਆਪਾਂ ਕਰਦੇ ਸਾਰੇ ਘਰਾਂ 'ਚ ਲਗਭਗ ਸੇਮ ਹੀ ਚੱਲਦੀ ਹੈ ਉਹੀ
0: ਹਰ ਇੱਕ ਬੰਦੇ ਦੀ ਹਰ ਇੱਕ ਘਰ ਦੀ ਸੇਮ ਕਹਾਣੀ ਆ ਤੇ ਆਪਾਂ ਇਸ ਵਹਿਮ 'ਚ ਜੀਨੇ ਆ ਵੀ ਮੈਂ ਦੁਖੀ ਹਾਂ ਉਹ ਸੁਖੀ ਹੈ ਹਨਾ
1: ਸਹੀ ਗੱਲ
0: ਸਾਨੂੰ ਲੱਗਦਾ ਪਿਆ ਵੀ ਅਸੀਂ ਅਸੀਂ ਜੋ ਹੰਢਾ ਰਹੇ ਹਾਂ ਉਹ ਦੁਨੀਆਂ ਦੇ ਉੱਤੇ ਹੋਰ ਕਿਸੇ ਨੂੰ ਵੈਰੀ ਦੁਸ਼ਮਣ ਨਾ ਵੀ ਨਾ ਹੋਵੇ ਪਰ ਫਰਕ ਮੈਨੂੰ ਲੱਗਦਾ ਸਿਰਫ ਇੰਨਾ ਕੁ ਪੈਂਦਾ ਵੀ ਐਟ ਏ ਟਾਈਮ ਉਸ ਟਾਈਮ ਦੇ ਉੱਤੇ ਉਹਦਾ ਜਿਹੜਾ ਸਟ੍ਰੈਸ ਦਾ ਜਿਹੜਾ ਰੀਜ਼ਨ ਆ ਉਹ ਕੋਈ ਹੋਰ ਹੋਊਗਾ ਜਿਹੜਾ ਕਿ ਕੱਲ੍ਹ ਨੂੰ ਸੇਮ ਤੁਹਾਡਾ ਵੀ ਹੋ ਸਕਦਾ ਪਰ ਉਹ ਤੁਹਾਡਾ ਉੱਤੇ ਥੱਲੇ ਤੁਹਾਡੀ ਏਜ ਦੇ ਹਿਸਾਬ ਦੇ ਨਾਲ ਤੁਹਾਡੇ ਸਟੇਟਸ ਦੇ ਹਿਸਾਬ ਦੇ ਨਾਲ ਤੁਹਾਡੇ ਆਏ ਦੇ ਹਿਸਾਬ ਨਾਲ ਗਏ ਦੇ ਹਿਸਾਬ ਨਾਲ ਸੋ ਉਹ ਉੱਤੇ ਥੱਲੇ ਹੋ ਸਕਦਾ ਪਰ ਮੈਂ ਤਾਂ ਵੇਖਦਾ ਵੀ ਕਦੀ ਵੀ ਕੋਈ ਨਾ ਲਾਈਫ ਦਾ ਇੱਦਾਂ ਦਾ ਪੜਾਅ ਨਹੀਂ ਹੁੰਦਾ ਜਿੱਦਾਂ ਤੁਸੀਂ ਕਿਸੇ ਨੂੰ ਕਹੋ ਵੀ ਲਓ ਜੇ ਕੋਈ ਕਹਿੰਦਾ ਹੈ ਨਾ ਵੀ ਮੈਂ ਤਾਂ ਬਿਲਕੁਲ ਚੜ੍ਹਦੀ ਕਲਾ ਵੀ ਮੈਂ ਤਾਂ ਬਹੁਤ ਖੁਸ਼ ਹਾਂ ਅਤੇ ਉਹਦੇ ਕੋਲੋਂ ਉਹ ਚੀਜ਼ ਸਾਨੂੰ ਸਿੱਖ ਲੈਣੀ ਚਾਹੀਦੀ ਹੈ ਕਿਉਂਕਿ ਇਹੋ ਹੀ ਮੰਤਰ ਹੈ ਆਪਣੇ ਆਪ ਨੂੰ ਤੁਹਾਨੂੰ ਇਹੋ ਹੀ ਦੱਸਦੇ ਰਹਿਣਾ ਪੈਂਦਾ ਵੀ ਆਲ ਇਜ਼ ਵੈਲ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋ ਅਤੇ ਇਹੋ ਇਹੋ ਹੀ ਸਾਨੂੰ ਧਰਮ ਵੀ ਸਿਖਾਉਂਦੇ ਹੈ
1: ਆਪਾਂ
0: ਸੋਹਣੀਆਂ ਸੋਹਣੀਆਂ ਗੱਲਾਂ ਜੇ ਸਿੱਖਣੀਆਂ ਹੋਣ ਅਤੇ ਸਾਰੇ ਧਰਮਾਂ ਦੇ ਵਿੱਚ ਇਹੋ ਹੀ ਆ ਵੀ ਹਾਂਜੀ ਬਹੁਤ ਵਧੀਆ
1: ਜੀ ਬਿਲਕੁਲ
0: ਬਹੁਤ ਸੋਹਣੇ ਸਾਨੂੰ
1: ਆਪਣੀ ਅਰਦਾਸ ਦੇ ਵਿੱਚ ਵੀ ਇਹੀ ਆਉਂਦਾ ਤੇਰੇ ਭਾਂਡੇ ਸਰਬੱਤ ਦਾ ਭਲਾ ਆਪਾਂ ਅਤੇ ਉਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਆਪਾਂ ਸਵੇਰੇ ਹਰ ਵਾਰੀ ਅਤੇ ਅੱਜ ਦੇ ਜਿਹੜਾ ਟੋਪਿਕ ਹੈ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਹੀ ਜੁੜਦਾ ਹੈ ਰਲਦਾ ਮਿਲਦਾ ਆਪਣੀ ਜ਼ਿੰਦਗੀ 'ਚੋਂ ਮੈਨੂੰ ਲੱਗਦਾ ਹਰ ਇੱਕ ਇਨਸਾਨ ਦੀ ਅੱਜ ਵੀ ਜਦੋਂ ਸਾਰੇ ਘਰੋਂ ਤੁਰੇ ਹੋਣੇ ਅਤੇ ਕੁਛ ਕੁਛ ਚੀਜ਼ਾਂ ਆਪਾਂ ਲੈ ਕੇ ਚੱਲਦੇ ਹਾਂ ਪਾਰਸ ਚੱਕਦੇ ਹਾਂ ਡਾਕੂਮੈਂਟਸ ਚੱਕਦੇ ਹਾਂ ਅਤੇ ਜਦੋਂ ਘਰ ਨੂੰ ਆਪਣਾ ਬੂਆ ਬੰਦ ਕਰਦੇ ਹਾਂ ਅਤੇ ਕੀ ਚੱਕਦੇ ਹਾਂ ਨਾਲ ਚਾਬੀਆਂ
0: ਉਹ ਵੀ ਹਟ ਗਈਆਂ ਅੱਜ ਕੱਲ
1: ਅੱਜ ਹਾਂ ਮਤਲਬ ਪਰ ਇੱਕ ਮਤਲਬ ਗੱਡੀ ਦੀ ਚਾਬੀ ਕਹਿ ਲਓ ਗੱਡੀ ਦੀ ਚਾਬੀ ਤਾਂ ਹੁੰਦੀ ਹੈ ਨਾ
0: ਉਹ ਵੀ ਹਟ ਗਈਆਂ ਜੇ
1: ਰੈਟੀਨਾ ਅੱਜ ਕੱਲ ਕੀ ਹੈ ਉਹ ਵੀ ਅਤਰੰਗੀ ਤਾਲਾ ਹੈ ਕਿ ਤੁਹਾਡੀ ਅੱਖਾਂ ਦੀ ਜਦੋਂ ਤੁਹਾਡਾ ਰੈਟੀਨਾ ਨਹੀਂ ਮੈਚ ਕਰਦਾ ਤੇ ਨਹੀਂ ਖੁੱਲਦਾ ਕਈ ਕਈ ਵੱਡੇ ਵੱਡੇ ਜਿਹੜੇ ਸਿਸਟਮ ਹੁੰਦੇ ਤੁਹਾਡਾ ਫੇਸ ਰਿਕੋਗਨੀਸ਼ਨ ਤੁਹਾਡਾ ਆਈ ਰੈਟੀਨਾ ਰੈਕੋਗਨੀਸ਼ਨ ਤੇ ਉਹ ਸਾਰੀ ਚੀਜ਼ਾਂ ਵੀ ਇੱਕ ਤਾਲੇ ਚਾਬੀ ਦਾ ਹੀ ਕੰਮ ਕਰ ਰਹੀਆਂ
0: ਬਿਲਕੁਲ
1: ਮਤਲਬ ਫਿਜ਼ੀਕਲ ਤੁਸੀਂ ਲੋਹੇ ਦੀ ਚਾਬੀ ਨਹੀਂ ਲੈ ਕੇ ਚੱਲ ਰਹੇ ਪਰ ਡਾਇਰੈਕਟ ਇਨਡਾਇਰੈਕਟ ਵੇ 'ਚ ਆਪਾਂ ਕਈ ਚੀਜ਼ਾਂ ਨੂੰ ਬੰਦ ਕਰਨ ਲਈ ਜਾਂ ਵਸ ਕਰਨ ਲਈ ਜਾਂ ਕਹਿ ਲਓ ਸਿਕਿਓਰ ਕਰਨ ਲਈ ਚਾਬੀ ਲੈ ਕੇ ਚੱਲਦੇ ਹਾਂ ਤੇ ਚਾਬੀ ਦੀ ਕਹਾਣੀ ਕਰਨੀ ਆ ਅੱਜ ਆਪਾਂ
0: ਅੱਜ ਗਾਣਾ ਵੀ ਆਪਾਂ ਤਾਂ ਹੀ ਤੁਹਾਨੂੰ ਸੁਣਾਇਆ ਵੀ ਤੁਮੇ ਦਿਲ ਮੇ ਬੰਦ ਕਰ ਲੂੰ ਦਰਿਆ ਮੈਂ ਫੈਂਕ ਦੂੰ ਚਾਬੀ ਅੱਜ ਚਾਬੀ ਦੀ ਗੱਲਬਾਤ ਕਰਾਂਗੇ ਆਪਾਂ ਸੋ ਚਾਬੀ ਹਰ ਇੱਕ ਪਾਸੇ ਸਾਨੂੰ ਲੈ ਕੇ ਜਾਊਗੀ ਜਿੱਦਾਂ ਯਸ ਜੀ ਨੇ ਗੱਲ ਕੀਤੀ ਆਪਾਂ ਘਰੋਂ ਨਿਕਲਦੇ ਹਾਂ ਅਤੇ ਚਾਬੀਆਂ ਆਪਾਂ ਨਾਲ ਲੈ ਕੇ ਨਿਕਲਦੇ ਹਾਂ ਜੇ ਆਪਾਂ ਘਰੋਂ ਆਉਣਾ ਅਤੇ ਤਾਂ ਸਾਨੂੰ ਚਾਬੀ ਦੀ ਲੋੜ ਨਾਲ ਲੈ ਕੇ ਆਪਾਂ ਆਉਂਦੇ ਹਾਂ ਇਸੇ ਆਸ ਦੇ ਨਾਲ ਕਿ ਫਿਰ ਆਪਾਂ ਵਾਪਸ ਆਉਣਾ ਅਤੇ ਫਿਰ ਆਪਾਂ ਦਰਵਾਜ਼ਾ ਖੋਲ੍ਹਣਾ ਫਿਰ ਸਾਨੂੰ ਦੁਬਾਰਾ ਚਾਬੀ ਦੀ ਲੋੜ
1: ਅਤੇ
0: ਗੱਡੀ 'ਚ ਬਹਿੰਦੇ ਹਾਂ ਤਾਂ ਸਾਨੂੰ ਚਾਬੀ ਦੀ ਲੋੜ ਆਪਾਂ ਫੋਨ ਫੜਦੇ ਹਾਂ ਤਾਂ ਸਾਨੂੰ ਚਾਬੀ ਦੀ ਲੋੜ ਚਾਬੀ ਆ ਕੇ ਕੀ ਆਪਾਂ ਲਾਉਂਦੇ ਹਾਂ ਹੈ ਨਾ ਫਿਰ ਉਹ ਚੀਜ਼ਾਂ ਖੋਲ੍ਹਦੀਆਂ ਨੇ ਕਿ ਕਿਸੇ ਵੀ ਪਾਸੇ ਤੁਸੀਂ ਚਲੇ ਜਾਓ ਹਰ ਪਾਸੇ ਤੁਹਾਨੂੰ ਇੱਕ ਚਾਬੀ ਦੀ ਲੋੜ ਹੈ ਉਹਨੂੰ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸੈਗਮੈਂਟ ਦੇ ਵਿੱਚ ਤੁਸੀਂ ਇਸਤੇਮਾਲ ਕਰ ਲਓ ਤੁਸੀਂ ਕੋਈ ਤੁਹਾਡੀ ਸਮੱਸਿਆ ਚੱਲ ਰਹੀ ਹੈ ਅਤੇ ਉਹਨੂੰ ਵੀ ਤੁਹਾਨੂੰ ਹੱਲ ਕਰਨ ਦੇ ਲਈ ਇੱਕ ਚਾਬੀ ਦੀ ਲੋੜ ਹੈ ਕਈ ਵਾਰੀ ਕਿਸੇ ਬੰਦੇ 'ਚੋਂ ਤੁਹਾਨੂੰ ਉਹ ਚਾਬੀ ਨਜ਼ਰ ਆਉਂਦੀ ਹੈ ਕਈ ਵਾਰੀ ਕਿਸੇ ਆਈਡੀਏ 'ਚੋਂ ਉਹ ਤੁਹਾਨੂੰ ਚਾਬੀ ਨਜ਼ਰ ਆਉਂਦੀ ਹੈ ਕਈ ਵਾਰੀ ਤੁਹਾਨੂੰ ਆਪਣੇ ਪਰਿਵਾਰ ਦੇ ਕਿਸੇ ਜੀ ਚੋਂ, ਕਈ ਵਾਰੀ ਕਿਸੇ ਓਪਰੇ ਦੇ ਵਿੱਚੋਂ, ਤੇ ਕਈ ਵਾਰੀ ਆਪਣੇ ਆਪ ਦੇ ਵਿੱਚੋਂ, ਕਿਉਂਕਿ ਆਪਾਂ ਆਪ ਵੀ ਕਈ ਵਾਰੀ ਆਪਾਂ ਤਗੜੇ ਹੋ ਕੇ ਹਿੰਮਤ ਮਾਰ ਕੇ ਤੇ ਹੱਲ ਕੱਢ ਹੀ ਲੈਂਦੇ ਆਪਾਂ।
1: ਸਹੀ ਗੱਲ ਹੈ।
0: ਸੋ ਹਰ ਪਾਸੇ ਤੁਹਾਨੂੰ ਇੱਕ ਮੰਤਰ ਚਾਹੀਦਾ ਹੁੰਦਾ, ਸਾਨੂੰ ਚਾਬੀ ਚਾਹੀਦੀ ਹੁੰਦੀ ਆ, ਸਾਨੂੰ ਜਿਹੜੀ ਜ਼ਿੰਦਗੀ ਦੇ ਵਿੱਚ ਹਰ ਇੱਕ ਨੂੰ ਲੋੜ ਹੁੰਦੀ ਆ ਇੱਕ ਕਾਮਯਾਬੀ ਦੀ, ਸਕਸੈਸ ਦੀ, ਤੇ ਉਹਦੀ ਕੀ ਬੰਦਾ ਇਰਦ ਗਿਰਦ ਲੱਭਦਾ ਰਹਿੰਦਾ, ਫਿਰ ਆਖਿਰਕਾਰ ਉਹ ਲੱਭ ਜਾਂਦੀ ਆ ਤੇ ਉਹ ਆਪਾਂ ਅਨਲੋਕ ਕਰ ਲੈਂਦੇ ਹਾਂ, ਫਿਰ ਆਪਾਂ ਨਵੀਂ ਮੰਜ਼ਿਲ ਵੱਲ ਤੁਰ ਪੈਂਦੇ। ਸੋ ਅੱਜ ਆਪਾਂ ਚਾਬੀ ਦੇ ਉੱਤੇ ਗੱਲ ਕਰਨੀ, ਤੇ ਜੋ ਵੀ ਤੁਹਾਡੇ ਕੋਲ ਹੋਵੇ ਉਹ ਤੁਸੀਂ ਜ਼ਰੂਰ ਯਾਦ ਕਰਕੇ ਰੱਖਿਓ, ਭਾਵੇਂ ਚਾਬੀ ਕਦੀ ਗਵਾਚੀ ਹੋਵੇ ਤੇ ਗਵਾਚੀ ਦੇ ਉੱਤੇ ਮਨ ਚ ਕੀ ਆਇਆ ਹੋਵੇ।
1: ਜਿਹੜੀ ਵੀ ਚੀਜ਼ਾਂ ਤੁਹਾਡੀ ਜ਼ਿੰਦਗੀ ਚ ਕੋਈ ਨਾ ਕੋਈ ਇੱਕ ਰਿਲੇਟਡ, ਕੋਈ ਨਾ ਕੋਈ ਤਾਂ ਚਾਬੀਆਂ ਦੀ ਕਹਾਣੀ ਹੋਣੀ ਹੈ।
0: ਮੈਂ ਇੱਕ ਦਿਨ ਦੱਸੀ ਨਾ, ਮੈਂ ਪਹਿਲਾਂ ਮੇਰੇ ਕੋਲ ਗੱਡੀ ਹੁੰਦੀ ਸੀ, ਉਹਦੀ ਚਾਬੀ ਆਲਵੇਜ਼ ਗਵਾਚ ਜਾਂਦੀ ਹੁੰਦੀ ਸੀ।
1: ਹਾਂਜੀ।
0: ਤੇ ਅੱਜ ਕੱਲ੍ਹ ਜ਼ਿਆਦਾਤਰ ਆਪਾਂ ਇੱਦਾਂ ਦੇ ਹੀ ਆਪਾਂ ਲੱਕੜੀਆਂ ਆਪਾਂ, ਤੇ ਉਹ ਹਰ ਇੱਕ ਨੇ ਨਾ ਆਪਣੇ ਆਪਣੇ ਇੱਕ ਤਰੀਕੇ ਰੱਖੇ ਆ ਉਹ ਚੀਜ਼ਾਂ ਯਾਦ ਰੱਖਣ ਦੇ, ਤੇ ਉਹਦੇ ਵਿੱਚ ਉਹ ਸਸਤੀ ਜਿਹੀ ਗੱਡੀ, ਹੋਰ ਕੁਛ ਉਹਦਾ ਕੀਤਾ ਨਹੀਂ ਜਾ ਸਕਦਾ। ਉਹ ਜਦੋਂ ਮੈਂ ਲਈ ਸੀ ਪੁਰਾਣੀ, ਤੇ ਉਹਦੇ ਵਿੱਚ ਚਾਬੀ ਵੀ ਕੋਈ ਸੀ, ਉਹ ਵੀ ਦੇਸੀ, ਹੈਨਾ, ਤੇ ਉਹ ਵਾਰ ਵਾਰ ਗਵਾਚ ਜਾਣੀ ਜਦੋਂ ਮੈਂ ਕੰਮ ਤੇ ਜਾਣਾ, ਤੇ ਵਾਰ ਵਾਰ ਕਦੀ ਉੱਥੇ ਭੁੱਲ ਗਿਆ, ਅੰਦਰੇ ਭੁੱਲ ਜਾਂਦੀ ਸੀ।
1: ਹਾਂਜੀ।
0: ਤੇ ਉਹ ਫਿਰ ਪੰਗਾ, ਇੱਕ ਵਾਰੀ ਤੇ ਮੈਂ ਸੱਦਿਆ ਖੋਲਣ ਵਾਲੇ ਨੂੰ, ਹੈਨਾ, ਦੋ ਵਾਰੀ ਸੱਦਿਆ, ਉਦੋਂ ਪੈਸੇ ਵੀ, ਹਾਂ ਨੀ, ਉਦੋਂ ਤੇ ਬਹੁਤ ਚੁੱਭਦੇ ਹੁੰਦੇ ਸੀ,
1: ਨਹੀਂ ਚੁੱਭਣਗੇ ਹੁਣੇ ਵੀ, ਜਿਹੜੇ ਜਿਸ ਹਿਸਾਬ ਨਾਲ ਉਹ ਦੋ ਮਿੰਟਾਂ ਚ, ਮਤਲਬ ਅੱਖਾਂ ਪਲਕਾਂ ਚਪਕਾਉਣ ਵਰਗਾ, ਉਹ ਦੋ ਮਿੰਟਾਂ ਚ ਤੁਹਾਡਾ ਕਰ ਜਾਂਦੇ ਕੰਮ, ਤੇ ਤੁਹਾਨੂੰ ਪੈਸੇ ਮੰਗਦੇ, ਤੇ ਉਹ ਤੇ ਚੁੱਭਦੇ ਹੁਣੇ ਵੀ, ਭਾਵੇਂ ਤੁਸੀਂ ਕਹਿੰਦੇ
0: ਉਦੋਂ ਤੇ ਕੁਛ ਜ਼ਿਆਦਾ ਹੀ ਨਾ,
1: ਉਦੋਂ ਤੇ ਫਿਰ
0: ਚਲੋ ਹੁਣ ਤੇ ਮੈਂ ਕਹੂੰਗਾ ਵੀ ਮੈਂ ਉੱਤੋਂ ਇਹ ਸਿੱਖਿਆ ਵੀ ਬਾਅਦ ਚ ਕਦੀ ਰੱਬ ਦੀ ਕਿਰਪਾ ਲੋੜ ਨੀ ਪਈ ਕਦੀ, ਫਿਰ ਉਹ ਚੀਜ਼ ਮੈਂ ਜਿਹੜੀ ਚੰਗੀ ਤਰ੍ਹਾਂ ਪੱਲੇ ਬੰਨੀ, ਪਰ ਉਦੋਂ ਮੈਂ ਸ਼ਾਰਟਕੱਟ ਜਿਹਾ ਇੱਕ ਰਾਹ ਲੱਭਾ ਹੈ, ਉਸ ਤੋਂ ਬਾਅਦ ਚ ਤੇ ਮੈਂ ਫਿਰ ਹੋਰ ਹੋਰ ਤਰੀਕੇ ਨਾਲ ਦਿਮਾਗ ਦੀ ਸੈਟਿੰਗ ਚ ਬਾਈਆਂ ਚੀਜ਼ਾਂ ਵੀ ਇੱਦਾਂ ਮੈਂ ਚੇਤਾ ਰੱਖਣਾ, ਤੇ ਉਦੋਂ ਪਰ ਬੰਦਾ ਹਰ ਇੱਕ ਉਮਰ ਚ ਨਾ ਅਲੱਗ ਅਲੱਗ ਤਰ੍ਹਾਂ ਦੇ ਰਾਹ ਲੱਭਦਾ, ਉਦੋਂ ਸ਼ਾਰਟਕੱਟ ਮੈਂ ਲੱਭਿਆ ਵੀ, ਫਿਰ ਮੈਂ ਇੱਕ ਦਿਨ ਉਹਨੂੰ ਖਲੋ ਕੇ ਵੇਖਿਆ ਲੱਗੇ, ਤੇ ਮੈਂ ਵੇਖਿਆ ਵੀ ਉਹ ਇੱਦਾਂ ਖੋਲਦਾ, ਇਹ ਤਾਂ ਸੌਖਾ ਬੜਾ ਕੰਮ ਹੈ, ਹੈਨਾ, ਉਹ ਇੱਕ ਉਹ ਹੈਂਗਰ ਜਿਹਾ ਚਾਹੀਦਾ, ਕੁੰਡੀ ਚਾਹੀਦੀ ਆ, ਤੇ ਫਿਰ ਇੱਕ ਦਿਨ ਮੈਂ ਘਰ ਆ ਕੇ ਤੇ ਪ੍ਰੈਕਟਿਸ ਕੀਤੀ, ਤੇ ਫਿਰ ਆਪਾਂ ਉਹ ਹੈਂਗਰ ਇੱਕ ਲਿਆ ਤੇ ਉਹਨੂੰ ਉਦਾਂ ਦਾ ਮਰੋੜ ਕੇ, ਤੇ ਉਹਨੂੰ ਪੱਕਾ ਹੀ ਜਿੱਦਾਂ ਪਿੱਛੇ ਸਲੰਸਰ ਦੇ ਨਾਲ ਉਹਨੂੰ ਮੈਂ ਬੰਨ ਲਿਆ, ਤੇ ਹੁਣ ਉਹ ਸਗੋਂ ਮੇਰੀ ਜ਼ਿਆਦਾ ਗਵਾਚਣ ਲੱਗ ਪਈ ਚਾਬੀ,
1: ਕਿਉਂਕਿ ਤੁਸੀਂ ਤੁਹਾਡਾ ਮਾਈਂਡ ਹੋ ਗਿਆ ਨਾ, ਹਾਂ
0: ਮੈਂ ਰਿਲੈਕਸ ਹੋ ਗਿਆ, ਤੇ ਫਿਰ ਉਹ ਇਦਾਂ ਹੀ ਜਦੋਂ ਮੈਂ ਵੇਚੀ ਤੇ ਫਿਰ ਉਦਾਂ ਹੀ ਗਾਂ, ਫਿਰ ਮੈਂ ਅਗਲੇ ਨੂੰ ਸਮਝਾ ਕੇ ਉਹ ਹੈਂਗਰ ਸਮੇਤ ਹੀ ਫਿਰ ਮੈਂ ਵੇਚੀ, ਉਹ ਵਾਲੀ ਚਾਬੀ, ਉਹ ਨੀ ਮੈਨੂੰ ਭੁੱਲਦੀ ਉਹ ਚਾਬੀ ਉਹਨੇ, ਪਰ ਉਹ ਤੋਂ ਬਾਅਦ ਚ ਫਿਰ ਕਿਉਂਕਿ ਉਹ ਪੁਰਾਣੀ ਹੀ ਗੱਡੀ, ਤੇ ਉੱਥੇ ਆਪਾਂ ਇਹੋ ਜਿਹੇ ਪੰਗੇ ਲੈ ਲੈਂਦੇ
1: ਹਾਂ,
0: ਫਿਰ ਜਦੋਂ ਗੱਡੀ ਥੋੜੀ ਜਿਹੀ ਵੱਧ ਪੈਸਿਆਂ ਵਾਲੀ ਲਈ, ਮਹਿੰਗੀ ਨਹੀਂ ਕਹੂੰਗਾ ਮੈਂ, ਵੱਧ ਪੈਸਿਆਂ ਵਾਲੀ ਲਈ, ਤੇ ਫਿਰ ਮੈਨੂੰ ਲੱਗਾ ਨਹੀਂ ਯਾਰ ਮੈਂ ਇਹਦਾ ਕਿਉਂ ਖਰਾਬ ਕਰੂੰਗਾ ਇੱਦਾਂ ਨਾ ਮਾਰ ਮਾਰ ਕੇ, ਤੇ ਫਿਰ ਮੈਂ ਸ਼ਾਇਦ ਉਹਨੂੰ ਚੀਜ਼ ਨੂੰ ਯਾਦ ਕਰਨਾ ਸ਼ੁਰੂ ਕਰਤਾ, ਹੈਨਾ, ਤੇ
1: ਸਾਈਕੀ ਚ ਇੱਕ ਬੈਠ ਜਾਂਦੀ ਹੈ ਨਾ,
0: ਹਾਂ ਸ਼ਾਇਦ ਉਹ ਲਾਪਰਵਾਹੀ ਹੀ ਜਿਹੜੀ ਉਹ ਵਾਰ ਵਾਰ ਭੁੱਲਦੀ, ਉਹ ਤੋਂ ਬਾਅਦ ਚ ਨੀ ਫਿਰ ਗਵਾਚੀ ਕਦੀ, ਹੁਣ ਤੇ ਚਲੋ ਸੁੱਕਣਾ, ਹੁਣ ਅੱਜ ਕੱਲ ਤੇ ਗੱਡੀਆਂ ਆਪ ਹੀ ਦੱਸ ਦਿੰਦੀਆਂ ਵੀ ਮੇਰੇ ਚ ਚਾਬੀ ਰਹਿ ਗਈ, ਓਏ ਮੇਰੇ ਚ ਚਾਬੀ ਰਹਿ ਗਈ,
1: ਉਹ ਤੇ ਪੂਰਾ ਦੱਸਦੀ ਹੈ, ਉਹ ਟਾਈਮ ਦੂਰ ਨੀ ਜਦੋਂ ਗੱਡੀ ਨੇ ਵੀ ਪੰਜਾਬੀ ਚ ਕਹਿਣਾ, ਜਿਵੇਂ ਇੰਡੀਆ ਚ ਉਹ ਟੰਕੀ ਭਰ ਜਾਂਦੀ ਤੇ ਪੰਜਾਬੀ ਚ ਕਹਿੰਦੇ ਨਾ,
0: ਨਹੀਂ ਇੱਦਾਂ ਕਹਿੰਦੀਆਂ, ਹੁਣ ਤੁਸੀਂ ਤੁਸੀਂ ਹੋ ਸਕਦਾ ਆਪਸ਼ਨ ਆਨ ਨਾ ਕੀਤੀ ਹੋਵੇ ਗੱਡੀ, ਤੁਹਾਡੇ ਕੋਲ ਵੀ ਆਈ ਥਿੰਕ ਡਿਜੀਟਲ ਹੀ ਆ, ਤੇ ਉਹ ਜਿੱਦਾਂ ਮੰਨ ਲਓ ਤੁਸੀਂ ਚਾਰਜ ਤੇ ਲਾਇਆ ਨਾ ਤੇ ਤੁਸੀਂ ਨਿਕਲਣ ਲੱਗਦੇ ਹੋ,
1: ਤੇ
0: ਉਹ ਕਹਿੰਦੀ ਆ ਵੀ ਯੂ ਫੋਰਗੋਟ ਯੂਰ ਫੋਨ,
1: ਅੱਛਾ
0: ਇੱਦਾਂ ਕਰਕੇ ਉਹ ਉਹਨਾਂ ਨੂੰ ਕਹਿੰਦੀ ਆ ਵੀ ਲੈ ਜਾ, ਕਿਉਂਕਿ ਫੋਨ ਹੀ ਜ਼ਿਆਦਾਤਰ ਆਪਾਂ ਭੁੱਲਦੇ ਨਾ ਗੱਡੀ ਚ, ਮੈਂ ਤੇ ਪਹਿਲੇ ਦਿਨ ਬੜਾ ਹੈਰਾਨ ਹੋਇਆ, ਮੈਂ ਆਈ ਆ ਵਾਹ
1: ਵਧੀਆ,
0: ਮੈਂ ਇਹਨਾਂ ਦੀ ਉਹ ਲਿਆਂਦੀ ਹੈ ਟੈਸਟ ਡਰਾਈਵ ਲਈ ਇੱਕ ਦਿਨ ਗੱਡੀ, ਤੇ ਮੈਂ ਚਾਰਜ ਕਰਨ ਦੀ, ਮੈਂ ਨਿਕਲਣ ਲੱਗਾ ਦਵਾ ਦਵਾ ਕਾਲੀ ਕਾਲੀ ਦੇ ਵਿੱਚ, ਮੈਂ ਬੰਦ ਕੀਤਾ, ਬੰਦ ਨਾ ਹੋਇਆ, ਉਹਦੇ ਵਿੱਚੋਂ ਆਵਾਜ਼ ਆਈ ਕਹਿੰਦੀ ਫੋਨ ਡਿਡ ਯੂ ਫੋਰਗੇਟ ਯੂਰ ਫੋਨ, ਮੈਂ ਵਾਹ,
1: ਕਿਉਂਕਿ ਜਿਹੜੀ ਨਵੀਂ ਗੱਡੀਆਂ ਹਾਈਬ੍ਰਿਡ ਜਾਂ ਜੋ ਵੀ ਇਲੈਕਟ੍ਰਿਕ ਗੱਡੀਆਂ, ਇਹ ਬੰਦ ਹੁੰਦੀ ਮਤਲਬ ਪਤਾ ਹੀ ਨੀ ਲੱਗਦਾ ਤੁਹਾਨੂੰ ਸ਼ੂ ਜੀ, ਮਤਲਬ ਜੇ ਬੰਦ ਤੁਹਾਨੂੰ ਫੀਲਿੰਗ ਹੀ ਨਹੀਂ ਆਉਂਦੀ,
0: ਗੂੰਗੀਆਂ ਹਨ,
1: ਮੈਂ ਅੱਜ ਪਹਿਲੀ ਵਾਰੀ ਚਲਾ ਕੇ ਲੈ ਕੇ ਆਈ ਹਾਂ, ਤੇ ਉਹ ਮੈਂ ਫੋਨ ਕੀਤਾ, ਮੈਂ ਕਿਹਾ ਬੰਦ ਕਰਦੇ, ਤੇ ਬੰਦ ਹੀ ਨਹੀਂ ਹੋਈ, ਕਿਉਂਕਿ ਮੀਡੀਆ ਔਨ ਸੀਗਾ, ਗਾਣੇ ਗੁਣੇ ਚੱਲ ਰਹੇ ਸੀਗੇ, ਬੰਦ ਕਰਤੀ ਗੱਡੀ, ਤੇ ਕਹਿੰਦੇ ਕਿ ਤੂੰ ਜਦੋਂ ਬਾਹਰ ਨਿਕਲੀ ਬੂਆ ਬੰਦ ਕਰੀ ਨਾ ਫਿਰ ਬੰਦ ਹੋਣਾ, ਮੈਂ ਕਿਹਾ ਇਹਦੇ ਟਰਸਟ ਇਸ਼ੂ ਵੀ ਬੜਾ ਹੋ ਰਿਹਾ ਇਹਦੇ ਚ, ਇਹ ਬੰਦ ਹੋ ਰਹੀ ਕਿ ਨਹੀਂ ਹੋ ਰਹੀ, ਹਨਾ,
0: ਨਹੀਂ ਇਹਦੇ ਚ ਨਾ ਇਹਦੀ ਜਿਹੜੀ ਤੁਹਾਡੀ ਤੁਸੀਂ ਲੈਂਦੀ ਨਾ ਗੱਡੀ, ਇਹਦੀ ਇੱਕ ਐਪਲੀਕੇਸ਼ਨ ਵੀ ਆਉਂਦੀ ਆ,
1: ਓਕੇ,
0: ਤੁਸੀਂ ਜਿੱਦਾਂ ਮੰਨ ਲਓ ਹੁਣ ਤੁਹਾਨੂੰ ਇੱਕਦਮ ਚੇਤਾ ਹੈ ਨਾ ਤੁਸੀਂ ਭੁੱਲ ਵੀ ਗਏ ਭਾਵੇਂ ਘਰ ਵੀ ਖੜੀ ਗੱਡੀ ਤੁਹਾਡੀ, ਤੇ ਉਹ ਐਪਲੀਕੇਸ਼ਨ ਤੋਂ ਵੀ ਤੁਸੀਂ ਇੱਥੋਂ ਬੈਠੇ ਵੀ ਲੌਕ ਕਰ ਲੈਂਦੇ
1: ਹੋ, ਅੱਛਾ ਓਕੇ,
0: ਹੁਣ ਤੇ ਗੱਲਾਂ ਹੀ ਬਹੁਤ, ਕੀ ਤੁਸੀਂ ਇਹ ਆਪਾਂ ਜਿਹੜੀ ਗੱਲ ਆਪਾਂ ਚਾਬੀ ਦੀ ਕਰ ਰਹੇ ਹਾਂ ਉਹ ਟੈਕਨੋਲੋਜੀ ਨੇ ਤੇ ਚਾਬੀ ਬੜੀ ਆਸਾਨ ਕਰਤੀ,
1: ਉਹੀ ਹੈ ਨਾ ਜਿਵੇਂ ਜਿਵੇਂ ਦੁਨੀਆ ਅੱਗੇ ਵੱਧ ਰਹੀ ਹੈ, ਤਰੱਕੀ ਕਰ ਰਹੀ ਹੈ, ਤੇ ਹਰ ਇੱਕ ਚੀਜ਼ ਮੈਨੂੰ ਲੱਗਦਾ ਆਪਣੇ ਆਲੇ ਦੁਆਲੇ ਹਰ ਛੋਟੀ ਮੋਟੀ ਚੀਜ਼ ਜਿਹੜੀ ਵੀ ਚੀਜ਼ ਆਪਾਂ ਧਿਆਨ ਵੀ ਨਹੀਂ ਦਿੰਦੇ ਨਾ, ਜਿਵੇਂ ਆਪਾਂ ਚਾਬੀ ਦੀ ਗੱਲ ਕਰ ਰਹੇ ਹਾਂ, ਤੇ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਸਾਇੰਟਿਸਟ ਲੱਗਿਆ ਹੁੰਦਾ ਨਾ ਉਹਦੇ ਪਿੱਛੇ, ਤੇ ਮੈਨੂੰ ਲੱਗਦਾ ਚਾਬੀ ਦਾ ਵੀ ਵਾਕਈ ਆਪਣੀ ਜ਼ਿੰਦਗੀ 'ਚ ਹੁਣ ਸ਼ੁਰੂਆਤ ਦੀ ਗੱਲ ਕਰੀਏ, ਭਾਵੇਂ ਜਿਵੇਂ ਨਵੀਂ ਵਿਆਹੀ ਨੂੰਹ ਆਉਂਦੀ ਹੈ ਅਤੇ ਸੱਸ ਉਹਨੂੰ ਚਾਬੀਆਂ ਫੜਾਉਂਦੀ ਹੈ ਕਿ ਇੱਕ ਜ਼ਿੰਮੇਦਾਰੀ ਹੈ ਨਾ ਕਿ ਉਹ ਤੁਹਾਨੂੰ ਦੇ ਰਹੀ ਹੈ ਕਿ ਹਾਂ ਅੱਜ, ਕਿੰਨੀ ਫਿਲਮਾਂ ਦੇ ਵਿੱਚ ਵੀ ਦਿਖਾਉਂਦੇ ਲੋ ਬਹੂ
0: ਫਿਲਮਾਂ 'ਚ ਤਾਂ ਇੱਥੇ ਸਿੰਬਲਾਈਜ਼ ਕਰਦੇ ਨਾ ਕਿ ਹੁਣ ਇਹਨੂੰ ਜ਼ਿੰਮੇਵਾਰੀ ਦੇ ਦਿੱਤੀ ਆ, ਘਰਾਂ 'ਚ ਤਾਂ ਨਹੀਂ ਹੁੰਦਾ ਇੱਦਾਂ, ਘਰਾਂ 'ਚ ਤਾਂ ਆਪਣੇ ਆਪ ਕਿਤੇ ਫੜੀ ਜਾਵੇ ਤਾਂ ਫੜੀ ਜਾਵੇ ਫਿਲਮਾਂ 'ਚ ਨਾ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਪੱਕੀਆਂ ਹੁੰਦੀਆਂ, ਜਿੱਦਾਂ ਮੰਨ ਲਓ ਕਿਸੇ ਨੂੰ ਗਾਂਹ ਜ਼ਿੰਮੇਵਾਰੀ ਦੇਣੀ ਤੇ ਉਹਨਾਂ ਨੇ ਚਾਬੀਆਂ ਦੇ ਕੇ ਸ਼ੋਅ ਕਰ ਦੇਣਾ ਵੀ ਜ਼ਿੰਮੇਵਾਰੀ ਦੇ ਦਿੱਤੀ ਹੈ ਨਾ, ਕਿਸੇ ਨੂੰ ਮੁਸਲਿਮ ਵਿਖਾਉਣਾ ਉਹਨਾਂ ਸਿਰ ਤੇ ਟੋਪੀ ਪਵਾ ਕੇ ਤੇ ਸ਼ੋਅ ਕਰ ਦੇਣਾ,
1: ਉਹੀ ਆਪਣੀ ਭਾਸ਼ਾ 'ਚ ਕਹਿੰਦੇ ਨਾ ਐਸਟੈਬਲਿਸ਼ਮੈਂਟ ਸ਼ਾਟਸ ਹੈ ਸਾਰੇ, ਕਿ ਉਹ ਐਸਟੈਬਲਿਸ਼ ਕਰ ਦੇਣੀ ਹੈ ਉਹ ਚੀਜ਼ ਕਿ ਮਾਰਨਿੰਗ ਸੀਨ ਹੈ ਤੇ ਸੂਰਜ ਦਿਖਾਣਾ ਕਿ ਨਾ ਪਹਿਲੇ ਦਿਨ ਤੁਸੀਂ ਚਾਬੀਆਂ ਫੜਾ ਰਹੇ ਹੋ, ਬਟ ਇਹ ਹੁੰਦਾ ਕਿ ਟਰੱਸਟ ਬਿਲਡਅਪ ਹੋ ਜਾਂਦਾ ਕਿ ਹਾਂ ਤੁਸੀਂ ਦੱਸ ਦੋਗੇ ਮੈਂ ਇੱਥੇ ਰੱਖਦੀ ਹਾਂ ਚਾਬੀਆਂ, ਹੈ ਨਾ, ਕਈ ਵਾਰੀ ਹੁੰਦਾ ਕਿ ਤੁਸੀਂ ਆਪਣੀ ਅਲਮਾਰੀ, ਕਿਉਂਕਿ ਹੁਣ ਜਿਹੜਾ ਆਪਣੀ ਮੰਮੀਆਂ ਵਾਲਾ ਟਾਈਮ ਸੀਗਾ ਉਹਨਾਂ ਲਈ ਚਾਬੀ ਬਹੁਤ ਇੰਪੋਰਟੈਂਟ ਚੀਜ਼ ਸੀ, ਛੋਟੇ ਜਿਹੇ ਬਟੂਏ 'ਚ ਉਹਨਾਂ ਦੇ ਕੋਲ ਅਲਮਾਰੀਆਂ ਦੀ ਚਾਬੀ ਜ਼ਰੂਰ ਹੁੰਦੀ ਸੀਗੀ ਘਰ ਦੀ, ਭਾਵੇਂ ਐਵੇਂ ਹੀ ਹੋਏ ਲੇਕਿਨ ਉਹਨਾਂ ਨੇ ਰੁਮਾਲ ਦੇ ਵਿੱਚ ਗੰਢ ਲਾ ਕੇ ਜਾਂ ਜਿਵੇਂ ਵੀ ਛੋਟੇ ਜਿਹੇ ਬਟੂਏ ਦੇ ਵਿੱਚ, ਉਹ ਇੱਕ ਜ਼ਿੰਮੇਦਾਰੀ ਸੀਗੀ ਕਿ ਹਾਂ ਉਸ 'ਚ ਸਾਰਾ ਕੀਮਤੀ ਸਮਾਨ ਅਲਮਾਰੀ ਦੇ ਵਿੱਚ, ਹੁਣ ਤਾਂ ਅਲਮਾਰੀਆਂ ਕਿਤੇ, ਹੁਣ ਤੇ ਸਾਰਾ ਕੁਛ ਹੀ ਚੇਂਜ ਹੋਈ ਜਾ ਰਿਹਾ।
0: ਮੈਂ ਬਹੁਤ ਪਹਿਲੀਆਂ ਦੀ ਜੇ ਮੈਂ ਯਾਦ ਕਰਾਂ, ਵੈਸੇ ਬਾਕੀ ਵੀ ਤੁਸੀਂ ਯਾਦ ਕਰਕੇ ਦੱਸਿਓ ਉਦਾਂ, ਤੇ ਮੈਨੂੰ ਲੱਗਦਾ ਵੀ ਪਹਿਲੀਆਂ ਦੇ ਵਿੱਚ ਤੇ ਇੱਦਾਂ ਹੁੰਦਾ ਹੀ ਨਹੀਂ ਕਦੀ ਵੀ ਚਾਬੀ ਨਾਲ ਲੈ ਕੇ ਗਏ ਆਪਾਂ ਜਿੰਦਰਾ ਮਾਰ ਕੇ ਗਏ, ਕੋਈ ਨਾ ਕੋਈ ਤਾਂ ਘਰ ਰਹਿੰਦਾ ਹੀ ਰਹਿੰਦਾ ਸੀ, ਆਂਢ ਗੁਆਂਢ ਨੂੰ ਕਹਿ ਜੀਦਾ ਸੀ ਚਾਬੀਆਂ ਉਹਨਾਂ ਨੂੰ ਫੜਾ ਜੀ ਦੀਆਂ।
1: ਉਹ ਵੀ ਟਾਈਮ ਦੇਖਿਆ ਕਿ ਜਦੋਂ ਸਕੂਲ ਤੋਂ ਆਉਣਾ, ਕਈ ਵਾਰੀ ਮੰਮੀ ਡਾਕਟਰ ਕੋਲ ਗਈ ਹੈ ਜਾਂ ਕਿਸੇ ਦੇ ਘਰ ਗਈ ਹੈ, ਚਾਬੀਆਂ ਗੁਆਂਢੀਆਂ ਨੂੰ ਦੇ ਦਿੱਤੀ, ਤੁਸੀਂ ਉਹਨਾਂ ਦੇ ਘਰੇ ਪਹਿਲਾਂ ਜਾਣਾ, ਉੱਥੇ ਜਾ ਕੇ ਰੋਟੀ ਖਾਣੀ, ਫਿਰ ਤੁਸੀਂ ਉਹਨਾਂ ਤੋਂ ਲੈ ਕੇ ਚਾਬੀਆਂ,
0: ਫ੍ਰਿਜ ਚੋਂ ਪਾਣੀ ਪੀਣਾ।
1: ਸਹੀ ਗੱਲ ਹੈ, ਉਹ ਵੀ ਠੰਡਾ ਪਾਣੀ ਉਹਨਾਂ ਦੇ ਘਰੇ।
0: ਤੁਸੀਂ ਕਦੇ ਕਿਹਾ ਨੀ ਆਂਟੀ ਨੂੰ, ਆਂਟੀ ਮੈਂ ਰਸਨਾ ਪੀਂਦੀ ਹੁੰਦੀ ਆ? ਆਂਟੀਆਂ ਪੁੱਛਦੇ ਹੁੰਦੀਆਂ ਨਾ ਬੱਚੇ ਸਕੂਲੋਂ ਆ ਕੇ ਕੀ ਪੀਂਦੇ ਹੁੰਦੇ ਆ, ਤੁਸੀਂ ਕਿਹਾ ਕਦੀ ਏਦਾਂ ਦਾ ਕੁਝ?
1: ਅਸੀਂ ਉਦਾਂ ਦੀ, ਮਤਲਬ ਮੇਰੀ ਮੰਮੀ ਉਹ ਫੈਮਿਲੀ ਸੀਗੀ ਕਿ ਸਾਡੇ ਘਰੇ ਬੱਚੇ, ਹੁਣ ਵੀ ਉਹ ਕੰਟੀਨਿਊ ਹੈ ਕਿ ਮੇਰੇ ਘਰੇ ਛੱਡ ਕੇ ਜਾਂਦੇ ਬੱਚੇ ਸਾਰੇ।
0: ਜਦੋਂ ਤੁਸੀਂ ਕਿਤੇ ਜਾਂਦੇ ਹੁੰਦੇ ਹੋ ਕਦੀ ਕਿਹਾ?
1: ਮੈਂ ਬਹੁਤ ਝਾਕਾ ਮੇਰੇ ਅੰਦਰ ਹੁਣ ਵੀ ਹੈ, ਦੇਖਦੀ ਰਹੇਗੀ ਚੀਜ਼, ਦਿਲ ਆਏਗਾ ਲੇਕਿਨ ਬੋਲਿਆ ਨੀ ਜਾਏਗਾ। ਉਹ ਵੀ ਦੋ ਹੈ ਨਾ, ਮੇਰੀ ਛੋਟੀ ਭੈਣ ਤੇ ਮੇਰੀ ਛੋਟੀ ਬੇਟੀ ਹੈ, ਮੇਰੀ ਛੋਟੀ ਭੈਣ ਜੋ ਹੈ ਦਿਲ
0: ਮੇਰਾ ਜੀ ਕਰਦਾ ਮੈਨੂੰ ਦਿਓ, ਮੈਂ ਜਾਣਾ, ਮੈਂ ਇੱਥੇ ਜਾਣਾ, ਮੈਨੂੰ ਲੈ ਕੇ ਜਾਓ। ਸੋ ਇਹ ਫਰਕ ਜ਼ਰੂਰ ਹੈਗਾ। ਸੋ ਖੈਰ,
1: ਚਾਬੀਆਂ ਅਪਡੇਟ ਹੋਈ, ਬੱਚੇ ਵੀ ਅਪਡੇਟ ਹੋਏ,
0: ਚਾਬੀਆਂ ਤੁਹਾਡੀਆਂ ਕਿੱਦਾਂ ਅਪਡੇਟ ਹੋਈਆਂ, ਤੁਹਾਨੂੰ ਕੋਈ ਚਾਬੀ ਵਾਲਾ ਕਿੱਸਾ ਤੁਹਾਨੂੰ ਯਾਦ ਹੋਵੇ ਜਾਂ ਜਦੋਂ ਤੁਸੀਂ ਉਹ ਸੰਭਾਲੀ ਤੇ ਚਾਬੀਆਂ ਪਹਿਲੀ ਵਾਰ ਕਿਹਦੀ ਕਾਰਮੁਖਤਾਰੀ ਤੁਸੀਂ ਵੇਖੀ ਆ। ਸੋ ਅੱਜ ਦੇ ਦਿਨ ਆਪਾਂ ਚਾਬੀਆਂ ਦੇ ਉੱਤੇ ਹੀ ਗੱਲਬਾਤ ਕਰਾਂਗੇ, ਖਾਸ ਤੌਰ ਦੇ ਉੱਤੇ ਪਹਿਲਾ ਸੈਗਮੈਂਟ ਸਾਡਾ, ਤੇ ਫਿਰ ਉਸ ਤੋਂ ਬਾਅਦ ਫਿਰ ਚਾਬੀਆਂ ਦਾ ਆਪਾਂ ਇੱਕ ਨਵਾਂ ਗੇਅਰ ਵੀ ਆਪਾਂ ਪਾਵਾਂਗੇ, ਤੇ ਉਹਦੇ ਵਿੱਚ ਵੀ ਤੁਸੀਂ ਸਾਂਝ ਪਾਇਓ। ਸੋ 9956-0344 ਤੇ 044-1717-1674-0447-1674 ਇਸ ਨੰਬਰ ਦੇ ਉੱਤੇ ਤੁਸੀਂ ਸਾਂਝ ਪਾ ਸਕਦੇ ਹੋ। ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਜਿੰਦਰੇ ਦੀ, ਚਾਬੀਆਂ ਦੀ ਕਿੱਥੋਂ ਸ਼ੁਰੂਆਤ ਹੋਈ, ਯਾਨੀ ਕਿ ਇਹਦਾ ਇਤਿਹਾਸ ਕਿਵੇਂ ਦਾ ਅਤੇ ਕਿੱਧਰ ਨੂੰ, ਕਿਉਂਕਿ ਪਹਿਲੇ ਦਿਨ ਤੋਂ ਹੀ ਤਾਂ ਨਹੀਂ ਆ ਗਈਆਂ ਹੋਣਗੀਆਂ ਚਾਬੀਆਂ।
1: ਹਾਂਜੀ, ਹਰ ਇੱਕ ਚੀਜ਼ ਦੀ ਕਿੱਥੋਂ ਨਾ ਕਿੱਥੋਂ ਸ਼ੁਰੂਆਤ ਹੋਈ ਹੋਣੀ, ਤੇ ਚਾਬੀਆਂ ਦੀ ਵੀ ਡੈਫੀਨੇਟਲੀ ਸ਼ੁਰੂਆਤ, ਮੈਨੂੰ ਲੱਗਦਾ ਲਗਭਗ 4000 ਸਾਲ ਪੁਰਾਣਾ ਤਾਲੇ ਦਾ ਇਤਿਹਾਸ ਹੈ।
0: 4000 ਸਾਲ
1: ਹੋ ਗਏ। ਤੇ ਸਭ ਤੋਂ ਪਹਿਲਾਂ ਜੇ ਗੱਲ ਕਰੀਏ, ਸ਼ੁਰੂਆਤੀ ਦੌਰ ਤੇ ਜਿਹੜੇ ਤਾਲੇ ਬਣਦੇ ਹੁੰਦੇ ਸੀ ਉਹ ਲੱਕੜ ਦੇ ਹੁੰਦੇ ਸੀਗੇ, ਉਹ ਹੁਣ ਜਿਵੇਂ ਆਪਾਂ ਦੇਖਿਆ ਯੂਜਲੀ ਲੋਹੇ ਦੇ ਜਾਂ ਸਟੀਲ ਦੇ, ਹੁਣ ਤੇ ਤਾਲਿਆਂ ਦੇ ਘਰ ਡਿਜ਼ਾਈਨ ਹੀ ਚੇਂਜ ਹੋ ਗਏ।
0: ਲੱਕੜ ਦੇ ਤਾਲੇ ਹੈ?
1: ਹਾਂਜੀ, ਉਹ ਲੱਕੜ ਦੇ ਤਾਲੇ ਹੁੰਦੇ ਸੀਗੇ।
0: ਅੱਗ ਲਾ ਕੇ ਖੋਲ ਲੈ ਕੋਈ, ਇਹ ਵੀ ਰਾਜਿਆਂ ਰੂਜਿਆਂ ਦੇ ਘਰਾਂ ਨੂੰ ਹੋਣਗੇ ਸ਼ੁਰੂ ਚ।
1: ਸਹੀ ਗੱਲ ਹੈ,
0: ਆਮ ਬੰਦੇ ਦਾ ਤੇ ਕਿੱਥੋਂ ਤਾਲਾ
1: ਤੇ, ਕਿਉਂਕਿ ਉਹਨਾਂ ਦੇ ਘਰਾਂ ਚ ਹੀ ਹੁੰਦਾ ਸੀਗਾ ਕੀਮਤੀ ਸਮਾਨ। ਤਾਲਾ ਤਾਲਾ ਚੀਜ਼ ਹੀ ਉੱਥੋਂ ਸ਼ੁਰੂਆਤ ਹੋਈ ਹੈ ਨਾ, ਕਿ ਤੁਹਾਡੀ ਕੀਮਤੀ ਸਮਾਨ ਦੀ ਸੁਰੱਖਿਆ ਵਾਸਤੇ।
0: ਹਾਂ, ਕੀਮਤੀ ਸਮਾਨ ਦੀ ਰਾਖੀ, ਕੀਮਤੀ ਸਮਾਨ ਜਿਹੜਾ ਸੀ ਉਹ ਵੱਡਿਆਂ ਕੋਲ ਹੀ, ਅਮੀਰਾਂ ਕੋਲ ਹੀ, ਰਾਜਿਆਂ ਕੋਲ ਹੀ।
1: ਆਮ ਜਨਤਾ ਦੇ ਕੋਲ ਕੀ ਹੁੰਦਾ ਸੀਗਾ, ਉਹਨਾਂ ਦੇ ਕੋਲ ਤੇ ਬੇਸਿਕਲੀ ਹੈਨਾ
0: ਬੱਕਰੀਆਂ ਹੀ, ਭੇਡਾਂ ਹੀ, ਮੱਝਾਂ ਹੀ, ਗਾਵਾਂ ਹੀ, ਉਹਨਾਂ ਕੋਲ ਤੇ ਇਹ ਜਾਇਦਾਦ ਹੀ।
1: ਉਹਨਾਂ ਨੂੰ ਵੀ ਉਹ ਥੋੜਾ ਜਿਹਾ ਜਿਵੇਂ ਲੱਕੜ ਨਾਲ ਹੀ ਦਰਵਾਜ਼ੇ ਚ, ਤਾਂ ਕਿ ਉਹ ਬਾਹਰ ਨਾ ਨਿਕਲਣ। ਚੋਰੀ ਚੋਰੀ ਦਾ ਤੇ ਮੈਨੂੰ ਲੱਗਦਾ ਦਿਮਾਗ ਲਗਾਇਆ ਹੋਣਾ ਉਹਨਾਂ ਨੇ, ਕਿ ਜਿੰਨੇ ਹੁੰਦੇ ਸੀ ਕਿ ਕੋਈ ਬਾਹਰ ਨਾ ਵਾਪਿਸ ਚਲ ਜਾਏ, ਤੇ ਉਹਨਾਂ ਨੂੰ ਇੱਕ ਜਗ੍ਹਾ ਤੇ ਕਰਕੇ ਲੱਕੜ ਨਾਲ ਹੀ ਹੈਨਾ ਸਪੋਰਟ ਦੇ ਕੇ ਉਹ ਦਰਵਾਜ਼ਾ ਜਿਹਾ ਬੰਦ ਕਰ ਦਿੰਦੇ ਹੁੰਦੇ ਸੀਗੇ। ਤੇ ਪ੍ਰਾਚੀਨ ਮਿਸਰ ਜਿਹਨੂੰ ਇਜਿਪਤ ਕਹਿੰਦੇ ਆ, ਉੱਥੇ ਸਭ ਤੋਂ ਪਹਿਲਾਂ ਲੱਕੜ ਦੇ ਤਾਲੇ ਯੂਜ਼ ਕੀਤੇ ਜਾਂਦੇ ਸੀ।
0: ਬੜਾ ਕੁਛ ਬਣਾਇਆ ਬਈ ਇਹਨਾਂ ਨੇ ਹਨਾ,
1: ਹੈਨਾ
0: ਜਿੱਥੇ ਵੀ ਗੱਲਾਂ ਚ ਇਹਨਾਂ ਦਾ ਨਿਕਲ ਆਉਂਦਾ ਨਾ,
1: ਹਰ ਇੱਕ ਚੀਜ਼ ਦੇ ਵਿੱਚ, ਭਾਵੇਂ ਮਹਿੰਦੀ ਦੀ ਗੱਲ ਕਰੀਏ, ਭਾਵੇਂ ਨੇਲ ਪੋਲਿਸ਼, ਮਤਲਬ ਹਰ ਇੱਕ ਚੀਜ਼
0: ਕਿੰਨਾ ਕੁਛ
1: ਬੇਸਿਕ ਬੇਸਿਕ ਦੇਖੀਏ ਤੇ ਉਹ ਉੱਧਰ ਦੀ ਜਿਹੜੀ ਹੈ

0: ਧਿਆਨ ਦੇ ਹੁੰਦੇ ਸੀਗੇ ਹਨਾ ਇਹਨਾਂ ਦੀ ਸੰਸਕ੍ਰਿਤੀ ਬਾਰੇ।
1: ਬਿਲਕੁਲ।
0: ਫਿਰ ਉਹਦੇ ਬਾਅਦ ਰੋਮਨ ਲੋਕਾਂ ਨੇ ਤਾਲਿਆਂ ਦਾ ਯੂਜ਼ ਕਰਨਾ ਸ਼ੁਰੂ ਕੀਤਾ, ਉਹਨਾਂ ਨੇ ਲੱਕੜ ਦੀ ਥਾਂ ਫਿਰ ਲੋਹੇ ਦੇ ਤਾਲੇ ਬਣਾਉਣੇ ਸ਼ੁਰੂ ਕੀਤੇ ਰੋਮਨੀਜ਼ ਜਿਹੜੇ ਸੀਗੇ।
1: ਪਹਿਲਾਂ ਲੋਹਾ ਹੋਊਗਾ ਵੀ ਨਹੀਂ ਨਾ ਇੰਨਾ।
0: ਹਾਂ ਹਾਂ ਹਾਂਜੀ, ਧਾਤੂ ਸੇਮ ਹੀ ਹੁੰਦਾ ਲੋਹਾ।
1: ਹਾਂ ਧਾਤੂ ਕਿਸੇ ਵੀ ਤਰ੍ਹਾਂ ਦੀ ਧਾਤੂ ਹੋਊਗੀ, ਹਾਂ ਲੋਹਾ ਹੋ ਗਿਆ ਜਾਂ ਕੋਈ ਵੀ ਤਾਂ ਜਿੰਨੇ ਵੀ ਮੈਟਲਸ ਨੇ।
0: ਹਾਂਜੀ, ਫਿਰ ਉਧਰੋਂ ਸਟਾਰਟ ਹੋਇਆ ਲੋਕ ਸਿਸਟਮ, ਉਧਰੋਂ ਸਟਾਰਟਿੰਗ ਹੋ ਗਈ ਸੀਗੀ।
1: ਸ਼ੁਰੂ ਸ਼ੁਰੂ ਚ ਤਾਂ ਮੈਂ ਵੀ ਜਿਹੜਾ ਸਭ ਤੋਂ ਪਹਿਲਾਂ ਪੁਰਾਣੇ ਪੁਰਾਣੇ ਜਿਹੜੇ ਤਾਲੇ ਕਿਸੇ ਨੇ ਵੇਖੇ ਆ, ਤੇ ਲੱਗਦਾ ਆਪਾਂ ਵੀ ਲੋਹੇ ਦੇ ਹੀ ਵੇਖਿਆ।
0: ਲੋਹੇ ਦੇ,
1: ਮੈਂ ਵੀ ਲੋਹੇ ਦੇ ਵੇਖੇ
0: ਹੋਏ ਸਾਈਡ ਤੇ ਸੀਗੇ। ਹਾਂ,
1: ਉਹਦੀ ਵੱਖੀ ਦੇ ਵਿੱਚ ਜਿਹੜਾ ਮੈਂ ਵੇਖਿਆ ਸੀ ਸ਼ੁਰੂ ਦੇ ਵਿੱਚ, ਬਹੁਤ ਪੁਰਾਣਾ ਜਿਹੜਾ, ਤੇ ਉਹਦੇ ਵਿੱਚ ਕੀ ਹੁੰਦਾ ਸੀ ਉਹਦੀ ਸਾਈਡ ਜਿਹਦੇ ਸੱਜੇ ਖੱਬੇ ਕਰਕੇ ਇੱਕ ਚਾਬੀ ਜੀ ਪੈਂਦੀ, ਉਹ ਪੇਜ ਘੁਮਾਈ ਜਾਣੇ ਘੁਮਾਈ ਜਾਣੇ, ਉਹ ਪੇਜ ਪੇਜ ਪੇਜ ਪੇਜ ਪੇਜ ਹੈ ਨਾ, ਤੇ ਫਿਰ ਉਹ ਆਪਣੇ ਆਪ ਉਹ ਕੁੰਡੀ ਜਿਹੜੀ ਉਹ ਖੁੱਲ ਜਾਣੀ, ਤੇ ਉਹਨੂੰ ਜਦੋਂ ਬੰਦ ਕਰਨ ਲੱਗਿਆ ਵੀ ਕਿੰਨਾ ਚਿਰ ਉਹਦੇ ਪੇਜ ਜਿਹੜੇ ਆ ਬੇਸਿਕਲੀ ਉਹ ਸਕਰੂ ਹੀ, ਸਕਰੂ ਤੁਸੀਂ ਚੜਾਈ ਜਾਣੇ ਤੇ ਉਹਨੇ ਵਿੱਚ ਬੰਦ ਹੋ ਜਾਣਾ। ਹਾਂ, ਤੇ ਚਾਬੀ ਵੀ ਉਹਦੀ ਜਿਹੜੀ ਹੁੰਦੀ ਸੀ ਜਿੱਦਾਂ ਅੱਗੋਂ ਗੋਲ ਜੀ, ਜਿੱਦਾਂ ਅੰਦਰੋਂ ਨਲੀ ਜੀ ਟਾਈਪ ਨਾ ਖੁੱਲੀ ਹੁੰਦੀ ਸੀ, ਤੇ ਉਹਦੇ ਨਾਲ ਇੱਕ ਤਰ੍ਹਾਂ ਨਾਲ ਪੇਜ ਹੀ ਚਾੜਨਾ ਹੁੰਦਾ ਸੀ, ਉਹ ਇੱਦਾਂ ਦੇ ਹੁੰਦੇ ਸੀ।
0: ਮੈਂ ਤੇ ਦੇਖਿਆ ਜਿਹੜੇ ਵੱਡੇ ਲੋਹੇ ਵਾਲੇ, ਤੇ ਉਹਦੇ ਅੱਗੇ ਵੀ ਇੱਕ ਛੋਟਾ ਲੋਹਾ ਦਾ ਲੋਹੇ ਦਾ ਪੀਸ ਹੁੰਦਾ ਸੀਗਾ, ਉਹਨੂੰ ਅੰਗੂਠੇ ਨਾਲ ਸਾਈਡ ਕਰਕੇ ਲਾਓ। ਉਹ ਸਭ ਤੋਂ ਪੁਰਾਣਾ ਇੱਕ ਤਾਲਾ ਮੈਨੂੰ ਲੱਗਦਾ ਹੁਣ ਵੀ ਰੱਖਿਆ ਹੋਇਆ ਮੇਰੇ ਪਾਪਾ ਨੇ, ਪਤਾ ਨੀ ਕਿਉਂ, ਕਿ ਦਾਦੇ ਦਾ ਸਾਮਿਆ ਹੋਇਆ।
1: ਉਹ ਤੇ ਆਪਾਂ ਕੌੜਾ ਤੇਲ ਦੇ ਦੇ ਕੇ ਉਹਨਾਂ ਦਾ ਨਾਸ਼ ਮਾਰਿਆ ਨਾ, ਉਦਾਂ ਦੇ ਨਹੀਂ ਲਈ ਦਿਓ।
0: ਮੈਨੂੰ ਵੀ ਯਾਦ ਹੈ ਕਿਉਂ ਇੱਕ ਟਾਈਮ, ਮਤਲਬ ਟਾਈਮ ਟੂ ਟਾਈਮ ਉਹਨਾਂ ਨੂੰ ਤੇਲ ਕਰਨਾ
1: ਪੈਂਦਾ, ਉਹ ਕੌੜਾ ਤੇਲ ਦੇ ਦਿੰਦਾ, ਹੌਲੀ ਹੌਲੀ ਉਸੇ ਚ ਜਾਮ ਹੋਏ ਰਹਿੰਦੇ।
0: ਮਤਲਬ ਦਾਦਾ ਜੀ ਦਾ ਟਾਈਮ ਪਾਸ ਇਹੀ ਹੁੰਦਾ ਸੀ, ਕੁੰਡੀਆਂ ਕਈ ਵਾਰੀ ਪੁਰਾਣੇ ਘਰ ਦੇ ਵਿੱਚ ਸਾਰੇ ਘਰ ਵਾਕਈ। ਹਾਂ, ਮੇਰਾ ਉਹ ਸੀਗਾ ਸਭ ਤੋਂ ਪਹਿਲਾਂ ਪੁਰਾਣਾ, ਬਾਅਦ ਚ ਤੇ ਫਿਰ ਕਿੰਨੀ ਕਿੰਨੀ ਵਰਾਇਟੀ ਆਈ ਗਈ ਹੈ। ਹੁਣ ਤਾਂ ਹੁਣ ਆਪਣੇ ਘਰਾਂ ਦੇ ਵਿੱਚ ਤੇ ਤਾਲੇ ਹੁੰਦੇ ਹੀ ਨਹੀਂ, ਆਟੋਮੈਟਿਕ ਹੀ ਡੋਰ ਲੋਕ ਕਰਕੇ ਫਿਰ ਤੁਸੀਂ ਚਾਬੀ ਨਾਲ ਕਰ ਦਿਓ, ਪਰ ਤਾਲਾ ਕਿੱਥੇ ਲਗਾਉਂਦੇ ਹੋ, ਚਾਬੀ ਹੀ ਵਰਤਦੇ ਹੋ।
1: ਹੁਣ ਚਾਬੀ ਵੇਖੋ, ਤਾਲੇ ਵੀ ਸੇਫ ਨਹੀਂ ਨਾ ਰਹੇ।
0: ਹਾਂ, ਤਾਲੇ ਟੁੱਟੇ ਤਾਂ ਹੀ
1: ਲੱਗਦਾ ਵੀ ਜਿਹੜਾ ਸਾਹਮਣੇ ਦੀਦਾ ਵਾ ਉਹ ਤੇ ਇਹਨੇ ਵੀ ਤੋੜ ਲੈਣਾ, ਉਹਨੇ ਵੀ ਤੋੜ ਲੈਣਾ। ਹੁਣ ਦਿਨੋ ਦਿਨ ਨਵੀਆਂ ਨਵੀਆਂ ਚੀਜ਼ਾਂ ਆਉਣ ਲੱਗ ਪਈਆਂ ਹੁਣ ਸਾਹਮਣੇ।
0: ਫਿਰ ਰੋਮਨ ਨੇ ਜਿਵੇਂ ਲੋਕ ਸਿਸਟਮ ਆਇਆ, ਫਿਰ ਧੀਰੇ ਧੀਰੇ ਕਰਕੇ ਇੰਡੀਆ ਦੇ ਵਿੱਚ ਵੀ ਤਾਲੇ ਬਣਨੇ ਸ਼ੁਰੂ ਹੋਏ। ਹੁਣ ਇਹ ਮੈਨੂੰ ਨਹੀਂ ਪਤਾ ਸਟਾਰਟਿੰਗ ਕਿੱਥੋਂ ਹੋਈ, ਬਟ ਇੰਡੀਆ ਦੇ ਵਿੱਚ ਵੀ ਸਭ ਤੋਂ ਪਹਿਲਾਂ ਇਹ ਲੋਹੇ ਦੇ ਅਲੱਗ ਅਲੱਗ ਧਾਤੂ ਦੇ ਵੱਡੇ ਵੱਡੇ, ਮਤਲਬ ਪਹਿਲਾਂ ਇਹ ਕਹਾਵਤ ਹੁੰਦੀ ਸੀਗੀ ਜਿੰਨਾ ਵੱਡਾ ਤਾਲਾ ਉਨੀ ਮਜ਼ਬੂਤੀ, ਤੇ ਹੁਣ ਤੇ ਲੋਕ ਰਿਹਾ ਹੀ ਨਹੀਂ, ਹੁਣ ਤੇ ਇੱਕ ਬਟਨ ਨੱਪੋ ਤੇ ਓਪਨ ਹੋ ਜਾਂਦਾ ਹੈ ਨਾ, ਭਾਵੇਂ ਗੈਰਾਜ ਡੋਰ ਹੋਵੇ ਭਾਵੇਂ ਡੋਰਸ ਦੀ ਵੀ ਆਟੋਮੈਟਿਕ। ਐਪ ਦੇ ਵਿੱਚ ਵੀ ਤੁਸੀਂ ਐਪ ਡਾਊਨਲੋਡ ਕਰਕੇ ਆਈ ਥਿੰਕ ਮੰਥਲੀ ਜਾਂ ਕੁਛ ਬਿਲ ਕਰਕੇ ਤੁਸੀਂ ਓਵਰ ਦਾ ਫੋਨ ਵੀ ਤੁਸੀਂ ਆਪਣੇ ਗੈਰਾਜ ਦਾ ਡੋਰ ਓਪਨ ਕਰ ਸਕਦੇ ਹੋ। ਹੁਣ ਤੇ ਕਿੰਨੇ ਵਧੀਆ ਵਧੀਆ ਸਿਸਟਮ ਹੈ,
1: ਹਾਂ ਤੁਸੀਂ ਐਕਸੈਸ ਦੇ ਦਿੰਦੇ ਹੋ, ਉਹ ਤਾਂ ਬਹੁਤ ਕੁਛ ਆ। ਤੁਸੀਂ ਮੰਨ ਲਓ ਤੁਹਾਡੇ ਘਰ ਕੋਈ ਆਇਆ ਵਾ, ਤੁਸੀਂ ਉਹਨੂੰ 5 ਮਿੰਟ ਦੀ ਐਕਸੈਸ ਦੇ ਦਿੰਦੇ ਹੋ ਵੀ ਹਾਂ ਇੱਕ ਵਾਰੀ ਸਿਰਫ ਖੋਲ ਦੇਣਾ ਤੁਸੀਂ, ਉਹ ਇੱਕ ਵਾਰੀ ਸਿਰਫ ਖੋਲ ਪਾਊਗਾ ਉਹ ਕੋਡ ਦੇ ਨਾਲ, ਤੁਹਾਨੂੰ ਤਾਂ ਬੜਾ ਕੁਛ ਆ ਗਿਆ।
0: ਹਾਂਜੀ ਹਾਂ, ਤੇ ਇਹ ਸ਼ੁਰੂਆਤ ਸੀਗੀ ਮਤਲਬ ਤਾਲਿਆਂ ਦੀ, ਬਾਕੀ ਤੇ ਫਿਰ ਅੱਗੇ ਅੱਗੇ ਆਪਾਂ ਦੇਖਦੇ ਹੀ ਆ। ਪਰ ਇਹ ਕਿ ਹਾਂ ਜਿਵੇਂ ਤੁਸੀਂ ਕਿਹਾ ਮੇਰੇ ਲਈ ਉਹ ਨਵੀਂ ਚੀਜ਼ ਸੀਗੀ, ਸਕਰੂ ਅਨਸਕਰੂ ਵਾਲਾ ਤਾਲਾ, ਗਲੇ ਦੇ ਵਿੱਚ ਤਾਲੇ ਦੀ ਚਾਬੀ ਜੀ ਪਾ ਕੇ ਰੱਖਦੇ ਸੀਗੇ, ਉਹ ਵੀ ਮੈਨੂੰ ਲੱਗਦਾ ਡਿਫਰੈਂਟ ਜੇ ਤਾਲੇ ਹੁੰਦੇ ਹੋਣੇ ਹਨਾ।
1: ਹਾਂ, ਬਹੁਤ ਵੱਡੀਆਂ ਚਾਬੀਆਂ ਜਿੱਦਾਂ ਤੁਸੀਂ ਕਿਹਾ ਵੀ ਜਿੰਨਾ ਵੱਡੀ ਤਾਲਾ ਹੈ ਨਾ, ਜਿਹੜੇ ਵੱਡੇ ਵੱਡੇ ਦਰਵਾਜ਼ੇ ਉਹਨਾਂ ਨੂੰ ਕਿੱਡੀ ਵੱਡੀ ਚਾਬੀ ਲੱਗਦੀ ਹੁੰਦੀ ਹੈ। ਹਾਲੇ ਵੀ ਸਾਡੇ ਜਿੱਦਾਂ ਇੰਡੀਆ ਉੱਥੇ ਜਾਈ ਤਾਂ ਉਹ ਉੱਥੋਂ ਦੇ ਹਿਸਾਬ ਨਾਲ ਤਾਂ ਠੀਕ ਆ, ਹੈਰਾਨੀ ਹੁੰਦੀ ਉਹ ਏਡੀ ਕਿੱਡੀ, ਮਤਲਬ ਹੱਥ ਨਾਲੋਂ ਵੀ ਲੰਮੀ ਉਹ ਚਾਬੀ ਆ, ਤੋ ਕਿੰਨੀ ਤੇ ਪਹਿਲਾਂ ਅੰਦਰ ਚੱਲ ਜਾਂਦੀ ਆ ਬੰਦੇ ਯਕੀਨ ਨਹੀਂ ਲੱਗਦਾ, ਉੱਥੋਂ ਜੋ ਜਾ ਕੇ ਖੋਲੂ ਕੱਲੀ ਵਿਚਾਰੀ ਹੈ ਨਾ।
0: ਹਾਂਜੀ ਐਗਜੈਕਟਲੀ,
1: ਤੇ ਉਹ ਉੱਥੇ ਜਿਹੜੇ ਗੇਟਾਂ ਨੂੰ ਲੱਗਦੇ ਆ ਉਹ ਅਲੱਗ ਤਰ੍ਹਾਂ ਦੇ ਨੇ।
0: ਮੈਨੂੰ ਲੱਗਦਾ ਜਿਹੜੇ ਰਾਜਸਥਾਨ ਵਾਲੇ, ਜੇ ਕਿਤੇ ਵੀ ਤੁਸੀਂ ਚਲ ਜਾਓ ਰਾਜਸਥਾਨ ਦੇ ਵਿੱਚ, ਤੇ ਉੱਥੇ ਤੇ ਐਵੇਂ ਰਾਹ ਦੇ ਵਿੱਚ ਵੀ ਕਿੰਨੇ ਵੱਡੇ ਵੱਡੇ ਦਰਵਾਜ਼ੇ ਹੁੰਦੇ, ਜੇ ਉਹਨਾਂ ਨੂੰ ਤਾਲਾ ਬੰਦ ਕਰਦੇ ਹੋਣੇ ਕਿਵੇਂ ਕਰਦੇ ਹੋਣੇ ਨਾ, ਉਹਦੀ ਵੀ ਚਾਬੀ ਉੱਦਾਂ ਦੀ ਹੁੰਦੀ ਹੋਣੀ ਜਿਹੜੀ ਮੈਂ ਕਹਿ ਰਹੀ ਹਾਂ ਗੱਲੇ 'ਚ ਜਿਹੜੇ ਸੇਵਾਦਾਰ ਹੁੰਦੇ ਹੋਣੇ ਉਹਨਾਂ ਰਾਜਿਆਂ ਦੇ,
1: ਸੇਫ ਰੱਖਣੀ ਨਾ ਮੇਰੇ ਕੋਲ ਰਹੇ ਗਵਾਚੇ ਨਾ,
0: ਕਿਉਂਕਿ ਉਹ ਤੇ ਬਹੁਤ ਵੱਡੇ ਦਰਵਾਜ਼ੇ ਹੁੰਦੇ ਸੀ ਉਹਨਾਂ ਦੇ ਵਿੱਚ, ਉੱਪਰ ਕਿੱਲਾ ਕਿੱਲਾ ਜੀ ਲੱਗੀ ਹੋਣੀ ਆ। ਜਿਹੜੀ ਵੀ ਰਾਜਸਥਾਨ ਦੇ ਵਿੱਚ ਤੁਸੀਂ ਜਾਓ, ਹੁਣ ਵੀ ਉਹ ਦਰਵਾਜ਼ੇ ਹੈ ਪਰ ਉਹ ਓਪਨ ਹੀ ਰਹਿੰਦੇ, ਤੁਸੀਂ ਡਾਇਰੈਕਟ ਆਪਣੀ ਗੱਡੀ ਲੈ ਜਾਓ।
1: ਸੋ ਚਾਬੀ ਜੀ, ਅੱਜ ਚਾਬੀ ਦੀ ਗੱਲ ਆਪਾਂ ਕਰ ਰਹੇ ਹਾਂ, ਤੇ ਜੇਕਰ ਚਾਬੀ ਸੁਣ ਕੇ ਤੁਹਾਡੇ ਮਨ ਦੇ ਵਿੱਚ ਕੁਛ ਆਇਆ ਤੇ ਤੁਸੀਂ ਵੀ ਸਾਂਝਾ ਕਰ ਸਕਦੇ ਹੋ, ਤੇ ਨਹੀਂ ਤੇ ਫਿਰ ਹੌਲੀ ਹੌਲੀ ਆਪਾਂ ਤੁਹਾਡੇ ਨਾਲ ਕਰੀ ਜਾਵਾਂਗੇ ਜੋ ਸਾਡੇ ਕੋਲ ਆਇਆ। ਕਿਉਂਕਿ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਵੀ ਜਦੋਂ ਆਪਾਂ ਕੋਈ ਇੱਕ ਗੱਲ ਛੇੜਦੇ ਹਾਂ ਤੇ ਉਸ ਸਮੇਂ ਲੱਗਦਾ ਵਾ ਵੀ ਨਹੀਂ ਇਹਦੇ ਬਾਰੇ ਕੀ ਗੱਲ ਕਰਾਂਗੇ, ਪਰ ਜਦੋਂ ਆਪਾਂ ਕੋਈ ਗੱਲ ਛੇੜ ਲੈਂਦੇ ਹਾਂ ਤੇ ਫਿਰ ਅੱਗੇ ਤੋਂ ਅੱਗੇ ਲੜੀ
0: ਬਣਦੀ ਜਾਂਦੀ
1: ਹੈ ਨਾ, ਆਪਣੇ ਆਪ ਹੀ ਉਹ ਚੇਤਾ ਆਉਣੀਆਂ ਸ਼ੁਰੂ ਹੋ ਜਾਂਦੀਆਂ ਤੁਹਾਨੂੰ। ਤੁਹਾਨੂੰ ਜਿਹੜੀਆਂ ਚੇਤੇ ਆਈਆਂ ਨੇ?

0: ਉਹ ਤੁਸੀਂ ਸਾਡੇ ਨਾਲ ਸਾਂਝੀਆਂ ਕਰਨੀਆਂ ਤੇ ਸਭ ਤੋਂ ਪਹਿਲਾਂ ਸਾਡੇ ਨਾਲ ਰਚਨਾ ਜੀ ਆਏ ਨੇ ਤੇ ਇਹਨਾਂ ਨੂੰ ਵੇਖਦੇ ਹਾਂ ਕਿਹੜੀ ਗੱਲਬਾਤ ਚੇਤੇ ਆਈ ਤੇ ਬਾਕੀਆਂ ਦਾ ਅੱਗੇ ਬੇਨਤੀ ਆ ਵੀ ਥੋੜਾ ਜਿਹਾ ਇੰਤਜ਼ਾਰ ਕਰ ਲਓ ਭਾਈ ਸਾਡਾ ਫਿਰ ਹੋ ਜਾਣਾ ਬ੍ਰੇਕ ਦਾ ਸਮਾਂ ਤੇ ਫਿਰ ਆ ਕੇ ਬਾਕੀ ਤੁਹਾਡੇ ਨਾਲ ਗੱਲਾਂ ਬਾਤਾਂ ਬਾਕੀਆਂ ਦੇ ਨਾਲ ਕਰਾਂਗੇ ਫਿਰ ਜਿਹੜਾ ਤੁਸੀਂ ਕਰਿਓ ਕਾਲ ਇੰਨਾ ਚਿਰ ਤੁਸੀਂ ਹੋਲ ਤੇ ਵੀ ਰਹਿ ਕੇ ਕੀ ਕਰਨਾ ਹਾਂਜੀ ਸਤਿ ਸ਼੍ਰੀ ਅਕਾਲ ਰਚਨਾ ਜੀ ਤੁਸੀਂ ਆਉਂਦੇ ਹੋ
1: ਰੇਡੀਓ
2: ਭਾਜੀ
1: ਨੂੰ ਲੱਗਿਆ ਹੋਣਾ ਇਹ ਕਿਤੇ ਨਰਸਿੰਗ ਤੇ ਨੀ ਕਰਨ ਲੱਗੇ ਯਸ਼ਕੀ ਹੋ ਗਿਆ ਧੜਕਣ ਦਾ ਚੈੱਕ ਕਰੇ
2: ਮੇਰਾ ਤਾਂ ਪੇਸ਼ੈਂਟ ਉਦਾਂ ਹੀ ਭੱਜਦੇ ਨੇ ਮੇਰੀ ਆਵਾਜ਼ ਸੁਣ ਕੇ ਭੱਜਦੇ ਨੇ ਪੇਸ਼ੈਂਟ ਦਾ ਮੇਰੇ
0: ਜਿਹੜਾ ਹੁਣ ਪਿਆ ਹੀ ਆ ਵਿਚਾਰਾ ਮੰਜੇ ਤੇ ਉਹਨੇ ਕਿੱਥੇ ਭੱਜ ਜਾਣਾ
2: ਛੋਟੀਆਂ ਛੋਟੀਆਂ ਚਾਬੀਆਂ ਜਾਂ ਕੁਛ ਹੈ ਮੈਨੂੰ ਯਾਦ ਹੈ ਸਾਡੇ ਘਰ ਜਿਹੜੀ ਗੋਦਰੇ ਦੀ ਅਲਮਾਰੀ ਹੈ ਨਾ ਉਹਦੇ ਚ ਇੱਕ ਛੋਟਾ ਜਿਹਾ ਲੋਕਰ ਹੁੰਦਾ ਨਾ ਮੇਨ ਜਿਹਨੂੰ ਮੰਮੀ ਪਾਲਾ ਲਾ ਕੇ ਇੱਕ ਉਹਦੇ ਚ ਅੰਦਰ
1: ਵੀ ਹੁੰਦਾ
2: ਹਾਂਜੀ ਉਹਦੇ ਚ ਸਪੈਸ਼ਲ ਕੋਈ ਗੋਲ ਜਿਹਾ ਪਾ ਕੇ ਨਾ ਉਹਦੀ ਚਾਬੀ ਮੰਮੀ ਨੇ ਗੋਦਰੇ ਦੀ ਅਲਮਾਰੀ ਚ ਅਗਰ ਤੁਹਾਨੂੰ ਯਾਦ ਹੋਏ ਲੈਫਟ ਸਾਈਡ ਔਰ ਰਾਈਟ ਸਾਈਡ ਦੇ ਦੋਨੋਂ ਸਾਈਡ ਤੋਂ ਜਿੱਥੇ ਹੈਂਗਰ ਹੈ ਉਹਦੇ ਚ ਜਿੱਦਾਂ ਆਪਾਂ ਪੇਪਰ ਪਾਉਣ ਲਈ ਜਗ੍ਹਾ ਹੁੰਦੀ ਹੈ ਕੁਛ ਵੀ ਆਪਾਂ ਪੇਪਰ ਉਹਦੇ ਚ ਉੱਚੀ ਹੁੰਦੀ ਸੀ ਚਾਬੀ ਤੇ ਅਸੀਂ ਕਈ ਵਾਰੀ ਕਹਿੰਦੇ ਤੁਸੀਂ ਉੱਥੇ ਕਹਿੰਦੇ ਨੀ ਇਹਦੇ ਚ ਕੁਛ ਐਕਸਟਰਾ ਸਮਾਨ ਪਿਆ ਇਹਨੂੰ ਸੇਫ ਰੱਖਣਾ ਹੈ ਪਤਾ ਨੀ ਲੱਗਦਾ ਓਦਾਂ ਪਤਾ ਨੀ ਲੱਗਦਾ ਨਾ ਕਿਸੇ ਨੂੰ ਖੋਲੋ ਕੇ ਉਹਦੇ ਅੰਦਰ ਵੀ ਲੋਕਰ ਹੈ ਤੇ ਉਹ ਚੀਜ਼ ਯਾਦ ਹੈ ਤਾਲੇ ਜਿੱਦਾਂ ਭਾਜੀ ਤੁਸੀਂ ਕਹਿ ਰਹੇ ਨਾ ਮੈਂ ਇੱਕ ਕਾਫੀ ਵੱਡਾ ਤਾਲਾ ਦੇਖਿਆ ਮੋਟਾ ਜਿਹਾ ਹੁੰਦਾ ਸੀ ਜਿੱਦਾਂ ਆਪਾਂ ਕਹਿ ਦਈਏ ਲੇਡੀਜ ਵੱਡਾ ਵੱਡਾ ਜੂੜਾ ਨੀ ਕਰਦੀਆਂ ਮੈਂ ਉਹਨੇ ਸਾਈਜ਼ ਦਾ ਭਾਰਾ ਵੀ ਦੇਖਿਆ ਉਹ ਲੱਕੜ ਦੇ ਦਰਵਾਜੇ ਨੂੰ ਹਾਂਜੀ ਲੱਕੜ ਦੇ ਦਰਵਾਜੇ ਨੂੰ ਸਾਡੇ ਜਿੱਥੇ ਅਸੀਂ ਛੋਟੇ ਹੁੰਦੇ ਰਹਿੰਦੇ ਰਹਿੰਦੇ ਸੀ ਉਹਨਾਂ ਦੇ ਘਰ ਦੇ ਬਾਹਰ ਹੁੰਦਾ ਸੀ ਉਹਨਾਂ ਦਾ ਲੱਕੜ ਦਾ ਦਰਵਾਜਾ ਸੀਗਾ ਉਹ ਲਾਉਂਦੇ ਸੀ ਉਹਨੂੰ ਮੋਟਾ ਜਿਹਾ ਉਹਦੀ ਚਾਬੀ ਵੀ ਇੰਨੀ ਮੋਟੀ ਸੀ ਨਾ ਗੋਲੋਏ ਦੀ ਭਾਰੀ ਚਾਬੀ ਸੀਗੀ ਸੈਲਫ ਨਾ ਤੇ ਅਸੀਂ ਮੈਂ ਉਹ ਤਾਲਾ ਦੇਖਿਆ ਦਾ ਕਾਫੀ ਮੋਟਾ ਹੁੰਦਾ ਸੀ ਉਹ ਤਾਲਾ ਨਾ ਤੇ ਇੱਥੇ ਜਦੋਂ ਆਏ ਇੱਥੇ ਡਿਫਰੈਂਟ ਸੀਗੇ ਲੋਕ ਹੁਣ ਤਾਂ ਚਲੋ ਇੰਡੀਆ ਵੀ ਆਪਣੇ ਘਰਾਂ ਨੂੰ ਨੋਰਮਲ ਜਿਹੜੇ ਲੋਹੇ ਦੇ ਗੇਟ ਹੈ ਉਹਨਾਂ ਨੂੰ ਇੱਕ ਚਾਬੀ ਵਾਲਾ ਲੱਗਦਾ ਪਰ ਹਜੇ ਵੀ ਕਈ ਲੋਕ ਇੱਕ ਚਾਬੀ ਵਾਲਾ ਲਾ ਕੇ ਉੱਥੇ ਦੂਜਾ ਤਾਲਾ ਲਾ ਕੇ ਹੀ ਜਾਂਦੇ ਆ ਕਿ ਵੀ ਸੈਟੀਸਫੈਕਸ਼ਨ ਲਈ ਹਾਂਜੀ
1: ਟਰਸਟ ਇਸ਼ੂ
2: ਹਾਂਜੀ ਤੇ ਉਹਦੇ ਵਾਸਤੇ ਲਗਾ ਕੇ ਜਾਂਦੇ ਤੇ ਮੇਰੇ ਨਾਲ ਇੱਥੇ ਇੰਸੀਡੈਂਟ ਹੋਇਆ ਸੀ ਚਾਬੀ ਦਾ ਕਿ ਮੈਂ ਅਸੀਂ ਮੂਵੀ ਦੇਖਣ ਜਾਣਾ ਸੀ ਬਜਰੰਗੀ ਭਾਈਜਾਨ ਤੇ ਅਸੀਂ ਟਿਕਟਾਂ ਬੁੱਕ ਕਰ ਲਈਆਂ ਟਿਊਜ਼ਡੇ ਦਾ ਦਿਨ ਸੀਗਾ ਮੈਂ ਕਿਹਾ ਚਲੋ ਟਿਕਟ ਤੇ ਡਿਸਕਾਊਂਟ ਹੈ ਚੱਲਦੇ ਹਾਂ ਜੀ ਵਿਲੇਜ ਸਿਨੇਮਾ ਚ ਮੂਵੀ ਦੇਖਣ ਜਦੋਂ ਮੈਂ ਕਾਲੀ ਕਾਲੀ ਚ ਸੀਗੀ ਕਿਉਂਕਿ ਮੈਨੂੰ ਸੀਗਾ ਕਿ ਹਾਏ ਸ਼ੋਅ ਸਟਾਰਟ ਨਾ ਹੋ ਜਾਏ ਮੈਂ ਡੋਰ ਲੋਕ ਕਰਤਾ ਮੈਨੂੰ ਲੱਗਾ ਚਾਬੀ ਇਹਨਾਂ ਨੇ ਚੱਕ ਲਈ ਜਦੋਂ ਮੈਂ ਗੱਡੀ ਚ ਬੈਠੀ ਮੈਂ ਕਿਹਾ ਚਾਬੀ ਕਹਿੰਦਾ ਮੈਂ ਤਾਂ ਚੁੱਕੀ ਨੀ ਉਹ ਮੂਵੀ ਦੇਖਣ ਦਾ ਮੂਡ ਵੀ ਖਰਾਬ ਹੋਇਆ ਪਹਿਲਾਂ ਮੈਂ ਕਿਹਾ ਚਲ ਛੱਡੋ ਪਰੇ ਨਹੀਂ ਜਾਣਾ ਫਿਰ ਅਸੀਂ ਉਹਨੂੰ ਲੋਕ ਸਮਿਥ ਵਾਲੇ ਨੂੰ ਕਾਲ ਕੀਤੀ ਉਹ ਕਹਿੰਦਾ ਕਿ ਮੈਂ ਇਸ ਟਾਈਮ ਡੈਨੀਨੋਂਗ ਵਾਲੀ ਸਾਈਡ ਤੇ ਹਾਂ ਤੇ ਮੈਂ ਅਰਾਊਂਡ 10 ਵਜੇ ਤੱਕ ਆਉਣਾ ਉਸ ਤੋਂ ਪਹਿਲੇ ਨੀ ਮੈਂ ਆ ਸਕਦਾ ਨਾ
0: ਓਕੇ
2: ਫਿਰ ਉਹਨਾਂ ਨੇ ਕਹਿੰਦੇ ਕਿ ਚੱਲ ਹੁਣ ਬਾਹਰ ਵੀ ਕਿੱਥੇ ਬੈਠਾਂਗੇ ਜੂਨ ਜੁਲਾਈ ਦਾ ਹੀ ਸੀਗਾ ਆਈ ਥਿੰਕ ਟਾਈਮ ਨਾ ਠੰਡ ਸੀ ਤੇ ਫਿਰ ਅਸੀਂ ਮੂਵੀ ਦੇਖ ਕੇ ਆਏ ਫਿਰ ਮੂਵੀ ਉਹਨੂੰ ਆ ਕੇ ਦੁਬਾਰਾ ਕਾਲ ਕੀਤੀ ਫਿਰ ਸਾਡੀ ਨੇਬਰ ਸੀ ਅਸੀਂ ਉਹਦੇ ਕੋਲ ਬਹਿ ਕੇ ਉੱਥੇ ਉਹਦੇ ਘਰ ਖਾਣਾ ਖਾਧਾ ਮੈਂ ਤੇ ਮੈਨੂੰ ਉਹ ਦਿਨ ਨਹੀਂ ਭੁੱਲਦਾ ਮੈਂ ਕਿਹਾ ਹਾਏ ਟਿਊਜ਼ਡੇ ਦਾ ਅਸੀਂ ਉਧਰੋਂ ਡਿਸਕਾਊਂਟ ਲਿਆ ਇਧਰੋਂ 100 ਪਤਾ ਨਹੀਂ ਕਿੰਨੇ ਡਾਲਰ
1: ਉਹਦੋਂ ਟਿਊਜ਼ਡੇ ਸਸਤੀ ਹੁੰਦੀ ਸੀ ਟਿਕਟਾਂ
2: ਟਿਊਜ਼ਡੇ ਸਸਤੀ ਹੁੰਦੀ ਸੀ ਉਦੋਂ ਪਰ ਉਹ ਚੀਜ਼
1: ਬਾਕੀ
2: ਇੱਕ ਮੂਵੀ ਦੇ ਬੰਦ ਕਰ ਦਿੱਤਾ ਸੀ ਬਟ ਆਈ ਥਿੰਕ ਹੁਣ ਦੁਬਾਰਾ ਸਟਾਰਟ ਕਰ ਦਿੱਤਾ ਉਹਨਾਂ ਨੇ ਤੇ ਉਹ ਚੀਜ਼ ਮੈਨੂੰ ਬਹੁਤ ਹੋਈ ਸੀ ਮੈਂ ਕਿਹਾ ਹਾਏ ਮੂਵੀ ਵੀ ਦੇਖਣਗੇ ਮੈਨੂੰ ਇੰਨਾ ਜ਼ਿਆਦਾ ਸੀ ਮੈਂ ਹੀ ਫੋਰਸ ਕੀਤਾ ਸੀ ਕਿ ਮੈਂ ਸਲਮਾਨ ਖਾਨ ਦੀ ਮੂਵੀ ਦੇਖਣ ਜਾਣੀ ਇਹਨਾਂ ਨੂੰ ਖਾਸ ਪਸੰਦ ਨਹੀਂ ਹੈ ਪਰ ਫਿਰ ਮੈਨੂੰ ਲੱਗਾ ਕਿ ਨਹੀਂ ਜ਼ਬਰਦਸਤੀ ਕਈ ਵਾਰੀ ਨਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਤੇ ਉਹ ਚੀਜ਼ ਮੈਨੂੰ ਯਾਦ ਹੈ ਇੱਥੇ ਵੀ ਇੱਕ ਅੱਧੀ ਵਾਰੀ ਏਦਾਂ ਹੋਇਆ ਕਿ ਚਾਬੀ ਜਿੱਦਾਂ ਮੈਨੂੰ ਭੁੱਲ ਗਈ ਪਰ ਲੱਕੀਲੀ ਇਹਨਾਂ ਦੇ ਗੱਡੀ ਚ ਹੁੰਦਾ ਰਿਮੋਟ ਤੇ ਮੈਂ ਮੇਕ ਸ਼ੋਰ ਜ਼ਰੂਰ ਕਰਦੀ ਹਾਂ ਨਿਕਲਣ ਲੱਗੇ ਕਿ ਮੇਰੇ ਕੋਲ ਚਾਬੀ ਹੈਗੀ ਹੈ ਤੇ ਨਾਲੇ ਮੈਂ ਡੋਰ ਦਾ ਨਾ ਜਦੋਂ ਵੀ ਕਈ ਲੋਕ ਉਹਨੂੰ ਡੋਰ ਨੂੰ ਪਿੱਛੋਂ ਜਦੋਂ ਆਪਾਂ ਲੋਕ ਓਪਨ ਕਰਦੇ ਹਾਂ ਤੇ ਉਹ ਲੋਕ ਨੂੰ ਘੁਮਾ ਦਿੰਦੇ ਆ ਨਾ ਕਿ ਆਟੋਮੈਟਿਕ ਡੋਰ ਬੰਦ ਹੋ ਜਾਏ ਉਹ ਫਿਰ ਮੈਂ ਉਦੋਂ ਜਾ ਖਾਧਾ ਸੌਂਹ ਖਾ ਲਈ ਸੀ ਵੀ ਪਿੱਛੋਂ ਏਦਾਂ ਲੋਕ ਘੁਮਾ ਕੇ ਨੀ ਕਦੀ ਵੀ ਡੋਰ ਬੰਦ ਕਰਨਾ ਨਾ ਵੀ ਚਾਬੀ ਨਾਲ ਹੀ ਕਰਨਾ ਕਿਉਂਕਿ ਉਹ ਇੰਸੀਡੈਂਟ ਮਹਿੰਗਾ ਪਿਆ ਸੀਗਾ ਨਾ ਤਾਂ ਕਰਕੇ ਟਿਕਟਾਂ ਦਾ ਵੀ ਖਰਚਾ ਤੇ ਉੱਤੋਂ ਲੋਕ ਸਮਿਥ ਦਾ ਵੀ ਮੈਨੂੰ ਯਾਦ ਹੈ ਕਿ ਮੇਰੀ ਸਰਜਰੀ ਹੋਈ ਸੀ 2021 ਦੇ ਵਿੱਚ ਆਈ ਥਿੰਕ ਉਦੋਂ ਕੋਵਿਡ ਚੱਲਦਾ ਸੀਗਾ ਨਾ ਤੇ ਮੈਂ ਆਪਣੇ ਜਿੱਦਾਂ ਮੇਰੇ ਫੈਮਿਲੀ ਫਰੈਂਡਸ ਆ ਉਹ ਵੀ ਆਨੇ ਮੈਨੂੰ ਹਸਪਤਾਲ ਤੋਂ ਪਿੱਕ ਕੀਤਾ ਸੀ, ਉਹਨਾਂ ਵੱਲ ਚਲੇ ਗਏ ਤੇ ਬੱਚਿਆਂ ਨੂੰ ਸਵੇਰੇ ਇਹਨਾਂ ਨੇ ਡ੍ਰੌਪ ਕੀਤਾ ਸੀ ਕਿਉਂਕਿ ਮੈਂ 6 ਵਜੇ ਚਲੀ ਗਈ ਸੀ ਹਸਪਤਾਲ ਤੇ ਚਾਬੀ ਉਹਨਾਂ ਦੇ ਘਰ ਸੀ, ਸਾਨੂੰ ਚਾਬੀ ਚੁੱਕਣੀ ਯਾਦ ਹੀ ਨਹੀਂ ਰਹੀ ਤੇ ਉਦੋਂ ਚਾਬੀ ਇੱਕੋ ਹੀ ਹੁੰਦੀ ਸੀ, ਫਿਰ ਹੁਣ ਉਹ ਅਸੀਂ ਸਨਸ਼ਾਈਨ ਰਹਿੰਦੇ ਸੀ ਉਹ ਟਾਰਨੇਟ ਰਹਿੰਦੇ ਸੀ, ਹੁਣ ਉੱਥੋਂ ਵਾਪਸ ਸਾਨੂੰ ਮਤਲਬ ਅਸੀਂ ਫਿਰ ਅੱਧਾ ਘੰਟਾ ਜ਼ਿਆਦਾ ਲੱਗਣਾ ਸੀ ਤੇ ਉਹ ਜਿਹੜਾ ਸਾਡਾ ਡੋਰ ਸੀ ਨਾ ਉਹਦੀ ਜਾਲੀ ਜਿੱਦਾਂ ਉਹ ਡਬਲ ਡੋਰ ਸੀ, ਇੱਕ ਸਿਕਿਉਰਿਟੀ ਡੋਰ ਸੀ ਇੱਕ ਵੁਡਨ ਡੋਰ ਸੀਗਾ ਨਾ, ਫਿਰ ਅਸੀਂ ਕੀ ਕੀਤਾ ਅਸੀਂ ਉਹਦਾ ਨਾ ਕਿਉਂਕਿ ਦੂਜੇ ਵਾਲੇ ਦੀ ਚਾਬੀ ਸੀਗੀ ਜਿਹੜਾ ਸਿਕਿਉਰਿਟੀ ਡੋਰ ਸੀ ਉਹਦੀ ਨੀ ਸੀਗੀ ਇਹਨਾਂ ਦੇ ਕੋਲ ਨਾ, ਇਹਨਾਂ ਨੇ ਉਹਨੂੰ ਵੀ ਲੋਕ ਲਗਾ ਤਾ, ਉਹਦੀ ਸਿੰਗਲ ਚਾਬੀ ਸੀ ਉਹਦੀ ਥੋੜੀ ਜਿਹੀ ਜਾਲੀ ਟੁੱਟੀ ਹੋਈ ਸੀ ਥੋੜੀ ਜਿਹੀ, ਫਿਰ ਇਹਨਾਂ ਨੇ ਕਿਤੋਂ ਸਕਰੂ ਡਰਾਈਵਰ ਕੋਈ ਪੱਤੀ ਲੱਭ ਗਈ ਸੀ ਉਹ ਜਾਲੀ ਥੋੜੀ ਜਿਹੀ ਤੋੜੀ ਉਹਦੇ ਨਾਲ ਉਂਗਲ ਪਾ ਕੇ ਅਸੀਂ ਲੋਕ ਖੋਲਿਆ, ਫਿਰ ਉਹ ਦੋ ਇੰਸੀਡੈਂਟ ਉਸ ਘਰ ਦੇ ਸਾਨੂੰ ਯਾਦ ਹੈ, ਪਰ ਲੱਕੀਲੀ ਉਦੋਂ ਲੋਕ ਸਮਿਥ ਨਹੀਂ ਬੁਲਾਉਣਾ ਪਿਆ।
1: ਅਨਸਕਰੂ ਕਰਕੇ ਕਿਉਂਕਿ ਹਰ ਗੱਡੀ ਦੇ ਵਿੱਚ ਕਾਰਾਂ ਦੇ ਵਿੱਚ ਤੇ ਹੁੰਦਾ ਹੀ ਸਮਾਨ ਮਾੜਾ ਮੋਟਾ, ਅਸੀਂ ਵੀ ਇੱਕ ਬਾਰੀ ਪੂਰੀ ਬਾਹਰ ਕੱਢ ਕੇ ਅੰਦਰ, ਮੈਨੂੰ ਮੈਂ ਛੋਟੀ ਜਿਹੀ ਆਉਂਦੀ ਕਹਿੰਦੀ ਜਾ ਤੂੰ ਟੱਪ ਕੇ ਅੰਦਰ ਖੋਲ, ਮੈਂ ਨੀ ਦਿੰਦਾ $100 ਅਗਲੇ ਨੂੰ, ਮੈਨੂੰ ਟਪਾ ਕੇ ਅੰਦਰ ਆਪਣੇ ਘਰ ਚ।
2: ਫਿਰ ਬਹੁਤ ਗੁੱਸਾ ਆਉਂਦਾ ਆਪਣੇ ਤੇ ਵੀ ਹਾਏ ਡਬਲ ਚੈੱਕ ਕਿਉਂ ਨੀ ਕੀਤਾ, ਜਦੋਂ ਅਸੀਂ ਉਹਨਾਂ ਨੂੰ ਸਵੇਰੇ ਦੱਸਿਆ ਕਿ
1: ਅੰਦਰ ਉਹ ਸ਼ੋਅ ਥੋੜੀ ਨਾ ਕਰ ਰਹੇ ਅੰਦਰੋਂ ਅੰਦਰੋਂ ਤੁਸੀਂ ਹੁੰਦੇ ਰਹੋ, ਲੇਕਿਨ ਤੁਸੀਂ ਆਪਣੇ ਫੇਸ ਤੇ ਉਹ ਐਕਸਪ੍ਰੈਸ਼ਨ ਨਿਊਟਰਲ ਜਿਹਾ ਰੱਖਣਾ ਪੈਂਦਾ, ਕਿਉਂਕਿ ਜੇ ਥੋੜਾ ਜਿਹਾ ਵੀ ਆਪਾਂ ਢਿੱਲ ਛੱਡੀ ਫਿਰ ਤੇ ਫਿਰ ਅਗਲਾ ਤੇ ਮਾਈਕ ਲੈ ਕੇ ਰੈਡੀ
2: ਜਾਏਗਾ ਨਾ।
1: ਪਰ ਵਾਕਈ ਮੈਨੂੰ ਲੱਗਦਾ ਹੁਣ ਦੀ ਲਾਈਫ ਫਿਰ ਵੀ, ਪਰ ਜਿਹੜੇ ਸਟੂਡੈਂਟ ਲਾਈਫ ਦੇ ਵਿੱਚ ਹੁੰਦਾ ਨਾ ਉਦੋਂ ਚਾਬੀ ਬੜੀ ਕੀਮਤੀ ਸੀਗੀ, ਭਾਵੇਂ ਗੱਡੀ ਦੀ ਚਾਬੀ ਹੋਵੇ ਭਾਵੇਂ ਘਰ ਦੀ, ਕਿਉਂਕਿ ਕਈ ਲੋਕ ਸ਼ੇਅਰਿੰਗ 'ਚ ਰਹਿੰਦੇ ਸੀ, ਕਈ ਵਾਰੀ ਇਹ ਵੀ ਹੁੰਦਾ ਸੀ ਨਾ ਕਿ ਤੁਸੀਂ ਨਿਕਲਣਾ ਅਤੇ ਮਤਲਬ ਸ਼ੇਅਰਿੰਗ ਵਾਲੇ ਘਰ 'ਚ ਦੋ ਹੀ ਚਾਬੀਆਂ ਨਾ, ਇੱਕ ਫੈਮਿਲੀ ਇੱਕ ਦੇ ਕੋਲ, ਕਿ ਜੇ ਤੁਹਾਡੀ ਕਿਸੇ ਤੁਸੀਂ ਉਹਨਾਂ ਤੁਹਾਨੂੰ ਪਤਾ ਉਹਨਾਂ ਕੋਲ ਸਪੇਅਰ ਹੈ ਪਰ ਤੁਸੀਂ ਮੰਗਣ 'ਚ ਵੀ ਉਹ ਵੀ ਝਾਕਾ ਰਹੇਗਾ।
2: ਸਾਡੇ ਸ਼ੇਅਰਿੰਗ ਵਾਲੇ ਘਰ ਚ ਅਸੀਂ ਕਦੀ ਲੋਕ ਹੀ ਨੀ ਲਗਾਇਆ ਸੀ, ਉਹਦਾ ਡੋਰ ਏਦਾਂ ਹੀ ਬੰਦ ਹੁੰਦਾ ਸੀ, ਮੈਨੂੰ ਬਹੁਤ ਹੈਰਾਨੀ ਹੁੰਦੀ ਸੀ, ਮੈਂ ਉਹਨੂੰ ਕਿਹਾ ਮੈਂ ਕਿਹਾ ਕੋਈ ਆ ਜਾਏ, ਕਹਿੰਦੇ ਸਟੂਡੈਂਟਾਂ ਦੇ ਘਰਾਂ ਚ ਕਿੰਨੇ ਕੀ ਚੁੱਕਣਾ, ਮੈਂ ਉਸ ਘਰ ਚ ਰਹੀ ਸੀਗੀ ਪਰ ਉੱਥੇ ਕਦੀ ਲੋਕ ਨੀ ਲਗਾਇਆ ਸੀ, ਨੈਵਰ ਐਵਰ। ਚਾਬੀ ਉੱਦਾਂ ਪ੍ਰਟੈਂਡ ਕੀਤੀ ਹੁੰਦੀ ਸੀ ਕਿੱਥੇ ਪਈ ਹੈ ਵੀ ਜੇ ਗਲਤੀ ਨਾ ਕੋਈ ਘੁਮਾ ਦੇਵੇ, ਪਰ ਉਹ ਡੋਰ ਆਲਵੇਸ ਖੁੱਲਾ ਹੁੰਦਾ ਸੀ 24/7, ਕਦੀ ਲੋਕ ਨੀ ਲਾਇਆ ਸੀ ਉਹਨੂੰ।
0: ਫਿਲਹਾਲ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674
3: AM। ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲਦੇ ਲੰਘ ਜਾਂਦੇ ਨੇ।
4: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
5: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
4: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
3: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
4: ਰਿਲੀਜ਼ਿੰਗ ਔਨ 31st July।
3: ਦੱਸੋ
4: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
6: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
7: ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ।
6: ਅਕਸ਼ਰ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
8: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
9: वॉइस।
10: यार तू इत्थे इनी छेती आके पक्का भी हो गया, की जुगाड़ लाया है?
11: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
10: नंबर दा दे बंसल इमीग्रेशन वालियां दा।
11: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
0: रेडियो हां जी 1674 एम प्रोग्राम, हां जी मेलबर्न करी फिर तो तुहाडा स्वागत। गल्लां बातां चाबियां दियां हो रहियां ही, जिंदियां दियां हो रहियां ही, ते इस हिस्से दे विच आपां अगलियां जानकारियां वल वधदे हां। आस्ट्रेलिया दे बारे भी तुहानूं दस्सांगे, इत्थे की चलदा ते किदां चलदा, ते जो तुहानूं पता ਉਹ ਤੁਸੀਂ ਵੀ ਦੱਸੋ, ਅਤੇ ਨਾਲ ਸਾਨੂੰ ਇਹ ਵੀ ਦੱਸੋ ਸੋਚ ਕੇ ਵੀ ਇੱਕ ਘਰ ਦੇ ਵਿੱਚ ਭਲਾ ਕਿੰਨੇ ਕੁ ਤਰ੍ਹਾਂ ਦੇ ਤਾਲੇ ਹੁੰਦੇ, ਕਿੰਨੇ ਕੁ ਤਰ੍ਹਾਂ ਦੀਆਂ ਚਾਬੀਆਂ ਅਲੱਗ ਅਲੱਗ ਸਾਨੂੰ ਕੈਰੀ ਕਰਨੀਆਂ ਪੈਂਦੀਆਂ। ਇਹ ਵੀ ਇੱਕ ਵਾਰੀ ਸੋਚ ਕੇ ਸਾਡੇ ਨਾਲ ਸਾਂਝ ਪਾਇਓ। ਮੇਰੇ ਨਾਲ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਇਹ ਤਾਂ ਹੈ ਹੀ, ਵਾਕਈ ਜਿੰਨੀ ਚੀਜ਼ਾਂ ਉੰਨੀ ਚਾਬੀਆਂ ਅਤੇ ਉੰਨੀ ਜ਼ਿੰਮੇਦਾਰੀਆਂ, ਅਤੇ ਹਰ ਇੱਕ ਮੈਨੂੰ ਲੱਗਦਾ ਜਿਵੇਂ ਰਚਨਾ ਜੀ ਕਹਿ ਕੇ ਗਏ ਨਾ, ਹਰ ਇੱਕ ਇਨਸਾਨ ਦੀ ਕੋਈ ਨਾ ਕੋਈ ਇਮੋਸ਼ਨਲ ਜਾਂ ਇੱਕ ਫਨੀ ਸਟੋਰੀ ਚਾਬੀਆਂ ਤੋਂ ਲੈ ਕੇ, ਮਤਲਬ ਭਾਵੇਂ ਪੁਰਾਣੀ ਕਹਿ ਲਓ ਭਾਵੇਂ ਨਵੀਂ ਕਹਿ ਲਓ, ਕੋਈ ਨਾ ਕੋਈ ਤੇ ਜੁੜੀ ਹਰ ਇੱਕ ਨੂੰ ਯਾਦ ਆ ਹੀ ਰਹੀ ਹੋਣੀ। ਮੇਰੇ ਨਾਲ ਤੇ ਹੁਣੇ ਤਾਜ਼ੀ ਤਾਜ਼ੀ ਵਾਪਰੀ ਹੈ। ਜਦੋਂ ਹੁਣੇ 2-3 ਦਿਨ ਪਹਿਲਾਂ ਅਸੀਂ ਗੱਡੀ ਵੇਚੀ ਹੈ ਜਿਹੜੀ ਮੈਂ ਚਲਾਉਂਦੀ ਹਾਂ, ਤੇ ਨਾ ਹੁਣ ਆਪਾਂ ਵਾਪਿਸ ਜਦੋਂ ਗੱਡੀ ਦੇ ਰਹੇ ਸੀਗੇ ਲੈਣ ਆਇਆ, ਆਪਣੇ ਹਿਸਾਬ ਨਾਲ ਮੈਂ ਸਾਰਾ ਸਮਾਨ ਇੱਕ ਇੱਕ ਕੱਲੀ ਕੱਲੀ ਚੀਜ਼ ਗੱਡੀ 'ਚ ਕੱਢਤੀ। ਕਾਰ ਸੀਟ ਹੋ ਗਈ, ਜਿਹੜਾ ਮੋਬਾਈਲ ਟੰਗਣ ਦਾ ਹੋ ਗਿਆ, ਦੁਨੀਆਂ ਭਰ ਦੇ ਬੱਚਿਆਂ ਦਾ ਸਮਾਨ ਪਿਆ ਹੁੰਦਾ, ਗਲੋਫ ਬਾਕਸ, ਮਤਲਬ ਕਿੰਨਾ ਕੁਛ ਤਾਂ ਆਪਾਂ ਕੈਰੀ ਕਰਕੇ ਚੱਲਦੇ ਹਾਂ ਗੱਡੀ ਦੇ ਵਿੱਚ, ਹੈ ਨਾ। ਆਪਣੇ ਹਿਸਾਬ ਨਾਲ ਸਿਆਣੀ ਬਣ ਕੇ ਮੈਂ ਇੱਕ ਇੱਕ ਚੀਜ਼ ਹੈ ਕਿ ਹਾਂ ਚਲੋ ਮੇਰੀ ਗੱਡੀ ਮੈਂ ਖਾਲੀ ਕਰਤੀ। ਦਿਮਾਗ ਦੇਖੋ, ਕੁਦਰਤੀ ਮੈਨੂੰ ਇੱਕ ਕਾਲ ਆਇਆ ਹੋਇਆ ਸੀਗਾ, ਉਦੋਂ ਮੈਂ ਕਿਸੇ ਨਾਲ ਗੱਲ ਕਰਦੇ ਕਰਦੇ ਉਹ ਬੰਦਾ ਆ ਗਿਆ, ਅਤੇ ਉਹਨੇ ਕਿਹਾ ਕਿ ਠੀਕ ਹੈ ਮੈਂ ਹੀ, ਅਤੇ ਮੈਂ ਉਹਨੂੰ ਪੂਰੀ ਚਾਬੀ ਦਾ ਗੁੱਛਾ ਹੀ ਫੜਾਤਾ, ਉਹਦੇ 'ਚ ਮੇਰੀ ਸਾਰੀ ਚਾਬੀਆਂ।
0: ਅੱਛਾ
1: ਸਪੇਅਰ ਕੀ ਦਿੱਤੀ ਪਹਿਲਾਂ, ਠੀਕ ਹੈ, ਉਹ ਗੁੱਛਾ ਬੰਦੇ ਨੇ, ਮਤਲਬ ਐਵੇਂ ਹੋਇਆ ਕਿ ਇੱਕਦਮ ਹੀ ਬੱਚਿਆਂ ਨੇ ਦਰਵਾਜ਼ਾ ਖੋਲ੍ਹਤਾ। ਮੈਂ ਜਦਕਿ ਇਹਨਾਂ ਨੂੰ ਸਮਝਾਇਆ ਹੋਇਆ, ਪਰ ਐਕਸਾਈਟਮੈਂਟ ਦੇ ਵਿੱਚ, ਕਿਉਂਕਿ ਉਹ ਜਿਹੜੀ ਕਾਰ ਲੋਡ ਕਰਕੇ ਲੈ ਕੇ ਜਾਂਦੇ ਉਹ ਵਾਲੀ ਲੈ ਕੇ ਆਏ ਸੀ, ਅਤੇ ਇਹਨਾਂ ਨੇ ਕੈਮਰੇ 'ਚ ਦੇਖ ਲਿਆ ਬੱਚਿਆਂ ਨੇ, ਅਤੇ ਉਹ ਓਵਰ ਮਤਲਬ ਹੋ ਜਾਂਦਾ ਨਾ ਪਜ਼ਲ ਜਿਹਾ ਹੋ ਕੇ ਬੰਦਾ, ਆਲਰੇਡੀ ਮੈਂ ਥੋੜ੍ਹੀ ਇਮੋਸ਼ਨਲ ਸੀਗੀ ਕਿ ਹਾਂ ਮੇਰੀ ਗੱਡੀ ਜਾ ਰਹੀ ਹੈ, ਅਤੇ ਮੈਂ ਉਹਨੂੰ ਪੂਰਾ ਗੁੱਛਾ ਹੀ ਫੜਾ ਦਾ। ਮੈਂ ਕਿਹਾ ਗਏ ਹੁਣ ਤੇ, ਮੈਨੂੰ ਫਟਾਫਟ ਰਿਅਲਾਈਜ਼ ਵੀ ਹੋ ਗਿਆ ਥੋੜ੍ਹੀ ਦੇਰ ਦੇ ਵਿੱਚ, ਕਿਉਂਕਿ ਥੋੜ੍ਹੀ ਦੇਰ ਦੇ
0: ਵਿੱਚ ਚਲ ਗਏ ਸੀ,
1: ਉੱਤੇ ਗਿਆ ਇੱਥੇ ਮਿੰਟਾਂ 'ਚ ਭੱਜ ਗਿਆ ਉਹਦੇ ਗੱਡੀ ਲੈ ਕੇ, ਅਤੇ ਆਪਾਂ ਵੀਡੀਓ ਬਣਾ ਲਈ, ਸਾਰੇ ਤਮਾਸ਼ਾ ਕਰ ਲਏ, ਲੇਕਿਨ ਇਹ ਨਹੀਂ ਯਾਦ ਕਿ ਉਹਨੂੰ
0: ਗੱਡੀ ਜਾਂਦੀ ਸੀ। ਵਾਹ, ਹਾਂ ਉਹਦੀ ਵੀ ਬਣਾਉਂਦਾ ਮੰਨ। ਅੱਛਾ
1: ਜਾਂਦੀ ਦੀ ਵੀ ਬਣਾਈ ਆ, ਹੁਣ ਨਵੀਂ ਆਏਗੀ, ਫਿਰ ਉਹ ਆਪਾਂ ਮਿਕਸ ਕਰਕੇ ਇੱਕ ਵੀਡੀਓ ਬਣਾਵਾਂਗੇ।
0: ਅੱਛਾ,
1: ਤੇ ਹੁਣ ਤੇ ਮੈਂ ਕਿਹਾ ਹੁਣ ਤੇ ਗਏ ਕੰਮ ਤਾਂ, ਬੜੀ ਡਾਂਟ ਪੈਣੀ ਹੈ, ਤੇ ਮੈਂ ਦੱਸਿਆ ਸਰਦਾਰ ਜੀ ਨੂੰ, ਮਤਲਬ ਦੱਸਿਆ ਕਿ ਮਤਲਬ ਐਵੇਂ, ਤੇ ਕਹਿੰਦੇ ਕਿ ਮਤਲਬ ਇੰਨਾ ਕੋਈ ਕਿਵੇਂ ਨਲਾਇਕ ਹੋ ਸਕਦਾ ਕਿ ਪੂਰਾ ਤਾਂ ਚਾਬੀ ਦਾ ਗੁੱਛਾ ਹੀ ਬਣਾਤਾ, ਮਤਲਬ ਹੁਣ ਲੈਣ ਵਾਲੇ ਦੀ ਵੀ ਮਾਰੇ ਜਾਈਏ ਕਿ ਉਹਨੇ ਵੀ
0: ਤੈਨੂੰ ਗੁੱਛਾ,
1: ਬੱਚਿਆਂ ਦੇ ਸਾਰੇ ਸਵਿਮਿੰਗ ਦੇ ਉਹ ਸਾਰਾ ਕੁਛ ਉਹਦੇ ਵਿੱਚ ਹੈ ਨਾ, ਬੰਜ ਪੂਰਾ ਕੀ ਦਾ, ਅਤੇ ਹੁਣ ਮੈਨੂੰ ਨਹੀਂ ਪਤਾ, ਇਹ ਤਾਂ ਬਿਲਕੁਲ ਮਿਊਟ ਮੋਡ 'ਚ ਚਲੇ ਗਏ, ਅਤੇ ਮੈਨੂੰ ਮਤਲਬ ਅੰਦਰੋਂ ਖਲਬਲੀ, ਅਤੇ ਮੈਂ ਕਿਹਾ ਅੱਛਾ ਉਹ ਆਇਆ ਸੀਗਾ ਬੰਦਾ, ਉਹ ਕਿੱਥੇ ਦਾ ਹੈ? ਕਹਿੰਦੇ ਨਾਰੇ ਵਾਰਾਂ ਹੁੰਦਾ ਹੈ, ਪਤਾ ਕਿੰਨੀ ਦੂਰ ਹੈ ਉਹ ਨਾਰੇ ਵਾਰਾਂ ਸੁਣ ਕੇ ਹੋਰ ਮੈਨੂੰ ਟੈਨਸ਼ਨ, ਮੇਰੇ ਦਿਮਾਗ 'ਚ ਲਿਆ ਕਿ ਉੱਥੇ ਕੌਣ ਰਹਿੰਦਾ ਮੇਰੀ ਜਾਨ ਵਿੱਚ ਆਉਂਦਾ, ਮੈਨੂੰ ਫਿਰ ਕਿੰਨੇ ਸਾਰੇ ਲੋਕ ਮਿਲ ਗਏ ਆਪਣੇ ਹਾਂਜੀ ਰੇਡੀਓ ਪਰਿਵਾਰ ਦੇ, ਮੈਂ ਕਿਹਾ ਇੱਕ ਨੇ ਮਨਾ ਕੀਤਾ, ਦੂਜੇ ਨੂੰ ਮੈਂ ਕਿਹਾ ਪੂਰਾ ਨਾਨਕਾ ਪਰਿਵਾਰ ਹੈ ਉਸ ਸਾਈਡ, ਫਿਰ ਮੈਂ ਪਹਿਲਾਂ ਹੀ ਫੋਨ ਜਿਹਨਾਂ ਨੂੰ ਲਾਇਆ, ਉਹਨੇ ਕਿਹਾ ਹਾਂ ਹਾਂ ਬਿਲਕੁਲ, ਆਪਾਂ ਚੌੜ 'ਚ ਵਾਪਿਸ ਫੋਨ ਕੀਤਾ, ਹੋ ਗਿਆ ਕੰਮ, ਟੈਨਸ਼ਨ ਦੀ ਗੱਲ ਨਹੀਂ, ਚਾਬੀਆਂ ਤੁਹਾਨੂੰ ਗੱਲ ਮਿਲ ਜਾਏਗੀ, ਇੱਕ ਦਿਨ ਆਪਾਂ ਗੁਜ਼ਾਰਾ ਕਰ ਸਕਦੇ ਹਾਂ। ਫਿਰ ਮੈਨੂੰ ਚਾਬੀ ਦਾ ਗੁੱਛਾ ਜਦੋਂ ਮਿਲਿਆ, ਮਤਲਬ ਉਹਨਾਂ ਨੇ ਕਲੈਕਟ, ਉਹ ਬੰਦੇ ਨੇ ਉਹਨਾਂ ਦੇ ਘਰੇ ਡ੍ਰੌਪ ਕਰਤਾ, ਤੇ ਉਹਨਾਂ ਨੇ ਜਦੋਂ ਮੈਨੂੰ ਦਿੱਤਾ, ਫਿਰ ਆਪਾਂ ਹੋਰ ਸ਼ੋਅ ਆਫ, ਕਹਿੰਦੇ ਫਿਰ ਵੀ ਤੁਹਾਡੀ ਨਲਾਇਕੀ ਮਤਲਬ ਕਿੰਨੀ, ਤੁਸੀਂ
0: ਇਹਦੇ ਨਾਲ ਨਲਾਇਕ ਤੇ ਨਹੀਂ ਜਾਂਦੀ।
1: ਮੈਂ ਕਿਹਾ ਪਰ ਗੱਲ ਸਾਹਮਣੇ ਗਈ ਨਾ, ਤੁਹਾਨੂੰ ਨਹੀਂ ਟਰੈਵਲ ਕਰਨਾ, ਤੇ ਮੇਰੇ ਨਾਲ ਤੇ ਤਾਜ਼ੀ ਤਾਜ਼ੀ ਹੋਈ, ਤਾਂ ਹੀ ਮੈਂ ਸੋਚਿਆ ਸੀਗਾ ਇਸ ਤੇ ਸ਼ੋਅ ਕਰਾਂਗੇ।
0: ਕਈ ਬੰਦਿਆਂ ਤੇ ਮੈਨੂੰ ਹੈਰਾਨੀ ਹੁੰਦੀ, ਕਈ ਵਾਰੀ ਕਦੇ ਜਦੋਂ ਪੁਰਾਣੀ ਵੀ ਗੱਡੀ ਲੈਣ ਜਾਈਏ ਨਾ, ਤੇ ਉਹਨਾਂ ਨੇ ਈਵਨ ਪਹਿਲੀ ਚਾਬੀ ਜਿਹੜੀ ਉਹ ਵੱਖਰੀ ਸਾਂਭੀ ਹੁੰਦੀ ਹੈ, ਮਤਲਬ ਮੈਂ ਆਪਣਾ ਜੇ ਵੇਖੀਏ ਤਾਂ ਸਾਨੂੰ ਤਾਂ ਪਤਾ ਹੁੰਦਾ ਵੀ ਇੱਕ ਹੀ ਹੈ ਯਾਰ, ਦੂਜੀ ਕਿਤੇ ਲੱਭੂਗੀ ਤੇ ਦੇ ਦਾਂਗੇ, ਆਪਾਂ ਤੇ ਇੱਦਾਂ ਹੀ ਵੇਚੀਆਂ ਜਦੋਂ ਵੇਚੀਆਂ। ਪਰ ਕਈ ਬੰਦਿਆਂ ਦਾ ਵੇਖੀਏ ਵੀ ਉਹਨਾਂ ਨੇ ਸਾਰਾ ਕੁਛ ਐਂ ਪ੍ਰੋਪਰ,
1: ਨਹੀਂ ਦੂਜੀ ਵੀ ਵਾਵਾ ਇੰਨੇ ਤਰੀਕੇ ਨਾਲ ਸਾਂਭ ਕੇ ਰੱਖੀ ਸੀਗੀ ਕਿ ਪੂਰਾ ਘਰ ਉਲਟ ਪੁਲਟ ਕਰਤਾ ਕਿ ਦੂਜੀ ਚਾਬੀ ਜਿਹੜੀ ਇੱਕ ਹੋਰ ਕੀ ਲੱਭਣ ਵਾਸਤੇ, ਤੇ ਉਦੋਂ ਵੀ ਮਜ਼ਾ ਆਇਆ ਸੀ, ਉਦੋਂ ਜਿੱਥੇ ਮਿਲੀ ਉਦੋਂ ਮੈਨੂੰ ਕੈਸ਼ ਮਿਲਿਆ, ਬਹੁਤ ਸਾਰਾ ਜਿੱਥੇ ਰੱਖੀ ਸੀ ਮੈਂ ਕਿਹਾ ਵਾਹ ਮੈਂ ਕਿਹਾ ਹਾਂ ਇਹ ਤੇ ਮੈਂ ਹੀ ਰੱਖ ਕੇ ਭੁੱਲੀ ਸੀ
0: ਉਹ ਵੀ ਸੋਹਣੀ ਗੱਲ ਹੈ ਠੀਕ ਹੈ ਚਲੋ ਗੁੱਡ ਵਧੀਆ ਅੱਛਾ ਅੱਜ ਇੱਕ ਹੋਰ 2 ਵਜੇ ਜਿਹੜਾ ਤੁਹਾਨੂੰ ਵੈਸੇ ਤੇ ਜਿੰਨੀ ਕੁ ਚੱਲ ਰਹੀ ਹੈ ਖਬਰ ਆਪਾਂ ਖਬਰਾਂ 'ਚ ਵੀ ਸਾਂਝੀ ਕਰ ਚੁੱਕੇ ਹਾਂ ਤੁਹਾਡੇ ਤੱਕ ਪਹੁੰਚ ਚੁੱਕੇ ਹੋਊਗੇ ਪਰ ਅੱਜ ਦੇ ਦਿਨ ਖਾਸ ਤੌਰ ਦੇ ਉੱਤੇ ਜੇ ਆਪਾਂ ਵੈਸੇ ਤੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਅਲੱਗ ਅਲੱਗ ਸਟੇਟਸ ਅਲੱਗ ਅਲੱਗ ਟਾਈਮਿੰਗ ਹੈ ਪਰ ਔਜ਼ ਅਲਰਟ ਹੈ ਅੱਜ ਨੈਸ਼ਨਲ ਟੈਸਟ ਕੀਤਾ ਜਾ ਰਿਹਾ ਵਾ ਅੱਜ ਦੇ ਦਿਨ ਅਤੇ ਵਿਕਟੋਰੀਆ ਦੇ ਵਿੱਚ ਸੁਣ ਰਹੇ ਹੋ ਤੇ 2 ਵਜੇ ਕੀਤਾ ਜਾਊਗਾ ਸੋ ਐਮਰਜੈਂਸੀ ਅਲਰਟ ਸਿਸਟਮ ਹੈ ਜਿਹੜਾ ਕਿ ਆਸਟ੍ਰੇਲੀਆ ਭਰ ਦੇ ਵਿੱਚ ਨਵਾਂ ਇੰਟਰੋਡਿਊਸ ਕੀਤਾ ਜਾ ਰਿਹਾ ਸੋ ਅੱਜ ਯਾਨੀ ਕਿ 27 ਜੁਲਾਈ ਨੂੰ ਅਤੇ ਤੁਸੀਂ 2 ਵਜੇ ਦੇ ਕਰੀਬ ਪਰੇਸ਼ਾਨ ਨਾ ਹੋਇਓ ਜੇ ਕੋਈ ਤੁਹਾਡੇ ਫੋਨ ਦੇ ਉੱਤੇ ਕੋਈ ਮੈਸੇਜ ਆਇਆ ਕਿੱਦਾਂ ਦਾ ਮੈਸੇਜ ਆਊਗਾ ਇਹ ਖੈਰ ਤੁਸੀਂ ਜਾ ਕੇ ਅਤੇ ਆਪਣੇ ਸਾਡੇ ਪੇਜ ਦੇ ਉੱਤੇ ਤੁਸੀਂ ਜਾਣਕਾਰੀਆਂ ਵੇਖ ਲਿਓ ਅਤੇ ਜਾਂ ਫਿਰ ਸਰਚ ਮਾਰ ਲਓ ਤੁਸੀਂ ਔਜ਼ ਅਲਰਟ ਅਤੇ ਤੁਹਾਨੂੰ ਜਾਣਕਾਰੀਆਂ ਮਿਲ ਜਾਣਗੀਆਂ ਸਰਕਾਰ ਨੇ ਹਰ ਜਗ੍ਹਾ ਦੇ ਉੱਤੇ ਪਾਈਆਂ ਨੇ ਸੋ ਭਵਿੱਖ ਦੇ ਵਿੱਚ ਕਹਿੰਦੇ ਨੇ ਕਿ ਇਹਦੀ ਵਰਤੋਂ ਕੋਈ ਮਤਲਬ ਬੁਸ਼ ਫਾਇਰ ਹੋ ਜਾਂਦਾ ਵਾ ਕੋਈ ਹੜ੍ਹ ਆ ਜਾਂਦਾ ਤੂਫਾਨ ਆ ਜਾਂਦਾ ਵਾ ਕੋਈ ਕਿਸੇ ਕਿਸਮ ਦੀ ਕੋਈ ਜਨਤਕ ਐਮਰਜੈਂਸੀ ਹੋ ਜਾਂਦੀ ਹੈ ਕੋਈ ਸੁਰੱਖਿਆ ਖਤਰ ਦਾ ਖਤਰਾ ਹੋ ਜਾਂਦਾ ਤੁਹਾਡੇ ਆਸ ਪਾਸ ਅਤੇ ਮੋਬਾਈਲ ਦੇ ਉੱਤੇ ਤੁਰੰਤ ਜਿਹੜੀ ਆ ਉਹ ਸੂਚਨਾ ਤੁਹਾਨੂੰ ਭੇਜ ਦਿੱਤੀ ਜਾਊਗੀ ਅਤੇ ਉਹ ਬਿਲਕੁਲ ਇਸੇ ਤਰ੍ਹਾਂ ਦੀ ਹੋਊਗੀ ਜਿੱਦਾਂ ਦੀ ਅੱਜ ਤੁਹਾਨੂੰ ਭੇਜੀ ਜਾ ਰਹੀ ਹੈ ਅਤੇ ਹੁਣ ਜਿਹੜਾ ਇਹ ਸਿਸਟਮ ਹੈ ਇਹਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਤੁਸੀਂ ਲੋਕਲ ਕੌਂਸਲ ਨਾਲ ਤੁਹਾਨੂੰ ਰਜਿਸਟਰ ਹੋਣ ਦੀ ਲੋੜ ਨਹੀਂ ਹੈ ਤੁਸੀਂ ਜਿੱਥੇ ਵੀ ਹੋਗੇ ਉਹ ਉੱਥੋਂ ਦਾ ਤੁਹਾਡਾ ਜਿਹੜਾ ਲੋਕੇਸ਼ਨ ਪਿੱਕ ਕਰਕੇ ਉਹਦੇ ਆਸ ਪਾਸ ਦੀ ਹੀ ਤੁਹਾਨੂੰ ਭੇਜੂਗਾ ਜੋ ਵੀ ਅਲਰਟ ਉਹਦੇ ਆਸ ਪਾਸ ਹੋਊਗਾ ਵਿਕਟੋਰੀਆ ਨਿਊ ਸਾਊਥ ਵੇਲ ਕੁਈਨਜ਼ਲੈਂਡ ਤਸਮਾਨੀਆ ਏ ਸੀ ਟੀ ਦੁਪਹਿਰੇ 2 ਵਜੇ ਅਤੇ ਜਿਹੜੇ ਸੁਣ ਰਹੇ ਨੇ ਸਾਊਥ ਆਸਟ੍ਰੇਲੀਆ ਤੋਂ ਨੌਰਦਰਨ ਟੈਰੀਟਰੀ ਤੋਂ ਦੁਪਹਿਰੇ 1:30 ਵਜੇ ਉੱਥੋਂ ਦੇ ਲੋਕਲ ਸਮੇਂ ਦੇ ਅਨੁਸਾਰ ਅਤੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ 12 ਵਜੇ ਸੋ ਇਹ ਤੁਸੀਂ ਮਤਲਬ ਖਾਸ ਧਿਆਨ ਰੱਖਿਓ ਅਤੇ ਹਾਂ ਜੇ ਮੰਨ ਲਓ ਤੁਸੀਂ ਕੰਮ ਕਾਰ ਦੇ ਉੱਤੇ ਹੋ ਤੁਸੀਂ ਤੁਹਾਨੂੰ ਲੱਗਦਾ ਵਾ ਵੀ ਤੁਹਾਨੂੰ ਉਹ ਡਿਸਟਰਬ ਨਾ ਕਰੇ ਅਤੇ ਫਿਰ ਚੱਲਦੇ ਨੂੰ ਤੁਸੀਂ ਬੰਦ ਸ਼ਾਇਦ ਨਹੀਂ ਕਰ ਪਾਓਗੇ ਉਸ ਤੋਂ ਪਹਿਲਾਂ ਤੁਸੀਂ ਆਪਣਾ ਫੋਨ ਜਿਹੜਾ ਉਹ ਤੁਸੀਂ ਉਹ ਕਰ ਲਓ ਕੀ ਉਹਨੂੰ ਕਹਿੰਦੇ ਬੰਦ ਕਰ ਲਓ ਅਤੇ ਜਾਂ ਫਿਰ ਤੁਸੀਂ ਉਹਨੂੰ ਫਲਾਈਟ ਮੋਡ ਦੇ ਉੱਤੇ ਕਰ ਲਓ ਤੁਸੀਂ ਸੋ ਉਹ ਫਿਰ ਤੁਹਾਡੇ ਠੀਕ ਹੋਊਗਾ ਹਾਂਜੀ ਬੇਨਤੀ ਹੈ ਜੀ ਜਿਹੜੇ ਇਸ ਟਾਈਮ ਹੋਲਡ ਦੇ ਉੱਤੇ ਨੇ ਜੇ ਤੁਸੀਂ ਮਤਲਬ ਆਪਣਾ ਮਿਊਟ 'ਤੇ ਰੱਖ ਲਓ ਤਾਂ ਜ਼ਿਆਦਾ ਬਿਹਤਰ ਹੈ ਅਤੇ ਮੇਰੇ ਕੋਲ ਤਾਂ ਸਿਰਫ ਇੱਕੋ ਹੀ ਫਿਰ ਸਲਿਊਸ਼ਨ ਹੈ ਵੀ ਮੈਨੂੰ ਤੁਹਾਡਾ ਫੋਨ ਕੱਟਣਾ ਪੈਣਾ ਅਤੇ ਫਿਰ ਲੰਮਾ ਸਮਾਂ ਤੁਸੀਂ ਇੰਤਜ਼ਾਰ ਕਰੋਗੇ ਉਹਦੇ ਲਈ ਮੁਸ਼ਕਲ ਹੈ ਅਤੇ ਤੁਸੀਂ ਪਲੀਜ਼ ਆਪਣਾ ਫੋਨ ਮਿਊਟ 'ਤੇ ਕਰ ਲਓ ਜੇਕਰ ਤੁਸੀਂ ਨਹੀਂ ਤੁਹਾਡੇ ਧਿਆਨ 'ਚ ਤਾਂ ਕਰੀ ਝਾਤੀ ਮਾਰ ਲਿਓ ਮੈਂ ਸਿਰਫ ਉਹਨਾਂ ਨੂੰ ਕਹਿ ਰਿਹਾ ਜਿਹੜੇ ਇਸ ਟਾਈਮ ਹੋਲਡ ਦੇ ਉੱਤੇ ਨੇ ਇੰਨੀ ਕੁ ਬੇਨਤੀ ਜਿਹੜਾ ਰੱਖਿਓ ਤੁਹਾਡੀ ਵਿੱਚ ਡਿਸਟਰਬੈਂਸ ਆ ਰਹੀ ਤੁਸੀਂ ਕਿਸੇ ਨਾਲ ਗੱਲਬਾਤ ਕਰ ਰਹੇ ਹੋ ਜਸਕੀਰਤ ਜੀ ਤੁਸੀਂ ਆਉਂਦੇ ਹੋ ਕੀ ਹਾਲ ਤੁਹਾਡਾ
2: ਨਿਆਣੇ
0: ਰੌਣਕ ਲਾ ਦਿੰਦੇ ਸਵੇਰੇ ਸਵੇਰੇ ਜੋ ਮਰਜ਼ੀ ਆ ਪਰ ਨਿਆਣੇ ਦੀ ਇੱਕ ਆਪਣੀ ਵੱਖਰੀ ਰੌਣਕ ਹੁੰਦੀ ਹੈ
2: ਉਹ ਰੌਣਕ ਜਿਹੜੀ ਘਰੋਂ ਵੀ ਨਿਕਲਦੀ ਹੈ ਨਾ ਉਹ ਵੀ ਬੜੀ ਸੋਹਣੀ ਰੌਣਕ ਨਾਲ ਨਿਕਲਦੀ ਹੈ ਤੇ ਉਹਨਾਂ ਨੂੰ ਤੇ ਝਿੜਕਾਂ ਦੇ ਕੇ ਕੱਢੀ ਦਾ ਕਿ ਜਾਓ ਹੁਣ ਸਕੂਲ ਉਹ ਰੌਣਕ ਵੀ ਹੁੰਦੀ ਹੈ ਸਵੇਰੇ ਸਵੇਰੇ ਘਰ
1: ਕਈ ਵਾਰੀ ਮਤਲਬ ਮੈਂ ਤੇ ਮੇਰੇ ਨਾਲ ਇੱਕ ਫਰੈਂਡ ਹੈ ਤੇ ਅਸੀਂ ਚਾਹ ਬੱਚੇ ਛੱਡ ਕੇ ਨਾ ਕਦੇ ਮੇਰੇ ਘਰ ਕਦੇ ਅਸੀਂ ਮੈਂ ਉਸਦੇ ਘਰ ਜਾਂਦੇ ਹਾਂ ਤੇ ਫੇਵਰੇਟ ਟਾਈਮ ਹੈ ਨਹੀਂ ਨਹੀਂ ਅਸੀਂ ਮੈਂ ਤੇ ਮੇਰੀ ਸਹੇਲੀ ਬੱਚੇ ਛੱਡ ਤੇ ਪਤੀ ਕੰਮ ਤੇ ਤੇ ਅਸੀਂ ਦੋਨੇ ਬਹਿ ਕੇ ਚਾਹ ਪੀਂਦੇ ਹਾਂ ਤੇ ਉਹ ਕਿੰਨੇ ਸ਼ਾਂਤੀ
2: ਜਾਂ ਸਾਰਿਆਂ ਦੇ ਉੱਠਣ ਤੋਂ ਪਹਿਲੇ ਇੱਕ ਕੱਪ ਚਾਹ ਪੀ ਲਓ ਸ਼ਾਂਤੀ ਨਾਲ ਤੇ ਜਾਂ ਜਦੋਂ ਐਸ ਕੋਈ ਕਰਨਾ ਹੋਏ ਉਸ ਵੇਲੇ ਪੀਓ
1: ਨਜ਼ਾਰੇ
0: ਮਤਲਬ ਤੁਹਾਡੀ ਨਾ ਬੀਬੀਆਂ ਦਾ ਵੀ ਇੱਕ ਦਿਨ ਵੱਖਰਾ ਕੋਈ ਏਦਾਂ ਦਾ ਹੀ ਹੋਣਾ ਚਾਹੀਦਾ ਪ੍ਰੋਗਰਾਮ ਹੈ ਨਾ ਜੋ ਮਤਲਬ ਕੀ ਚਾਹੁੰਦੀਆਂ ਜੇ ਤੁਸੀਂ
2: ਛੱਡੋ
0: ਸਮੱਸਿਆ ਵਾ ਤੁਹਾਡੀ ਬੀਬੀਆਂ ਦੀ ਘਰੋਂ ਘਰ ਇਹੋ ਸਮੱਸਿਆ ਵਾ ਤੁਹਾਨੂੰ ਨੀ ਪਤਾ ਲੱਗੀ ਹੋਇਆ ਵਾ
1: ਮੈਨੂੰ ਲੱਗਦਾ ਅੱਛਾ ਮੈਨੂੰ ਲੱਗਦਾ ਜੇ ਐਵੇਂ ਟਾਈਮ ਵੀ ਦਿੱਤਾ ਨਾ ਜਿਵੇਂ ਤੁਸੀਂ ਹੁਣੇ ਹੀ ਕਿਹਾ ਤੇ ਉਸ 'ਚ ਵੀ ਅਸੀਂ ਕੀ ਕੀ ਦੱਸੀਏ ਉਹ ਇੰਨੀ ਸਾਰੀ ਚੀਜ਼ਾਂ ਦਿਮਾਗ ਦੇ ਵਿੱਚ ਐਲਫਾ ਬੀਟਾ ਗਾਮਾ ਹੋ ਜਾਣੀ
0: ਨਹੀਂ ਜਦੋਂ ਕਿਤੇ ਪੁੱਛ ਲਓ ਨਾ ਜਦੋਂ ਕਿਤੇ ਪੁੱਛ ਲਓ ਉਦੋਂ ਪਤਾ ਕੀ ਹੁੰਦਾ ਵਾ ਪਤਾ ਹੀ ਹੈ ਤੁਹਾਨੂੰ
1: ਪਤਾ ਹੀ ਹੈ ਤੁਹਾਨੂੰ
0: ਤਾਂ ਦੱਸਿਆ ਤੁਸੀਂ ਉਹਦਾ ਮੁੱਕਣੀ
2: ਹੈ ਗੱਲ ਉਹਦਾ ਤਾਂ ਜਵਾਬ ਹੁੰਦਾ ਕੁਛ ਨਹੀਂ
0: ਕੁਛ ਵੀ ਨਹੀਂ ਤੁਹਾਨੂੰ ਪਹਿਲਾਂ ਪਤਾ ਨਹੀਂ
2: ਔਰ ਕਈ ਵਾਰੀ ਤੇ ਏਦਾਂ ਹੁੰਦਾ ਇੰਨੀਆਂ ਸਾਰੀਆਂ ਗੱਲਾਂ ਹੁੰਦੀਆਂ ਇੱਕ ਟੋਪਿਕ ਤੇ ਗੱਲ ਕਰਦੇ ਕਰਦੇ ਉਹ ਗੱਲ ਮਤਲਬ ਏ ਤੋਂ ਸ਼ੁਰੂ ਹੁੰਦੀ ਹੈ ਔਰ ਜ਼ੀ ਤੇ ਖਤਮ ਹੁੰਦੀ ਹੈ ਔਰ ਮੇਰੇ ਹਸਬੈਂਡ ਮੇਰਾ ਮੂੰਹ ਦੇਖ ਰਹੇ ਹੁੰਦੇ ਕਿ ਇਹਨਾਂ ਦਾ ਕੋਈ ਲਿੰਕ ਹੈ ਆਪਸ ਵਿੱਚ ਜਾਂ ਅਲੱਗ ਅਲੱਗ ਹੈ ਇਹਦੇ ਤੇ ਰਿਐਕਸ਼ਨ ਕਿੱਦਾਂ ਦਾ ਦੇਣਾ
0: ਵੀ ਗੱਲ ਸਹੀ ਹੈ ਮੈਨੂੰ ਲੱਗਦਾ ਤੁਹਾਨੂੰ ਨਾ ਟਾਈਮ ਦੇਣਾ ਚਾਹੀਦਾ ਵਾ ਕਿਸੇ ਦਿਨ ਬੀਬੀਆਂ ਨੂੰ ਜਿਹੜੀਆਂ ਜਿਹੜੀਆਂ ਬੀਬੀਆਂ ਇੰਟਰਸਟਿੰਗ ਆ ਤੇ ਜਿਹੜੀਆਂ ਵਾਕਈ ਗੱਲ ਕਰ ਸਕਦੀਆਂ ਵਾ ਖੁੱਲ ਕੇ ਇਹ ਨੀ ਵੀ ਫੇਰ ਉਹ ਬਹਿ ਕੇ ਉਹੀ ਕਹਿਣ ਵੀ ਤੁਹਾਨੂੰ ਬਾਕੀ ਤੁਹਾਨੂੰ ਪਤਾ ਹੀ ਆ
1: ਹੋਰ ਸੁਣਾਓ
2: ਹੋਰ ਸੁਣਾਓ ਤੁਸੀਂ ਸੁਣਨ ਵਾਲੇ ਬਣੋ ਅਸੀਂ ਪਰੀਆਂ ਬੈਠੀਆਂ ਤੁਸੀਂ ਸੁਣਨ ਵਾਲੇ ਤੇ ਬਣੋ
1: ਸਾਨੂੰ ਮੰਚ ਚਾਹੀਦਾ ਹੈ
0: ਚਲੋ ਜਾਓ ਮੰਚ ਦਿੱਤਾ ਤੁਹਾਨੂੰ
1: ਮੈਂ ਤੇ ਕਈ ਵਾਰੀ ਐਵੇਂ
0: ਰੱਖੋ ਤੁਸੀਂ ਟਾਈਮ ਇੱਕ ਹਫਤਾ ਪੂਰਾ ਦਿੱਤਾ ਤੁਹਾਨੂੰ ਜਾਓ ਪੰਜ ਦਿਨ ਲਗਾਤਾਰ ਮੈਂ ਸਿਰਫ ਉਹ ਪਰੇਡ ਕਰੂੰਗਾ ਤੁਸੀਂ ਕੱਢੋ ਤੁਸੀਂ ਆਪਣੀਆਂ ਪੜਾਸਾਂ ਤੁਸੀਂ ਹਾਂ
1: ਲੇਡੀਜ਼
0: ਸਪੈਸ਼ਲੀ ਉਹ ਗੱਲਾਂ ਜਿਹੜੀਆਂ ਮੰਨ ਲਓ ਅਸੀਂ ਕਦੀ ਨੀ ਕੀਤੀਆਂ ਇਹ ਕਹਿ ਕੇ ਤੁਸੀਂ ਕਰ ਲਈਆਂ ਆਹ ਤੇ ਅਸੀਂ ਕਦੀ ਨੀ ਕੱਢੀਆਂ ਦਿਲੋਂ
1: ਇੱਕ ਦੂਜੇ ਨੂੰ ਇਸ਼ਾਰੇ ਵੀ ਕੋਈ ਭਾਵਨਾ ਚ ਬਹਿ ਕੇ ਜਿਵੇਂ ਬੱਚਿਆਂ ਦੇ ਵਾਂਗ ਆਪਣੇ ਵੀ ਨਿਕਲ ਜਾਏ ਓਵਰ
2: ਸੁੱਖ
0: ਨੂੰ ਲੈਣਾ ਪੈਣਾ ਵਾ ਇਹਨਾਂ ਨੇ ਨੀ ਇਹਨਾਂ ਨੇ ਮੌਕੇ ਤੇ ਸਾਥ ਛੱਡ ਜਾਣਾ ਜੇ
1: ਨਹੀਂ ਸੁੱਖ ਜੀ ਵਧੀਆ
2: ਇਹ ਨੀ ਛੱਡਦੇ ਉਹ ਵੀ ਆਊਗੀ ਨਾਲ ਛੱਡਣਗੇ
0: ਦੋ ਫਿਰ ਮਚ ਹੋ ਜਾਣਾ ਫਿਰ ਐਵੇਂ ਲੜ ਪੋ ਗਈਆਂ ਕਦੇ
1: ਪਤਾ ਲੱਗਿਆ ਆਪਣਾ ਸ਼ੋਅ ਖਤਮ ਹੋਇਆ ਭਾਜੀ ਤੇ ਦਰਦ ਸਿਰ ਦਰਦ ਦੀ ਦਵਾਈ ਖਾ ਰਹੇ
2: ਅਸੀਂ ਨਾਲ ਲਿਆਵਾਂਗੇ ਪੈਨਾਡੋਲ
0: ਉਹ ਤੇ ਤੁਸੀਂ ਨਾਲੇ ਰੱਖੀ ਹੁੰਦੀ ਹੈ ਤੇ ਪਰਸ ਚ
2: ਬਿਲਕੁਲ ਬਿਲਕੁਲ ਅੱਛਾ ਚਾਬੀਆਂ ਤੋਂ ਮੈਨੂੰ ਚੇਤਾ ਆਇਆ ਥੋੜੇ ਦਿਨ ਪਹਿਲੇ ਮੈਂ ਕਿਸੇ ਨੂੰ ਦੱਸ ਰਹੀ ਸੀ ਪੰਜਾਬੀ ਦੇ ਨਾ ਇੱਕ ਸਿੰਗਰ ਹੁੰਦੇ ਸੀਗੇ ਪੁਸ਼ਪਾ ਹੰਸ ਜੀ ਉਹ ਸਾਡੇ ਘਰ ਦੇ ਨਾਲ ਉਹਨਾਂ ਦਾ ਘਰ ਸੀਗਾ ਤੇ ਉਹਨਾਂ ਦੇ ਬੀਜੀ ਸੀ ਬਹੁਤ ਓਲਡ ਤੇ ਜਦੋਂ ਆਂਟੀ ਨੇ ਤੇ ਅੰਕਲ ਨੇ ਕਿਧਰੇ ਜਾਣਾ ਹੁੰਦਾ ਸੀ ਨਾ ਤੇ ਉਹ ਮੰਮੀ ਨੂੰ ਆਵਾਜ਼ ਮਾਰਦੇ ਸੀਗੇ ਕਿ ਮਨਪ੍ਰੀਤ ਬੱਚਿਆਂ ਨੂੰ ਨਾ ਇੱਧਰ ਛੱਡ ਜਾ ਕਿ ਬੀਜੀ ਇਕੱਲੇ ਨੇ ਤੇ ਅਸੀਂ ਬੜੇ ਸ਼ੌਂਕ ਨਾਲ ਜਾਣਾ ਕਿ ਉਹਨਾਂ ਦੇ ਘਰ ਕੇਬਲ ਲੱਗਾ ਹੁੰਦਾ ਸੀ ਉਦੋਂ ਤੇ ਫਿਲਮ ਦੇਖਣ ਨੂੰ ਮਿਲਦੀ ਸੀ ਟੀਵੀ ਤੇ ਬੀਜੀ ਨੂੰ ਬੜਾ ਪਤਾ ਲੱਗਦਾ ਸੀ ਉਹ ਸੁੱਤੇ ਰਹਿੰਦੇ ਸੀਗੇ ਆਪਣਾ ਬਸ ਇੰਨਾ ਹੁੰਦਾ ਸੀ ਕੋਈ ਕੋਲ ਹੋਣਾ ਚਾਹੀਦਾ ਉਹਨਾਂ ਦੇ ਤੇ ਇੱਕ ਵਾਰੀ ਮੰਮੀ ਪਾਪਾ ਨੂੰ ਵੀ ਕਿਤੇ ਜਾਣਾ ਪੈ ਗਿਆ ਤੇ ਮੇਰਾ ਬ੍ਰਦਰ ਵੀ ਉਹਨਾਂ ਦੇ ਨਾਲ ਚਲਾ ਗਿਆ ਮੈਨੂੰ ਇਹਨਾਂ ਨੇ ਦੇਤੀ ਚਾਬੀ ਚਾਬੀ ਮੈਂ ਬੈਠੀ ਬੈਠੀ ਨਾ ਉਹਨਾਂ ਦੇ ਸੋਫੇ ਦੇ ਨਾ ਸਾਈਡ ਤੇ ਬਾਂਹ ਦੇ ਵਿੱਚ ਫਸ ਗਈ ਚਾਬੀ ਮੇਰੇ ਕੋਲੋਂ
0: ਅੱਛਾ
2: ਹੁਣ ਕੱਢਣ ਦੇ ਚੱਕਰ ਦੇ ਵਿੱਚ ਮੈਂ ਹੱਥ ਪਾਵਾਂ ਤੇ ਉਹ ਹੋਰ ਅੰਦਰ ਚਲੀ ਜਾਏ ਮੈਂ ਫੇਰ ਹੱਥ ਪਾਵਾਂ ਉਹ ਹੋਰ ਅੰਦਰ ਚਲੀ
1: ਜਾਏ ਸੋਫੇ ਵੀ
2: ਸ਼ਾਮੀ ਉਹਨਾਂ ਦੇ ਸੋਫੇ ਦੀ ਬਾਂਹ ਤੋੜਨੀ ਪਈ ਸਾਨੂੰ ਘਰ ਦੀ ਚਾਬੀ ਛੋਟਾ ਮੋਟਾ ਪੰਗਾ ਨੀ ਲਿੱਤਾ ਭਾਜੀ
1: ਅਜੇ ਉਹ ਵੀ ਹੁੰਦਾ ਸੀਗਾ ਕਿ ਨਾ ਐਕਸਟਰਾ ਚਾਬੀ ਬਣਾਉਣ ਵਾਸਤੇ ਸਾਬਣ ਤੇ ਨਾ ਉਹਦੀ ਛਾਪ ਜੀ ਲੈ ਕੇ ਜਾਣੀ ਸਪੇਅਰ ਕੀ ਪਹਿਲਾਂ ਉਹ ਸਿਸਟਮ ਵੀ ਦੇਖਿਆ
2: ਉਹ ਵੀ ਦੇਖਿਆ
0: ਫਿਲਮਾਂ ਚ ਵੇਖਿਆ ਕਿ ਉਦਾਂ ਵੀ ਹੁੰਦਾ ਸੀ ਉਹ
1: ਰੀਅਲ ਚ ਵੀ ਕਰਦੇ ਹੁੰਦੇ ਸੀ
2: ਰੀਅਲ ਚ ਵੀ ਦੇਖਿਆ ਰੀਅਲ ਚ ਵੀ ਦੇਖਿਆ ਤੇ ਇੱਥੇ ਇੱਕ ਵਾਰੀ ਕੀ ਹੋਇਆ ਕਿ ਗੁੜੀਆ ਦੇ ਹੋਣ ਤੋਂ ਬਾਅਦ ਨਾ ਦੋ ਤਿੰਨ ਮਹੀਨੇ ਬਾਅਦ ਛੋਟੀ ਜਿਹੀ ਸੀਗੀ ਅਜੇ ਤੇ ਮੈਨੂੰ ਮੰਮੀ ਹੋਰੀ ਚਲੇ ਗਏ ਵਾਪਿਸ ਤੇ ਮੈਨੂੰ ਇਹ ਕਹਿੰਦੇ ਅੱਜ ਨਾ ਆਪਾਂ ਡਿਨਰ ਬਾਹਰ ਕਰਨ ਚੱਲਦੇ ਹਾਂ ਚਲੋ ਅਸੀਂ ਚਾਹ ਦੇ ਵਿੱਚ ਨਾ ਕਾਰਾਂ ਦੇ ਚਾਬੀਆਂ ਦੇ ਛੱਲੇ ਚੇਂਜ ਕੀਤੇ ਪਤਾ ਨੀ ਕੀ ਹੋਇਆ ਘਰ ਦੀ ਚਾਬੀ ਘਰ ਦੇ ਅੰਦਰ ਰਹਿ ਗਈ ਘਰ ਕਰਤਾ ਅਸੀਂ ਲੋਕ
0: ਚਾਬੀ ਵੇਖ ਕੇ ਨਹੀਂ ਖੜਿਆ
2: ਚਾਬੀ ਨੀ ਦੇਖੀ ਨਾ ਤੇ ਉਹ ਮੈਨੂੰ ਤੇ ਖੁਸ਼ੀ ਬੜੀ ਸੀ ਕਿ ਬਈ ਅੱਜ ਅਸੀਂ ਬਾਹਰ ਚੱਲੇ ਹਾਂ ਤੇ ਕਾਰ ਵਿੱਚ ਬੈਠ ਗਏ ਤੇ ਇਕਦਮ ਅਸੀਂ ਦੋਨਾਂ ਨੇ ਇੱਕ ਦੂਜੇ ਵੱਲ ਦੇਖਿਆ ਤੇ ਅਸੀਂ ਕਿਹਾ ਚਾਬੀ ਚਾਬੀ ਤੇ ਅੰਦਰ ਰਹਿ ਗਈ ਤੇ ਅਸੀਂ ਨਾ ਸੈਲਫ ਮਾਰਿਆ ਗਏ ਡਿਨਰ ਕੀਤਾ ਵਾਪਿਸ ਆਏ ਆਰਾਮ ਨਾਲ ਡਿਨਰ ਕੀਤਾ ਜੋ ਰਹਿ ਗਿਆ ਉਹ ਤੇ ਰਹਿ ਗਿਆ ਨਾ ਹੁਣ ਉਹ ਤੇ ਕੁਛ ਨੀ ਹੋ ਸਕਦਾ ਫਿਰ ਡਿਨਰ ਕਰਕੇ ਵਾਪਿਸ ਆਏ ਫਿਰ ਅਸੀਂ ਲੋਕ ਸਮਿਥ ਨੂੰ ਸੱਦਿਆ ਫਿਰ ਜੋ ਜੋ ਮਾਇਆ ਉਹ ਸਾਡੇ ਕੋਲੋਂ ਲੈ ਕੇ ਗਿਆ ਨਾ $300
1: ਚਾਬੀ ਰੱਖੀ ਚਾਬੀ ਨਹੀਂ ਭੁਲਣੀ ਚਾਹੀਦੀ ਉਹ ਜਿਹੜੀ ਚੋਟ ਹੁੰਦੀ ਹੈ ਨਾ ਉਹ ਹਮੇਸ਼ਾ ਯਾਦ ਰਹਿੰਦੀ ਹੈ
9: ਇੱਕ ਵਾਰੀ ਸਟੂਡੈਂਟ ਲਾਈਫ, ਇੱਕ ਚਾਬੀ ਔਰ ਇੱਕ ਨਮਕ, ਸਟੂਡੈਂਟ ਲਾਈਫ ਦੇ ਵਿੱਚ ਇੱਕ ਵਾਰੀ ਘਰ ਨਮਕ ਮੁੱਕਿਆ, ਅਸੀਂ ਹੰਗਰੀ ਜੈਕ ਜਾ ਕੇ ਨਮਕ ਦੇ ਪੈਕਟ ਚੁੱਕ ਕੇ ਲਿਆਏ, ਤੇ ਹੁਣ ਇਹ ਹੁੰਦਾ ਕਿ ਨਮਕ ਦਾ ਐਕਸਟਰਾ ਡੱਬਾ ਪਿਆ ਹੁੰਦਾ ਹੈ
0: ਹੰਗਰੀ ਜੈਕਸ ਤੋਂ।
9: ਹਾਂ, ਹੰਗਰੀ ਜੈਕਸ ਸਾਲਟ ਪੈਪਰ ਨੀ ਹੁੰਦਾ ਜਿਹੜਾ ਪਾਊਚ ਜੇ ਹੁੰਦੇ ਛੋਟੇ ਛੋਟੇ, ਉਹ ਚੁੱਕ ਕੇ ਲਿਆਏ। ਉਦੋਂ ਉਹ ਵੀ ਇਹ ਨੀ ਕੀਤਾ ਕਿ ਬਾਹਰ ਹੀ ਖਾ ਲਈਏ, ਉਦੋਂ ਚੁੱਕ ਕੇ ਲਿਆ ਕੇ ਘਰ ਰੋਟੀ ਬਣਾ ਕੇ ਖਾ ਲਈ। ਉਸ ਤੋਂ ਬਾਅਦ ਅੱਜ ਤੱਕ ਇਹ ਹੁੰਦਾ ਕਿ ਨਮਕ ਕਿੰਨਾ ਪਿਆ ਘਰ ਪਹਿਲੇ ਉਹ ਚੈੱਕ ਕਰ ਲੋ।
1: ਨਮਕ, ਖੰਡ, ਪੱਤੀ, ਤਿੰਨ ਚੀਜ਼ਾਂ ਤਾਂ ਕਿਤੇ ਮੁੱਕਣ ਦਿੰਦੇ ਆਪਾਂ ਪੰਜਾਬੀ।
9: ਬਿਲਕੁਲ ਬਿਲਕੁਲ, ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ,
1: ਥੈਂਕ ਯੂ,
9: ਓਕੇ, ਸਤਿ ਸ਼੍ਰੀ
1: ਅਕਾਲ, ਸਤਿ ਸ਼੍ਰੀ ਅਕਾਲ ਜੀ,
0: ਥੈਂਕ ਯੂ ਥੈਂਕ ਯੂ ਥੈਂਕ ਯੂ ਜੀ, ਮਿਹਰਬਾਨੀ ਤੁਹਾਡੀ। ਹਾਂਜੀ ਭੈਣ ਜੀ, ਤੁਸੀਂ ਆਉਂਦੇ ਹੋ, ਅਮਰਿਤ ਭੈਣ ਜੀ ਤੁਸੀਂ ਆਉਂਦੇ ਹੋ।
1: ਮੈਂ
12: ਦੋ ਕਿੱਸੇ ਸੁਣਾਉਂਗੀ। ਪਹਿਲਾਂ ਨਾ ਸੁਖਵਿੰਦਰ ਆਈ ਸੀ ਤੇ ਅਸੀਂ ਨਾ ਮੁੰਡਿਆਂ ਨਾਲ ਰਹਿੰਦੇ ਸੀ, ਤੇ ਉਹ ਦਰਵਾਜੇ ਦੇ ਪਿੱਛੇ ਨਾ ਇੱਕ ਮਾਸਟਰ ਬੈਡਰੂਮ ਚ ਹੁੰਦੀ ਕੁੰਡੀ, ਜਿੱਦਾਂ ਨਾ ਜੇ ਆਪਾਂ ਜਿਆਦਾ ਯੂਜ ਕਰੀਏ ਲੂਜ਼ ਹੋ ਜਾਂਦੀ, ਆਪਣੇ ਆਪ ਹੀ ਲੋਕ ਹੋ ਜਾਂਦਾ ਨਾ। ਤੇ ਅਸੀਂ ਕੀ ਹੋਇਆ, ਰਾਤ ਦੇ 11 ਵਜੇ ਹੋਏ ਤੇ ਨਾਲ ਵਾਲੇ ਮੁੰਡੇ ਕਹੇ ਕਿ ਨਾ ਆਂਟੀ ਚਲੋ ਆਈਸਕ੍ਰੀਮ ਖਾ ਕੇ ਆਉਂਦੇ, ਮੰਮੀ ਆਏ ਹੋਏ ਸੀ
0: ਮੇਰੇ,
12: ਤੇ ਮੰਮੀ ਨੇ ਛੇਤੀ ਜੀ ਕਹਿੰਦੇ ਚਲ ਚੱਲਦੇ ਆ, ਤੇ ਮੰਮੀ ਨਿਕਲ ਗਏ ਰੂਮ ਤੋਂ ਬਾਹਰ, ਤੇ ਅਸੀਂ ਚਲ ਮੰਮੀ ਅੰਦਰ ਹੀ ਹੋਣੇ, ਤੇ ਚਾਬੀ ਮੇਰੇ ਕਮਰੇ ਚ ਹੁੰਦੇ ਸੀ ਸਾਰੇ ਕਮਰਿਆਂ ਦੀ ਨਾ।
1: ਅੱਛਾ,
12: ਖੇਲਦੇ ਖੇਲਦੇ ਬੱਚੇ ਕਿਤੇ ਬੱਚੇ ਹੀ ਬਾਹਰ ਆ ਗਏ ਤੇ ਰੂਮ ਲੋਕ ਹੋ ਗਿਆ।
0: ਉਹ ਵਾਲਾ ਲੋਕ ਜਿਹੜਾ ਹੁੰਦਾ ਉਹ ਡੈਡ ਲੋਕ, ਉਹ ਬਹੁਤ ਕੰਮ ਖਰਾਬ ਕਰਦਾ।
12: ਹਾਂਜੀ, ਤੇ ਡਾਇਪਰ ਵਗੈਰਾ ਸਾਰੇ ਬੱਚਿਆਂ ਦੇ ਵਿੱਚ ਨਾ, ਤੇ ਸਾਨੂੰ ਇਹ ਯਾਦ ਨਾ ਆਏ ਕਿ ਅਸੀਂ ਜਾ ਕੇ ਕੋਸ ਵਗੈਰਾ ਤੋਂ ਜਾਂ ਕਿਤੋਂ ਤੋਂ ਫੜ ਲਈਏ ਡਾਇਪਰ, ਤੇ ਅਸੀਂ ਸੋਚੀ ਜਾਈਏ ਹੁਣ ਬੱਚਿਆਂ ਦਾ ਔਖਾ ਹੋ ਜਾਣਾ ਕਿ ਦੋਨੋਂ ਬੱਚਿਆਂ ਨੂੰ ਡਾਇਪਰ ਦੀ ਵੀ ਲੋੜ ਹੈ, ਤੇ ਸਾਰਾ ਸਮਾਨ ਚਾਬੀਆਂ ਤੇ ਕਾਰਡ ਵਗੈਰਾ ਸਭ ਅੰਦਰ। ਤੇ ਅਸੀਂ ਰਾਤ ਨੂੰ ਕੀ ਕੀਤਾ, ਸੈਨੀਟਰੀ ਨੈਪਕਿਨ ਲਾ ਕੇ ਬੱਚਿਆਂ ਦੇ ਥਾਂਸ ਲਾਏ।
1: ਕਈ ਵਾਰੀ ਨਾ ਆਪਾਂ ਮਤਲਬ ਇੰਨੇ ਸਾ ਈਜ਼ੀ ਤਰੀਕੇ ਹੁੰਦੇ, ਪਰ ਪਤਾ ਨੀ ਆਪਾਂ ਉਲਝੇ ਹੀ ਰਹਿੰਦੇ ਆ ਨਾ,
0: ਇੱਕਦਮ ਫੜਾ ਦਿੰਦੇ ਆ, ਨਹੀਂ ਪਤਾ ਲੱਗਦਾ,
1: ਪੈਨਿਕ ਹੋ ਜਾਂਦਾ ਇਨਸਾਨ।
12: ਤੇ ਬਾਅਦ ਚ ਅਗਲਾ ਦਿਨ ਹੋਇਆ, ਤੇ ਅਸੀਂ ਫਿਰ ਲੋਕਸਮਿਥ ਨੂੰ ਬੁਲਾ ਕੇ ਫੇਰ ਕਿਤੇ ਲੋਕ ਖਲਵਾਇਆ ਤੇ ਚਾਬੀਆਂ ਬਾਹਰ ਨਿਕਲੀਆਂ ਨਾ, ਫਿਰ ਸਾਰੇ ਯਾਦ ਕਰਨ ਅਸੀਂ ਕੋਸ ਜਾ ਕੇ ਲੈ ਆਂਦੇ, ਬਕਾ ਹੁਣ ਜਦ ਲੋਕ ਖੁੱਲ ਗਿਆ ਤਾਂ ਹੁਣ ਯਾਦ ਆਉਂਦਾ ਤਾਂ ਕੀ ਰਮਾਨ ਰਾਤ ਲੈ ਆਂਦੇ। ਤੇ ਇੱਕ ਵਾਰ ਹੋਇਆ ਸੀ, ਅਰਮਾਨ 1.5 ਸਾਲ ਦਾ ਸੀ, 1.5-2 ਸਾਲ ਦਾ, ਮਤਲਬ ਹਲੇ ਤੁਰਨਾ ਫਿਰਨਾ ਓਦਾਂ ਸੀ, ਇਹਨੂੰ ਪਤਾ ਨੀ ਡਰੋਰ ਤੱਕ ਇਹਦਾ ਹੱਥ ਨੀ ਆਉਂਦਾ ਸੀ, ਤੇ ਉਹ ਵੀ ਮੇਰਾ ਰੂਮ ਟਾਊਨ ਹਾਊਸ ਸੀ, ਉੱਪਰ ਰੂਮ ਸੀ ਨਾ
1: ਜੀ,
12: ਤੇ ਇਹਦਾ ਖੇਲਦੇ ਅਸੀਂ ਸਾਰੇ ਨਿਕਲੇ ਬਾਹਰ, ਇਹ ਕੱਲਾ ਹੀ ਅੰਦਰ ਖੇਲਦਾ ਪਿਆ ਸੀ, ਖੇਲਦੇ ਖੇਲਦੇ ਇਹਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ, ਉਹਦਾ ਲੱਗ ਗਿਆ ਲੋਕ, ਤੇ ਕੱਲਾ ਅੰਦਰ। ਤੇ ਸੈਟਰਡੇ ਦਾ ਦਿਨ ਸੀ ਤੇ ਬਲਾਈਂਡ ਚੱਕੀ ਹੋਈ ਸੀ, ਤਾਂ ਅਸੀਂ ਕਰੀਏ ਕਿ ਹੁਣ ਅਰਮਾਨ ਨੂੰ ਖੇਲਦਾ ਪਿਆ, ਜਿਹਨੂੰ ਪਤਾ ਲੱਗਿਆ ਲੋਕ ਲੱਗਿਆ ਨਾ ਰੋਣ ਲੱਗ ਜਾਣਾ ਨਾ, ਤਾਂ ਅਸੀਂ 3-4 ਜਣੇ ਪਰਲੇ ਪਾਸੇ ਤੋਂ ਥੱਲੇ ਪਾਸੇ ਜਾ ਕੇ ਖਿੜਕੀ ਤੋਂ ਇਹਨੂੰ ਆਵਾਜ਼ਾਂ ਮਾਰੀ ਜਾਈਏ ਕਿ ਆਵਾਜ਼ ਕਿ ਅਰਮਾਨ ਇੱਧਰ ਆ, ਇੱਧਰ ਇਹ ਕਰ, ਅਸੀਂ 2 ਜਣੀ ਇੱਧਰ ਦਰਵਾਜ਼ੇ ਥੱਲੇ ਬੈਠ ਕੇ ਇਹਨੂੰ ਕਦੀ ਕੋਈ ਟੋਫੀ ਥੱਲੇ ਤੋਂ ਗੇਰੀਏ ਕਰੀਏ, ਇਹਦਾ ਹੱਥ ਤਾਂ ਜਾ ਨੀ ਰਿਹਾ ਕਿ ਲੋਕ ਨੀ ਖੁੱਲਣਾ। ਨਾਲ ਦੀ ਨਾਲ ਫਿਰ ਕਾਲ ਕੀਤੀ ਲੋਕ ਵਾਲੇ ਨੂੰ, ਤੇ ਜਦ ਤੱਕ ਮਤਲਬ 1.5 ਘੰਟਾ ਵੀਰ ਜੀ ਅਸੀਂ ਬੱਚੇ ਨੂੰ ਇੰਨਾ ਕੰਟਰੋਲ ਕੀਤਾ ਨਾ, ਸਾਨੂੰ ਇਹ ਲੱਗਿਆ ਕਿ ਜੇ ਮੁੰਡੇ ਨੂੰ ਪਤਾ ਲੱਗਾ ਸਾਹ ਨਾ ਚੜਾ ਲੈ ਬੱਚਾ ਗੱਲ ਨਾ,
1: ਬੱਚਾ ਪੈਨਿਕ ਹੋ ਜਾਂਦਾ ਨਾ ਫਿਰ।
12: ਹਾਂਜੀ, ਤੇ ਬਸ ਇਹਨੂੰ ਅਸੀਂ ਖੇਲ ਲਾ ਰੱਖਿਆ, ਕਿ ਜਦੋਂ ਇੱਧਰੋਂ ਆਏ ਕਰੇ ਅਸੀਂ ਦਰਵਾਜ਼ੇ ਥੱਲੋਂ ਵਾਜਾਂ ਮਾਰ ਲਾ ਜੇ ਟੋਫੀ ਦੇ ਦਿਆ ਕਰਨ, ਫਿਰ ਉਧਰੋਂ ਖਿੜਕੀ ਤੋਂ ਬੱਚੇ ਵੱਡੇ ਵਾਲੇ ਥੱਲੇ ਖੜੇ ਸੀ, ਉਹ ਥੱਲੇ ਤੋਂ ਉਹਨੂੰ ਇਸ਼ਾਰੇ ਕਰ ਕਰਕੇ ਕੰਮ ਲਾਇਆ ਰੱਖਿਆ ਕਿ ਕਿਸੇ ਦਾ ਦਿਮਾਗ ਡਾਇਵਰਟ ਕਰਕੇ ਰੱਖੀਏ
1: ਜੀ,
12: ਤਾਂ ਫਿਰ ਅਸੀਂ ਕਿਤੇ ਲੋਕ ਸਮਿਤ ਆਇਆ, ਫਿਰ ਲੋਕ ਖੁੱਲਿਆ ਕਹਿਣਾ, ਮੁੜ ਕੇ ਅਸੀਂ ਚਾਬੀਆਂ ਨਾ ਬਾਹਰ ਹੀ ਇੱਧਰ ਰੱਖਦੇ ਕਰੇ ਕਿ ਲੋਕ ਚਾਹੇ ਜਿੱਦਾਂ ਮਰਜ਼ੀ ਲੱਗ ਜਾਏ ਪਰ ਚਾਬੀਆਂ ਸਾਡੇ ਕੋਲ ਹੋਏ
1: ਜੀ।
12: ਬੜੇ ਇੱਦਾਂ ਦੇ ਗੱਲ ਹੁਣ,
0: ਇੱਕ ਵਾਰੀ ਦਾ ਡਰਿਆ ਬੰਦਾ ਫਿਰ ਗਾਹ ਡਰ ਜਾਂਦਾ। ਅਸਲ ਜਦੋਂ ਆਪਾਂ ਸਟੂਡੈਂਟ ਲਾਈਫ ਚ ਨਹੀਂ ਤੇ ਇੱਕ ਕੋਈ ਚਾਬੀ ਨਹੀਂ ਹੁੰਦੀ, ਆਪਾਂ ਇੱਕ ਚਾਬੀ ਦੀਆਂ ਕਿੰਨੀਆਂ ਕਿੰਨੀਆਂ ਬਣਾ ਕੇ ਸਾਰਿਆਂ ਨੇ ਆਪਸ ਵਿੱਚ ਵੰਡੀਆਂ ਹੁੰਦੀਆਂ ਹੈ, ਤੇ ਉਦੋਂ ਅਲੱਗ ਤਰ੍ਹਾਂ ਦੀਆਂ ਪ੍ਰੋਬਲਮ ਹੈ। ਉਦੋਂ ਨਾ ਅਸਲ ਚ ਆਪਾਂ ਮੈਨੂੰ ਲੱਗਦਾ ਜ਼ਿਆਦਾ ਲਾਪਰਵਾਹ ਚੱਲਦੇ ਹਾਂ ਵੀ ਚਲੋ ਇੱਕ ਦੀ ਕੋਈ ਗੱਲ ਨਹੀਂ, ਦੂਸਰੇ ਕੋਈ ਹੈਗੀ ਉਹਨੇ ਆ ਜਾਣਾ, ਇਸ ਚੱਕਰ ਚ ਮੈਨੂੰ ਲੱਗਦਾ ਜ਼ਿਆਦਾ ਗਵਾਚਦੀਆਂ। ਹੁਣ ਜਦੋਂ ਸਾਨੂੰ ਪਤਾ ਵਾ ਵੀ ਸਾਡੇ ਸਿਰ ਹੀ ਜ਼ਿੰਮੇਵਾਰੀ ਆ ਤੇ ਅਸੀਂ ਆਪ ਹੀ ਸਾਰਾ ਲੁੱਕ ਆਫਟਰ ਕਰਨਾ, ਹੁਣ ਉਹਦੀ ਵੋਲਿਊਮ ਬਹੁਤ ਘੱਟ ਗਈ ਹੈ, ਸ਼ਾਇਦ ਤੁਸੀਂ ਵੀ ਇੱਦਾਂ ਮਹਿਸੂਸ ਕਰਦੇ ਹੋ, ਬੜੇ ਲਾਪਰਵਾਹ ਚੱਲਦੇ ਰਹੇ ਆਪਾਂ।
12: ਉਸ ਟਾਈਮ ਤਾਂ ਵੀ ਜੀ ਮੇਨ ਡੋਰ ਦੇ ਤਾਂ ਕਈ ਵਾਰ ਆਪਾਂ ਲੋਕ ਵੀ ਨੀ ਲਾਉਂਦੇ ਸੀ ਪਹਿਲਾਂ ਜਦ ਇੱਥੇ ਆਏ ਸੀ ਤੇ ਮੇਨ ਡੋਰ ਦਾ ਤਾਂ ਏਦਾਂ ਹੁੰਦਾ ਸੀ ਇੱਕ ਆ ਗਿਆ ਇੱਕ ਚਲਾ ਗਿਆ ਰਾਤ ਨੂੰ ਖੁੱਲਾ ਹੀ ਰਹਿੰਦਾ ਸੀ
0: ਲੋੜ ਨੀ ਪੈਂਦੀ ਹਾਂ ਅੰਦਰ ਦੇ ਜਰੂਰ ਆਪਾਂ ਇੱਥੇ ਵਹਿੰਦੇ ਰਹੇ ਹਾਂ ਵੀ ਅੰਦਰ ਮੇਨ ਡੋਰ ਨੂੰ ਛੱਡ ਕੇ ਹੋਰ ਕੋਈ ਲੋਕ ਹੁੰਦਾ ਹੀ ਨੀ ਸੀ ਮਤਲਬ ਚਾਰ ਦੁਆਰੀ ਲੋਕ ਹੋ ਜਾਂਦੀ ਸੀ ਪਰ ਅੰਦਰ ਤੇ ਅੱਜ ਵੀ ਆਪਾਂ ਵੇਖੀਦਾ ਅਲਮਾਰੀਆਂ ਅਲਮੂਰੀਆਂ ਨੂੰ ਘੱਟ ਹੀ ਹੈ ਜੇ ਤੁਸੀਂ ਆਪ ਹੀ ਲਵਾਉਣਾ ਤੇ ਲਵਾਉਣਾ ਬਾਥਰੂਮ ਨੂੰ ਆਪ ਹੀ ਤੁਸੀਂ ਲਵਾਉਣਾ ਤੇ ਲਵਾਉਣਾ
1: ਉਹ ਵੀ ਇੱਕ ਕਲਚਰਲ ਸ਼ੌਕ ਸੀਗਾ ਜਦੋਂ ਆਇਆ ਕਿ ਬਾਥਰੂਮਾਂ ਚ ਲੋਕ ਨੀ ਤੁਹਾਡੇ
0: ਬਹੁਤੇ ਘਰਾਂ ਚ ਹੁੰਦਾ ਵਾ ਵੀ ਬਹੁਤ ਮਤਲਬ ਸਭ ਤੋਂ ਸਸਤਾ ਸੌਦਾ $2 ਸ਼ੋਪ ਤੋਂ ਜਿਹੜੀ ਕੁੜੀ ਕਿੰਨੀ ਜੀ ਉਹਦੇ ਨਾਲ ਬੂਹਾ ਛਿੱਲ ਲੈਣਾ ਪਰ ਲਾਉਣੀ ਉਹ
12: ਤੁਹਾਨੂੰ
0: ਲੱਗਦਾ ਜਸ ਜੀ ਘਰ ਇੱਕ ਘਰ ਦੇ ਵਿੱਚ ਕਿੰਨੇ ਕੁ ਤਰ੍ਹਾਂ ਦੇ ਤਾਲੇ ਹੋ ਜਾਂਦੇ
1: ਤਾਲੇ ਤੇ ਮੈਨੂੰ ਲੱਗਦਾ ਇੱਕ ਤੇ ਇਹੀ ਗਰਾਜ ਦਾ ਡੋਰ ਹੋ ਗਿਆ ਮਤਲਬ ਚਾਬੀ ਦੀ ਗੱਲ ਕਰ ਰਹੇ ਤਾਲੇ ਇੱਕ ਮੇਨ ਡੋਰ ਹੋ ਗਿਆ ਹੋਰ ਕੀ ਹੈ ਹੋਰ ਘਰ
0: ਭਰੋਸਾ
1: ਹੀ ਨੀ ਕਰਦੇ ਰਾਤ ਨੂੰ ਸੁਣ ਤੋਂ
0: ਪਹਿਲਾਂ ਇੱਕ
1: ਤੁਹਾਡੇ
0: ਘਰ ਦੇ ਉਹ ਸਾਈਡ ਨੂੰ ਨੀ ਹੈਗੀ ਜਿੱਦਾਂ ਉਹ ਬਾਹਰ ਜਾਣ ਨੂੰ ਜਿਹੜੀ
1: ਬਾਰੀ ਜਿਹੀ ਖੁੱਲਦੀ ਬੰਦ ਹੀ ਰਹਿੰਦਾ ਉਹ ਖੁੱਲਦਾ ਹੀ ਨਹੀਂ
0: ਲੋਕ ਤੇ ਹੈਗਾ ਨਾ ਉੱਥੇ
1: ਲੋਕ ਤੇ ਹੈ ਲੋਕ
0: ਤੁਹਾਡੇ ਘਰ ਹੈ ਨਾ
1: ਉਹ ਵੀ ਕੋਟ ਵਾਲਾ ਲੋਕ ਹੈ
0: ਤੁਹਾਡਾ ਹੀ ਹੈ ਨਾ ਘਰ
1: ਬੀਬੀਆਂ
0: ਵੇਖੋ ਜਸਕੀਰ ਜੀ ਸੁਣ ਲੋ ਤੁਸੀਂ ਕਹਿੰਦੇ ਹਨਾ ਮੈਂ ਤੁਹਾਨੂੰ ਇਸ ਕਰਕੇ ਇਹ ਚੀਜ਼ ਦੱਸ ਰਿਹਾ ਵਾ ਭੋਲੀ ਨੀ ਮੈਂ ਤੁਹਾਨੂੰ ਇਹ ਦੱਸ ਰਿਹਾ ਇਹ ਦੱਸ ਰਹੀ ਹੈ ਨਾ ਵੀ ਅਸੀਂ ਹਾਲੇ ਤਾਂ ਅਸੀਂ ਉਹ ਦੱਸਣੀਆਂ ਜਿਹੜੀਆਂ ਅਸੀਂ ਕਦੇ ਦੱਸੀਆਂ ਹੀ ਨਹੀਂ ਆ ਹਨਾ ਤੇ ਆ ਵੀ ਨਹੀਂ ਕਦੇ ਹਾਲੇ ਤਾਂ ਅਸੀਂ ਉਹ ਵੀ ਦੱਸਣੀਆਂ ਜਿਹੜੀਆਂ ਤੁਹਾਨੂੰ ਪਤਾ ਹੀ ਨਹੀਂ ਆ
1: ਦਿਮਾਗ ਚ
0: ਮੈਂ ਹੋ ਗਏ ਦੱਸੋ ਕਿੰਨੇ ਤਾਲੇ ਤੁਹਾਡੇ ਘਰ ਦੱਸੋ ਸੋਚ ਲਓ ਆਪਾਂ ਕਾਲਰ ਤੋਂ ਬਾਅਦ ਲੈ ਲਿਆ ਫਿਰ ਨਾ ਫਿਰ ਨਾ ਕਿਉਂ ਐਵੇਂ ਕਾਲੀ ਪਾਤੀ ਸੀ ਮੈਨੂੰ ਤੇ ਮੈਂ ਤਾਂ ਕਰਕੇ ਨਾ ਕੋਈ ਨੀ ਤੁਸੀਂ ਸੋਚ ਲਓ ਹਲੇ ਤੁਸੀਂ 6 8 7 ਤੁਸੀਂ ਆਉਂਦੇ ਰਹੋ ਜੀ 6 8 7 600
13: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ
1: ਅਕਾਲ ਜੀ ਕੀ ਹਾਲ ਚਾਲ ਹੈ
13: ਵਧੀਆ ਵਧੀਆ ਦੀਦੀ ਮੇਰਾ ਨਾਮ ਹੈ ਜੀ ਚੇਤਨ ਮੈਂ ਹਮੇਸ਼ਾ ਤੁਹਾਡਾ ਰੇਡੀਓ ਹਾਂਜੀ ਸੁਣਦੀ ਹਾਂ ਜਿਹਨਾਂ ਜਦੋਂ ਬੱਚਿਆਂ ਨੂੰ ਛੱਡਣ ਜਾਈਦਾ ਤੇ ਬਹੁਤ ਵਧੀਆ ਲੱਗਦਾ ਬਟ ਆਸਟ੍ਰੇਲੀਆ ਚ ਤਾਂ ਮੈਨੂੰ ਕੁਛ ਯਾਦ ਨਹੀਂ ਹੈ ਬਟ ਇੰਡੀਆ ਦੇ ਵਿੱਚ ਆਈ ਵਾਜ਼ ਅ ਥਰਡ ਚਾਇਲਡ ਹੈ ਨਾ ਮੈਂ ਆਪਣੀ ਫੈਮਿਲੀ ਚ ਥਰਡ ਚਾਇਲਡ ਹਾਂ ਤੇ ਜਿਵੇਂ ਸ਼ੁਰੂ ਤੋਂ ਆਦਤ ਹੁੰਦੀ ਹੈ ਨਾ ਬੱਚਿਆਂ ਨੂੰ ਪੈਸੇ ਮਿਲਣੇ ਤੇ ਆਪਾਂ ਸੰਭਾਲ ਕੇ ਰੱਖਣੇ ਤੇ ਉਦੋਂ ਸਾਨੂੰ ਨਾ ਪਾਪਾ ਨੇ 3 ਅਲਮਾਰੀਆਂ ਲਿਆ ਕੇ ਦਿੱਤੀਆਂ ਸੀ ਛੋਟੀਆਂ ਛੋਟੀਆਂ ਜਿਵੇਂ ਤੁਹਾਨੂੰ ਪਤਾ ਹੈ ਗੋਦਰੇਜ ਦੀ ਅਲਮਾਰੀ ਹੈ ਨਾ
0: ਹਾਂਜੀ ਹਾਂਜੀ ਸਭ ਤੋਂ ਵੱਡੀ ਜਾਇਦਾਦ ਉਹ ਹੀ ਹੁੰਦੀ ਕਿ ਦਾਜ ਚ ਉਹ ਹੀ ਜਾਂਦੀ ਹੁੰਦੀ ਯਾ ਜੀ ਨੇ ਕੋਰ ਜਿੱਤੇ ਆ ਗਈ ਜੀ
13: ਉਹ ਛੋਟਾ ਲੋਕਰ ਲੋਕਰ ਦੇ ਵਿੱਚ ਇੱਕ ਅੰਦਰ ਦੇ ਪਾਸੇ ਨਹੀਂ ਲੋਕਰ ਹੁੰਦਾ
1: ਸੀ
0: ਹਾਂਜੀ
13: ਤੇ ਉਹਦੇ ਵਿੱਚ ਨਾ ਜਿਵੇਂ ਮੰਮੀ ਤੋਂ ਮੈਂ ਹਮੇਸ਼ਾ 10 ਰੁਪਏ ਰੋਜ਼ ਦੇ ਲੈਣੇ ਹੁੰਦੇ ਸੀ ਮੰਮੀ ਮੇਰੇ ਘਰੋਂ ਕੰਮ ਕਰਦੇ ਸੀਗੇ ਤੇ ਜੋ ਵੀ ਮੈਨੂੰ ਸੇਵਿੰਗ ਮਿਲਣੀ ਹੈ ਨਾ ਉਹ ਜੋੜ ਕੇ ਰੱਖੀ ਤੇ ਦੀਦੀ ਦੀ ਮੈਰਿਜ ਸੀ ਤੇ ਸਾਰੇ ਕਹਿੰਦੇ ਕਿ ਹਨਾ ਕਿ ਪੈਸੇ ਹਨਾ ਜਿਵੇਂ ਪਤਾ ਹੀ ਹੁੰਦਾ ਜਿਵੇਂ ਹੁਣ ਤੁਹਾਨੂੰ ਪਤਾ ਪਹਿਲੇ ਟਾਈਮ ਦੇ ਵਿੱਚ ਮੇਰੇ ਦੀਦੀ ਦੀ ਮੈਰਿਜ ਨੂੰ 25 ਸਾਲ ਹੋ ਗਿਆ ਹੁੰਦਾ ਤੇ ਉਹ ਜਦੋਂ ਹੋਇਆ ਨਾ ਕਿ ਹਾਂ ਵੀ ਉਦੋਂ ਗੋਲਡ ਵੀ 5,000 ਰੁਪਏ ਨੂੰ ਤੋਲਾ ਹੁੰਦਾ ਸੀ ਤੇ ਮੈਨੂੰ ਇਹ ਸੀ ਮੈਂ ਮੰਮੀ ਪਾਪਾ ਨੂੰ ਸਰਪ੍ਰਾਈਜ਼ ਦਵਾਂ ਤੇ ਮੇਰੀ ਚਾਬੀ ਜੀ ਗੁਆਚ ਗਈ ਚਾਬੀ ਗੁਆਚ ਗਈ ਮੈਂ ਰੱਖ ਕੇ ਕਿਤੇ ਭੁੱਲ ਗਈ ਕਾਲਜ ਟਾਈਮ ਤੇ ਸੀਗੀ ਕਿਤੇ ਰੱਖ ਕੇ ਭੁੱਲ ਗਈ ਤੇ ਜਦੋਂ ਮੈਂ ਚਾਬੀ ਜਦੋਂ ਹੈ ਨਾ ਉਹ ਕਹਿਣ ਕੇ ਹਾਂ ਵੀ ਦੂਸਰੀ ਚਾਬੀ ਤੇ ਮੈਂ 2-2 ਚਾਬੀਆਂ ਦਿੱਤੀਆਂ ਹੋਈਆਂ ਭਾਜੀ ਦੇਖੋ ਜਿਹੜੀ ਦੂਜੀ ਚਾਬੀ ਸੀ ਨਾ ਉਹ ਦੂਜੇ ਲੋਕਰ ਦੇ ਦੋਨਾਂ ਚ ਸੀ
14: ਅੱਛਾ
13: ਉਹਦੀ ਚਾਬੀ ਸੀ ਲੋਕਰ ਦੀ ਉਹ ਅੰਦਰਲੇ ਲੋਕਰ ਚ ਸੀ
14: ਵਾਹ ਵਾਹ
13: ਪ੍ਰਿੰਸੀਪਲ ਇਹੋ ਜਿਹਾ ਸੀਗਾ ਸਾਨੂੰ ਇਹ ਸੀਗਾ ਕਿ ਮੰਮੀ ਕਹਿੰਦੇ ਹੁੰਦੇ ਸੀ ਸੰਭਾਲ ਕੇ ਰੱਖੋ ਸੰਭਾਲ ਕੇ
1: ਵਾਹ ਵਾਹ ਸੰਭਾਲਦੇ
13: ਮੈਂ ਤਾਂ ਸੰਭਾਲੇ ਸੀ ਇੰਡੀਆ ਚ ਬਚਪਨ ਇੰਨਾ ਭੋਲਾ ਸੀ ਆਪਣਾ ਇਹ ਨੀ ਸੀ ਪਤਾ ਕਿ ਜੇ ਚਾਬੀ ਗੁਆਚ ਗਈ ਤੇ ਪੈਸੇ ਕੱਢਣੇ ਕਿੱਥੋਂ ਆ
0: ਫਿਰ ਕੀ ਕੀਤਾ
13: ਫਿਰ ਲੋਕਰ ਵਾਲਾ ਆਇਆ ਜਿਹੜਾ ਲੋਕਸਮਿਥ ਹੁੰਦਾ ਉਹ ਆਇਆ ਲੋਕਰ ਦੀ ਉਹ ਕੋਲੋਂ ਆਇਆ ਤੇ ਫਿਰ ਜਦੋਂ ਉਸ ਟਾਈਮ ਤੇ 20,000 ਰੁਪਇਆ ਜੋੜਿਆ ਸੀ 19,500 ਤੇ ਮੈਂ ਆਪਣੇ ਬ੍ਰਦਰ ਨੂੰ ਕਿਹਾ ਕਿ ਹਨਾ ਮੈਨੂੰ ਪੈਸੇ ਦੇ ਦੇ ਅੱਗੇ ਮੈਨੂੰ 500 ਰੁਪਇਆ ਦੇ ਕੇ ਕਹਿੰਦਾ ਮੈਂ ਤੇਰੀ ਐਫ ਡੀ ਕਰਾ ਦਿੰਦਾ ਪੱਕੀ ਪੱਕੀ ਸਾਰੇ ਪੈਸੇ ਲੈ ਗਿਆ ਜੀ ਮੇਰੇ ਕੋਲੋਂ
1: ਇਹ ਕੁੜੀਆਂ ਭੋਲੀਆਂ ਹੁੰਦੀਆਂ ਤੁਸੀਂ ਮੈਂ ਤੁਹਾਨੂੰ ਕਹਿ ਹੀ ਰਿਹਾ ਨਾ ਹੁਣ ਅਸੀਂ ਦੇਖਾ ਮੰਨ ਗਈ ਵਿਚਾਰੀ ਪੈਸੇ ਲੈ ਕੇ
0: ਨਹੀਂ ਉਹਨਾਂ ਨੇ ਤੇ ਇਹੋ ਹੀ ਦੱਸਿਆ ਨਾ ਭਰਾ ਜਿਹੜੇ ਲੈ ਗਿਆ ਸੀ ਉਸ ਤੋਂ ਬਾਅਦ ਭਰਾ ਨੇ ਹੁਣ ਤੱਕ ਕਿੰਨੇ ਦਿੱਤੇ ਆ ਉਹ ਨਹੀਂ ਨਾ ਦੱਸਿਆ ਲਿਆ
13: ਦੇਖੋ ਸਾਰੇ ਭੈਣ ਭਰਾ ਰਾਜੀ ਖੁਸ਼ੀ ਰਹਿਣ ਵੀਰਾ ਸਾਡਾ 1,00,00,000 ਰੁਪਏ ਦਾ ਹੈਗਾ
0: ਜੀ ਵੇਖਿਆ ਜਿਆਦਾ ਤਾਂ ਪੈਣੇ ਹੀ ਜਿੱਦਾਂ ਮਤਲਬ ਜਿੰਨੇ ਲੋਕ ਖੋਲਣ ਵਾਲਾ ਲੈ ਗਿਆ ਉਹ ਤੋਂ ਘੱਟ ਭਾਵੇਂ ਅੰਦਰੋਂ ਨਿਕਲਣ
13: ਉਸ ਟਾਈਮ ਤੇ ਤਾਂ ਵੀਰ ਜੀ ਆਪਣੇ ਤੁਹਾਨੂੰ ਪਤਾ ਹੀ ਹੈ ਨਾ ਮੈਂ 25 ਸਾਲ ਪੁਰਾਣੀ ਗੱਲ 500-600 ਰੁਪਇਆ ਲੈ ਵੀ ਗਿਆ ਹੋਏਗਾ ਮੈਨੂੰ ਨੀ ਪਤਾ ਤਾਂ ਪਾਪਾ ਨੇ ਪੇ ਕੀਤੇ ਆ ਪਰ ਉਹ ਦੇਵਰ ਪ੍ਰਾਊਡ ਹੈ ਨਾ ਕਿ ਮੈਂ ਇੰਨੇ ਉਹ ਕਰ
0: ਇਕੱਠੇ ਕੀਤੇ
1: ਉਹ ਬਹੁਤ ਵੱਡੀ ਗੱਲ ਹੈ
13: ਪਰ ਮੈਂ ਤੁਹਾਨੂੰ ਬਚਪਨ ਦੇ ਕਿ ਆਪਾਂ ਕਿੰਨੇ ਭੋਲੇ ਹੁੰਦੇ ਸੀਗੇ ਕਿ ਹਾਂ ਵੀ ਜੇ ਸੰਭਾਲ ਕੇ ਚੀਜ਼ ਰੱਖਣ ਨੂੰ ਕਹੀ ਹੈ ਨਾ ਇੱਕ ਹੋਰ ਕਿੱਸਾ ਸੁਣਾਉਂਗੀ ਜੀ ਦੀਵਾਲੀ ਤੇ ਆਪਾਂ ਗਿਫਟ ਨੀ ਸੀ ਦਿੰਦੇ ਹੁੰਦੇ ਜਿਵੇਂ ਕਿਸੇ ਨੂੰ ਗਿਫਟ ਦੇਣਾ ਹੈ ਨਾ ਕਿਸੇ ਦੇ ਗਿਫਟ ਆਏ ਨੇ ਉਹ ਕੰਚ ਦੇ ਗਲਾਸ ਨੀ ਹੁੰਦੇ ਸੀ ਉਸ ਟਾਈਮ ਤੇ ਉਹੀ ਚੱਲਦੇ ਹੁੰਦੇ ਸੀ
1: ਕੰਚ ਦੇ ਗਲਾਸ
13: ਮੇਰੇ ਦੀਦੀ ਹੁੰਦੇ ਸੀ ਉਹਨਾਂ ਨੂੰ ਵੀ ਆਦਤ ਸੀ ਏਦਾਂ ਹੀ ਪੈਸੇ ਜੋੜਨ ਦੀ ਤੇ ਗਿਫਟ ਕਰਤਾ ਜੀ ਮਾਮਾ ਜੀ ਆਏ ਜਿਵੇਂ ਹੈ ਨਾ ਉਦੋਂ ਉਸ ਟਾਈਮ ਤੇ ਇਹੀ ਚੀਜ਼ਾਂ ਚੱਲਦੀਆਂ ਸੀ ਕਿ ਹਾਂ ਵੀ ਡਿਨਰ ਸੈੱਟ ਦੇ ਦੋ ਤੇ ਇਹ ਵੋ ਤੇ ਮਾਮਾ ਜੀ ਨੂੰ ਉਹ ਕੱਢ ਕੇ ਦਿੱਤਾ ਤੇ ਉਹ ਲੈ ਵੀ ਗਏ ਹਨਾ ਜਦੋਂ ਲੈ ਗਏ ਉਹਨਾਂ ਨੇ ਜਾ ਕੇ ਗਿਫਟ ਖੋਲਿਆ ਤੇ ਉਹਦੇ ਵਿੱਚੋਂ 2,000 ਰੁਪਇਆ ਨਿਕਲਿਆ
0: ਵਾਹ
13: ਮੇਰੇ ਮੰਮੀ ਦਾ ਨਾਮ ਸੀ ਇੰਦਰਾ ਕਹਿੰਦੇ ਇੰਦਰਾ ਤੂੰ ਮਤਲਬ ਕਿ ਘਰ ਵਾਲੇ ਤੋਂ ਚੋਰੀ ਕਰਕੇ ਪੈਸੇ ਦਿੱਤੇ ਨੇ ਜਿਹੜਾ ਤੂੰ ਮੈਨੂੰ ਏਦਾਂ ਗਿਫਟ ਲਪੇਟ ਕੇ ਦਿੱਤੇ ਗਿਫਟ ਤਾਂ ਮੇਰੀ ਕੁੜੀ ਨੇ ਪੈਕ ਕੀਤੇ ਕੀ ਹੋਇਆ ਕਹਿੰਦੇ 2,000 ਰੁਪਇਆ ਸੀ ਵਿੱਚ ਫਿਰ ਉਹਨਾਂ ਨੇ ਵਿਚਾਰੇ ਨੇ ਬੜੀ ਉਹ ਕੀਤੀ ਕਿ ਹਾਂ ਵੀ ਪੈਸੇ ਰੱਖਣ ਦੇ ਢੰਗ ਆਪਣੇ ਇੰਡੀਆ ਚ ਪੁਰਾਣੇ ਟਾਈਮ ਚ ਕਿੱਥੇ ਕਿੱਥੇ ਰੱਖ ਦਿੰਦੇ ਸੀ
0: ਚਾਬੀਆਂ ਤੋਂ ਤਾਲਿਆਂ ਤੋਂ ਤੁਰੀਆਂ ਗੱਲਾਂ ਬਾਤਾਂ ਹੌਲੀ ਹੌਲੀ ਕਿੱਧਰੋਂ ਪਾਸੇ ਨੂੰ ਤੇ ਕਿੱਦਾਂ ਕਿੱਦਾਂ ਗਾਂਹ ਦੀ ਗਾਂਹ ਜਾਂਦੀਆਂ ਨੇ ਇਹ ਆਪਾਂ ਆਪਣੀਆਂ ਯਾਦਾਂ ਚੋਂ ਵੇਖ ਸਕਦੇ ਹਾਂ ਚਾਹੇ ਕੋਈ ਸਾਂਝਾ ਤੁਸੀਂ ਨਹੀਂ ਵੀ ਮੰਨ ਲਓ ਫਿਲਹਾਲ ਕਰ ਰਹੇ ਪਰ ਉਹ ਯਾਦਾਂ ਚ ਜ਼ਰੂਰ ਚੀਜ਼ਾਂ ਰਹਿੰਦੀਆਂ ਨੇ ਧੰਨਵਾਦ ਤੁਹਾਡਾ ਤੇ ਆਪਾਂ ਇੱਕ ਮਿੰਟ ਮੈਂ ਸਮਾਂ ਚੈੱਕ ਕਰ ਲਾਂ ਤੇ ਸਮਾਂ ਇਹ ਕਹਿੰਦਾ ਵਾ ਵੀ ਆਪਾਂ ਇੱਕ ਬ੍ਰੇਕ ਲੈ ਲਈਏ ਇੱਕ ਆਪਾਂ ਬ੍ਰੇਕ ਲੈ ਲਈਏ ਜੀ ਫਿਰ ਕਰਿਓ ਤੁਸੀਂ ਕਾਲ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲਦੇ ਲੰਘ ਜਾਂਦੇ ਨੇ।
7: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
8: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
7: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
6: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
7: ਰਿਲੀਜ਼ਿੰਗ ਔਨ 31st July।
9: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ, ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਚਾਬੀਆਂ ਦੇ ਉੱਤੇ, ਤਾਲਿਆਂ ਦੇ ਉੱਤੇ, ਤੇ ਆਓ ਫਿਰ ਅੱਗੇ ਵਧਦੇ ਹਾਂ। ਪ੍ਰੋਗਰਾਮ ਦੇ ਇਸ ਆਖਰੀ ਪੜਾਅ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਦੱਸ ਦਿਜੀਏ ਕਿ ਇਹ ਪ੍ਰੋਗਰਾਮ ਤੁਸੀਂ ਰਿਪੀਟ ਵੀ ਸੁਣਦੇ ਹੋ, ਇਸ ਟਾਈਮ ਇਹ ਪ੍ਰੋਗਰਾਮ ਲਾਈਵ ਚੱਲ ਰਿਹਾ ਅਤੇ ਇਸ ਪ੍ਰੋਗਰਾਮ ਦਾ ਰਿਪੀਟ ਤੁਸੀਂ 1 ਵਜੇ ਸਿਡਨੀ ਸਟੇਸ਼ਨ ਤੋਂ ਸੁਣਦੇ ਹੋ, 8 ਵਜੇ ਤੁਸੀਂ ਮੈਲਬਨ ਸਟੇਸ਼ਨ ਤੋਂ ਸੁਣਦੇ ਹੋ। ਤੁਸੀਂ ਐਪਲੀਕੇਸ਼ਨ ਦੇ ਰਾਹੀਂ ਇਹ ਪ੍ਰੋਗਰਾਮ ਸੁਣ ਸਕਦੇ ਹੋ। ਹੋਰ ਵਧੇਰੇ ਪ੍ਰੋਗਰਾਮ ਸਾਡੇ ਇੰਜੋਏ ਕਰਨ ਦੇ ਲਈ ਤੁਸੀਂ ਐਪਲੀਕੇਸ਼ਨ ਡਾਊਨਲੋਡ ਕਰਕੇ ਅਤੇ ਪੋਡਕਾਸਟ ਦੇ ਉੱਤੇ ਜਾ ਕੇ ਸੁਣ ਸਕਦੇ ਹੋ। ਕੋਈ ਕਿਸੇ ਕਿਸਮ ਦੀ ਤੁਹਾਡੀ ਫੀਡਬੈਕ ਤੇ ਉਹ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤੇ ਆਪਾਂ ਵਧਦੇ ਹਾਂ ਅੱਗੇ। ਮੇਰੇ ਨਾਲ ਨੇ ਯਸ਼ਪ੍ਰੀਤ।
10: ਹਾਂਜੀ ਬਿਲਕੁਲ, ਕਈ ਸਾਰੀ ਆਪਾਂ ਗੱਲਾਂ ਲਗਭਗ ਕਰ ਚੁੱਕੇ ਹਾਂ ਤਾਲਿਆਂ ਦੇ ਉੱਤੇ। ਹੁਣ ਜਿਵੇਂ ਜਿਵੇਂ ਟਾਈਮ ਬਦਲਿਆ, ਸਮਾਂ ਬਦਲਿਆ, ਤਾਲਿਆਂ ਦੀ ਵੀ ਰੰਗ ਢਾਲ ਰੂਪ ਸਾਰਾ ਕੁਝ ਚੇਂਜ ਹੋਇਆ। ਡਿਜੀਟਲਾਈਜੇਸ਼ਨ,
9: ਸੋਹਣੇ ਬਣ ਗਏ ਤਾਲੇ, ਵੇਖੋ ਬੰਦੇ ਸੋਹਣੇ ਬਣ ਗਏ ਤੇ ਤਾਲਿਆਂ ਨੇ ਵੀ ਬਣਨਾ ਹੀ ਆ।
10: ਹੋਰ ਕੀ, ਉਹਨਾਂ ਨੇ ਕਿਵੇਂ,
9: ਜੇ ਤਾਲੇ ਬਣ ਗਏ ਤੇ ਬੰਦੇ ਚਾਬੀਆਂ ਵੀ ਸੋਹਣੀਆਂ ਬਣ ਗਈਆਂ।
10: ਉਹਨਾਂ ਨੇ ਕਿਵੇਂ, ਉਹ ਤੇ ਤਾਲਾ ਚਾਬੀ ਦੇ ਵੇ ਹਸਬੈਂਡ ਵਾਈਫ ਵਾਂਗੇ ਨਾ, ਇੱਕ ਦੂਜੇ ਦੇ ਵਿੱਚ ਬਿਨਾਂ ਗੁਜ਼ਾਰਾ ਨਹੀਂ।
9: ਇਸੇ ਕਰਕੇ ਤੁਹਾਨੂੰ ਇਸ਼ਾਰਾ ਦਿੱਤਾ ਨਾ ਵੀ ਚਾਬੀਆਂ ਖਤਮ ਹੀ ਹੋ ਗਈਆਂ ਜੇ ਤਾਲਿਆਂ ਚੋਂ, ਹੁਣ ਲੋੜ ਹੀ ਨਹੀਂ ਹੁੰਦੀ।
10: ਨਹੀਂ ਨਹੀਂ, ਕਿਤੇ ਕਿਤੇ ਤੇ ਹੈ ਲੋੜ, ਐਵੇਂ ਨਹੀਂ ਹੈ।
9: ਹੈ ਹਾਂ, ਕਿਤੇ ਕਿਤੇ ਤੇ ਹੈ।
10: ਤੇ ਜਿਹੜੀ ਕਿੰਨੇ ਤਰੀਕੇ ਦੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਤਾਲੇ ਫਿੰਗਰ ਪ੍ਰਿੰਟਸ ਵਾਲੇ ਆ ਗਏ, ਫੇਸ ਰਿਕੋਗਨੇਸ਼ਨ ਦਾ ਸਿਸਟਮ ਆ ਗਿਆ, ਮੋਬਾਈਲ ਐਪ ਦੀ ਆਪਾਂ ਗੱਲ ਕਰ ਲਈਏ, ਇਹ ਤੇ ਹੋ ਗਏ ਵੈਰਾਇਟੀ। ਇਹਦੇ ਨਾਲ ਨਾਲ ਜਿਵੇਂ ਜਿਵੇਂ ਤਾਲਿਆਂ ਦੇ ਰੰਗ ਢੰਗ ਚਾਬੀਆਂ ਦੇ ਬਦਲੇ, ਉੱਦਾਂ ਦਾ ਸਿਕਿਉਰਿਟੀ ਦਾ ਮੁੱਦਾ ਵੀ ਆਇਆ ਹੈ ਕਿ ਹਾਂ ਸਾਈਬਰ ਸਿਕਿਉਰਿਟੀ, ਕਿਉਂਕਿ ਕਿੰਨੀ ਕਿੰਨੀ ਐਪਸ ਦੇ ਥਰੂ ਅਨਲੋਕ ਹੋ ਜਾਂਦੇ, ਉਹ ਵੀ ਜਿਵੇਂ ਗੱਡੀਆਂ ਦਾ ਵੀ ਸਿਸਟਮ ਹੈ ਨਾ, ਉਹ ਸਾਰਾ ਕੁਛ ਕਿੰਨਾ, ਕਈ ਚੀਜ਼ਾਂ ਆਪਾਂ ਪਾਸਵਰਡ ਵਗੈਰਾ ਕਰਦੇ ਤੇ ਉਹ ਵੀ ਸਾਰਾ ਕਿਤੇ ਨਾ ਕਿਤੇ ਮੈਚ ਕਰਕੇ, ਉਹ ਵੀ ਇੱਕ ਸਿਕਿਉਰਿਟੀ ਦਾ ਮੁੱਦਾ ਆਉਂਦਾ ਹੈ ਕਿ ਭਾਵੇਂ ਪਹਿਲਾਂ ਵਾਲਾ ਟਾਈਮ ਸੀਗਾ ਕਿ ਵੱਡੇ ਤਾਲੇ ਹੁੰਦੇ ਸੀਗੇ, ਇੱਥੇ ਈਜ਼ੀ ਜ਼ਰੂਰ ਹੋ ਗਿਆ, ਪਰ ਕਿਤੇ ਨਾ ਕਿਤੇ ਆਪਣੀ ਜਿਹੜੀ ਸਿਕਿਉਰਿਟੀ ਦੀ ਗੱਲ ਕਰੀਏ, ਸੇਫਟੀ ਦੀ ਗੱਲ ਕਰੀਏ, ਥੋੜ੍ਹਾ ਕਿਤੇ ਨਾ ਕਿਤੇ ਲੂਪ ਹੋਲ ਹੈ ਇਹਦੇ ਵਿੱਚ।
9: ਥੋੜ੍ਹਾ ਨਹੀਂ, ਬਹੁਤ ਹੈ। ਹੁਣ ਆਪਾਂ ਇੱਥੇ, ਤੁਸੀਂ ਯਾਦ ਕਰੋ ਆਪਾਂ ਜਦੋਂ ਇੰਡੀਆ ਦੇ ਵਿੱਚ ਵੇਖੀਏ ਤਾਂ ਉੱਥੇ ਆਪਣਾ ਬਾਹਰਲੇ ਦਰਵਾਜ਼ੇ ਤੋਂ ਕਿੰਨਾ ਸਿਕਿਉਰ ਕੀਤਾ ਜਾਂਦਾ ਸੀ ਘਰ ਨੂੰ,
10: ਹਨਾ,
9: ਤੇ ਆਪਣੇ ਤੇ ਬਾਅਦ ਵਿੱਚ ਕੱਚ ਵੀ ਲਾ ਦਿੰਦੇ ਸੀ ਕੋਈ ਨਾ ਸਕੇ ਕੋਈ, ਤੇ ਵੱਡਾ ਹਨਾ ਬਾਹਰਲਾ, ਤੁਸੀਂ ਸੋਚੋ ਕਿੱਡਾ ਵੱਡਾ ਦਰਵਾਜ਼ਾ ਹੁੰਦਾ ਸੀ। ਤੇ ਅੱਜ ਕੱਲ੍ਹ ਜੇ ਦਰਵਾਜ਼ੇ ਛੋਟੇ ਵੀ ਹੋ ਗਏ ਤੇ ਉਹਦੇ ਉੱਤੇ ਗ੍ਰਿਲਾਂ ਜਿਹੀਆਂ ਹੁੰਦੀਆਂ, ਯਾਨੀ ਕਿ ਇਜ਼ਲੀ ਕੋਈ ਅੰਦਰ ਪਹਿਲੀ ਗੱਲ ਤੇ ਵੜ ਨਹੀਂ ਸਕਦਾ, ਦੂਸਰੀ ਗੱਲ ਜੇ ਵੜਦਾ ਵੀ ਹੈ ਤੇ ਅੰਦਰ ਸਾਡੀਆਂ ਬਾਰੀਆਂ ਨੂੰ ਵੀ ਗ੍ਰਿਲਾਂ ਹੁੰਦੀਆਂ, ਦਰਵਾਜ਼ੇ ਵੀ ਜਿਹੜੇ ਉਹ ਲੱਕੜ ਦੇ ਸੋਲਿਡ ਹੁੰਦੇ ਆ। ਤੇ ਇੱਥੇ ਤੁਸੀਂ ਸੋਚੋ ਵੀ
10: ਇੱਕ ਮੁੱਕੇ ਦੇ ਵਿੱਚ ਹੀ
9: ਹਾਂ ਸਾਰੇ ਕੋਈ ਕਿੰਨੀਆਂ ਈਜ਼ੀ ਨੇ ਇੱਥੇ ਸਾਰੀਆਂ ਚੀਜ਼ਾਂ ਸਿਰਫ ਇੱਕ ਉਹੀ ਆ ਵੀ ਇੱਕ ਸਿਕਿਉਰਿਟੀ ਇੱਕ ਭਰੋਸਾ ਸਿਰਫ ਇੱਕ ਉਹੀ ਆ ਹਨਾ ਵੀ ਤੁਸੀਂ ਵੀ ਇੱਥੇ ਕੁਛ ਨਹੀਂ ਹੋਣਾ ਸਿਰਫ ਇੱਕ ਉਹ ਆਸ਼ਵਾਸਨ ਹੈ ਵੈਸੇ ਅੰਕੜੇ ਵੀ ਤੁਹਾਡੇ ਨਾਲ ਜਾਂਦੇ ਜਾਂਦੇ ਸਾਂਝੇ ਕਰ ਦਾਂਗੇ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਉਹ ਵੀ ਤੁਹਾਡੇ ਨਾਲ ਆਪਾਂ ਸਾਂਝੀਆਂ ਕਰ ਦਾਂਗੇ ਕਿਉਂਕਿ ਇਹ ਜ਼ਿਆਦਾ ਜ਼ਰੂਰੀ ਹੈ ਗੱਲ ਸੇਫਟੀ ਦੀ ਚੱਲ ਰਹੀ ਹੈ
10: ਐਗਜੈਕਟਲੀ ਹਾਂਜੀ ਬਿਲਕੁਲ ਅਤੇ ਉਹ ਸਿਕਿਉਰਿਟੀ ਉਹ ਤਾਂ ਹੈ ਹੀ ਕਿ ਹਾਂ ਤੁਸੀਂ ਸੋਚ ਲਓ ਕਿ ਤੁਸੀਂ ਬੜੇ ਰਿਲੈਕਸਡ ਹੋ ਪਰ ਕਿਤੇ ਨਾ ਕਿਤੇ ਲੂਪ ਹੋਲ ਹੈ ਉਹਦੇ ਵਿੱਚ ਵੀ ਇੰਨਾ ਰਿਲੈਕਸ ਹੋਣ ਦੀ ਵੀ ਵਿੱਚ ਕਿੰਨੀ ਖਬਰ ਆਈ ਵੀ ਸੀਗੀ ਗੱਡੀਆਂ ਦੇ ਜਿਹੜੇ ਆਪਾਂ ਟੱਚ ਤੋਂ ਹੁੰਦੇ ਉਹ ਤੁਸੀਂ ਜੇ ਬਹੁਤ ਜ਼ਿਆਦਾ ਕੋਲ ਰੱਖੋ ਮੇਨ ਡੋਰ ਦੇ ਅਤੇ ਉਹ ਖੋਲ ਲੈਂਦੇ ਸੀ ਉਹ ਵੀ ਵਿੱਚ ਬੜੀ ਗੱਲਾਂ ਚੱਲੀ ਸੀਗੀ ਕਿ ਉਹ ਤੁਸੀਂ ਇਸ ਸਿਕਿਓਰ ਉਹਦਾ ਵੀ ਸੇਫ ਆਉਂਦਾ ਤੁਸੀਂ ਲਾ ਕੇ ਬਨਿੰਗਸ ਜਾਂ ਕਿਤੋਂ ਉਹਦੇ ਵਿੱਚ ਰੱਖੋ ਆਪਣੀ ਗੱਡੀ ਦੀ ਚਾਬੀਆਂ ਉਹਦੀ ਵੀ ਗੱਲ ਕਾਫੀ ਚੱਲੀ ਸੀ ਉਸ ਕਿ ਉਹ ਲੋਕਸ ਦੇ ਵਿੱਚ ਉਹ ਫਿਰ ਨਹੀਂ ਅਨਲੋਕ ਕਰ ਸਕਦੇ ਅਦਰਵਾਈਜ਼ ਜਿਵੇਂ ਹੁੰਦਾ ਨਾ ਇੱਕ ਪ੍ਰੈਸ ਤੋਂ ਤੇ ਵਿੱਚ ਉੱਦਾਂ ਵੀ ਚੋਰੀਆਂ ਬਹੁਤ ਹੋਈ ਸੀ ਇੱਥੇ ਤੇ ਹੁਣ ਅਜੀਬ ਅਜੀਬ ਤਾਲੇ ਵੀ ਬੜੇ ਤਰੀਕੇ ਦੇ ਮਤਲਬ ਮਿਲਦੇ ਕਿ ਜਿਨ੍ਹਾਂ ਦੇ ਵਿੱਚ ਨਾ ਸਿਰਫ ਫੇਸ ਉਸ 'ਚ ਵੋਇਸ ਰੈਕੋਗਨੇਸ਼ਨ ਨਾਲ ਵੀ ਖੁੱਲਦਾ ਵੋਇਸ ਰੈਕੋਗਨੇਸ਼ਨ ਹੋ ਗਿਆ ਤੁਹਾਡਾ ਆਈ ਦਾ ਰੈਟੀਨਾ ਸਕੈਨ ਹੁੰਦਾ ਉਹਦੇ ਨਾਲ ਉਹ ਮੈਨੂੰ ਲੱਗਦਾ ਵਾਵਾ ਮਾਈ ਬੈਂਕਾਂ ਬੁੰਕਾਂ ਜਾਂ ਫਿਰ ਬਹੁਤ ਜ਼ਿਆਦਾ ਜਿੱਥੇ ਸਿਕਿਉਰਿਟੀ ਦੀ ਲੋੜ ਹੈ ਉੱਥੇ ਐਕਸੈਸ ਜਿਨ੍ਹਾਂ ਨੂੰ ਚਾਹੀਦੀ ਹੈ ਉਹਨਾਂ ਨੂੰ ਹੁੰਦਾ ਹੋਣਾ ਹੈ ਨਾ ਤੇ ਟੱਚ ਵਾਲੇ ਉਹ ਤੇ ਪਤਾ ਹੀ ਹੈ ਸਾਰੇ ਕੀਜ਼ ਜਿਵੇਂ ਮਿਲਦੇ ਆ ਉਹ ਜਿਹੜੇ ਸਕੈਨ ਕਰਨ ਨੂੰ ਮਿਲਦੇ ਹੋਟਲਸ ਵਗੈਰਾ ਦੇ ਵਿੱਚ ਉਹ ਤੇ ਹੈ ਹੀ ਤੇ ਹਰ ਇੱਕ ਚੀਜ਼ ਦੇ ਵਿੱਚ ਮਤਲਬ ਡਿਫਰੈਂਟ ਡਿਫਰੈਂਟ ਤਰੀਕੇ ਦੀ ਵੈਰਾਇਟੀ ਤੁਹਾਨੂੰ ਮਿਲ ਸਕਦੀ ਆ ਅਤਰੰਗੀ ਤਾਲਿਆਂ ਦੀ ਵੀ ਉਹ ਵੈਰਾਇਟੀ ਹੈ ਅਵੇਲੇਬਲ ਤੇ ਜਿਹੜੀ ਆਪਾਂ ਸ਼ੁਰੂਆਤ ਦੇ ਵੱਲ ਦੇ ਵਿੱਚ ਗੱਲ ਕੀਤੀ ਸੀ ਨਾ ਮੈਨੂੰ ਲੱਗਦਾ ਤਾਲੇ ਜਾਂ ਚਾਵੀਆਂ ਕਿਤੇ ਨਾ ਕਿਤੇ ਆਪਣੀ ਕਲਚਰ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਦਾ ਇੱਕ ਰਿਜ਼ੈਂਬਲੈਂਸ ਇੱਕ ਕਹਿ ਲਓ ਸਿੰਬਲਾਈਜੇਸ਼ਨ ਵੀ ਦਿੰਦੀ ਹੈ ਇੱਕ ਮੈਂ ਜਿਵੇਂ ਗੱਲ ਕੀਤੀ ਸੀਗੀ ਕਿਸੇ ਨੂੰ ਆਪਾਂ ਹਰ ਕਿਸੇ ਨੂੰ ਆਪਣੇ ਘਰ ਦੀ ਚਾਬੀ ਗੱਡੀ ਦੀ ਚਾਬੀ ਨਹੀਂ ਦਿੰਦੇ ਜਿਹਦੇ 'ਤੇ ਟਰੱਸਟ ਹੁੰਦਾ ਜਿਹਦੇ 'ਤੇ ਤੁਹਾਨੂੰ ਭਰੋਸਾ ਹੁੰਦਾ ਜਾਂ ਜਿਹਦੇ ਨਾਲ ਤੁਹਾਡਾ ਇੱਕ ਇਮੋਸ਼ਨਲ ਬੌਂਡ ਹੁੰਦਾ ਉਹਨੂੰ ਹੀ ਤੁਸੀਂ ਚਾਬੀਆਂ ਫੜਾਉਂਦੇ ਹੋ ਅਤੇ ਉਹ ਸਿੰਬਲ ਹੈ ਇੱਕ ਟਰੱਸਟ ਦਾ ਕਿ ਹਾਂ ਮੈਂ ਇਹਦੇ 'ਤੇ ਟਰੱਸਟ ਕਰਦਾ ਜਿਵੇਂ ਜਸਕੀਰਤ ਜੀ ਕਹਿ ਰਹੇ ਸੀ ਜਾਂ ਰਚਨਾ ਜੀ ਵੀ ਕਹਿ ਕੇ ਹਟੇ ਸੀਗੇ ਕਿ ਕਿਤੇ ਨਾ ਕਿਤੇ ਕਿਸੇ ਨੂੰ ਦੇ ਛੱਡੋ ਪਰ ਤੁਸੀਂ ਹਰ ਕਿਸੇ ਨੂੰ ਤਾਂ ਨਹੀਂ ਦਿਓਗੇ ਨਾ ਤੁਹਾਡਾ ਬਹੁਤ ਹੀ ਕਲੋਜ਼ ਬੰਦਾ ਹੋਏਗਾ ਜੇ ਤੁਸੀਂ ਟਰੱਸਟ ਕਰਦੇ ਹੋ ਉਹਨੂੰ ਤੁਸੀਂ ਆਪਣੇ ਘਰ ਦੀ ਸਪੇਅਰ ਕੀ ਦਿਓਗੇ ਅਤੇ ਮੈਨੂੰ
9: ਰਿਸਪੋਂਸੀਬਲ ਬੰਦਾ ਹੋਵੇ ਵੀ ਜਿਹਦੇ ਬਾਅਦ ਚੋਂ ਮਤਲਬ ਚਾਬੀ ਜਿਹੜੀ ਆ ਉਹ ਸੋਫਾ ਵੱਢ ਕੇ ਕੱਢ ਤੇ ਲਵੇ ਬੰਦਾ ਐਟਲੀਸਟ ਕੋਈ ਨੁਕਸਾਨ ਦੇ ਨਾ
10: ਅਗਲੇ ਤਾਂ ਸੋਫੇ ਦਾ ਹੋਏ ਤੁਹਾਡੀ ਚਾਬੀ ਵਧੀਆ ਰਹੇ ਹੈ ਨਾ ਤੇ ਨਵੀਂ ਚਾਬੀ ਨਵੀਂ ਸ਼ੁਰੂਆਤ ਦਾ ਸਿੰਬਲ ਹੈ ਜਿਵੇਂ ਨਵਾਂ ਘਰ ਆਪਾਂ ਲੈਂਦੇ ਹਾਂ ਤੇ ਹਮੇਸ਼ਾ ਨਾ ਕਿੰਨੀ ਖੁਸ਼ੀ ਹੁੰਦੀ ਹੈ ਅੱਜ ਸਾਨੂੰ ਚਾਬੀਆਂ ਮਿਲਣਗੀਆਂ ਹੈ ਨਾ ਘਰ ਸਾਨੂੰ ਮਿਲਣਾ ਤੇ ਇਹ ਪੇਪਰ ਵਰਕ ਸਾਈਨ ਤੇਰੀ ਪਰ ਚਾਬੀਆਂ ਦਾ ਬੜਾ ਕਰੇਜ਼ ਹੁੰਦਾ ਇੱਥੇ ਵੀ ਆਪਾਂ ਜਦੋਂ ਹੈਂਡ ਓਵਰ ਹੁੰਦਾ ਤੇ ਚਾਬੀ ਜਦੋਂ ਮਿਲਦੀ ਹੈ ਕਿ ਹਾਂ ਕਿ ਨਵੀਂ ਨਿਊ ਬਿਗਨਿੰਗ ਹੈ ਨਵੀਂ ਚੀਜ਼ ਦੀ ਸ਼ੁਰੂਆਤ ਨਵੀਂ ਖੁਸ਼ੀ ਹੈ ਨਾ ਸਾਡੇ ਤੇ ਜਿਵੇਂ ਕੋਈ ਬਿਜ਼ਨਸ ਦੇ ਵਿੱਚ ਵੀ ਜਿਵੇਂ ਪਿਓ ਪੁੱਤ ਨੂੰ ਆਪਣੇ ਜਾਂ ਫੈਮਿਲੀ ਦੇ ਵਿੱਚ ਆਪਣਾ ਟ੍ਰਾਂਸਫਰ ਕਰਦਾ ਹੈ ਬਿਜ਼ਨਸ ਜਿਵੇਂ ਕਿਸੇ ਦੀ ਦੁਕਾਨ ਹੈ ਕਿਸੇ ਦਾ ਕੋਈ ਬਿਜ਼ਨਸ ਹੈ ਉਹ ਟ੍ਰਾਂਸਫਰ ਕਰਦਾ ਕਿ ਤੇਰੇ ਨਵੀਂ ਜ਼ਿੰਮੇਦਾਰੀ ਮੈਂ ਤੈਨੂੰ ਦੇ ਰਿਹਾ ਇਹ ਮੇਰੀ ਦੁਕਾਨ ਦੀ ਇਹ ਮੇਰੇ ਗੱਲੇ ਦੀ ਚਾਬੀਆਂ ਹੈ ਨਾ ਉਹ ਆਪਣੀ ਕਲਚਰ 'ਚ ਬੜੀ ਉਹਦੀ ਇੱਕ ਇੰਪੋਰਟੈਂਸ ਹੈ ਨਾ ਕਿਉਂਕਿ ਹਰ ਕੋਈ ਆਪਣੇ ਗੱਲੇ ਦੀ ਚਾਬੀ ਦੁਕਾਨ ਦੀ ਚਾਬੀ ਜਾਂ ਬਿਜ਼ਨਸ ਦੀ ਚਾਬੀ ਕਿਸੇ ਨੂੰ ਨਹੀਂ ਦੇਗਾ ਆਪਣੇ ਬਲੱਡ ਰਿਲੇਸ਼ਨ ਦੇ ਵਿੱਚ ਹੀ ਜਿਹਨੂੰ ਉਹਨੂੰ ਟ੍ਰਾਂਸਫਰ ਕਰਨਾ ਕੈਰੀ ਫੋਰਵਰਡ ਕਰਨਾ ਉਹ ਬਿਜ਼ਨਸ ਇੱਕ ਉਹ ਨਈ ਜ਼ਿੰਮੇਦਾਰੀ ਦਾ ਤੇ ਇੱਕ ਦਿਲ ਦੀ ਚਾਬੀ ਤੇ ਇਹੀ ਹੈ ਕਿ ਹਾਂ ਜਿਹਦੇ ਨਾਲ ਤੁਹਾਡਾ ਦਿਲ ਮਿਲਦਾ ਸ਼ੁਰੂਆਤ 'ਚ ਤੁਸੀਂ ਗਾਣਾ ਲਗਾਇਆ ਸੀਗਾ ਹੈ ਨਾ ਕਿ ਉਹ ਤੁਹਾਡੇ ਇੱਕ ਪਿਆਰ ਦੀ ਬੌਂਡ ਦੀ ਨੂੰ ਵੀ ਇੱਕ ਚਾਬੀ ਨਾਲ ਰਿਜ਼ੈਂਬਲੈਂਸ ਦਿੱਤੀ ਜਾਂਦੀ ਹੈ ਜਾਂ ਸਿੰਬਲ ਕਿ ਹਾਂ
9: ਬਿਲਕੁਲ ਇਹੋ ਹੀ ਨੇ ਜੀ ਚਾਬੀ ਦਾ ਤੇ ਬਹੁਤ ਗਹਿਰਾਈ ਹੈ ਇਸ ਚੀਜ਼ ਦੇ ਵਿੱਚ ਬਾਕੀ ਜੇ ਆਪਾਂ ਗੱਲ ਇੱਕ ਵਾਰੀ ਇਹ ਕਰ ਲਈਏ ਕਿ ਆਸਟ੍ਰੇਲੀਆ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਜਾਂ ਫਿਰ ਆਪਾਂ ਕਰੀ ਨਾ ਆਪਣੇ ਜਿਹੜੇ ਕਾਲਰ ਉਹਨਾਂ ਨੂੰ ਵਿਹਲਿਆਂ ਕਰ ਦਈਏ ਫਿਰ ਜਾਂਦੇ ਜਾਂਦੇ ਤੁਹਾਨੂੰ ਇਹ ਦੱਸਦੇ ਹਾਂ ਕਿ ਤੁਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਕਿੰਨੀਆਂ ਕੁ ਚੀਜ਼ਾਂ ਜਿਹੜੀਆਂ ਨੇ ਇੱਥੇ ਤੁਹਾਡੀਆਂ ਸੁਰੱਖਿਅਤ ਨੇ ਕਿੰਨੀਆਂ ਕੁ ਤਾਲੇ 'ਚ ਰਹਿਣ ਵਾਲੀਆਂ ਅਤੇ ਕਿੰਨੀਆਂ ਕੁ ਬਾਹਰ ਰੱਖ ਲੈਣ ਵਾਲੀਆਂ 865 ਤੁਸੀਂ ਆਉਂਦੇ ਰਹੋ ਜੀ 865 ਅਤੇ ਕੁਲਵੀਰ ਜੀ ਤੁਸੀਂ ਆਉਂਦੇ ਰਹੋ
11: ਹਾਂਜੀ
9: ਹਾਂਜੀ ਹੁਣ ਤੇ ਬਗਾਡਾ ਕਰ ਲਓ ਫਿਰ
12: ਮੈਨੂੰ ਨਵੇੜ ਲਓ ਪਹਿਲਾਂ ਵੀ
10: ਲੇਡੀਜ਼ ਫਸਟ
11: ਤੁਸੀਂ ਘਰੇ ਹੋ ਕੰਮ ਤੇ ਹੋ
12: ਮੈਂ ਕੰਮ ਤੇ ਆ
11: ਅੱਛਾ ਮੈਂ ਵੀ ਕੰਮ ਤੇ ਆ
12: ਅੱਜ ਕੋਈ ਚੱਕਰ ਨਹੀਂ ਮੈਂ ਕੋਈ ਤੀਕ ਤੇ ਲੈ ਲਓ ਪਹਿਲਾਂ
9: ਦੱਸ ਦਿਓ ਜੋ ਨਿਬੜ ਗਈ
11: ਪੰਜੀ ਪੀ ਦੇ ਲਓ
9: ਭਾਈ ਦਾ ਕਹਿਣ ਦਾ ਮਤਲਬ ਇਹ ਵੀ ਮੈਨੂੰ ਵਾਰੀ ਪਹਿਲਾਂ
11: ਜ਼ਿਆਦਾ ਟਾਈਮ ਨਹੀਂ ਲੈਂਦਾ
9: ਪਹਿਲਾਂ ਇਹ ਗੋਲ ਮੋਲ ਕਰ ਰਹੀ ਗੱਲ ਹੁਣ ਕਲੀਅਰ ਕੀਤੀ ਇਹਨਾਂ ਨੇ ਹਾਂਜੀ
11: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਮੈਂ ਟੋਨੀ ਬੋਲ ਰਿਹਾ ਸਿਡਨੀ ਤੋਂ
9: ਜੀ ਸਤਿ ਸ਼੍ਰੀ ਅਕਾਲ ਟੋਨੀ ਸਿਡਨੀ ਵਾਲਿਆਂ ਨੂੰ ਉਦਾਂ ਵੀ ਮੈਲਬਨ ਨਾਲੋਂ ਜ਼ਿਆਦਾ ਕਾਹਲੀ ਰਹਿੰਦੀ ਹੈ ਸ਼ਹਿਰ ਵੱਡਾ ਨਾ ਨਹੀਂ ਨਹੀਂ ਹੈਗਾ ਵਾ ਚੰਗੀ ਗੱਲ
11: ਹਾਂਜੀ ਉਹ ਥੋੜਾ ਬਿਜ਼ੀ ਹੈ ਚਲੋ ਐਨੀਵੇ
9: ਸਾਰੇ ਇਹ ਕੋਈ ਐਡੀਲੇਡ ਤੋਂ ਆਊਗੀ ਉਹਨੇ ਕਹਣਾ ਕੋਈ ਨਹੀਂ ਲਾਸਟ ਚ ਲੈ ਲਿਓ ਯਾਰ ਹਾਂਜੀ
11: ਹਾਂਜੀ ਮੇਰਾ ਨਾ ਇੱਕ ਦੋਸਤ ਇੱਕ ਵਾਰੀ ਨਾ ਵਿਚਾਰੇ ਨੇ ਬਜਟ ਤੋਂ ਨਾ ਵੈਨ ਹਾਇਰ ਕਰ ਲਈ ਤੇ ਬੜੀ ਦੂਰ ਕੰਮ ਵਾਸਤੇ ਗਿਆ ਤੇ ਉੱਥੇ ਜਾ ਕੇ ਨਾ ਚਾਬੀਆਂ ਭੁੱਲ ਗਏ ਮਤਲਬ ਉਹਦੀਆਂ ਗੁੰਮ ਗਈਆਂ ਚਾਬੀਆਂ ਤੇ ਉਹਨੂੰ ਇੰਨੀ ਕਰ ਜ਼ਿਆਦਾ ਇੱਕ ਤਾਂ ਐਕਸਪੈਂਸਿਵ ਪਈਆਂ ਜਿਹੜੀ ਸਟ੍ਰੈਸ ਪਈ ਉਹਨੇ ਕਾਲ ਕੀਤੀ ਬਜਟ ਵਾਲਿਆਂ ਨੂੰ ਵੀ ਤੁਹਾਡੇ ਕੋਲ ਐਕਸਟਰਾ ਚਾਬੀ ਹੈਗੀ ਉਹ ਕਹਿੰਦੇ ਵੀ ਤੁਹਾਨੂੰ ਨਾ ਜਿਹੜੀ ਵੈਨ ਆ ਉੱਥੇ ਟੋ ਕਰਾ ਕੇ ਲਿਆਣੀ ਪਏਗੀ ਬਜਟ ਦੇ ਜਿੱਥੇ ਹੈਗਾ ਬੇਸ
9: ਜੀ
11: ਉਸ ਤੋਂ ਬਾਅਦ ਜੇ ਤੁਸੀਂ ਕਿਤੇ ਲੋਕ ਸਮਿਥ ਕੋਲੋਂ ਲੋਕ ਨੂੰ ਛੇੜਿਆ ਤੇ ਜੇ ਉਹ ਗਿਆ ਉਹਦੇ ਵੀ ਅਸੀਂ ਤੁਹਾਡੇ ਕੋਲ ਪੈਸੇ ਲਾਵਾਂਗੇ ਲੋਕ
9: ਨੂੰ
11: ਹਾਂਜੀ ਤੇ ਐਨੀਵੇ ਉਹਨੇ ਵਿਚਾਰੇ ਨੇ ਟੋ ਕਰਕੇ ਬੜੀ ਦੂਰੋਂ ਲਿਆਇਆ ਉਹਦੇ ਪੈਸੇ ਲੱਗੇ ਉਸ ਤੋਂ ਬਾਅਦ ਚਾਬੀਆਂ ਗੁੰਮ ਗਈਆਂ ਚਾਬੀਆਂ ਦੇ ਪੈਸੇ ਦਿੱਤੇ ਮਤਲਬ ਉਹ ਬਹੁਤ ਹੀ ਜ਼ਿਆਦਾ ਸਟ੍ਰੈਸ ਚ ਹੋਇਆ ਤੇ ਇਹ ਤੇ ਇੱਕ ਇੰਸੀਡੈਂਟ ਰਿਹਾ ਤੇ ਦੂਜਾ ਸੀਗਾ ਸਟੂਡੈਂਟ ਲਾਈਫ ਚ ਜੀ ਸਾਡਾ ਅਸੀਂ ਨਾ ਰਵੀ ਸ਼ਵੇਨ ਵਗੈਰਾ ਬਿਲਡਿੰਗ ਚ ਰਹਿੰਦੇ ਸੀਗੇ ਬੜੀ ਹਾਈ ਉੱਪਰ ਤੇ ਸੱਟਣ ਗਏ ਤੇ ਇੱਕ ਮੁੰਡਾ ਅੰਦਰ ਟੀਵੀ ਦੇਖ ਰਿਹਾ ਸੀ ਉਹਨੂੰ ਪਤਾ ਨੀ ਉਹ ਵੀ ਬਾਹਰ ਆ ਗਿਆ ਜੀ ਲੋਕ ਹੋ ਗਿਆ ਸਾਡੇ ਨਾਲ ਇੱਕ ਮੁੰਡਾ ਸ਼ਰਾਬ ਬੜੀ ਪੀਂਦਾ ਸੀਗਾ ਤੇ ਉਹ ਅਸੀਂ ਨਾ 40 ਉਸ ਟਾਈਮ ਚ ਨਾ 97-98 ਦੀ ਗੱਲ ਕਰ ਰਹੇ ਹਾਂ ਤੇ ਉਹ ਜੀ 40 ਸੈਂਟ ਚ ਨਾ ਬੂਥ ਚ ਪਾ ਕੇ ਤੇ ਕਾਲ ਕਰਨੀ ਸੀਗੀ ਅਸੀਂ ਲੋਕ ਸਮਿਥ ਨੂੰ ਤੇ ਅਸੀਂ 40 ਸੈਂਟ ਮੰਗੇ ਸਾਨੂੰ ਕੋਈ 40 ਸੈਂਟ ਨਾ ਦੇ ਤੇ ਅਸੀਂ ਰਹਿੰਦੇ ਵੀ ਸਾਊਥ ਸਾਈਡ ਸੀਗੇ ਗੋਰਿਆਂ ਦੇ ਏਰੀਆ ਚ ਮਰਿੰਡਾ ਵਗੈਰਾ ਮਰਿੰਡਾ ਪੈਂਦਾ ਸਦਰਨ ਸ਼ਹਿਰ ਤੇ ਜੀ ਅਸੀਂ ਪੈਸੇ ਮੰਗੇ ਤੇ 40 ਸੈਂਟ ਦੇ ਦੋ ਕਿਸੇ ਨੇ ਦਿੱਤੇ ਰਾਤ ਦਾ ਟਾਈਮ ਸੀਗਾ ਤੇ ਜਿਹੜਾ ਸ਼ਰਾਬ ਬੜੀ ਪੀਂਦਾ ਜਿਹਨੂੰ ਅਸੀਂ ਕਹਿੰਦੇ ਬਿੱਟੇ ਤੇ ਸ਼ਰਾਬ ਨਾ ਪੀਏਗਾ ਬਹੁਤ ਜ਼ਿਆਦਾ ਪੀਂਦਾ ਉਹ ਕਹਿੰਦੇ ਯਾਰ ਮੇਰਾ ਦੋਸਤ ਠੇਕੇ ਵਾਲਾ ਮੈਨੂੰ ਜਾਣਦਾ ਕਹਿੰਦਾ ਠੇਕੇ ਵਾਲਾ ਮੇਰਾ ਦੋਸਤ ਹੈ ਗੋਰੇ ਦਾ ਏਰੀਆ ਸਾਨੂੰ ਕੋਈ ਜਾਣਦਾ ਨੀ ਸੀਗਾ ਉਹ ਜੀ ਠੇਕੇ ਦਾ ਲੈ ਗਿਆ ਅੱਗੋ ਮਾਈਕਲ ਉਹ ਮਾਈਕਲ ਤੇ ਵਿੱਚ ਗਿਆ ਮਾਈਕਲ ਕਹਿੰਦਾ ਤੂੰ ਹੁਕਮ ਕਰ ਫੋਨ ਹੀ ਤੈਨੂੰ ਦੇ ਦਿੰਦਾ ਨਾਲ ਹੀ
10: ਰੋਜ਼ ਤਾਂ ਗਾ ਕੇ ਫਿਰ
11: ਪੱਕਾ ਗਾ ਕੇ ਰੋਜ਼ ਬੋਤਲ ਵਾਲਾ ਤੇ ਜੀ ਉਹਨੇ ਕਾਲ ਕਰਾਈ ਲੋਕ ਸਮਿਥ ਤੋਂ ਸਾਨੂੰ ਉਹ ਬੜਾ ਮਹਿੰਗਾ ਪਿਆ ਤੇ ਟਾਈਮ ਜਿਹੜਾ ਖਰਾਬ ਹੋਇਆ ਜਿਹੜੇ ਤੇ ਐਨੀਵੇ ਇਹ ਸਾਰੀਆਂ ਗੱਲਾਂ ਤੋਂ ਨਾ ਇੱਕ ਮੈਂ ਤੇ ਸੋਲੂਸ਼ਨ ਇਹ ਕੱਢਿਆ ਸੀਗਾ ਮੈਂ ਨਾ ਹਮੇਸ਼ਾ ਇੱਕ ਉਹ ਜਿਹੜੇ ਬਲੂ ਯੈਲੋ ਜੇ ਛੋਟੇ ਛੋਟੇ ਨਾ ਉਹ ਆਉਂਦੇ ਨੇ ਰਿੰਗ ਕੀ ਰਿੰਗਸ
9: ਹਾਂਜੀ
11: ਹਾਂਜੀ ਉਹ ਮੈਂ ਹਮੇਸ਼ਾ ਉਹਦੇ ਉੱਪਰ ਨੰਬਰ ਲਿਖ ਕੇ ਆਪਣਾ ਮੋਬਾਈਲ ਨੰਬਰ ਜੇ ਤੁਸੀਂ ਆਪਣਾ ਹੋਰ ਪਾਰਟਨਰ ਦਾ ਨੰਬਰ ਲਿਖਣਾ ਚਾਹੁੰਦੇ ਹੋ ਦੋ ਨੰਬਰ ਲਿਖ ਕੇ ਤੇ ਬੈਕ ਸਾਈਡ ਰਿਵਾਰਡਿਡ $20 ਜਾਂ ਕੁਛ ਵੀ ਲਿਖ ਦੋ ਵੀ ਅਸੀਂ ਰਿਵਾਰਡ ਵੀ ਕਰਾਂਗੇ ਕਾਲ ਕਰਨ ਵਾਲੇ ਨੂੰ
9: ਓਕੇ
11: ਤੇ ਉਹ ਸਰ ਤੁਸੀਂ ਚਾਬੀ ਜਿੱਥੇ ਮਰਜ਼ੀ ਭੁੱਲ ਜਾਓ
9: ਤੁਹਾਨੂੰ ਆ ਜਾਊਗੀ
11: ਥਾਰ ਦੇ ਪੁੱਜਣ ਤੋਂ ਪਹਿਲਾਂ ਤੁਹਾਨੂੰ ਕਾਲ ਆ ਜਾਊਗੀ ਗੁਰਦੁਆਰਾ ਸਾਹਿਬ ਗਿਆ ਤੇ ਮੇਰਾ ਬਹੁਤ ਹੀ ਬਿਜ਼ੀ ਸੀਗਾ ਉਸ ਦਿਨ ਮਤਲਬ ਗੁਰਦੁਆਰਾ ਸਾਹਿਬ ਆਪਣਾ ਤੇ ਉਸ ਤੋਂ ਬਾਅਦ ਉੱਥੇ ਨਾ ਮੇਰੀ ਚਾਬੀ ਪਜਾਮਾ ਕੁੜਤਾ ਪਾ ਗਿਆ ਪਜਾਮੇ ਚੋਂ ਜੇਬਾਂ ਜੁਬਾਂ ਨੀ ਲਾਈਆਂ ਤੇ ਉੱਪਰ ਛੋਟੀ ਜਿਹੀ ਉਹ ਚ ਮੈਂ ਮੋਬਾਈਲ ਪਾਇਆ ਸੀਗਾ ਤੇ ਜੀ ਉਹ ਚਾਬੀਆਂ ਦਾ ਗੁੱਛਾ ਨਾ ਮੇਰਾ ਪਹਿਲਾਂ ਤੇ ਰਹਿ ਗਿਆ ਗੁਰਦੁਆਰਾ ਸਾਹਿਬ ਅੰਦਰ ਕੀਰਤਨ ਸੁਣਦੇ ਹੋਏ ਨਾਲ ਹੀ ਕੋਲ ਆ ਗਈ ਭਾਈ ਤੁਹਾਡੀ ਚਾਬੀ ਪਈ ਇੱਥੇ ਚੋਲੀ ਚਾਬੀ ਉਸ ਤੋਂ ਬਾਅਦ ਮੈਂ ਲੰਗਰ ਹੋ ਚੋ ਪ੍ਰਸ਼ਾਦਾ ਛਕਣ ਬੈਠਾ ਉੱਥੇ ਚਾਬੀਆਂ ਡਿੱਗੀਆਂ ਫਿਰ ਕੋਲ ਆ ਗਈ
10: $40 ਹੋ ਗਏ
11: ਹਾਂਜੀ ਤੇ ਉਹ ਮਤਲਬ ਕਹਿੰਦੇ ਵੀ ਇੰਨਾ ਇਹ ਇਹ ਬਹੁਤ ਹੀ ਜਿਹੜਾ ਜਿਹੜਾ ਵੀ ਚਾਬੀਆਂ ਨਾਲ ਡਿਸਟਰਬ ਰਹਿੰਦਾ ਨਾ ਇਹ ਹਮੇਸ਼ਾ ਆਪਣਾ ਮੋਬਾਈਲ ਨੰਬਰ ਨਾਲ ਰੱਖੋ
9: ਤੁਹਾਡੇ ਤੇ ਵਾਹਵਾ ਸੁਤਰ ਬੈਠਾ ਕੰਮ
11: ਲਗੇਜ ਦੇ ਵਿਚ ਵੀ ਉੱਪਰ ਵਾਲੀ ਜੇਬ ਦੇ ਵਿਚ ਮੋਬਾਈਲ ਨੰਬਰ ਇੰਡੀਆ ਦਾ ਆਸਟ੍ਰੇਲੀਆ ਦਾ ਇਹ ਦੋਨੋਂ ਨੰਬਰ ਮੋਬਾਈਲ ਨੰਬਰ ਮੈਂ ਲਿਖਿਆ ਹੁੰਦਾ ਹੈ ਪਲੀਜ਼ ਜੇ ਮੈਂ ਫੋਰਗੈਟ ਹੋ ਜਾਏ ਮੇਰਾ ਲਗੇਜ ਤੇ ਮੈਨੂੰ ਇਹ ਵਾਲੇ ਨੰਬਰਾਂ ਤੇ ਕਾਲ ਕਰੋ ਉਹਦੇ ਚ ਵੀ ਤੁਹਾਨੂੰ ਹੈਲਪ ਮਤਲਬ ਮੋਬਾਈਲ ਨੰਬਰ ਤੁਸੀਂ ਜੇ ਮੋਬਾਈਲ ਵੀ ਤੁਹਾਡਾ ਗੁੰਮ ਜਾਏਗਾ ਤੁਸੀਂ ਦੁਬਾਰਾ ਉਹ ਨੰਬਰ ਲੈ ਸਕਦੇ ਹੋ ਤੇ ਯੂ ਆਲਵੇਜ਼ ਗੁੱਡ ਡਨ ਤੇ ਇਹੀ ਹੈ ਜੀ ਆਪਣਾ ਸੁਝਾਅ ਥੈਂਕ ਯੂ ਵੈਰੀ ਮਚ
9: ਬਹੁਤ ਵਧੀਆ ਜੀ ਥੈਂਕ ਯੂ ਤੁਹਾਡਾ ਹਾਂਜੀ ਭੈਣ ਜੀ
11: ਥੈਂਕਸ
9: ਤੁਹਾਡੀ ਗੱਲ ਬਈ ਤੇ ਨਹੀਂ ਹੋਗੀ
13: ਹੈਲੋ
9: ਹਾਂਜੀ ਤੁਹਾਡੀ
13: ਨਹੀਂ ਨਹੀਂ
10: माइक्रो कर लागे कोई नहीं सत श्रीकाल
12: नहीं बड़ी तो नहीं हुई मेनो यही सी कि मैं वीर जी चलो जेने बड़े काले सी चल पहला दस देना
10: जनानिया
9: भी बंदे आंगू घर सामदिया लेडीज फर्स्ट हो गया ओदो पहिया
10: मेरे तो खांग ही चढ़ गई
12: बंदे सुते होंगे सवेरे जो चरिया जनानिया चाबिया स्ट्रगल कर रही दरवाजे बंद करने उदो लेडी फर्स्ट कोई नहीं रह जाता गुस्सा चढ़ता कि नहीं लेडी फर्स्ट तो कुछ है नहीं इथे
9: सुते काम ते चलिया
10: मेरे वाले तो तीन बजे उठ के जाते मैं इस नहीं हाँ कर सकती
9: फिर तुहानू थोड़ा सुकून मिलता ना जदों तुसीं जाके खून

0: ਆਪ ਨਾ ਨਾ ਨੀਮਿਕ ਹੋਣ ਵਿਚਾਰੀ ਇੰਨਾ ਖੂਨ ਪੀ ਪੀ ਕੇ
1: ਇੰਨੇ
2: ਦੁੱਖ ਤਕਲੀਫਾਂ ਲੋਕਾਂ ਦੀਆਂ ਵੇਖ ਕੇ ਸੁਣ ਕੇ ਆਪਣੇ ਆਪ ਨੂੰ ਮੋਟੀਵੇਟਿਡ ਰੱਖਣਾ ਬੜਾ ਔਖਾ ਵਾ।
0: ਖੂਨ ਖਾਨ ਵਾਲਿਆਂ ਦਾ ਭੁੱਲ ਜੋ ਨੀ, ਕਿਤੇ ਰੱਬ ਨਾ ਕਰੇ ਕਿਤੇ ਤੁਹਾਡੇ ਕਿਤੇ ਉਧਰ ਕਿਤੇ ਚੜ ਗਈ ਉਧਰ, ਤੁਸੀਂ ਤੇ ਕਹੋ ਘਰੋਂ ਬੀਬੀ ਅਜੇ ਲੜਕੇ ਆਏ ਹਿਸਾਬ ਨਾਲ ਸੂਈ
3: ਕਪੂਰੀ ਪਈ। ਮੇਰੇ ਬਹੁਤ ਥਿੰਨ ਹੁੰਦੀ ਹੈ ਨਾ, ਤੇ ਮੈਨੂੰ ਜਦੋਂ ਵੀ ਬਲੱਡ ਟੈਸਟ ਕਰਵਾਉਣਾ ਹੋਇਆ ਨਾ, ਮੈਂ ਪਹਿਲਾਂ ਹੀ ਉਹਨਾਂ ਨੂੰ ਕਹਿ ਦਿੰਦੀ ਹਾਂ ਮੈਨੂੰ ਬੇਬੀ ਵਾਲਾ ਦੇ ਦਿਓ, ਬਟਰਫਲਾਈ ਹੋਊਗਾ, ਕਿਉਂਕਿ ਮੇਰੇ ਮੇਰੇ ਚੰਗੇ ਚੰਗੇ ਤਾਂ ਉਹਨਾਂ ਨੂੰ ਮਿਲਦੀ ਨਹੀਂ ਵੇਨਸ, ਪਤਾ ਨਹੀਂ ਕੀ ਹੈ ਮੇਰੇ ਇਸ਼ੂ। ਡੀਹਾਈਡਰੇਟ ਹੋ ਜਾਂਦੇ ਜਦ ਤੱਕ ਤੁਸੀਂ ਬਿਮਾਰ ਹੋ ਕੇ ਜਾਣਾ, ਉਹਨਾਂ ਨੇ ਲਿਟਰਲੀ ਡਾਰਵਿਨ ਦਾ ਮੇਰਾ ਕੇਸ ਹੈ, ਇੱਕ ਵਾਰੀ ਮੈਂ ਗਈ ਹਾਂ ਤੇ ਮੈਂ ਅੱਠ ਲੋਕਾਂ ਨੇ ਅੱਠ ਤੇ ਮੇਰੇ ਇੰਨੇ ਬਰੂਸਿਸ ਕਰਦੇ ਤੇ ਨੌ ਵੀ ਆਈ, ਇੱਕ ਨੌ ਵਿੱਚ ਮੈਨੂੰ ਪੂਰੀ ਮਾਤਾ ਚੜ ਗਈ
2: ਕਾਬੂ ਕਾਬੂ
3: ਨਹੀਂ, ਪਰ ਮੈਂ ਉਹਨੂੰ ਵਾਕਈ ਮੈਂ ਉਹਨੂੰ ਇਹ ਕਿਹਾ, ਮੈਂ ਕਿਹਾ ਕਿ ਬਸ ਮੈਂ ਤੇ ਜਾ ਰਹੀ ਹਾਂ ਘਰ, ਮੇਰੇ ਹੱਥ
2: ਬੰਦੇ ਨੂੰ ਮਹਿਸੂਸ ਤੁਹਾਨੂੰ ਤੇ ਲੱਗਦਾ ਹੋਣਾ ਵੀ ਮੇਰੇ ਚ ਹੈ ਵੀ ਹੈ ਖੂਨ,
3: ਉਹ ਕਹਿੰਦੇ ਕੈਨ ਆਈ ਟਰਾਈ, ਇੱਕ ਤੇ ਮਿੱਠਾ ਮਿੱਠਾ ਜਿਹਾ ਕੈਨ ਵੀ ਟਰਾਈ ਕਰ ਕਰਕੇ
0: ਇੰਜੈਕਸ਼ਨ ਦੀ ਐਜੂਕੇਸ਼ਨ ਵਗੈਰਾ ਦੇਖੀ ਆ, ਉਹ ਤੁਸੀਂ ਬਿਲੀਵ ਕਰੀਓ ਨੀਡਲ ਦੇਖ ਕੇ ਫੇਂਟ ਹੋ ਜਾਂਦੇ ਆ। ਹਾਂ ਨੀਡਲ, ਮੈਂ ਸਾਡੇ ਮੇਰੇ ਇੱਕ ਸੀਗਾ ਕਲਾਇੰਟ ਕਿ ਉਹਦੇ ਘਰ ਵਾਲੇ ਨੂੰ ਨਵਾਂ ਨਵਾਂ ਡਾਇਗਨੋਸ ਹੋਇਆ ਸੀਗਾ ਡਾਇਬਟੀਜ਼ ਦਾ, ਤੇ ਉਹਨਾਂ ਨੂੰ ਨਾ ਜਦੋਂ ਐਜੂਕੇਸ਼ਨ ਦੇਣੀ ਕਿ ਸਾਡਾ ਕੰਮ ਆ ਕਿ ਅਸੀਂ ਲੋਕਾਂ ਨੂੰ ਆਪਣੇ ਤੇ ਇੰਡੀਪੈਂਡੈਂਟ ਕਰਦੇ, ਆਪਾਂ ਸਾਡੇ ਤੇ ਡਿਪੈਂਡ ਨਾ ਹੋਣ, ਤੇ ਉਹਨਾਂ ਨੂੰ ਐਜੂਕੇਸ਼ਨ ਦੇਣ ਉਹਦੇ ਘਰ ਵਾਲੇ ਨੂੰ ਦਿਖਾਇਆ, ਉਹਦੀ ਘਰ ਵਾਲੀ ਨੀਡਲ ਦੇਖੀ, ਉਹ ਵੇਖ ਕੇ ਉੱਥੇ ਫੇਂਟ, ਮੈਨੂੰ ਸਮਝ ਨਾ ਆਉਣਾ ਮੈਂ ਜਿਹੜਾ ਇੰਜੈਕਸ਼ਨ ਉਹਨੂੰ ਲਾ ਰਹੀ ਉਹਨੂੰ ਫੜਾ ਕਿ ਮੈਂ ਪਹਿਲਾਂ ਉਹਦੀ ਘਰ ਵਾਲੀ ਨੂੰ ਫੜਾ ਜਿਹੜੀ ਡਿੱਗ
2: ਗਈ, ਵਿਚਾਰੀ ਨੇ ਹੋਣਾ ਵੀ ਪਤਾ ਨਹੀਂ ਕੀ ਹੋ ਗਿਆ, ਹੁਣ ਅੱਜ ਕੱਲ੍ਹ ਤੇ ਚਲੋ ਆਮ ਚੀਜ਼ਾਂ ਨੇ।
0: ਨਹੀਂ ਉਹ ਫਿਰ ਏਦਾਂ ਹੋਏ ਨਾ, ਬੜੀਆਂ ਇਹ ਚੀਜ਼ਾਂ ਦੇ ਸੋਲੂਸ਼ਨ ਹੈਗੇ ਇੱਥੇ ਕਿ ਹੁਣ ਚਲੋ ਓਪਨ ਨੀਡਲਸ ਨਹੀਂ ਆਉਂਦੀਆਂ, ਉਹ ਆਲਰੇਡੀ ਹੁੰਦੀਆਂ ਜਿੱਦਾਂ ਤੁਸੀਂ ਮਤਲਬ ਕਿ ਆਪਣੇ ਆਪ ਰਿਟਰੈਕਟ ਹੋ ਜਾਂਦੀਆਂ ਕਿ ਤੁਹਾਨੂੰ ਨੀਡਲ ਦਿਖਦੀ ਵੀ ਨਹੀਂ ਆ, ਜੇ ਤੁਸੀਂ ਉਸ ਹਿਸਾਬ ਨਾਲ ਓਦਾਂ ਦਾ ਸੋਲੂਸ਼ਨ ਲੱਭਦੇ ਹੋ ਤੇ ਉਹ ਬਾਅਦ ਵਿੱਚ ਹੁਣ ਇੰਨੀ ਐਕਸਪਰਟ ਆ, ਜਦੋਂ ਆਪਾਂ ਉਹਦੇ ਘਰੇ ਜਾਂਦੇ ਨੂੰ ਪੁੱਛਦੇ ਹਾਂ ਕਿ ਤੂੰ ਨਾ ਉਹ ਆਪ ਇੰਜੈਕਸ਼ਨ ਲਾਉਂਦੀ, ਉਹਦੇ ਕਹਿੰਦੇ ਨਾ ਆਈ ਆਈ ਥਿੰਕ ਆਈ ਐਮ ਬਿਕਮ ਨਰਸ ਨਾ, ਉਹ ਕਹਿੰਦੀ ਉਹ ਬੜੀ ਕੋਨਫੀਡੈਂਟ ਹੁੰਦੀ ਆ, ਨਹੀਂ ਫੋਬੀਆ ਹੁੰਦਾ ਕਈਆਂ ਨੂੰ। ਤੇ ਚਲੋ ਇਹਦੀ ਚਾਬੀਆਂ ਦੀ ਤੁਹਾਨੂੰ ਗੱਲ ਦੱਸਦੀ ਆ ਕਿ ਪੁਰਾਣੇ ਟਾਈਮ ਦੇ ਵਿੱਚ ਨਾ ਸਾਡੇ ਕਾਫੀ ਕਲੋਜ ਫਰੈਂਡ ਹੁੰਦੇ, ਉਹਨੂੰ ਥੋਮਸ ਟਾਊਨ ਰਹਿੰਦੇ ਹੁੰਦੇ ਤੇ ਆਪਾਂ ਇੱਧਰ ਵੈਸਟ ਵੱਲ ਰਹਿੰਦੇ ਹੁੰਦੇ, ਬਹੁਤ ਆਉਣਾ ਜਾਣਾ ਹੁੰਦਾ ਕਿਉਂਕਿ ਉਦੋਂ ਕੋਈ ਬੱਚੇ ਨੀ, ਕੋਈ ਇੰਨੀ ਜ਼ਿੰਮੇਵਾਰੀ ਨੀ ਸੀ, ਤੇ ਆਪਾਂ ਨਾ ਵੀਕਐਂਡ ਤੇ ਇੱਧਰ ਤੋਂ ਉੱਧਰ, ਉਹਨਾਂ ਨੇ ਇੱਧਰ ਆਉਣਾ ਜਾਂ ਅਸੀਂ ਉੱਧਰ ਆਉਣਾ ਨਾ, ਅਸੀਂ ਐਡੀ ਦੂਰੋਂ ਅਸੀਂ ਟਰੈਵਲ ਮੀਂਹ ਇੰਨਾ ਪੈ ਰਿਹਾ ਤੇ ਅਸੀਂ ਚਾਬੀਆਂ ਉਹਨਾਂ ਦੇ ਘਰੇ ਆਪਣੀਆਂ ਭੁੱਲ ਆਏ, ਸਾਡੇ ਘਰੇ ਸਾਡੇ ਨਾਲ ਹੀ ਆ ਰਹੇ, ਕਹਿੰਦੇ ਚਲ ਤੁਹਾਡੇ ਘਰੇ ਚੱਲਦੇ ਆ ਆਪਾਂ ਨਾ
2: ਚਾਹ ਪੀ ਕੇ,
0: ਚਾਬੀ ਉਹਨਾਂ ਦੇ ਘਰੇ ਕੋਲ, ਹਾਂ ਤੇ ਏਦਾਂ ਹੋਇਆ ਕਿ ਸਾਡੇ ਕੋਲ ਚਾਬੀਆਂ ਨਾ ਹੈਗੀਆਂ, ਉਹ ਭਾਜੀ ਅਸੀਂ ਫਿਰ ਸੁਣ ਲੱਭੀ ਹੈ ਕਿ ਹੁਣ ਅੰਦਰ ਵੜੀਏ ਕਿੱਦਾਂ, ਉਹ ਕਿਤੇ ਕੁਛ ਨੀ ਲੱਭਿਆ, ਕੋਈ ਰਸਤਾ ਨੀ ਲੱਭਿਆ ਕਿ ਅਸੀਂ ਕਿੱਧਰ ਨੂੰ ਜਾਣਾ, ਕੋਈ ਫਿਰ ਨਾ ਹੀ ਹੱਲ ਕੱਢਿਆ ਕਿ ਜਿਹੜੀ ਬਾਥਰੂਮ ਦੇ ਉੱਤੇ ਉਹ ਰੋਸ਼ਨਦਾਨ ਜੇ ਨੀ ਹੁੰਦੇ ਪਹਿਲਾਂ ਕੱਚ ਦੇ ਜਿਹੜੇ ਲੱਗੇ ਹੁੰਦੇ ਛੋਟੇ ਛੋਟੇ ਸਲਾਈਡਾਂ ਜਿਹੀਆਂ ਆਸ ਤੇ, ਠੀਕ ਆ, ਤੇ ਅਸੀਂ ਸੋਚਿਓ ਭਾਜੀ ਵਿਚਾਰੇ ਜਿਹੜੇ ਸਾਡੇ ਨਾਲ ਸੀ ਉਹ ਕਹਿੰਦੇ ਉਹ ਬੜੇ ਮਤਲਬ ਬੜੇ ਪਤਲੇ ਜੇ ਤੇ ਬੜੇ ਫਲੈਕਸੀਬਲ ਜੇ ਨੀ ਹੁੰਦੇ ਕਈ ਬੰਦੇ ਹਨਾ, ਉਹ ਕਹਿੰਦੇ ਕਿ ਤੁਸੀਂ ਰਹਿਣ ਦੋ ਆਪਾਂ ਇੱਕ ਦੂਰ ਫੋਮਸ ਕੀ ਜਾਣਾ,
2: ਮੇਰੇ ਦਿਮਾਗ ਚ ਪਤਾ ਕੀ ਆਇਆ, ਜਿੱਦਾਂ ਮੈਟਰਸ ਵਾਲੀ ਫੈਕਟਰੀ ਦੇ ਬਾਹਰ ਨੀ ਉਹ ਹੁੰਦੇ ਉਹ ਲੰਮੇ ਜਿਹਨਾਂ ਥੱਲਿਓ ਹਵਾ ਵੱਜਦੀ ਹੈ ਤੇ ਤਾਂ ਸਿੱਧੇ ਹੁੰਦੇ ਆ, ਫੇਰ ਲੰਮੇ ਪੈ ਜਾਂਦੇ, ਮੈਨੂੰ ਓਦਾਂ ਦਾ ਭਾਜੀ ਆਇਆ ਇਮੈਜੀਨੇਸ਼ਨ,
0: ਜਵਾਨ ਹੈ ਮਤਲਬ ਕੰਮ ਕਰ ਭਾਜੀ ਇਵੇਂ ਦੇ ਮਤਲਬ ਕਿ

0: ਸਵਾਗਤ ਨਾ ਤਾਂ ਬੁੱਢੇ ਹੁੰਦੇ ਆ ਨਾ ਮੋਟੇ ਹੁੰਦੇ ਆ, ਏਦਾਂ ਦੇ ਏਦਾਂ ਹੀ ਆ ਉਹ ਨਾ ਐਨੀ ਵੇ ਉਹ ਬੜੇ ਕੋਨਫੀਡੈਂਟ ਜੇ ਕਹਿੰਦੇ ਤੁਸੀਂ ਨਾ ਬਸ ਮੇਰਾ ਤਾਂ ਜੁਗਾੜ ਕਰ ਦੋ ਮੈਂ ਥੱਲੇ ਕਾਹਦੇ ਤੇ ਖਲੋਣਾ ਤੇ ਮੈਂ ਇਹਦੇ ਚ ਰੋਸ਼ਨਦਾਨ ਥਾਣੀ ਮਾਪੇ ਵੜ ਜੂੰਗਾ ਅੰਦਰ ਹੈ ਤੇ ਅਸੀਂ ਥੱਲੇ ਬਿੰਨ ਰੱਖਿਆ ਹੈ ਇੰਨਾ ਮੀਂਹ ਪੈ ਰਿਹਾ ਕਿ ਮੀਂਹ ਵੀ ਉਸੇ ਦਿਨ ਹੀ ਸੀਗਾ ਭਾਰੀ ਚੜ੍ਹਦੇ ਗਏ ਉੱਤੇ ਜਦੋਂ ਸਾਰੀਆਂ ਸਲਾਈਆਂ ਜਿਹੀਆਂ ਕੱਢੀਆਂ ਨਾ ਉੱਤੋਂ ਤੇ ਭਾਜੀ ਅੱਧ ਵਿਚਾਲੇ ਫਸ ਗਏ
1: ਮੈਂ ਤਾਂ ਸੀਨ ਇਮੈਜਿਨ ਕਰ ਰਿਹਾ
0: ਭਾਜੀ ਕਹਿੰਦੇ ਹੁਣ ਯਾਦ ਹੋਵੇਗੀ ਪਹਿਲਾਂ ਲੱਤਾਂ ਅੰਦਰ ਕਰਕੇ ਫਿਰ ਥੱਲੇ ਨੂੰ ਜਾਣਾ ਹੁਣ ਤਾਂ ਉਹਨਾਂ ਨੇ ਕੀਤਾ ਮੂੰਹ ਅੰਦਰ ਨੂੰ ਥੱਲੇ ਨੂੰ ਅੱਗੇ ਟੋਇਲਟ
2: ਅੱਛਾ ਅੱਗੇ ਟੋਇਲਟ ਓਕੇ
1: ਓ ਮਾਈ ਗੋਡ
2: ਓਕੇ
0: ਕਈ ਹੁੰਦਾ ਨਾ ਤੁਸੀਂ ਉਹਨਾਂ ਨੂੰ ਬਾਹਰੋਂ ਜੇ ਤੁਸੀਂ ਲੋਕ ਕਰਕੇ ਜਾਂਦੇ ਆ ਤੇ ਉਹ ਅੰਦਰੋਂ ਵੀ ਨੀ ਖੁੱਲਦੇ ਕਿਉਂਕਿ ਤੁਹਾਨੂੰ ਅੰਦਰੋਂ ਵੀ ਕੀ ਚਾਹੀਦੀ
2: ਜੀ
1: ਅੱਛਾ
2: ਉਹ ਵਾਲਾ ਹੀ
0: ਉਹ ਬੜਾ ਲੋਕ ਸੀ
2: ਉੱਥੇ ਕੀ ਕਰਨਾ ਵਿਚਾਰੇ
1: ਦਰਵਾਜ਼ੇ ਤੇ ਲਓ ਮੈਂ ਚਾਹ ਪਿਲਾਉਂਦਾ ਤੁਹਾਨੂੰ
0: ਫਿਰ ਉਹ ਕਹਿੰਦੇ ਹੁਣ ਬੜੀ ਕੋਸ਼ਿਸ਼ ਕੀਤੀ ਅੰਦਰੋਂ ਕਿ ਉਹ ਨਹੀਂ ਖੁੱਲਦਾ ਉਹ ਕਹਿੰਦੇ ਤੁਸੀਂ ਏਦਾਂ ਕਰੋ ਮੈਂ ਅੰਦਰ ਚਾਹ ਚੂ ਬਣਾਉਂਦਾ ਤੁਹਾਨੂੰ ਇੱਧਰੋਂ ਦੀ ਚਾਹ ਫੜਾਉਂਦਾ ਤੁਸੀਂ ਆਰਾਮ ਨਾਲ ਬਹਿ ਬੂ ਕੇ ਤਸੱਲੀ ਦੇ ਨਾਲ ਥੋਮਸ ਸਟੋਨ ਜਾਓ ਉੱਥੇ ਜਾ ਕੇ ਚਾਬੀ ਲੈ ਕੇ ਮੈਂ ਕੁਛ ਨੀ ਕਰ ਸਕਦਾ
1: ਟੀਵੀ ਵੇਖਦਾ
2: ਅੱਛਾ ਨਹੀਂ ਪਰ ਪਿਛਲਾ ਖੁੱਲ ਜਾਣਾ ਹੈ ਨਾ ਗਰਾਜ ਖੁੱਲ ਸਕਦਾ ਸੀ
0: ਗਰਾਜ ਨੀ ਸੀਗਾ ਪੁਰਾਣੇ ਘਰ ਹੁੰਦੇ ਜਿਨ੍ਹਾਂ ਦਾ ਕੋਈ ਗਰਾਜ ਨੀ ਹੁੰਦਾ ਮੈਂ ਉਹ ਪੁਰਾਣੇ ਘਰਾਂ ਦੀ ਗੱਲ ਕਰ ਰਹੀ ਲਵਰਟਨ ਵਾਲੇ ਘਰ ਉਧਰ ਬਹੁਤ ਇਦਾਂ ਦੇ ਘਰ ਹੁੰਦੇ ਸੀ ਜਿਹਦੇ ਵਿੱਚ ਸਿਰਫ ਇੱਕ ਉਹੀ ਗੱਲ ਨਾਲ ਹੀ ਲਾਂਡਰੀ ਦੇ ਇੱਕ ਰੂਮ ਹੁੰਦਾ ਹੁੰਦਾ ਸੀਗਾ ਉਹ ਤੁਸੀਂ ਬਾਹਰੋਂ ਲੋਕ ਕਰਦੇ ਅੰਦਰੋਂ ਵੀ ਲੋਕ ਹੁੰਦਾ ਚਾਬੀ ਤੋਂ ਬਿਨਾਂ ਨੀ ਖੁੱਲਦਾ ਤੇ ਉਹ ਇਵੇਂ ਸੀਗਾ ਕਿ ਬਾਹਰੋਂ ਤਾਂ ਵਿਚਾਰੇ ਕਿਉਂਕਿ ਬਿੰਨ ਬੁੰਦ ਰੱਖ ਕੇ ਵੜ ਗਏ ਅੰਦਰੋਂ ਉਹਨਾਂ ਨੂੰ ਕੋਈ ਹੋਰ ਸਪੋਰਟ ਚਾਹੀਦੀ ਬੰਦਾ ਤੀਜਾ ਨਾਲ ਕਿ ਜਿਹੜਾ ਉਹਨਾਂ ਨੂੰ ਫੇਰ ਵਾਪਸ ਇੱਧਰ ਨੂੰ ਕਰ ਸਕਦਾ ਅਸੀਂ ਘੰਟਾ ਲਾ ਕੇ ਫਿਰ ਥੋਮਸ ਸਟੋਨ ਗਏ ਪਰ ਅਸੀਂ ਫਿਰ ਉੱਥੇ ਜਾ ਕੇ ਫਿਰ ਚਾਬੀਆਂ ਲਿਆਂਦੀਆਂ ਉਹ ਬੜਾ ਇੰਸੀਡੈਂਟ ਅਸੀਂ ਕਦੇ ਨੀ ਭੁੱਲਦੇ ਪਰ ਉਹ ਇਵੇਂ ਦਾ ਸਾਡੇ ਉਦਾਂ ਸੀਗਾ ਕਿ ਘਰ ਦੇ ਵਿੱਚ ਰਹਿੰਦੇ ਕਾਫੀ ਜਾਣੇ ਸੀਗੇ ਆਪਾਂ ਸ਼ੇਅਰਿੰਗ ਦੇ ਵਿੱਚ ਨਾਲ ਮਤਲਬ ਕਿ ਮੁੰਡੇ ਮੰਡੇ ਵੀ ਰਹਿੰਦੇ ਸੀਗੇ ਉਹ ਇਵੇਂ ਹੋਇਆ ਕਿ ਜਿੱਦਾਂ ਉਹ ਵਾਲੇ ਘਰ ਦੇ ਚਾਬੀਆਂ ਬਹੁਤ ਭੁੱਲਦੇ ਸੀ ਇੱਕ ਉਹ ਵੀ ਹੁੰਦਾ ਸੀ ਨਾ ਮਾਸਟਰ ਕੀ ਇੱਕ ਤਾਂ ਦਿੱਤੀ ਹੁੰਦੀ ਸੀ ਫਿਰ ਤੁਸੀਂ ਜਿਹੜੀ ਉਦੋਂ ਕਾਪੀ ਕਰਾਉਂਦੇ ਉਹ ਵੀ 20-25 ਡਾਲਰ ਸਮਥਿੰਗ ਇੱਦਾਂ ਸੀ ਫਿਰ ਨਾ ਉਹ ਇੱਦਾਂ ਹੁੰਦਾ ਕਿ ਪਹਿਲਾਂ ਕਿੰਨੇ ਆ ਜਾਣਾ ਨਾ ਤੇ ਉਸ ਹਿਸਾਬ ਨਾਲ ਸਵੇਰੇ ਉਹਨਾਂ ਦਾ ਸਾਰਿਆਂ ਦਾ ਪਲਾਨ ਹੋਏਗਾ ਪਹਿਲਾਂ ਕਿੰਨੇ ਆਣਾ ਤੇ ਉਹ ਚਾਬੀ ਉਸੇ ਬੰਦੇ ਨੂੰ ਦੇ ਦਿੰਦੀ ਉਹ ਕਿਸੇ ਦਿਨ ਦਾ ਤੁਸੀਂ ਟ੍ਰੇਨ ਤੇ ਉਹ ਸਟੱਕ ਹੋ ਗਏ ਨਹੀਂ ਹੁੰਦੇ ਬੜੇ ਹੀ ਰੋਜ ਕੋਈ ਨਾ ਕੋਈ ਬਾਹਰ ਬੈਠਾ ਹੁੰਦਾ ਸਾਡੇ ਨਾਲ ਦੀ ਨਾ ਗੁਆਂਢਣ ਹੁੰਦੀ ਸੀਗੀ ਉਹ ਇਟਾਲੀਅਨ ਨਾ ਤੇ ਉਹਨੂੰ ਇੰਨੀ ਆਉਂਦੀ ਨੀ ਉਹਨੇ ਕਹਿੰਦਾ ਡਾਰਲਿੰਗ ਅਗੇਨ ਡਾਰਲਿੰਗ ਅਗੇਨ ਬਾਹਰ ਬੈਠੇ ਅੰਦਰ ਪਤਾ ਲੱਗ ਜਾਂਦਾ ਕਿ ਕਿਸੇ ਵੇਲੇ ਤਾਂ ਇੱਦਾਂ ਹਾਏ ਤੇ ਫਿਰ ਮੱਥੇ ਲੱਗਣ ਦੇ ਕਹਿਣਾ ਅੱਜ ਫੇਰ ਬਾਹਰ ਬੈਠੇ ਆ ਫਿਰ ਅਸੀਂ ਡਿਸਾਈਡ ਕੀਤਾ ਇੱਕ ਵੱਡਾ ਸਾਰਾ ਪੋਟ ਹੁੰਦਾ ਸੀਗਾ ਤੇ ਉਹ ਨਾ ਜਦੋਂ ਉੱਥੇ ਸੁੱਕਿਆ ਜਿਹਾ ਬੂਟਾ ਹੁੰਦਾ ਸੀ ਤੇ ਉਹਦੇ ਚ ਨਾ ਅਸੀਂ ਸੋਚਿਆ ਕਿ ਇਹਦੇ ਵਿੱਚ ਦੱਬਿਆ ਕਰਾਂਗੇ ਜਿਹਨੂੰ ਵੀ ਜਿਹੜਾ ਪਹਿਲਾਂ ਆ ਗਿਆ ਤੇ ਉਹ ਨਾ ਕੀ ਉਹਦੇ ਲੈ ਦਿਆ ਉਹ ਪਰ ਇੱਦਾਂ ਸੀਗਾ ਕਿ ਉਹ ਓਨਰ ਸੀਗਾ ਨਾ ਉਹ ਪਿੱਛੇ ਜਗ੍ਹਾ ਕਾਫੀ ਵੱਡੀ ਤੂੰ ਨਾ ਆਪਣਾ ਛੋਟਾ ਪਿੱਛੇ ਅਪਾਰਟਮੈਂਟ ਬਿਲਡ ਕਰਨਾ ਸ਼ੁਰੂ ਕਰ ਤਾਂ ਆਉਂਦਾ ਜਾਂਦਾ ਬਹੁਤ ਸੀ ਓਨਰ ਨਾ ਤੂੰ ਆ ਕੇ ਥੋੜੀ ਬਹੁਤੀ ਮੇਨਟੇਨੈਂਸ ਕਰਦਾ ਰਹਿੰਦਾ ਹੁੰਦਾ ਸੀਗਾ ਤੇ ਉਹ ਆਪਾਂ ਜਿੱਦਾਂ ਵੀ ਜਿਹੜਾ ਵੀ ਆਇਆ ਉਹਨੇ ਆ ਕੇ ਉਹ ਦਰਵਾਜ਼ਾ ਚੋਂ ਪੋਰਟ ਚੋਂ ਕੱਢ ਕੇ ਚਾਬੀ ਤੈਨੂੰ ਖੋਲ ਲੈਣਾ ਇੱਕ ਦਿਨ ਕੀ ਹੋਇਆ ਕਿ ਉਹਨੇ ਸੋਚਿਆ ਕਿ ਉਹ ਨਾ ਚਾਚੀ ਪੋਰਟ ਚੱਕ ਕੇ ਲੈ ਗਿਆ
1: ਕਿ ਸੁੱਕਿਆ ਜਾ ਪਿਆ
0: ਪੋਰਟ ਚੱਕ ਕੇ ਲੈ ਗਿਆ ਕਿ ਉਹਨੇ ਸਾਰਾ ਘਰ ਦਾ ਹੁਲੀਆ ਚੇਂਜ ਕਰਨਾ ਸੀਗਾ ਉਹਨੇ ਜਿੱਦਾਂ ਸਟਰੇਜ ਜਿਹੜੀ ਬਾਹਰ ਵਾਲੀ ਸਰੀ ਹੁੰਦੀ ਸੀਗੀ ਕਿ ਘਾਹ ਘੂ ਕੱਟਦੇ ਉਹਨੇ ਘਾਹ ਘੂ ਕੱਟਿਆ ਉਹਨੇ ਮਤਲਬ ਵਧੀਆ ਵਿਚਾਰਾ ਸਾਂਭਦਾ ਪਿਆ ਸੀ ਕਿ ਮੈਂ ਮਤਲਬ ਵਧੀਆ ਬਣਾ ਦਿੰਦਾ ਹੈ ਤੇ ਉਧਰੋਂ ਦੀ ਸ਼ਾਇਦ ਲੰਘਣੇ ਲੁੰਘਣੇ ਵੀ ਸੀਗੇ ਕਿ ਕਾਫੀ ਆ ਜਿਹੜੇ ਕੰਟਰੈਕਟਰ ਵਾਲੇ ਨਾ ਤੂੰ ਉਸ ਹਿਸਾਬ ਨਾਲ ਵੇ ਆਊਟ ਜਿਹਾ ਬਣਾਇਆ ਘਰ ਆਏ ਤੇ ਘਰ ਪੋਰਟ ਨੀ ਹੈਗਾ ਹੈ ਸਾਰੇ ਇੱਕ ਦੂਜੇ ਨੂੰ ਫੋਨ ਕਮਾਣ ਵੀ ਸਾਡਾ ਕੋਈ ਪੋਰਟ ਪੈ ਗਿਆ ਚੱਕ ਕੇ ਪੋਰਟ ਕੌਣ ਲੈ ਗਿਆ ਪਰ ਨਹੀਂ ਸਮਝ ਲੱਗੀ ਸਾਡੇ ਕੋਲ ਚਾਬੀ ਇੱਕ ਤੋਂ ਵੀ ਮਾਸਟਰ ਕੀ ਤੇ ਸ਼ਾਮਾਂ ਦਾ ਟਾਈਮ ਹੀ ਤੇ ਜਿਹੜੀਆਂ ਹੁੰਦੇ ਆ ਰੀਅਲ ਸਟੇਟ ਵਾਲੇ ਇਹ ਵੀ ਬੰਦ ਕਿਉਂਕਿ ਉਹਨਾਂ ਦੇ ਕੋਲ ਐਕਸਪੀਅਰ ਕੀ ਫਿਰ ਸਾਡੇ ਕੋਈ ਹੋਰ ਹੈ ਨੀ ਸੀ ਆਪਸ਼ਨ, ਮਤਲਬ ਅਸੀਂ ਫਿਰ ਨਾ ਉਹਨੂੰ ਓਨਰ ਨੂੰ ਫੋਨ ਕੀਤਾ ਨਾ ਕਿ ਵੀ ਸਾਡੇ ਕੋਲ ਏਦਾਂ ਏਦਾਂ ਕਰਕੇ ਅਸੀਂ ਬਾਹਰ ਹੋ ਗਏ ਹਾਂ ਜਾਂ ਕੁਛ ਵੀ ਆ, ਤੇ ਕਹਿੰਦਾ ਮੈਂ ਕੁਛ ਨੀ ਕਰ ਸਕਦਾ, ਤੁਸੀਂ ਨਾ ਲੋਕ ਵਾਲਿਆਂ ਨੂੰ ਫੋਨ ਕਰੋ ਨਾ. ਤੇ ਫਿਰ ਮੈਂ ਉਹਨੇ ਏਦਾਂ ਕਿਹਾ ਕਿ ਚੱਲ ਕੋਈ ਨਾ ਮੈਂ ਪਿੱਛੇ ਹੀ ਆ, ਜਿੱਥੋਂ ਘਰ ਬਣਾਉਂਦਾ ਪਿਆ ਸੀ ਨਾ ਮੈਂ ਇੱਥੇ ਮੈਂ ਆ ਕੇ ਦੇਖਦਾ ਤੁਹਾਡੇ ਲਈ ਕੀ ਕਰ ਸਕਦਾ ਨਾ. ਉਹਨੇ ਵਿਚਾਰੇ ਨੇ ਕਾਫੀ ਟੂਲ ਟਾਲ ਲਿਆਂਦੇ ਕਿ ਮੈਂ ਖੋਲਾਂ ਜਾਂ ਕੁਛ ਵੀ ਕਰਾਂ, ਪਰ ਨਹੀਂ ਖੁੱਲਿਆ. ਉਹ ਕਹਿੰਦਾ ਤੁਹਾਨੂੰ ਲੋਕ ਵਾਲਿਆਂ ਨੇ ਲਿਆਉਣਾ ਪੈਣਾ. ਫਿਰ ਨਾ ਮੇਰੇ ਹਸਬੈਂਡ ਹੌਲੀ ਇੱਕ ਦਿਨ ਇਹਨੂੰ ਕਹਿੰਦੇ, ਵੈਸੇ ਨਾ ਅਸੀਂ ਇੱਥੇ ਲਗਾਈ ਜਾਂਦੇ, ਸਾਡਾ ਕੋਈ ਪੋਟ ਛੱਕ ਕੇ ਲੈ ਗਿਆ. ਕਹਿੰਦਾ ਉਹ ਵੀ ਇਟਾਲੀਅਨ ਸੀ, ਮਤਲਬ ਉੱਤਰੀ ਏਰੀਆ ਇਟਾਲੀਅਨ ਬੜੇ ਸੀ. ਹੈ ਕਹਿੰਦੇ ਕਮ ਕਮ ਹੈ ਵੇ ਲੁੱਕ, ਕਹਿੰਦੇ ਕਮ ਹੈ ਵੇ ਲੁੱਕ. ਹੈ ਉਹਨਾਂ ਨਾ ਪਿੱਛੇ ਉਹ ਆ ਹੁੰਦਾ ਨਾ ਯੂਟ ਦੇ ਵਿੱਚ ਉਹਨੇ ਕਿੱਡਾ ਵਰਾ ਰੱਖਿਆ. ਕੁਲਦੀਪ ਕਹਿੰਦੇ ਮੈਂ ਤਾਂ ਪਹਿਲਾਂ ਜਾ ਕੇ ਉਹਦੇ ਨਾਲ ਜਾ ਕੇ ਕੋਲੇ ਖਲੋਤਾ ਯੂਟ ਜੇ, ਤੇ ਉਹਦੇ ਨਾਲ ਗੱਲਾਂ ਕਰਦਾ ਕਰਦਾ ਉਹ ਚ ਹੱਥ ਜਿਹਾ ਮਾਰਿਆ, ਮੈਨੂੰ ਚਾਬੀ ਲੱਭ ਜੇ ਮੈਨੂੰ ਤੇਰਾ ਪੋਟ ਨੀ ਚਾਹੀਦਾ. ਪਰ ਕਹਿੰਦੇ ਨਾਲੇ ਮੈਂ ਗੱਲਾਂ ਕਰੀ ਨਾ, ਨਾਲੇ ਮੈਂ ਚਾਬੀ, ਕਹਿੰਦੇ ਚਾਬੀ ਮੇਰੇ ਹੱਥ ਨਾਲ ਲੱਗੇ. ਕਹਿੰਦੇ ਮੈਂ ਕਿਹਾ ਮਾਈਕਲ ਮੈਨੂੰ ਨਾ ਪੋਟ ਚਾਹੀਦਾ, ਸਾਨੂੰ ਪੋਟ ਦੇ ਦੇਣਾ ਕਿ ਆਪਾਂ ਇਹਦੇ ਵਿੱਚ ਚਾਬੀ ਰੱਖਦੇ ਹਾਂ ਤੇ ਸਾਡਾ ਇੱਕ ਜਾਣੇ ਦਾ ਹੀ ਆ. ਕਹਿੰਦੇ ਅੱਜ ਤਾਂ ਮੈਂ ਤੁਹਾਨੂੰ ਚਾਬੀ ਦੇ ਦਿੰਦਾ, ਮੇਰਾ ਘਰ ਕਹਿੰਦਾ ਕੋਈ ਵੀ ਲੁੱਟ ਕੇ ਲਿਜਾ ਸਕਦਾ, ਇਹ ਤੁਹਾਡਾ ਕਹਿੰਦਾ ਹੈ ਨੀ ਕਿ ਤੁਸੀਂ ਇਹਦੇ ਵਿੱਚ ਨੂੰ ਚਾਬੀ ਰੱਖੋ ਨਾ, ਨਾਲੇ ਉਹ ਕੋਈ ਚੰਗਾ ਲੈਕਚਰ ਸੁਣਿਆ ਨਾਲੇ ਚੰਗਾ. ਫਿਰ ਅਸੀਂ ਪੋਟ ਵਾਪਸ ਲੈਂਦੇ ਕਿ ਸੋਹਣਾ ਸਰ ਵਧੀਆ ਸਾਰਾ ਅਸੀਂ ਬੂਟੇ ਲਾਵਾਂਗੇ, ਤੂੰ ਟੈਨਸ਼ਨ ਨਾ ਲੈ, ਸਾਨੂੰ ਪੋਟ ਵਾਪਸ ਦੇ ਦੇ. ਪਰ ਅਸੀਂ ਉਹ ਚ ਬਾਰੇ ਕਦੇ ਚਾਬੀ ਨੀ ਰੱਖੀ, ਕਦੇ ਕੁਛ ਨੀ ਰੱਖਿਆ. ਅਸੀਂ ਨਵੀਂ ਜਗ੍ਹਾ ਲੱਭ ਲਈ ਕਿ ਅਸੀਂ ਉਹਦੇ ਵਿੱਚ ਮਤਲਬ ਕਿ ਬਾਅਦ ਚ ਚਾਬੀ ਰੱਖਣੀ ਸ਼ੁਰੂ ਕੀਤੀ. ਇਹ ਚਾਬੀ ਏਦਾਂ ਦੀ ਚੀਜ਼ ਆ ਨਾ, ਸੱਚੀ ਦੱਸਾਂ ਕਿ
1: ਨਿੱਕੀ ਜਿਹੀ ਚੀਜ਼ ਹੈ, ਪਰ ਜਦੋਂ ਉਦੋਂ ਮੁਸੀਬਤ ਪੈਂਦੀ ਹੈ ਨਾ ਤੇ ਕੁਛ ਸਮਝ ਨਹੀਂ
0: ਆਉਂਦਾ. ਹੁੰਦਾ ਨਾ ਹੁਣ ਤਾਂ ਚਲੋ ਕਈ ਕੁਛ ਕਈ ਸੋਲੂਸ਼ਨ ਆ ਗਏ, ਪੁਰਾਣੇ ਉਹਲੇ ਟਾਈਮ ਦੇ ਵਿੱਚ ਤਾਂ ਇਹ ਹੁੰਦਾ ਕਿ ਰੀਅਲ ਸਟੇਟ ਵਾਲਿਆਂ ਕੋਲ ਜਾਓ, ਉਹਨਾਂ ਦੇ ਫੋਰਮ ਫਿਲ ਕਰੋ, ਤੁਸੀਂ ਭੁੱਲ ਗਏ ਆ, ਫਿਰ
1: ਉਹ ਵੀ ਨਹੀਂ ਈਜ਼ੀਲੀ ਨਹੀਂ ਦਿੰਦੇ.
0: ਹਾਂ ਉਹ ਵੀ ਨਹੀਂ ਥੋੜੇ ਕਿਤਿਆਂ ਦਿੰਦੇ ਹੈਗੇ. ਪਰ ਇਹ ਵੀ ਅਸੀਂ ਇੰਨੀ ਵੱਡੀ ਵੀ ਸੀਗੀ ਗਲਤੀ ਕਿ ਚੱਲ ਥੋੜੇ ਥੋੜੇ ਸਾਰਿਆਂ ਨੇ ਪੈਸੇ ਪਾ ਕੇ ਚੱਲ ਇੱਕ ਅੱਧੀ ਹੋਰ ਡੁਪਲੀਕੇਟ ਬਣਾ ਲੈਂਦੇ ਕਿ ਉਹ ਰੱਖ ਲੈਂਦੇ ਮਾਰ
2: ਲੈਂਦੇ. ਇੰਨਾ ਵੀ ਨਹੀਂ
0: ਸੀ ਕੋਈ ਵੀ ਕਰਦਾ ਹੁੰਦਾ ਸੀਗਾ. ਸਹੀ ਗੱਲ,
2: ਗਵਾਚੀ ਤੇ ਹਰ ਇੱਕ ਕੋਲ ਹੀ ਹੁੰਦੀ ਹੈ, ਬਹੁਤ ਘੱਟ ਕੋਈ ਹੋਊਗਾ ਜਿੰਨੇ ਅੱਜ ਤੱਕ ਇਹਦੀ ਚਾਬੀ ਨਹੀਂ ਖੋਹੀ. ਜੀ ਥੈਂਕ ਯੂ ਭੈਣ ਜੀ,
0: ਥੈਂਕ ਯੂ ਜੀ ਸੋ ਮਚ,
2: ਥੈਂਕ ਯੂ ਸੋ. ਚਾਬੀ ਦੀਆਂ ਗੱਲਾਂ ਜੀ, ਜਿੰਦਰੇ ਦੀਆਂ ਗੱਲਾਂ ਤੇ ਗਵਾਚੇ ਦੀਆਂ ਗੱਲਾਂ, ਲੱਭੇ ਦੀਆਂ ਗੱਲਾਂ. ਸੋ ਇਹਦੇ ਨਾਲ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਸਾਡੀਆਂ ਨਿਰਭਰ ਕਰਦੀਆਂ ਨੇ ਕਿ ਆਪਾਂ ਆਪਣੇ ਘਰ ਦੀ ਸੇਫਟੀ ਕਿੱਦਾਂ ਕਰਦੇ. ਖਾਸ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਰਲਦਾ ਮਿਲਦਾ ਇਹ ਦੱਸਦੀ ਕਿ ਜਿਹੜੀਆਂ ਚੀਜ਼ਾਂ ਵੀ ਸਾਡੇ ਧਿਆਨ ਦੇ ਵਿੱਚ ਓਹਲੇ ਰਹਿੰਦੀਆਂ ਜਿੱਦਾਂ ਆਪਾਂ ਮੇਨ ਗੇਟ ਦਾ ਹੀ ਹਮੇਸ਼ਾ ਧਿਆਨ ਰੱਖਦੇ, ਪਰ ਇੱਥੇ ਆਪਾਂ ਜੇ ਘਰਾਂ ਦੀ ਬਣਤਰ ਵੇਖੀਏ ਤਾਂ ਸਾਈਡ ਵਾਲੇ ਡੋਰ ਫਿਰ ਪਿੱਛੋਂ ਦੀ ਜਿਹੜੇ ਤੁਹਾਡੇ ਆਪਣੇ ਲੌਂਡਰੀ ਵਾਲਾ ਪਾਸਾ ਵਾ ਜਾਂ ਜਿੰਨੇ ਵੀ ਤੁਹਾਡੇ ਐਂਟਰੈਂਸ ਬਣਦੀ ਹੈ ਉਹ ਸਾਰੀਆਂ ਐਂਟਰੈਂਸ ਜਿਹੜੀਆਂ ਉਹ ਜ਼ਿਆਦਾ ਇਨਸਕਿਓਰ ਹੁੰਦੀਆਂ. ਸੋ ਉਹਦੇ ਉੱਤੇ ਧਿਆਨ ਤੁਹਾਨੂੰ ਜ਼ਿਆਦਾ ਦੇਣ ਦੀ ਜ਼ਰੂਰਤ ਹੈ. ਸੋ ਘਰ ਦੇ ਵਿੱਚ ਜਿਹੜੀਆਂ ਇੱਥੇ ਆਸਟ੍ਰੇਲੀਆ ਦੀ ਗੱਲ ਕਰਨੇ, ਇੱਥੇ ਜਿਹੜੀ ਚੋਰੀ ਹੁੰਦੀ ਹੈ ਉਹਦੇ ਨਾਲ ਕਹਿੰਦੇ ਵੀ ਤੁਹਾਡਾ ਜਿਹੜਾ ਮਾਲੀ ਨੁਕਸਾਨ ਘੱਟ ਹੁੰਦਾ ਵਾ ਅਤੇ ਤੁਹਾਡਾ ਜਿਹੜਾ ਮਾਨਸਿਕ ਤੌਰ ਦੇ ਉੱਤੇ ਨੁਕਸਾਨ ਜ਼ਿਆਦਾ ਹੁੰਦਾ ਕਿਉਂਕਿ ਤੁਸੀਂ ਆਪਣੇ ਘਰ ਦੇ ਵਿੱਚ ਹੀ ਮੁੜ ਕੇ ਸੇਫ ਮਹਿਸੂਸ ਨਹੀਂ ਕਰਦੇ. ਸੋ ਦੁਬਾਰਾ ਤੁਹਾਡਾ ਬਿਲਡ ਹੋਣਾ ਟਰੱਸਟ ਬੜਾ ਔਖਾ ਹੋ ਜਾਂਦਾ ਵਾ ਉਸੇ ਘਰ ਦੇ ਵਿੱਚ. ਸੋ ਇਸ ਕਰਕੇ ਜਿਹੜੇ ABS ਦੇ ਤਾਜ਼ਾ ਜਿਹੜੇ ਅੰਕੜੇ ਨੇ ਉਹ ਮਿਲਦੇ ਨੇ ਸਾਨੂੰ 2024-25 ਦੇ, ਉਹਦੇ ਆਧਾਰ ਦੇ ਉੱਤੇ ਆਪਾਂ ਜੇਕਰ ਤੁਹਾਡੇ ਨਾਲ ਸਾਂਝ ਪਾਈਏ ਅਤੇ ਚੋਰੀਆਂ ਜਿਹੜੀਆਂ ਨੇ ਉਹ ਲਗਭਗ 1.8% ਦੇ ਕਰੀਬ ਘਰਾਂ ਦੇ ਵਿੱਚ ਹੋਈਆਂ ਨੇ. ਇਹ ਕੋਈ ਛੋਟਾ ਮੋਟਾ ਅੰਕੜਾ ਨਹੀਂ ਬਣਦਾ, ਇਹ ਸਾਨੂੰ ਪਰਸੈਂਟੇਜ ਜ਼ਰੂਰ ਛੋਟੀ ਲੱਗ ਰਹੀ ਹੋਊਗੀ, ਪਰ 1,96,600 ਘਰਾਂ ਦੇ ਵਿੱਚ ਚੋਰੀਆਂ ਹੋਈਆਂ. ਇਸ ਤੋਂ ਇਲਾਵਾ ਜਿਹੜੇ ਅਟੈਂਪਟ ਕੀਤੇ ਗਏ ਬ੍ਰੇਕਿੰਗ ਦੇ ਉਹ 2%, ਯਾਨੀ ਕਿ 2,17,500 ਘਰਾਂ ਦੇ ਵਿੱਚ ਚੋਰੀਆਂ ਕਰਨ ਦੀ ਅਟੈਂਪਟ ਕੀਤੀ ਗਈ ਪਰ ਉਹ ਕਾਮਯਾਬ ਨਹੀਂ ਹੋ ਸਕੇ. ਚੋਰਾਂ ਦਾ ਜਿਹੜੇ ਲੋਕ ਸ਼ਿਕਾਰ ਹੋ ਗਏ ਲਗਭਗ 70% ਘਰਾਂ ਦੇ ਵਿੱਚੋਂ ਕੁਛ ਨਾ ਕੁਛ ਸਮਾਨ ਜਿਹੜਾ ਉਹ ਚੋਰੀ ਕਰਨ ਦੇ ਵਿੱਚ ਕਾਮਯਾਬ ਹੋ ਗਏ ਅਤੇ 44% ਮਾਮਲਿਆਂ ਦੇ ਵਿੱਚ ਦਰਵਾਜ਼ੇ ਖਿੜਕੀਆਂ ਤਾਲੇ ਇਹਦਾ ਕੋਈ ਨਾ ਕੋਈ ਉਹ ਨੁਕਸਾਨ ਕਰਕੇ ਚਲੇ ਗਏ. 12% ਉਹ ਘਟਨਾਵਾਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਸਾਹਮਣਾ ਹੀ ਹੋ ਗਿਆ, ਵੀ ਕੋਈ ਆਇਆ ਚੋਰੀ ਕਰਨ ਅਤੇ ਤੁਸੀਂ ਅਮਨਾ ਸਾਹਮਣਾ ਹੋ ਗਿਆ ਤੁਹਾਡਾ. ਸੋ ਉਹਦੇ ਵਿੱਚ ਵੀ ਆਪਾਂ ਵੇਖਦੇ ਹਾਂ ਵੀ ਕਈ ਵਾਰੀ ਉੱਥੇ ਵੀ ਨੁਕਸਾਨ ਹੋ ਜਾਂਦਾ, ਉੱਥੇ ਸਾਨੂੰ ਬੜਾ ਕੇਅਰਫੁੱਲ ਡਿਸੀਜ਼ਨ ਲੈਣਾ ਪੈਂਦਾ. ਆਮ ਤੌਰ ਦੇ ਉੱਤੇ ਚੋਰ ਕਿਹੜੀਆਂ ਚੀਜ਼ਾਂ 'ਤੇ ਆਸਟ੍ਰੇਲੀਆ ਦੇ ਵਿੱਚ ਧਿਆਨ ਦਿੰਦੇ ਨੇ? TV, ਵੱਡੇ ਇਲੈਕਟ੍ਰੋਨਿਕਸ, ਇਹ ਅੱਜ ਕੱਲ੍ਹ ਚੋਰੀ ਦਾ ਟਾਰਗੇਟ ਨਹੀਂ ਰਹਿ ਗਏ. ਕਿਸੇ ਸਮੇਂ ਹੁੰਦੇ ਹੀ ਈਵਨ ਫੋਨ ਵੀ ਅੱਜ ਕੱਲ੍ਹ ਟਾਰਗੇਟ ਹੁਣ ਨਹੀਂ ਰਹਿ ਗਏ ਕਿਉਂਕਿ ਮੁੜ ਕੇ ਚੱਲਦੇ ਨਹੀਂ ਗਏ, ਬੰਦਾ ਬੰਦ ਕਰਵਾ ਦਿੰਦਾ. ਆਮ ਤੌਰ ਦੇ ਉੱਤੇ ਅੱਜ ਕੱਲ੍ਹ ਜਿਹੜੀਆਂ ਜ਼ਿਆਦਾਤਰ ਨੇ ਉਹ ਛੋਟੀਆਂ ਛੋਟੀਆਂ ਚੀਜ਼ਾਂ ਚੋਰੀ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਧਿਆਨ ਦੇ ਵਿੱਚ ਵੀ ਨਹੀਂ ਹੁੰਦੀਆਂ, ਜਿਹਨਾਂ ਨੂੰ ਆਸਾਨੀ ਦੇ ਨਾਲ ਉਹ ਲੈ ਕੇ ਜਾ ਸਕਦੇ ਨੇ. ਇੱਦਾਂ ਦੀਆਂ ਚੀਜ਼ਾਂ ਦਾ ਖਿਆਲ ਰੱਖੋ, ਖਾਸ ਤੌਰ ਦੇ ਉੱਤੇ ਤੁਹਾਡਾ ਸਾਈਕਲ, ਬੱਚਿਆਂ ਦੇ ਸਾਈਕਲ ਹੈ ਨਾ, ਉਹ ਪਤਾ ਉਹਨਾਂ ਨੇ ਚੁੱਕੇ ਤੇ ਲੈ ਜਾਣਾ ਅਤੇ ਗਾਂਹ ਜਾ ਕੇ ਚਲਾ ਵੀ ਲੈਣਾ ਅਤੇ ਆਰਾਮ ਦੇ ਨਾਲ, ਹੈ ਨਾ. ਇਹਨੂੰ ਬਚਾਉਣਾ ਕਿੱਦਾਂ ਵਾ, ਇਹਦੇ ਵੀ ਸੁਝਾਅ ABS ਦਿੱਤੇ ਨੇ, ਉਹ ਵੀ ਆਪਾਂ ਸਾਂਝੇ ਕਰਦੇ ਹਾਂ. ਤੁਹਾਡੇ ਘਰ ਦੇ ਵਿੱਚੋਂ ਗਹਿਣੇ ਗੱਟੇ ਸੌਖੇ ਜਾ ਸਕਦੇ ਨੇ, ਕੱਪੜੇ ਮਹਿੰਗੇ ਆ ਅਤੇ ਸੌਖੇ ਜਾ ਸਕਦੇ ਨੇ. ਸਪੋਰਟਸ ਦਾ ਕੋਈ ਸਮਾਨ ਆ ਜਾਂ ਫਿਰ ਪਰਸ ਲੱਭ ਜੇ ਜਾਂ ਬਟੂਆ ਲੱਭ ਜੇ ਕੋਈ ਮਹਿੰਗਾ ਪਰਸ ਹੋਵੇ ਘਰ ਦੇ ਵਿੱਚ ਜਿਹੜੇ ਟੂਲ ਪਏ ਨੇ ਜਾਂ ਗਰਾਜ ਦੇ ਵਿੱਚ ਜ਼ਿਆਦਾਤਰ ਸਾਡੇ ਪਏ ਹੁੰਦੇ ਨੇ ਹੈ ਨਾ ਕਾਰ ਦੇ ਵਿੱਚ ਜਾਂ ਸਾਡੇ ਟੂਲਸ ਪਏ ਹੁੰਦੇ ਨੇ ਸੋ ਇੱਥੇ ਆਪਾਂ ਕਿਹੜੀ ਚੀਜ਼ ਦਾ ਧਿਆਨ ਕਿਹੜੀ ਚੀਜ਼ ਦਾ ਰੱਖਣਾ ਕਿ ਆਪਣੇ ਘਰ ਦੇ ਆਲੇ ਦੁਆਲੇ ਘੁੰਮ ਕੇ ਆਪਾਂ ਇਹ ਵੇਖਣਾ ਜਿੱਦਾਂ ਆਪਾਂ ਗੱਡੀ ਦੀ ਹਦਾਇਤ ਦਿੰਦੇ ਹੁੰਦੇ ਨਾ ਵੀ ਗੱਡੀ 'ਚ ਸਿੱਕੇ ਨਾ ਪਏ ਹੁਣ ਸਾਹਮਣੇ ਕੋਈ ਐਨਕ ਨਾ ਪਈ ਹੋਵੇ ਜ਼ਰੂਰੀ ਉਹ ਤੁਹਾਡਾ ਸ਼ੀਸ਼ਾ ਭੰਨ ਕੇ ਕੱਢਣ ਦੀ ਕੋਸ਼ਿਸ਼ ਕਰਨਗੇ ਇਸੇ ਤਰ੍ਹਾਂ ਘਰ ਦੇ ਵਿੱਚ ਵੀ ਸਾਹਮਣੇ ਸਾਹਮਣੇ ਕੋਈ ਚੀਜ਼ ਤੁਹਾਡੀ ਇੰਪੋਰਟੈਂਟ ਨਾ ਪਈ ਹੋਵੇ ਜਿਹੜੀ ਬਾਹਰੋਂ ਲੰਘਦੇ ਜਾਂਦੇ ਨੂੰ ਕਿਸੇ ਨੂੰ ਦਿਖ ਰਹੀ ਹੈ ਅਤੇ ਉਹ ਜ਼ਰੂਰ ਅਟੈਂਪਟ ਕਰਨ ਦੇ ਚਾਂਸ ਉਹਦੇ ਵੱਧ ਜਾਂਦੇ ਆ ਹੁਣ ਜਿਹੜੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਜਿਹੜੇ ਆਪਾਂ ਨਜ਼ਰਅੰਦਾਜ਼ ਕਰਦੇ ਹਾਂ ਜਿਹੜੇ ਪਾਸੇ ਘਰਾਂ ਦੇ ਉਹ ਆ ਜਿਹੜੇ ਬਿਨਾਂ ਤਾਲੇ ਵਾਲੇ ਸਾਡੇ ਸ਼ੈੱਡ ਹੁੰਦੇ ਨੇ ਜਾਂ ਫਿਰ ਸਾਈਡ ਗੇਟ ਹੁੰਦੇ ਨੇ ਉਹਨਾਂ ਦੇ ਵਿੱਚ ਜੇ ਤਾਲੇ ਹੁੰਦੇ ਵੀ ਆ ਤਾਂ ਉਹ ਇੱਦਾਂ ਦੇ ਹੁੰਦੇ ਨੇ ਵੀ ਉਹ ਅੰਦਰ ਵਾਲੋਂ ਦੇ ਹੱਥ ਪਾ ਕੇ ਤਾਂ ਖੁੱਲ ਜਾਂਦੇ ਆ ਉਹਦਾ ਆਪਾਂ ਬਹੁਤਾ ਧਿਆਨ ਨਹੀਂ ਦਿੰਦੇ ਉਹ ਤੁਹਾਨੂੰ ਸਿਕਿਓਰ ਕਰਨ ਦੀ ਲੋੜ ਹੁੰਦੀ ਜਾਂ ਫਿਰ ਜਿਹੜੇ ਲੋਕ ਕੰਮ ਕਰਦੇ ਨੇ ਟ੍ਰੇਡੀਜ਼ ਨੇ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਜਿਹੜਾ ਸਮਾਨ ਪਿਆ ਹੁੰਦਾ ਉਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਵਾ ਉਹਨੂੰ ਲੁਕਾ ਕੇ ਰੱਖਣਾ ਚੋਰਾਂ ਤੋਂ ਸੜਕ ਤੋਂ ਦਿਖਾਈ ਕੋਈ ਵੀ ਚੀਜ਼ ਤੁਹਾਡੇ ਘਰ ਦੇ ਵਿੱਚ ਦਿੰਦੀ ਆ ਅਤੇ ਉਹ ਸਿੱਧਾ ਸਿੱਧਾ ਸੱਦਾ ਵਾ ਚੋਰਾਂ ਦੇ ਲਈ ਜਿਹੜਾ ਘਰ ਤੁਹਾਡਾ ਹਨੇਰੇ ਵਾਲੇ ਪਾਸੇ ਆ ਉੱਥੇ ਕੋਸ਼ਿਸ਼ ਕਰੋ ਕਿ ਕੋਈ ਬਲਬ ਲਾ ਛੱਡੋ ਜਾਂ ਫਿਰ ਆਟੋਮੈਟਿਕ ਜਿਹੜੀਆਂ ਸੈਂਸਰ ਦੇ ਨਾਲ ਚੱਲਣ ਵਾਲੀਆਂ ਲਾਈਟਸ ਨੇ ਉਹ ਲਾ ਛੱਡੋ ਹਨੇਰੇ ਪਾਸੇ ਨੂੰ ਜ਼ਰੂਰ ਉਹ ਟਾਰਗੇਟ ਕਰਨਗੇ ਕਿਉਂਕਿ ਉਸ ਪਾਸੇ ਉਹਦੀ ਦਿਖਦਾ ਨਹੀਂ ਆ ਜਾਂ ਫਿਰ ਉੱਧਰਲੇ ਪਾਸੇ ਤੁਹਾਡੇ ਐਟਲੀਸਟ ਜੇ ਤੁਸੀਂ ਕੈਮਰੇ ਲਵਾ ਸਕਦੇ ਹੋ ਤਾਂ ਹੋਰ ਵੀ ਬਹੁਤ ਵਧੀਆ ਵਾ ਅਤੇ ਜਿਹੜੇ ਸੀ ਸੀ ਟੀ ਵੀ ਕੈਮਰੇ ਨੇ ਸਭ ਤੋਂ ਵਧੀਆ ਜਿਹੜੀਆਂ ਚੀਜ਼ਾਂ ਜਿਹੜੀਆਂ ਸੁਝਾਈਆਂ ਜਾਂਦੀਆਂ ਨੇ ਵੈਸੇ ਤਾਂ ਜਿਹੜੇ ਕੈਮਰੇ ਲਾਉਣ ਵਾਲੇ ਉਹ ਵੀ ਤੁਹਾਨੂੰ ਦੱਸ ਦੇਣਗੇ 6 ਸਭ ਤੋਂ ਜਿਹੜੀਆਂ ਇੰਪੋਰਟੈਂਟ ਥਾਵਾਂ ਮੰਨੀਆਂ ਜਾਂਦੀਆਂ ਨੇ ਇੱਕ ਤਾਂ ਫਰੰਟ ਡੋਰ ਹੋ ਗਿਆ ਇੱਕ ਤੁਹਾਡਾ ਡਰਾਈਵੇ ਹੋ ਗਿਆ ਤੀਸਰਾ ਆ ਜਾਂਦਾ ਤੁਹਾਡਾ ਸਾਈਡ ਗੇਟ ਚੌਥਾ ਆ ਜਾਂਦਾ ਤੁਹਾਡਾ ਰੀਅਰ ਡੋਰ ਜਿਹੜਾ ਬੈਕਯਾਰਡ ਵਾਲਾ ਡੋਰ ਹੈ ਪੰਜਵਾਂ ਤੁਹਾਡਾ ਆ ਜਾਂਦਾ ਗਰਾਜ ਵਾਲਾ ਏਰੀਆ ਅਤੇ ਫਿਰ 6ਵਾਂ ਤੁਹਾਡਾ ਆ ਜਾਂਦਾ ਵਾ ਸ਼ੈੱਡ ਵਾਲਾ ਏਰੀਆ ਸੋ ਇਹ 6 ਜਿਹੜੇ ਨੇ ਤੁਹਾਡੇ ਜ਼ਰੂਰ ਕਵਰ ਹੋਣੇ ਚਾਹੀਦੇ ਨੇ ਅਤੇ ਇਹੀ ਉਹ ਆ ਜਿੱਥੇ ਜ਼ਿਆਦਾ ਜਿਹੜੇ ਚੋਰ ਆ ਉਹ ਟਰਾਈ ਕਰਦੇ ਆ ਹੁਣ ਆਪਣੇ ਜਿਹੜੇ ਸਾਈਡ ਗੇਟ ਨੇ ਜਾਂ ਤੁਹਾਡੇ ਸ਼ੈੱਡ ਨੇ ਜਾਂ ਫਿਰ ਗਰਾਜ ਨੇ ਇਹਨਾਂ ਨੂੰ ਕੋਸ਼ਿਸ਼ ਕਰੋ ਕਿ ਹਮੇਸ਼ਾ ਤਾਲਾ ਲਾ ਕੇ ਰੱਖੋ ਬਹੁਤੀ ਵਾਰੀ ਆਪਾਂ ਉਹਦਾ ਖੁੱਲ੍ਹੇ ਛੱਡ ਦਿੰਦੇ ਹਾਂ ਅਸੀਂ ਆਪਣੇ ਲਈ ਖੁੱਲ੍ਹਾ ਛੱਡਦੇ ਹਾਂ ਵੀ ਕੋਈ ਨਹੀਂ ਵੇਲੇ ਕੋਲੇ ਆਪ ਇੱਧਰੋਂ ਦੀ ਬੰਦਾ ਆ ਜਾਂਦਾ ਪਰ ਤੁਸੀਂ ਤਾਂ ਆਉਂਦੇ ਹੀ ਆਉਂਦੇ ਹੋ ਹੋਰ ਵੀ ਕੋਈ ਕਿਸੇ ਵੇਲੇ ਆ ਸਕਦਾ ਤੁਹਾਡਾ ਕੋਈ ਵੀ ਕਿਸੇ ਕਿਸਮ ਦਾ ਕੋਈ ਇਕਵਿਪਮੈਂਟ ਹੈ ਕੋਈ ਔਜ਼ਾਰ ਹੈ ਕੋਈ ਸਾਈਕਲ ਆ ਕੋਈ ਪੌੜੀਆਂ ਪਈਆਂ ਨੇ ਸੜਕ ਤੋਂ ਦਿਖ ਰਹੀਆਂ ਨੇ ਇਹ ਉਹ ਚੀਜ਼ਾਂ ਨੇ ਜਿਹੜੀਆਂ ਆਸਾਨੀ ਦੇ ਨਾਲ ਅਗਲਾ ਚੁੱਕ ਕੇ ਗਾਹ ਜਾਂਦਾ ਫਿਰ ਕਾਰ ਦੀਆਂ ਚਾਬੀਆਂ ਜਿਹੜੀਆਂ ਨੇ ਅਤੇ ਇਸ ਤੋਂ ਇਲਾਵਾ ਤੁਹਾਡਾ ਜਿਹੜਾ ਪਰਸ ਆ ਜਾਂ ਫਿਰ ਗਰਾਜ ਦੇ ਰਿਮੋਟ ਨੇ ਇਹਨਾਂ ਸਾਰਿਆਂ ਨੂੰ ਜਿਹੜਾ ਘਰ ਦੇ ਮੇਨ ਦਰਵਾਜ਼ੇ ਦੇ ਲਾਗੇ ਨਾ ਰੱਖੋ ਜਿੱਦਾਂ ਤੁਸੀਂ ਵਿੱਚ ਮਾੜੀ ਜਿਹੀ ਗੱਲ ਕੀਤੀ ਸੀ ਉਹ ਜਿੱਦਾਂ ਡਿਟੈਕਟ ਹੋ ਜਾਂਦੇ ਆ ਅੱਜ ਕੱਲ੍ਹ ਉਹਦੇ ਨਾਲ ਅਤੇ ਇਸ ਕਰਕੇ ਜਿਹੜੀ ਹਨੇਰੇ ਵਾਲੀਆਂ ਤੁਹਾਡੀਆਂ ਰਾਹਾਂ ਨੇ ਉਹਦੇ ਉੱਤੇ ਜੇ ਤੁਸੀਂ ਸੈਂਸਰ ਵਾਲੀਆਂ ਲਾਈਟਾਂ ਲਾ ਦਿਉ ਤਾਂ ਉਹ ਜ਼ਿਆਦਾ ਵਧੀਆ ਨੇ ਦਰਵਾਜ਼ੇ ਅਤੇ ਖਿੜਕੀਆਂ ਦੇ ਨੇੜੇ ਜਿਹੜੀਆਂ ਆਪਣੀਆਂ ਤੁਹਾਡੇ ਘਰ ਦੇ ਵਿੱਚ ਕੋਈ ਬੂਟੇ ਬਾਟੇ ਲੱਗੇ ਹੁੰਦੇ ਆ ਕਈਆਂ ਨੇ ਸੰਘਣੀਆਂ ਝਾੜੀਆਂ ਲਾਈਆਂ ਆਪਾਂ ਇਹ ਸੋਚਦੇ ਹਾਂ ਜਾਂ ਬਹੁਤਿਆਂ ਦੀ ਸੋਚ ਇਹ ਹੁੰਦੀ ਆ ਕਿ ਬਾਰੀ ਬੂਰੀ ਜਿਹੜੀ ਆ ਉਹ ਅੰਦਰੋਂ ਦਿਖੂਗੀ ਨਹੀਂ ਕੁਛ ਇੱਥੇ ਝਾੜੀਆਂ ਠੀਕ ਨੇ ਹੁਣ ਉਹਦੇ ਦੋ ਨੁਕਸਾਨ ਨੇ ਇੱਕ ਤਾਂ ਆ ਵੀ ਉਹਨਾਂ ਝਾੜੀਆਂ ਦੇ ਉਹਲੇ ਜੇ ਤੁਹਾਡੇ ਆਲੇ ਦੁਆਲੇ ਘਰ ਦੇ ਝਾੜੀਆਂ ਨੇ ਕੋਈ ਇੱਦਾਂ ਦਾ ਰੁੱਖ ਹੈ ਤਾਂ ਉੱਥੇ ਕੋਈ ਲੁੱਕ ਛਿਪ ਕੇ ਬਹਿ ਸਕਦਾ ਨੰਬਰ ਇੱਕ ਨੰਬਰ ਦੋ ਵੈਸੇ ਵੀ ਜੀਵ ਜੰਤੂਆਂ ਦੇ ਲਿਹਾਜ਼ ਦੇ ਨਾਲ ਵੀ ਇੱਕ ਬਹੁਤਾ ਵਧੀਆ ਨਹੀਂ ਡਿਸੀਜ਼ਨ ਹੁੰਦਾ ਤੁਹਾਡਾ ਕਿਉਂਕਿ ਜਿੰਨੇ ਵੀ ਕੀੜ ਪਤੰਗੇ ਨੇ ਉਹ ਸਾਰੇ ਜੇ ਤਾਂ ਉਹ ਘਰ ਦੇ ਨਾਲ ਟਹਿਣੀਆਂ ਖਹਿੰਦੀਆਂ ਨੇ ਅਤੇ ਉਹਦੇ ਨਾਲ ਫਿਰ ਉਹ ਚਾਂਸ ਵੱਧ ਜਾਂਦੇ ਆ ਵੀ ਉਹ ਤੁਹਾਡੇ ਘਰ ਸਮਝੋ ਵੀ ਉਹਦੇ ਥਾਣੀ ਹੋ ਕੇ ਚੜ੍ਹਨ ਦੇ ਉਹਨਾਂ ਦੇ ਚਾਂਸ ਵੱਧ ਗਏ ਸੋ ਕੋਈ ਵੀ ਜਿਹੜੀ ਝਾੜੀ ਉਹ ਤੁਹਾਡੇ ਘਰ ਦੇ ਨਾਲ ਟੱਚ ਨਾ ਹੀ ਹੁੰਦੀ ਹੋਵੇ ਬਾਰੀਆਂ ਦੇ ਨਾਲ ਟੱਚ ਨਾ ਹੀ ਹੁੰਦੀ ਹੋਵੇ ਤਾਂ ਜ਼ਿਆਦਾ ਬਿਹਤਰ ਹੈ ਬਾਰੀਆਂ ਤੁਹਾਡੇ ਘਰਾਂ ਦੇ ਵਿੱਚ ਇਸ ਕਰਕੇ ਲੱਗੀਆਂ ਨੇ ਕਿਉਂਕਿ ਉਹਨਾਂ ਨੂੰ ਧੁੱਪ ਆਉਂਦੀ ਰਹੇ ਛਾਂ ਆਉਂਦੀ ਰਹੇ ਹਵਾ ਆਉਂਦੀ ਰਹੇ ਅਤੇ ਜੇ ਉਹਨਾਂ ਬਾਰੀਆਂ ਨੂੰ ਤੁਸੀਂ ਬਾਹਰੋਂ ਕੋਈ ਵੇਲਾਂ ਵੂਲਾਂ ਚਾੜ ਕੇ ਤੁਸੀਂ ਬੂਟੇ ਬਾਟੇ ਲਾ ਕੇ ਉਹਨੂੰ ਯੱਕੇ ਯੁੱਕੇ ਜੇ ਲਾ ਕੇ ਢੱਕਿਆ ਵਾ ਤਾਂ ਉਹ ਇਹਦਾ ਮਤਲਬ ਕਿ ਤੁਸੀਂ ਕੁਛ ਗਲਤ ਕਰ ਰਹੇ ਹੋ ਇਹਦਾ ਮਤਲਬ ਕਿ ਉਹ ਤੁਹਾਡੀ ਸਹੀ ਚੋਣ ਨਹੀਂ ਹੈ ਜੋ ਇਹਨਾਂ ਦੇ ਹਿਸਾਬ ਦੇ ਨਾਲ ਬਾਕੀ ਤੁਸੀਂ ਆਪਣਾ ਜੋ ਵੀ ਆਈਡੀਆ ਲਾਇਆ ਹੋਊਗਾ ਉਹ ਚਲੋ ਸਿਰ ਮੱਥੇ ਅਤੇ ਹੁਣ ਜਿਹੜਾ ਤੁਹਾਡੇ ਕੈਮਰੇ ਨੇ ਉਹਨਾਂ ਦਾ ਵੀ ਕਹਿੰਦੇ ਨੇ ਕਿ ਜਿਹੜਾ ਡੀ ਵੀ ਆਰ ਵਗੈਰਾ ਵਾ ਉਹਦਾ ਤੁਸੀਂ ਟਾਈਮ ਅਤੇ ਉਹਦੀ ਜਿਹੜੀ ਤਰੀਕ ਆ ਉਹਨੂੰ ਸਹੀ ਤਰੀਕੇ ਦੇ ਨਾਲ ਯਾਦ ਰੱਖੋ ਉਹਨੂੰ ਇਸ ਤੋਂ ਇਲਾਵਾ ਜਿਹੜੇ ਤੁਸੀਂ ਕਿਰਾਏ ਦੇ ਉੱਤੇ ਦਿੰਦੇ ਹੋ ਜਾਂ ਕਿਰਾਏ ਦੇ ਉੱਤੇ ਰਹਿੰਦੇ ਹੋ ਅਪਾਰਟਮੈਂਟਸ ਨੇ ਉਹਨਾਂ ਦੇ ਲਈ ਕਿਰਾਏਦਾਰਾਂ ਦੇ ਲਈ ਜੋ ਸੁਝਾਅ ਨੇ ਉਹ ਆ ਕਿ ਤੁਸੀਂ ਜਿਹੜਾ ਪੋਰਟੇਬਲ ਅਲਾਰਮ ਸੈਂਸਰ ਜਾਂ ਫਿਰ ਡੋਲ ਬੈੱਲ ਵਾਲੇ ਜਿਹੜੇ ਕੈਮਰੇ ਆ ਉਹ ਐਟਲੀਸਟ ਜ਼ਰੂਰ ਲਵਾ ਕੇ ਰੱਖੋ ਮਕਾਨ ਮਾਲਕ ਦੇ ਨਾਲ ਗੱਲਬਾਤ ਕਰ ਲਓ ਉਹਦੀ ਇਜਾਜ਼ਤ ਤੋਂ ਬਿਨਾਂ ਕੋਈ ਤਾਲਾ ਨਾ ਲਵਾਓ ਕੋਈ ਫੇਰ ਬਦਲ ਨਾ ਕਰੋ ਕਿਉਂਕਿ ਉਹ ਤੁਹਾਨੂੰ ਬਾਅਦ ਵਿੱਚ ਕਹਿ ਸਕਦਾ ਵਾ ਇਸ ਚੀਜ਼ ਦੇ ਉੱਤੇ ਬੇਸਮੈਂਟ ਦੇ ਵਿੱਚ ਜਿਹੜੀਆਂ ਕੇਜਿਸ ਨੇ ਉਹਨਾਂ ਦੇ ਵਿੱਚ ਕੀਮਤੀ ਸਮਾਨ ਜਿਹੜਾ ਨਾ ਹੀ ਰੱਖਿਆ ਜਾਵੇ ਕਈ ਵਾਰੀ ਉਹਦੇ ਵਿੱਚ ਵੀ ਕਈ ਲੋਕ ਸੋਚਦੇ ਨੇ ਕਿ ਇੱਥੇ ਜ਼ਿਆਦਾ ਸਾਡਾ ਰਹਿ ਜੂਗਾ, ਸਹੀ ਰਹਿ ਜੂਗਾ। ਅਤੇ ਇਸੇ ਤਰ੍ਹਾਂ ਦੇ ਨਾਲ ਜਿਹੜੇ ਤੁਹਾਡੇ ਕਿਰਾਏ ਦੇ ਘਰਾਂ 'ਚ ਰਹਿੰਦੇ ਜਾਂ ਅਪਾਰਟਮੈਂਟ ਵਾਲਿਆਂ ਦੇ ਲਈ ਖਾਸ ਤੌਰ ਦੇ ਉੱਤੇ ਜਿਹੜੇ ਸਾਈਕਲ ਨੇ ਤੁਹਾਡੇ ਉਹ ਥੱਲੇ ਲਾਉਣੇ ਪੈਂਦੇ ਨੇ, ਸੋ ਇਸ ਕਰਕੇ ਜਿਹੜੇ ਸਾਈਕਲ ਵਾਲੇ ਜਿਹੜੇ ਤੁਹਾਡੇ ਲੋਕ ਨੇ ਉਹ ਅਲੱਗ ਤੋਂ ਆਉਂਦੇ ਨੇ ਅਤੇ ਉਹ ਬਿਹਤਰ ਆ ਵੀ ਚੰਗੀ ਕੁਆਲਿਟੀ ਦੇ।
1: ਹਾਂ ਉਹ ਵੀ ਪੱਟ ਕੇ,
2: ਹਾਂ ਉਹ ਝਾਟੀ ਨਹੀਂ ਤਾਂ ਟੁੱਟ ਜਾਂਦੇ ਨੇ, ਉਹਨਾਂ ਨੂੰ ਪਤਾ ਵਾ ਵੀ ਆਮ ਜਿਹੜੇ ਆਪਾਂ ਐਵੇਂ ਸਸਤੇ ਜੇ ਲੈ ਕੇ ਲਾ ਲੈਂਦੇ ਉਹਨਾਂ ਦਾ ਕਹਿੰਦੇ ਨੇ ਕਿ ਚੋਰਾਂ ਨੂੰ ਭਲੀ ਭਾਂਤ ਪਤਾ ਵੀ ਇਹਨਾਂ ਨੂੰ ਕਿੱਦਾਂ ਆਪਾਂ ਤੋੜਨਾ, ਸੋ ਇਸ ਕਰਕੇ ਤੁਸੀਂ ਉਹ ਥੋੜੇ ਜਿਹੇ ਮਹਿੰਗੇ ਲੈ ਕੇ ਰੱਖ ਲਓ। ਅਤੇ ਜੇਕਰ ਬਿਲਡਿੰਗ ਦੇ ਵਿੱਚ ਲਾਈਟ ਘੱਟ ਆ ਤਾਂ ਪ੍ਰੋਪਰਟੀ ਮੈਨੇਜਰ ਦੇ ਨਾਲ ਅੱਜ ਹੀ ਤੁਸੀਂ ਸੰਪਰਕ ਕਰੋ, ਉਹਨੂੰ ਕਹੋ ਵੀ ਇੱਥੇ ਇਸ ਏਰੀਏ ਦੇ ਵਿੱਚ ਲਾਈਟ ਘੱਟ ਆ, ਇੱਥੇ ਭਾਈ ਸਾਨੂੰ ਲਾਈਟਾਂ ਤੋਂ ਲਗਵਾ ਕੇ ਦੇ। ਸੋ ਇਹ ਕੁਛ ਕੁ ਚੀਜ਼ਾਂ ਦਾ ਤੁਸੀਂ ਖਿਆਲ ਰੱਖਣਾ, ਧਿਆਨ ਰੱਖਣਾ। ਅਤੇ ਮੈਂ ਜਿੱਦਾਂ ਕੱਲ੍ਹ ਹੀ ਵੇਖਿਆ, ਕੱਲ੍ਹ ਹੀ ਇੱਕ ਇੰਸੀਡੈਂਟ, ਅੱਜ ਕੱਲ੍ਹ ਆਪਾਂ ਆਸ ਪਾਸ ਆਪਣੇ ਬਹੁਤ ਕੁਛ ਵੇਖਦੇ ਹਾਂ, ਅਤੇ ਮੇਰਾ ਕੱਲ੍ਹ ਰਾਤ ਦਾ ਹੀ ਜਸ ਜੀ ਇੱਕ ਇੰਸੀਡੈਂਟ ਹੋਇਆ। ਆਪਣਾ ਜਿਹੜਾ ਇੱਥੇ ਇੱਕ ਪੈਂਦਾ ਵਾ ਵੂਲਵਰਥ ਪੈਂਦਾ ਵਾ ਇੱਕ, ਅਤੇ ਉਹਦੇ ਵਿੱਚ ਇੱਕਦਮ ਮੈਂ ਜਦੋਂ ਸਮਾਨ ਲੈ ਕੇ ਨਿਕਲਿਆ ਅਤੇ ਇੱਕਦਮ ਉਹਨਾਂ ਦਾ ਨਾ 5-7 ਬੰਦਿਆਂ ਦਾ ਇਕੱਠਾ ਹੀ ਸਟਾਫ ਜਿਹੜਾ ਉਹ ਸਾਰੇ ਕੰਮ ਕੁੰਮ ਜੇ ਛੱਡ ਕੇ ਅਤੇ ਇੱਕਦਮ ਉਹ ਆ ਕੇ, ਕਿਉਂਕਿ ਉਹ ਵੀ ਕੀ ਇੱਕ ਤਰ੍ਹਾਂ ਦੀ ਹੁਣ ਉੱਥੋਂ ਬਾਹਰ ਨਿਕਲਣ ਵਾਲੀ, ਉਹ ਵੀ ਤਾਂ ਕੀ ਆ ਨਾ ਦਰਵਾਜ਼ਾ ਖੁੱਲ੍ਹਦਾ ਉਹ, ਅਤੇ ਉਹ ਸਾਰਿਆਂ ਦੇ ਨਾ ਦਰਵਾਜ਼ੇ ਇੱਦਾਂ ਹੀ ਖੋਲ੍ਹਣ ਡਿਆ ਸੀ ਵੀ ਜਿਹੜਾ ਬੰਦਾ ਅੱਗੇ ਜਾ ਕੇ ਖਲੋਂਦਾ ਸੀ ਆਟੋਮੈਟਿਕ ਨਹੀਂ ਉਹ ਖੁੱਲ੍ਹਦਾ, ਉਹ ਉਹਦੇ ਵੱਲ ਵੇਖਣਾ ਪੈਂਦਾ ਸੀ ਅਤੇ ਉਹ ਬੰਦਾ ਵੇਂਦਾ ਸੀ ਵੀ ਹਾਂ ਵੀ ਇਹ ਠੀਕ ਹੈ, ਅਤੇ ਫਿਰ ਉਹ ਆਪ ਖੋਲ੍ਹਦੇ ਸੀ। ਅਤੇ ਮੈਂ ਯਾਰ ਅੱਜ ਪਤਾ ਨਹੀਂ ਕਿਉਂ ਅਜੀਬ ਜਿਹਾ ਕਰ ਰਿਹਾ, ਅਤੇ ਉਹਨੇ ਚਿਰ ਨੂੰ ਮੈਂ ਸਮਾਨ ਸਮੂਨ ਲੈ ਕੇ ਅਤੇ ਜਦੋਂ ਮੈਂ ਕਾਊਂਟਰ 'ਤੇ ਪਹੁੰਚਿਆ ਅਤੇ ਉਹ ਕਿੰਨੇ ਜਾਣੇ ਇੱਕਦਮ ਅੱਗੋਂ ਪਿੱਛੋਂ ਜਿਹੜੇ ਸਮਾਨ ਸਮੂਨ ਲਾਉਣ ਡੇ ਸੀ ਉਹ ਸਾਰੇ ਭੱਜ ਕੇ ਅਤੇ ਆ ਗਏ। ਅੱਛਾ ਮਤਲਬ ਮੈਂ ਪਹਿਲੀ ਵਾਰੀ ਇੰਨੇ ਚੋਰ ਇਕੱਠੇ ਵੇਖੇ, ਮਤਲਬ ਇਹ ਤਾਂ ਉਹਨਾਂ ਦਾ ਸਟਾਫ ਹੀ, ਪਰ ਉਸ ਤੋਂ ਇਲਾਵਾ ਇੱਕ ਜਣਾ ਮੈਂ ਵੇਖਿਆ, ਮੈਂ ਉਹ ਇੱਕ ਜਣਾ ਜਾ ਕੇ ਅਤੇ ਇੱਕ ਜਿਹੜਾ ਉਹ ਚੈੱਕ ਇਨ ਹੁੰਦਾ ਵਾ ਸੈਲਫ ਚੈੱਕ ਇਨ, ਇੱਕ ਜਣਾ ਉਹਦੇ ਉੱਤੇ ਜਾ ਕੇ ਉਹਦੇ ਨਾਲ ਗੱਲ ਕਰਨ ਲੱਗ ਪਿਆ, ਅਤੇ ਮੈਂ ਵੇਖਿਆ ਦੂਸਰੇ ਜਿਹੜੇ ਪਰਾਂ ਨੂੰ ਚਲੇ ਗਏ, ਉੱਧਰ ਵੇਖਿਆ ਉੱਧਰ ਇੱਕ ਹੋਰ ਚੋਰ, ਮਤਲਬ ਉਹ ਲੁੱਕ ਹੀ ਹੁੰਦੀ ਨਾ ਉਹਨਾਂ ਦੀ, ਇੱਕ 2-3-4-5-7 ਜਣੇ ਇਕੱਠੇ, ਅਤੇ ਉਹ ਬਸ ਉਹ ਉਹਨਾਂ ਨੂੰ ਕਹਿਣ ਵੀ ਉਹ ਵਿਖਾਓ ਤੁਸੀਂ ਝੋਲਾ, ਉਹ ਗਾਲਾਂ ਕੱਢਣ ਅੱਗੋਂ। ਫਿਰ ਉਹਨੇ ਕਿਸੇ ਨੇ ਪੰਜਾਂ ਦਾ ਘਸਿਆ ਜਾਂ ਨੋਟ ਕੱਢਿਆ ਕਿ ਤੂੰ ਐਂ ਕੰਮ ਦੇ ਜੇ ਹੱਥਾਂ ਦੇ ਨਾਲ ਕਿਤੇ ਇੱਧਰੋਂ ਉੱਧਰੋਂ ਕਰ ਕੁਰ ਕੇ, ਹੈ ਨਾ ਵਾਹਵਾ ਉਹਨਾਂ ਨੇ ਤਮਾਸ਼ਾ ਜਿਹਾ ਲਾਇਆ ਉੱਥੇ, ਅਤੇ ਕਈ ਤਾਂ ਉੱਦਾਂ ਸਮਾਨ ਕਈਆਂ ਨੇ ਸੁੱਟਤਾ, ਪਰ ਬਹੁਤਿਆਂ ਨੇ ਜਿਹੜਾ ਉਹ ਆਪਣਾ ਐਵੇਂ ਹੀ ਲਿਖ ਭੁਲੇਖਾ ਜਿਹਾ ਪਾ ਕੇ ਪੈਸੇ, ਕਿਉਂਕਿ ਉਹਨਾਂ ਨੂੰ ਕੋਈ ਇੱਕ ਲਿਮਿਟਿਡ ਜਿਹੀ ਪਾਵਰ ਹੁੰਦੀ, ਉਹ ਨਹੀਂ ਬਹੁਤਾ ਕਰ ਨਹੀਂ ਸਕਦੇ। ਅਤੇ ਬਾਅਦ 'ਚ ਜਿੰਨਾ ਚਿਰ ਮੈਂ ਬਾਹਰ ਨਿਕਲਿਆ ਅਤੇ ਉਹਨੇ ਚਿਰ ਉਹ ਵੀ ਇੱਕ ਇੱਕ ਕਰਕੇ ਬਾਹਰ ਨਿਕਲਣੇ, ਹੈ ਨਾ ਬਾਹਰ ਨਿਕਲ ਕੇ ਫਿਰ ਉਹਨਾਂ ਨੇ ਉਹ ਦੁੱਖੜੇ ਸੁੱਖੜੇ ਫੋਲੇ ਉਹਨਾਂ ਨੇ, ਉਹ ਕਹਿੰਦਾ ਤੇਰਾ ਬੈਗ ਚੈੱਕ ਕੀਤਾ, ਜਨਾਨੀਆਂ ਵੀ ਵਿੱਚ ਕੁੜੀਆਂ ਵੀ ਵਿੱਚ ਉਹਨਾਂ ਦੇ, ਉਹ ਕਹਿੰਦਾ ਤੇਰਾ ਬੈਗ ਫੁੱਲਿਆ ਸੀ, ਉਹ ਕਹਿੰਦੀ ਆਹੋ ਆਂਦੀ ਉਹ ਮਤਲਬ ਗਾਲਾਂ ਕੱਢ ਕੱਢ ਕੇ ਉਹ ਵੀ ਉਹਨੇ ਮੇਰਾ ਬੈਗ ਪੁੱਛਿਆ ਮੈਨੂੰ ਉਹਦਾ, ਮਤਲਬ ਉਹ ਇੱਦਾਂ ਗੱਲਾਂ ਕਰਨ ਜਦੋਂ ਆ ਕੇ ਅਤੇ ਉਹਦੇ ਖੜੇ ਸੀ ਆਪਣੇ ਬੱਸ ਸਟੋਪ ਦੇ ਉੱਤੇ ਖੜੇ ਸੀ, ਅਤੇ ਮੈਂ ਵੇਖਣਾ ਭਲਾ ਕੀ ਗੱਲਾਂ ਕਰਦੇ ਆ, ਅਤੇ ਉਹ ਨਾ ਗੱਲਾਂ ਇਸ ਤਰੀਕੇ ਦੇ ਨਾਲ ਕਰਨ ਡੇ ਵੀ ਜਿੱਦਾਂ ਉਹਨਾਂ ਦਾ ਨਾ ਹੱਕ ਬਣਦਾ ਸੀ, ਅਤੇ ਉਹਨਾਂ ਦਾ ਹੱਕ ਕਿਸੇ ਨੇ ਖੋਇਆ ਹੁੰਦਾ ਵਾ, ਉਹ ਕੌਣ ਹੁੰਦੀ ਕਹਿੰਦਾ ਤੇਰਾ ਬੈਗ ਚੈੱਕ ਕਰਨ ਲਈ ਆਪਾਂ ਵੇਖ ਲਾਂਗੇ ਇਹਨੂੰ ਆਪਾਂ ਕਰ ਲਾਂਗੇ ਨਾ।
1: ਪਹਿਲੀ ਵਾਰੀ ਦੇਖੀ ਨਾ ਮੈਂ ਤੇ ਹੁਣ ਡਾਰਵਿਨ ਉੱਥੇ ਹਰ ਕੋਈ ਕਨੈਕਟ ਕਰੇਗਾ ਇਸ ਗੱਲ ਨਾਲ, ਕਿਉਂਕਿ ਉੱਥੇ 8-8, 10-10 ਦੇ ਵਿੱਚ ਟੋਲੀਆਂ ਦੇ ਵਿੱਚ ਉਹਨਾਂ ਨੇ ਸਿਰਫ ਪਤਾ ਕੀ ਲੈਣਾ ਨਾ, ਕੋਕ $2 ਦੀ ਕੋਕ ਵਾਸਤੇ ਹੀ, ਸਿਰਫ ਬੱਚੇ ਵੀ ਹੋਣੇ, ਮਿਡ ਏਜ ਦੇ ਵੀ ਹੋਣੇ, ਯੰਗਸਟਰਸ ਵੀ ਹੋਣੇ, ਤੇ ਉਹਨੇ 8-8, 10-10
2: ਤੁਹਾਡੀ ਗੱਲ ਸਹੀ ਆ, ਉਹਨਾਂ ਨੇ ਨਾ ਸਮਾਨ ਜਿੰਨਾ ਕੁ ਮੈਂ ਵੇਖ ਰਿਹਾ ਹਾਂ ਜਾਂ ਤੇ ਉਹ ਨਾ ਉਹਨਾਂ ਨੇ ਭਾਂਪ ਲਿਆ ਉਹ ਫੜੇ ਗਏ ਤੇ ਉਹਨਾਂ ਨੇ ਬਹੁਤਾ ਸਮਾਨ ਫੜਿਆ ਨੀ, ਅਦਰ ਦੈਨ ਉਹਨਾਂ ਨੇ ਨਾ ਜਿੱਦਾਂ ਵੈਸੇ ਉਹਨਾਂ ਨੇ ਝੋਲੇ ਵੱਡੇ ਵੱਡੇ ਪਾਏ ਸੀ, ਪਰ ਉਹ ਜਦੋਂ ਮੈਂ ਵੇਖਿਆ ਉਹ ਖਾਲੀ ਹੀ ਝੋਲੇ, ਉਹਨਾਂ ਨੇ ਜਿੱਦਾਂ ਇੱਕ ਇੱਕ ਝੋਲਾ ਉਹ ਵੀ ਪਾਇਆ, ਸਾਰਿਆਂ ਦਾ ਨਾ ਸੇਮ ਹੀ ਪੈਟਰਨ ਵੀ ਇੱਕ ਤੇ ਉਹ ਝੋਲਾ ਆਮ ਹੁੰਦਾ ਵਾ ਤੇ ਇੱਕ ਉਹਨਾਂ ਨੇ ਜਿਹੜਾ ਉਹ ਵੀ ਹੁੰਦਾ ਨੀ ਆਪਣਾ ਠੰਡਾ ਰੱਖਣ ਵਾਲਾ ਇੰਸੂਲੇਟਿਡ ਝੋਲਾ, ਸਾਰਿਆਂ ਦੇ ਮੋਢੇ ਤੇ ਇੱਕ ਇੱਕ ਇੰਸੂਲੇਟਿਡ ਝੋਲਾ ਤੇ ਦੋ ਦੋ ਦੂਸਰੇ ਝੋਲੇ, ਹੈਂ ਕਿਸੇ ਦੇ ਇੱਕ ਕਿਸੇ ਦੇ ਦੋ, ਮਤਲਬ ਪੱਕਾ ਹੀ ਸਾਰੇ ਕਦਾ, ਪਰ ਉਹਦੇ ਵਿੱਚ ਸਮਾਨ ਉਹ ਹੀ ਇੱਕ ਇੱਕ ਚੀਜ਼, ਉਹ ਹੀ ਕੈਨ ਦੀ ਕੈਨ ਆਪਣਾ ਉਹਦਾ ਕੋਕ ਦਾ ਕਿਸੇ ਦਾ ਸਪਰਾਈਟ ਦਾ ਜਾਂ ਹੋਰ
1: ਨਿੱਕੇ
2: ਨਿੱਕੇ, ਜਾਂ ਤੇ ਉਹ ਚੁੱਕਣ ਚ ਕਾਮਯਾਬ ਨੀ ਹੋਏ ਤੇ ਜਾਂ ਫਿਰ ਉਹ ਬਾਕੀ ਏਦਾਂ ਦਾ ਹੀ ਉਹਨਾਂ ਕੋਲ ਸਮਾਨ, ਪਰ ਉਹਨਾਂ ਨੇ ਜਿਹੜੀ ਉਹ ਹਾਲ ਦਵਾਈ ਪਾਈ ਨਾ ਬਾਹਰ ਆ ਕੇ ਉਹਨਾਂ ਨੇ ਵੀ ਇਹ ਮਤਲਬ ਜਿੱਦਾਂ ਸਾਡਾ ਮਤਲਬ ਹੱਕ ਹੈ ਇਹ, ਇਹਨਾਂ ਨੇ ਕਿੱਦਾਂ ਡਾਕਾ ਮਾਰਿਆ ਸਾਡੇ ਹੱਕ ਤੇ। ਖੈਰ ਏਦਾਂ ਦਾ ਇਹਨਾਂ ਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਸ਼ਿੰਦੀ ਚੋਰ, ਤੇ ਸ਼ਿੰਦੀ ਚੋਰਾਂ ਦਾ ਇਹੋ ਹੀ ਹੁੰਦਾ ਵਾ ਵੀ ਤੁਸੀਂ ਆਪਣੇ ਘਰ ਦੇ ਆਲੇ ਦੁਆਲੇ ਆਪਣੀ ਗੱਡੀ ਦੇ ਵਿੱਚ ਕੋਈ ਵੀ ਇੱਦਾਂ ਦਾ ਸਮਾਨ ਨਾ ਛੱਡੋ ਜਿਹੜਾ ਉਹ ਵੇਖ ਕੇ ਤੇ ਅਟਰੈਕਟ ਹੋਣ, ਤੇ ਐਵੇਂ ਤੁਹਾਡਾ, ਕਿਉਂਕਿ ਇਹਨਾਂ ਦੇ ਨਾ ਬੜੇ ਸਿੱਧੇ ਸਿੱਧੇ ਜੇ ਸਿੰਪਲ ਜੇ ਐਕਸਕਿਊਜ਼ ਆ, ਓ ਓਕੇ ਹਾਂ ਸੋਰੀ, ਹਾਂ ਉਹਨਾਂ ਨੇ ਮਤਲਬ ਉਹਨਾਂ ਨੇ ਤੋੜ ਕੇ ਵੀ ਕਹਿਣਾ ਓਕੇ ਇਹ ਤੁਹਾਡੀ ਗੱਡੀ ਆ ਤੇ ਤੁਸੀਂ ਕੁਛ ਕਰ ਵੀ ਨਹੀਂ ਸਕਦੇ,
1: ਉਹਨਾਂ ਨੇ ਐਵੇਂ ਹੀ ਸ਼ੋਅ ਕਰਨਾ,
2: ਕਿਉਂਕਿ ਇੰਨੇ ਕਦੇ ਪਿੱਛੇ ਤੁਸੀਂ ਜੇ ਇੰਸ਼ੋਰੈਂਸ ਵੀ ਕਲੇਮ ਕਰੋ ਤੇ ਉਹ ਉਲਟਾ ਤੁਹਾਡਾ ਹੋਰ ਨੁਕਸਾਨ ਹੋ ਜਾਂਦਾ, ਸੋ ਬਿਹਤਰ ਆ ਵੀ ਤੁਸੀਂ ਖਿਆਲ ਹੀ ਰੱਖੋ ਜਿੰਨਾ ਵੀ ਵੱਧ ਤੋਂ ਵੱਧ ਰੱਖਿਆ ਜਾਂਦਾ। ਧੰਨਵਾਦ ਜੀ ਤੁਹਾਡਾ, ਤੇ ਕਹਿੰਦੇ ਨੇ ਕਿ ਪ੍ਰੋਗਰਾਮ ਵਧੀਆ ਸੀ, ਤੇ ਭਾਅ ਜੀ ਕਹਿੰਦੇ ਕਿ ਕਹਿੰਦੇ ਰੂਪ ਦੇ ਵਿੱਚ ਐਂਟਰ ਹੋਣ ਦੇ ਲਈ ਜੋ ਸਕੁਏਅਰ ਐਂਟਰੀ ਬਣੀ ਹੁੰਦੀ ਆ ਉਹ ਵੀ ਕਹਿੰਦੇ ਕਿ ਲੌਕਡ ਫਰੋਮ ਇਨਸਾਈਡ ਹੋਣੀ ਚਾਹੀਦੀ ਹੈ। ਚੋਰ ਕਹਿੰਦੇ ਨੇ ਕਿ ਰੂਪ ਟਾਇਲਸ ਹਟਾ ਕੇ ਵੀ ਰੂਪ ਦੇ ਵਿੱਚੋਂ ਦੀ ਦੈਨ ਸਕੁਏਅਰ ਐਂਟਰੀ ਵਿੱਚ ਘਰ ਵਿੱਚ ਕਹਿੰਦੇ ਕਿ ਐਂਟਰ ਹੋ ਜਾਂਦੇ ਨੇ। ਗੁਰਜਿੰਦਰ ਜੀ ਮੈਸੇਜ ਕਰਦੇ ਨੇ ਇੱਥੇ ਵੀ ਨਾ, ਵੈਸੇ ਜਦੋਂ ਆਪਾਂ ਚੋਰਾਂ 'ਤੇ ਫਿਰ ਇੱਕ ਦਿਨ ਹੋਰ ਡਿਟੇਲ 'ਚ ਗੱਲ ਦੁਬਾਰਾ ਕਰਾਂਗੇ। ਦੋ ਤਰ੍ਹਾਂ ਦੀਆਂ ਜਿਹੜੀਆਂ ਮੋਟਾ ਮੋਟਾ ਜਿਹਾ ਇੱਥੇ ਕੈਟੇਗਰੀਆਂ, ਇੱਕ ਤਾਂ ਆਹ ਜਿਹੜੇ ਸ਼ਿੰਦੀ ਚੋਰ ਹੈ ਇਹ ਬਿਲਕੁਲ ਛੱਤਾਂ ਛੁੱਤਾਂ 'ਚ ਵੜਨ ਵੜਨ ਵਾਲਾ, ਇਹਨਾਂ ਦਾ ਕੋਈ ਸੁਭਾਅ ਨਹੀਂ ਹੁੰਦਾ,
1: ਵਿਚਾਰੇ
2: ਆਪ ਵਿਚਾਰੇ ਸਾਹਿਬ ਰੋਲਦੇ ਫਿਰਦੇ। ਉਹ ਜਿਹੜੇ ਛੱਤਾਂ 'ਚ ਵੜਨ ਵਾਲੇ ਆ ਉਹ ਹੁੰਦੇ ਆ ਜਿਹਨਾਂ ਨੂੰ ਪੱਕਾ ਪੁਖਤਾ ਪਤਾ ਵੀ ਇਸ ਘਰ ਦੇ ਵਿੱਚ ਮੋਟਾ, ਹਾਂ ਮੋਟਾ ਕੁਛ ਹੱਥ ਲੱਗਣ ਵਾਲਾ ਵਾ, ਅਤੇ ਫਿਰ ਉਹ ਕਿਸੇ ਵੀ ਹੱਦ 'ਚ ਉਹਨਾਂ ਦੇ ਫਿਰ ਇੱਕੋ ਹੀ ਏਮ ਹੁੰਦਾ ਵੀ ਆਪਾਂ ਕਿਸੇ ਵੀ ਤਰੀਕੇ ਦੇ ਨਾਲ ਘਰ 'ਚ ਐਂਟਰ ਹੋਣਾ ਵਾ, ਬ੍ਰੇਕ ਇਨ ਕਰਨਾ ਵਾ। ਸੋ ਉਹ ਇੱਕ ਅਲੱਗ
1: ਉਹ ਪੂਰੀ ਪਲੈਨਿੰਗ ਹੁੰਦੀ ਆ, ਉਹ ਮਹੀਨਿਆਂ ਦੀ ਰੈਕੀ ਕਰ ਕਰਕੇ ਕਿਸ ਟਾਈਮਿੰਗ ਕੀ ਸਾਰਾ ਉਹ,
2: ਸੋ ਉਹਦਾ ਤੁਸੀਂ, ਤੁਹਾਡੀ ਗੱਲ ਸਹੀ ਹੈ। ਬਾਕੀ ਹੋਰ 36 ਲੂਪ ਹੋਲ ਨੇ ਹੁਣ ਇੱਥੇ, ਤੁਹਾਨੂੰ ਪਤਾ ਹੀ ਆ ਘਰ ਕਿੰਨੇ ਕੁ ਕਿਤੇ ਸੁਰੱਖਿਅਤ ਨੇ।
1: ਹਾਂਜੀ,
2: ਥੈਂਕ ਯੂ ਜੀ। ਅਤੇ ਗੁਰਜੀਤ ਜੀ ਕਹਿੰਦੇ ਨੇ ਕਿ ਅੰਦਰ CCTV ਰਹਿੰਦੇ ਨੇ, ਕਹਿੰਦੇ ਯਸ਼ਪ੍ਰੀਤ ਅੰਡਰ CCTV ਕੈਮਰਾ ਰਹਿੰਦੇ, ਫੁੱਲ ਔਨ ਸਰਵਲੈਂਸ ਕਹਿੰਦੇ। ਅੱਛਾ, ਅਤੇ ਉਹ ਜਿਹੜੀ ਡਿਸਕਸ਼ਨ ਹੈ ਕਹਿੰਦੇ ਉਹਦੇ 'ਚ ਮੈਂ ਆਊਂਗੀ, ਇਹ ਵਧੀਆ ਇੰਟਰਸਟਿੰਗ ਹੋ ਗਿਆ। ਦੱਸੋ ਤੁਸੀਂ ਆਪਣੇ ਆਪਣੇ ਭੇਜੋ, ਇੰਟਰਸਟ ਭੇਜੋ।
1: 40 ਕਿਲੋ ਲੇਡੀ ਸਪੈਸ਼ਲ।
2: ਕਹਿੰਦੇ ਜੈਸੀ ਮੈਂ ਨਿੱਕੀ ਹੁੰਦੀ ਨੇ ਚਾਬੀ ਅੰਦਰ ਸੁੱਟ ਦਿੱਤੀ ਸੀ ਤੇ ਵਾਰੀ ਵਿੱਚ ਦੀ ਤੇ ਮੇਰੇ ਕਹਿੰਦੇ ਕੁੱਟ ਪਈ ਸੀ ਮੰਮੀ ਤੋਂ। ਉਹ ਕਹਿੰਦੇ ਨੇ ਕਿ ਚਾਚਾ ਜੀ ਦੇ ਘਰ ਦੀ ਸੀ ਤੇ ਉਹਨਾਂ ਦੇ ਅੰਦਰ ਦੀ ਕਹਿੰਦੇ ਅੰਦਰ ਉਹਨਾਂ ਦੇ ਅੰਦਰ ਹੀ ਸੁੱਟ ਦਿੱਤੀ। ਓਕੇ, ਅਤੇ ਧੰਨਵਾਦ ਰਕੇਸ਼ ਜੀ, ਕਹਿੰਦੇ ਕਿ ਤੰਦਰੁਸਤ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਮਨੋਕਾਮਨਾਵਾਂ ਤੁਹਾਡੀਆਂ ਪੂਰੀਆਂ ਹੋਣ। ਰਜਿੰਦਰ ਬਾਬਾ ਜੀ ਧੰਨਵਾਦ ਤੁਹਾਡੇ ਵੀ, ਚੜ੍ਹਦੀ ਕਲਾ ਰਵੇ, ਚੜ੍ਹਦੀ ਕਲਾ ਦੀ ਜ਼ਿੰਦਗੀ ਜੀਓ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅਤੇ ਇੱਕ ਰਿਸ਼ਤਾ ਵੀ ਭੇਜਿਆ ਜੀ ਇਹਨਾਂ ਨੇ ਅਨਾਊਂਸ ਕਰਨ ਦੇ ਲਈ, ਅਤੇ ਕਹਿੰਦੇ ਨੇ ਕਿ ਕੁੜੀ ਦੀ ਭਾਲ ਹੈ, 84 5'10" ਹਾਈਟ, ਬੀਟੈਕ ਇਹਨਾਂ ਨੇ ਕੀਤੀ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ, ਅਤੇ ਆਸਟ੍ਰੇਲੀਅਨ ਸਿਟੀਜ਼ਨ ਨੇ। ਡਿਵੋਰਸ ਹੋਇਆ ਵਾ, 10 ਦਾ ਇਹਨਾਂ ਦਾ ਇੱਕ ਬੱਚਾ, 50-50 ਕਸਟਡੀ ਦੇ ਵਿੱਚ, ਵਿਕਟੋਰੀਆ ਦੇ ਵਿੱਚ ਰਹਿੰਦੇ ਨੇ, ਜੱਟ ਸਿੱਖ ਪਰਿਵਾਰ ਨਾਲ ਸੰਬੰਧਿਤ ਨੇ, ਪਿੱਛੋਂ ਲੁਧਿਆਣੇ ਤੋਂ ਨੇ। ਅਤੇ ਇਹਨਾਂ ਦੇ 100,000+ ਦਾ ਪੈਕੇਜ ਹੈ ਇਹਨਾਂ ਦਾ। ਸੋਹਣੀ ਜੋਬ ਕਰਦੇ ਨੇ, ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚੋਂ ਪਾਰਟਨਰ ਲੱਭ ਰਹੇ ਨੇ ਕਿਸੇ ਵੀ ਵੀਜ਼ੇ ਦੇ ਉੱਤੇ ਹੋਵੇ, ਅਤੇ ਬਿਲੋਂਗ ਟੂ ਵੈਲ ਰੈਪਟਿਡ ਫੈਮਿਲੀ। ਸੋ ਇੱਥੇ ਆਸਟ੍ਰੇਲੀਆ ਤੋਂ ਵੀ ਅਤੇ ਇੰਡੀਆ ਤੋਂ ਵੀ, ਸੋਹਣੀ ਜਾਇਦਾਦ ਇੱਥੇ ਵੀ ਘਰ ਹੈ ਆਪਣਾ। ਅਤੇ ਜੇਕਰ ਕੋਈ ਇੰਟਰਸਟਿਡ ਹੋਵੇ ਤਾਂ ਇਹਨਾਂ ਦਾ ਨੰਬਰ ਸਾਡੇ ਕੋਲ ਲੈ ਸਕਦਾ ਭਾਈ। ਇਹਨਾਂ ਕਹਿੰਦੇ ਹੋਇਆ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਣੇ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਸੁਣਦੇ ਰਹੋ ਰੇਡੀਓ। ਹਾਂਜੀ, 1674 AM ਰੇਡੀਓ। ਹਾਂਜੀ, 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾਸ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਦਿਲ ਤਾਂ ਹਰ ਕਿਸੇ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
3: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

0: ਖੋਲ ਦੀ ਲੰਚਨ ਦੇਣੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
1: ਰਿਲੀਜ਼ਿੰਗ ਔਨ 31st ਜੁਲਾਈ।

ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ, ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ। ਸੋ ਕੀ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hi, main hoon Kapil Sharma aur aap sun rahe hain Radio Hanji, 1674 AM. Aur ye jinko jinhone radio ye khola hai wo mere dost hain, bade acche log hain, bade acche acche gaane chalayenge. Actually main aapko bata dunga ki ye jo bhi chalayenge bahut acha chalayenge aur aapko bahut maza aayega. सुनते रहिए रेडियो हांजी 1674 AM। थैंक यू।

रेडियो हांजी 1674 एम दे उते तुहाडा सारयां दा स्वागत जी। अज 27 जुलाई 2026 और सोमवार दे दिन भारत आस्ट्रेलिया दुनिया जहान दियां खबरां लेके आए हैं। सब तो पहला इंटरनेशनल न्यूज़ दे नाल शुरुआत करांगे। आस्ट्रेलिया दे विच बहुत सारे लोकां दे फोन दे उते टूं टूं दी आवाज़ जरूर आई और ऑज अलर्ट नूं सफल दस्या गया। किन्ना सफल रहा इस दी सांझ भी अगे चल के पाने, पर आओ सब तो पहला खबरां दी शुरुआत करदे हां कौमांतरी खबरां दे नाल, जिथे भारतीय मूल दे नाल जुड़ी एक पंजाबी मूल दे नाल जुड़ी एक महिला दी मौत दी खबर दे नाल। कैनेडा दे टोरंटो शहर दे विच 26 साल दी पंजाबण नवनीत कौर दे दिन दिहाड़े गोली मार के हत्या कर दित्ती गई। यह वारदात शुक्रवार 24 जुलाई नूं टोरंटो दी सवेर वेले रेडस्केल इलाके दे विच वापरी। घटना तो बाद इलाके दे विच अफरा तफरी मच गई। पुलिस ने पूरे इलाके की घेराबंदी करके जांच शुरू कर दी। कुछ ही घंटिया के अंदर पुलिस ने शकी व्यक्ति नूं गिरफ्तार भी कर लिया। फिलहाल टोरंटो पुलिस होमिसाइड यूनिट दे नाल रल के इस पूरे मामले की पड़ताल कर रही है। 24 जुलाई की सवेर 7:30 बजे के आसपास कंट्रोल रूम नूं सूचना मिली सी कि हमरवुड बुलेवर्ड के उत्ते जिहड़ा वैक्सडेल इलाका उत्थे एक महिला की गोली मार दी गई है। सूचना मिलते ही पुलिस पैरामेडिक्स ते होरना एमरजेंसी टीमां मौके ते पहुंचियां। घटना वाली थां दे उत्ते अधिकारियों ने देखा कि नवनीत कौर गंभीर रूप दे विच जख्मी पई सी। मैडिकल टीम ने उसनू बचाने की कोशिश की पर गोली लगदे ही उसकी मौत हो चुकी सी। 26 साल की नवनीत कौर दे बारे दस्या गया है कि इस मामले दे विच एक होर पंजाबी 37 साल दे ब्रैम्पटन निवासी शरणजीत सिंह नू गिरफ्तार करके उसके खिलाफ फर्स्ट डिग्री मर्डर का मामला दर्ज कर लिया गया। इस तों अलावा फेल टू कंप्लाई विद अंडरस्टैंडिंग यानी अदालत या पुलिस के द्वारा पहलां तों लगाईआं गईआं कानूनी शर्तां का पालन ना करन दा दोष भी लगाया गया। संकेत मिलता है कि दोषी पहलां किसी किस्म की कानूनी प्रक्रिया के दायरे च सी, उसके उत्ते कुछ शर्तां सी पर उसने उन्हां दा उलंघन किया। बहरहाल पुलिस इस मामले दे विच सीसीटीवी फुटेज, डिजिटल सबूतां ते गवाहां दे बयानां दे आधार दे उत्ते मामले दे विच अगे वधण दी कोशिश कर रही है। उत्थे अगली भी खबर मौत दे नाल ही जुड़ी हुई। अमरीका दे एक बेहद सनसनी खेज अमरीका दे सेटल शहर तो सामने आती है, जिथे स्पेस नीडल टावर दे नेड़े एतवार शाम नूं एक फूड फैसटिवल दे दौरान अनेवाह गोलीबारी शुरू कर दी गई, जिस दे विच घटो घट 2 लोगों की मौत हुई है ते 4 होर जख्मी हुए ने। पुलिस दे मुताबक शाम 6 बजे दे आसपास सेटल सेंटर दे विच चल रहे सलाना फूड फैसटिवल बाइट ऑफ सेटल दे विच इह गोलीबारी की घटना वापरी। मौके ते मौजूद लोगों ने दस्या कि गोलियां चलदे ही हफड़ा दफड़ी मच गई। लोग अपनी जान बचाने के लिए इधर उधर भजन लगे। हालांकि फायरिंग करने वाले हमलावर की पहचान नहीं हो सकी ते ना ही यह पता लग सका कि आखिरकार उसने फायरिंग क्यों की। हार्बर व्यू मेडिकल सेंटर के मुताबिक 4 जख्मियों को भर्ती करवाया गया सी। उन्हां दे विच एक छोटा बच्चा, 1 23 साल का नौजवान ते 2 औरतां शामिल सी। जख्मियों दे विचों एक की हालत फिलहाल गंभीर बनी हुई है। जिक्र योग है कि बाइट ऑफ सिएटल सालाना फूड फैसटिवल है, जिसकी शुरुआत साल 1982 दे विच हुई सी। हर साल 3 दिन चलन वाले इस समागम दे विच लगभग 3-3.5 लाख लोग हिस्सा लैंदे ने, पर इस साल हुई फायरिंग के कारण इस फैसटिवल च हिस्सा लैण वालियां दी गिणती दे अंदर भी हुण खौफ देखा जाएगा। यह भी नहीं कह सकते कि फैसटिवल हुण अगे चलदा रख्या जाएगा या नहीं। वैसे अमरीका ते दुनिया भर दे नाल जुड़ी हुई दूसरी खबर भी है, जिथे गर्मी तो नाल इस वक्त जिहड़ा अमरीका दे विच 4 करोड़ तो वधेरे लोग हीटवेव दे नाल जूझ रहे ने। अमरीकी अधिकारियों के मुताबिक अत्यंत गर्मी दीयां चेतावनियां जारी कीतियां गईयां ने। NWUSA यानी उत्थों दे कौमी मौसम विभाग के मुताबिक हीट इंडैक्स यानी गर्मी सूचकांक, जिसका मतलब यह होंगे कि मनुखी शरीर के द्वारा महसूस किया गया असल तापमान किन्ना, वह 38 डिग्री सैलसीयस तो उपर दर्ज किया गया। यह प्रभाव मिनीसोटा तो मिनीसिपी तक यानी पूरब तो पछम तक महसूस किया जा रहा है। दक्षण पछमी अमरीका के कुछ हिस्सों के तापमान 49 डिग्री सैलसीयस तक पहुँचने के बारे भी खबर सामने आ रही हैं। मौसम विज्ञानियों के मुताबिक यह गर्मी हीट डोम के कारण पै रही है। स्थिति दे विच हवा का उच्च दबा एक वड्डे खेतर के उत्ते गुंबद के वर्गा ढांचा बना लैंदा है, जो कि गर्म हवा को बाहर निकलन तो रोकता है। इस कारण तापमान वधदा जांदा है ते तीबर गर्मी कई दिनों तक बनी रहती है। नेब्रास्का के उमार दे विच बेघरे लोगों की लई काम करन वाली संस्था का कहना है कि इस अत्यंत गर्मी दे विच होमलैस लोग सब तो ज़्यादा जड़े खतरे दे निशान दे रह रहे ने। इस वक्त अमरीका नूं तां यह गर्मी प्रभावित कर ही रही है, पर
ਯੂਰਪ ਦੇ ਵਿੱਚ ਵੀ ਗਰਮੀ ਨੇ ਆਪਣਾ ਕਹਿਰ ਦਿਖਾਇਆ। ਯੂਰਪ ਇਹਨਾਂ ਦਿਨਾਂ ਦੇ ਵਿੱਚ ਭਿਆਨਕ ਜੰਗਲਾਂ ਝਾੜੀਆਂ ਦੀਆਂ ਗਾ ਯਾਨੀ ਬੁਸ਼ਫਾਇਰ ਦੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ। ਫਰਾਂਸ ਤੇ ਸਪੇਨ ਦੇ ਜੰਗਲਾਂ ਦੇ ਵਿੱਚ 300,000 ਤੋਂ ਵੀ ਜ਼ਿਆਦਾ ਲੋਕ ਜਿਹੜੀ ਜੰਗਲਾਂ ਝਾੜੀਆਂ ਦੀ ਅੱਗ ਲੱਗੀ ਹੈ ਉਸਦੇ ਕਾਰਨ ਬੇਘਰ ਹੋ ਗਏ ਨੇ। 2.5 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਚੁੱਕਿਆ। ਸਪੇਨ ਦੇ ਫਾਇਰ ਫਾਈਟਰ ਮੈਡਰਿਡ ਇਲਾਕੇ ਦੇ ਵਿੱਚ ਵੀ ਅੱਗ ਭੜਕਣ ਤੋਂ ਰੋਕ ਰਹੇ ਨੇ ਕਿਉਂਕਿ ਇਹ ਵੱਡੀ ਆਬਾਦੀ ਵਾਲਾ ਸ਼ਹਿਰੀ ਇਲਾਕਾ ਹੈ। ਫਰਾਂਸ ਦੇ ਵਿੱਚ ਤਾਂ 98,000 ਹੈਕਟੇਅਰ ਜ਼ਮੀਨ ਜਲ ਕੇ ਰਾਖ ਹੋ ਗਈ ਹੈ ਜੋ ਕਿ ਦੇਸ਼ ਦੇ ਲਈ ਬੁਸ਼ਫਾਇਰ ਦੇ ਦਾ ਇੱਕ ਰਿਕਾਰਡ ਇਤਿਹਾਸ ਹੈ। ਐਤਵਾਰ ਦੇ ਦਿਨ ਵੀ ਫਰਾਂਸ ਦੇ ਬੋਰਡੋ ਇਲਾਕੇ ਦੇ ਕੋਲ ਜੰਗਲਾਂ ਝਾੜੀਆਂ ਦੀ ਅੱਗ ਤੇਜ਼ੀ ਦੇ ਨਾਲ ਫੈਲ ਗਈ ਸੀ। ਇਹ ਇਲਾਕਾ ਸਪੇਨ ਦੀ ਸਰਹੱਦ ਦੇ ਨਾਲ ਲੱਗਦਾ। ਸਪੇਨ ਦੇ ਪ੍ਰਧਾਨ ਮੰਤਰੀ ਪੈਦਰੋ ਸਾਂਚੇਸ ਨੇ ਕਿਹਾ ਹੈ ਕਿ ਹੁਣ ਤੱਕ 1,30,000 ਹੈਕਟੇਅਰ ਜ਼ਮੀਨ ਉਹਨਾਂ ਦੇ ਦੇਸ਼ ਦੇ ਵਿੱਚ ਜਲ ਕੇ ਰਾਖ ਹੋ ਚੁੱਕੀ ਹੈ। ਉਧਰ ਅਦਾਰੇ AFP ਦੀ ਰਿਪੋਰਟ ਦੇ ਮੁਤਾਬਕ ਸਪੇਨ ਦੇ ਅਧਿਕਾਰੀਆਂ ਤੋਂ ਉਮੀਦ ਜਤਾਈ ਜਾ ਰਹੀ ਹੈ ਕਿ ਕੁਝ ਥਾਵਾਂ ਦੇ ਉੱਤੇ ਲੱਗੀ ਅੱਗ ਦੇ ਵਿੱਚ ਉਹ ਕਾਬੂ ਪਾਉਣ 'ਚ ਸਫਲ ਹੋ ਰਹੇ ਨੇ ਔਰ ਇਹ ਜ਼ਿਆਦਾਤਰ ਸ਼ਹਿਰੀ ਇਲਾਕੇ ਨੇ ਜਾਂ ਸ਼ਹਿਰੀ ਇਲਾਕਿਆਂ ਦੇ ਆਸ ਪਾਸ ਦੇ ਇਲਾਕੇ ਨੇ। ਵੀਕਐਂਡ ਦੇ ਦਰਮਿਆਨ ਤਟੀ ਇਲਾਕੇ ਵਾਲੇਂਸੀਆ ਦੇ ਵਿੱਚ ਲੱਗੀ ਅੱਗ ਦੀ ਘਟਨਾ ਦੇ ਵਿੱਚ 15,000 ਲੋਕਾਂ ਨੂੰ ਉੱਥੋਂ ਕੱਢਣਾ ਪਿਆ। ਇਹ ਵੀ ਇੱਕ ਕਾਫੀ ਮਸ਼ਕਤ ਦੀ ਗੱਲ ਹੈ। ਫਰਾਂਸ ਦੇ ਗ੍ਰਹਿ ਮੰਤਰੀ ਲਾਰੈਂਟ ਨੂਨੇਜ਼ ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਭਰ ਦੇ ਵਿੱਚ ਲੱਗੇ ਅੱਗ ਦੇ ਮਾਮਲਿਆਂ ਦੇ ਉੱਤੇ ਹਾਲੇ ਖਰਾਬ ਬਣੇ ਹੋਏ ਨੇ ਔਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਦਤਰ ਹੋ ਸਕਦੇ ਨੇ। ਉੱਧਰ TV ਚੈਨਲ ਅਲ ਜਜ਼ੀਰਾ ਦੀ ਰਿਪੋਰਟ ਦੇ ਮੁਤਾਬਕ ਮੰਗਲਵਾਰ ਦੇ ਦਿਨ ਪਿਛਲੇ ਹਫ਼ਤੇ ਜਿਹੜੀ ਅੱਗ ਲੱਗੀ ਸੀ ਉਸ ਦੇ ਚੱਲਦਿਆਂ ਹੁਣ ਤੱਕ ਵੱਡਾ ਭਾਰੀ ਜਾਨੀ ਮਾਲੀ ਨੁਕਸਾਨ ਹੋ ਚੁੱਕਿਆ। 1500 ਦੇ ਕਰੀਬ ਫੌਜੀ, 1700 ਤੋਂ ਵਧੇਰੇ ਸੁਰੱਖਿਆ ਕਰਮੀ, 1400 ਫਾਇਰ ਫਾਈਟਰ ਜਿਨ੍ਹਾਂ ਦੇ ਵਿੱਚ ਵਾਲੰਟੀਅਰ ਵੀ ਸ਼ਾਮਲ ਨੇ ਉਹ ਤੈਨਾਤ ਰੱਖੇ ਗਏ ਨੇ। ਅੱਗ ਬੁਝਾਉਣ ਵਾਲੇ ਕੈਮੀਕਲ ਸੁੱਟਣ ਦੇ ਲਈ ਅਤੇ ਜਿਹੜਾ ਪਾਣੀ ਦੇ ਹਵਾ ਦੇ ਵਿੱਚੋਂ ਪਾਣੀ ਸੁੱਟਣ ਦੇ ਲਈ ਹੈਲੀਕਾਪਟਰਸ ਦੀ ਵਰਤੋਂ ਕੀਤੀ ਜਾ ਰਹੀ ਹੈ। ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਦੇ ਦਰਮਿਆਨ ਅੱਜ ਲੋਕ ਸਭਾ ਦੀ ਸ਼ੁਰੂਆਤ ਸ਼ੁਰੂ ਹੁੰਦਿਆਂ ਹੀ ਹੰਗਾਮੇ ਭਰਪੂਰ ਰਹੀ। ਪ੍ਰਸ਼ਨ ਕਾਲ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਨੇ ਦੇ ਮੈਂਬਰਾਂ ਨੇ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਹੋਏ ਪ੍ਰਦਰਸ਼ਨ ਦੇ ਦਰਮਿਆਨ ਪੁਲਿਸ ਦੇ ਐਕਸ਼ਨ ਦੇ ਉੱਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜ਼ਿੰਮੇਵਾਰੀ ਲੈਣ ਦੀ ਮੰਗ ਕਰਦਿਆਂ ਉਹਨਾਂ ਤੋਂ ਇਸ ਮਾਮਲੇ ਦੇ ਵਿੱਚ ਜਵਾਬ ਮੰਗਣਾ ਸ਼ੁਰੂ ਕਰ ਦਿੱਤਾ। ਇਸ ਦੇ ਉੱਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪ੍ਰਸ਼ਨ ਕਾਲ ਦੌਰਾਨ ਸਿਰਫ ਪ੍ਰਸ਼ਨ ਪੁੱਛੇ ਹੀ ਜਾਣ, ਇਸ ਮੁੱਦੇ ਨੂੰ ਚੱਕਣ ਦੀ ਉਹ ਇਜਾਜ਼ਤ ਨਹੀਂ ਦੇਣਗੇ। ਪਰ ਵਿਰੋਧੀ ਧਿਰ ਦੇ MPs ਇਸ ਮਸਲੇ ਦੇ ਉੱਤੇ ਸ਼ਾਂਤ ਹੁੰਦੇ ਨਾ ਦਿਖੇ। ਹੰਗਾਮਾ ਰੁਕਦਿਆਂ ਨਾ ਦੇਖਦਿਆਂ ਲੋਕ ਸਭਾ ਦੇ ਸਪੀਕਰ ਨੇ ਸਦਨ ਦੀ ਕਾਰਵਾਈ ਭਾਰਤੀ ਸਮੇਂ ਮੁਤਾਬਕ ਦੁਪਹਿਰ 12 ਵਜੇ ਤੱਕ ਟਾਲ ਦਿੱਤੀ। ਦੱਸ ਦਈਏ ਕਿ ਕੇਂਦਰ ਸਰਕਾਰ ਪੇਪਰ ਲੀਕਸ ਰੋਕਣ ਦੇ ਲਈ ਪਬਲਿਕ ਐਗਜ਼ਾਮੀਨੇਸ਼ਨ ਪ੍ਰੀਵੈਂਸ਼ਨ ਐਂਡ ਅਨਫੇਅਰ ਮੀਨਸ ਐਕਟ 2024 ਦਾ ਬਦਲਾਵ ਬਿੱਲ ਅੱਜ ਦੇ ਦਿਨ ਲੋਕ ਸਭਾ 'ਚ ਪੇਸ਼ ਕਰਨ ਜਾ ਰਹੀ ਹੈ। ਮੰਨਿਆ ਜਾ ਰਿਹਾ ਕਿ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਇਹ ਬਿੱਲ ਪੇਸ਼ ਕਰਨਗੇ। ਪੇਪਰ ਲੀਕ ਕਰਨ ਵਾਲੇ ਲੋਕਾਂ ਨੂੰ 10 ਸਾਲ ਤੱਕ ਦੀ ਜੇਲ੍ਹ ਅਤੇ 10 ਕਰੋੜ ਤੱਕ ਦਾ ਜੁਰਮਾਨਾ ਦੇਣ ਦੇ ਇਸ ਦੇ ਵਿੱਚ ਵਿਕਲਪ ਰੱਖੇ ਗਏ ਨੇ। ਕੇਂਦਰ ਸਰਕਾਰ ਅਜਿਹੇ ਮਾਮਲਿਆਂ ਦੇ ਲਈ ਸਪੈਸ਼ਲ ਟਾਸਕ ਫੋਰਸ ਵੀ ਬਣਾ ਸਕਦੀ ਹੈ। ਹਾਲ ਫਿਲਹਾਲ ਇਸ ਬਿੱਲ ਦੇ ਮੁਤਾਬਕ CBI ਜਾਂ SIT ਨੂੰ 2 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਨ ਦੇ ਬਾਰੇ ਇੱਕ ਮੱਦ ਰੱਖੀ ਗਈ ਹੈ। ਪ੍ਰਸਤਾਵਿਤ ਕਾਨੂੰਨ ਦੇ ਤਹਿਤ 5 ਤੋਂ 10 ਕਰੋੜ ਰੁਪਏ ਦਾ ਜੁਰਮਾਨਾ ਉਸ ਵਿਅਕਤੀ ਤੋਂ ਵਸੂਲਿਆ ਜਾਏਗਾ ਜਿਸਨੇ ਕਿਸੇ ਵੀ ਪ੍ਰਸ਼ਨ ਪੇਪਰ ਨੂੰ ਲੀਕ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕੀਤਾ ਹੈ ਜਾਂ ਇਸ ਕਿਸਮ ਦੀ ਕੋਸ਼ਿਸ਼ ਦੇ ਵਿੱਚ ਸਿੱਧੇ ਸਿੱਧੇ ਤਰੀਕੇ ਦੇ ਨਾਲ ਸ਼ਾਮਲ ਹੈ। ਉਧਰ CPIM ਲਿਬਰੇਸ਼ਨ ਦੇ ਵਿਦਿਆਰਥੀ ਸੰਗਠਨ ਆਈਸਾ ਦੀ ਮੈਂਬਰ ਨੇਹਾ ਬੋਰਾ ਨੇ ਬਿਹਾਰ ਦੇ ਵਿੱਚ ਪੇਪਰ ਲੀਕ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦੋਸ਼ ਮੜਿਆ। ਉਹਨਾਂ ਨੇ ਆਈਸਾ ਦੇ ਐਕਸ ਹੈਂਡਲ ਤੋਂ ਵੀਡੀਓ ਜਾਰੀ ਕਰਕੇ ਆਏ ਕਿ ਬਿਹਾਰ ਪਹੁੰਚ ਕੇ ਇਸ ਮਾਮਲੇ ਨੂੰ ਪੂਰੇ ਜ਼ੋਰ ਸ਼ੋਰ ਦੇ ਨਾਲ ਉਠਾਉਣਗੇ। ਦੱਸ ਦਈਏ ਕਿ ਨੇਹਾ ਬੋਰਾ ਉਹਨਾਂ ਕੁਝ ਵਿਦਿਆਰਥੀਆਂ ਦੇ ਵਿੱਚੋਂ ਨੇ ਜਿਨ੍ਹਾਂ ਨੇ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ 23 ਦਿਨ ਤੱਕ ਭੁੱਖ ਹੜਤਾਲ ਆਪਣੀ ਜਾਰੀ ਰੱਖੀ ਸੀ। ਉਹਨਾਂ ਕਿਹਾ ਕਿ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਦੇ ਨਾਲ ਕੀਤੇ ਵਾਅਦੇ ਦਾ ਉਲੰਘਣ ਕੀਤਾ ਹੈ। ਕਾਂਗਰਸ ਜਨਤਾ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਕੇਂਦਰ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਾ ਕਰਨ ਦਾ ਵਾਅਦਾ ਕੀਤਾ ਸੀ। ਉਹ ਪ੍ਰਦਰਸ਼ਨ ਚਾਹੇ ਦਿੱਲੀ ਦੇ ਵਿੱਚ ਹੋਣ ਚਾਹੇ ਭਾਰਤ ਦੇ ਕਿਸੇ ਵੀ ਹੋਰ ਹਿੱਸੇ 'ਚ ਕਿਉਂ ਨਾ ਹੋ ਰਹੇ। ਨੇਹਾ ਨੇ ਕਿਹਾ ਕਿ ਇਸ ਦੇ ਬਾਵਜੂਦ ਸਟੂਡੈਂਟਸ ਨੂੰ ਗ੍ਰਿਫਤਾਰ ਕਰਕੇ ਬਿਹਾਰ ਦੇ ਵਿੱਚ ਜੇਲ੍ਹਾਂ ਦੇ ਅੰਦਰ ਭੇਜਿਆ ਜਾ ਰਿਹਾ। ਉਹਨਾਂ ਕਿਹਾ ਕਿ ਵੈਸਟ ਬੰਗਾਲ ਦੇ ਵਿੱਚ ਵੀ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਹਨਾਂ ਦੇ ਵਿੱਚ ਜ਼ਿਆਦਾਤਰ ਮੁਸਲਿਮ ਸਟੂਡੈਂਟਸ ਨੇ। ਵੀਡੀਓ ਦੇ ਵਿੱਚ ਇਹ ਵੀ ਕਹਿ ਰਹੇ ਨੇ ਜਿੱਥੇ ਇੱਕ ਪਾਸੇ ਅਸੀਂ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦਾ ਜਸ਼ਨ ਮਨਾ ਰਹੇ ਹਾਂ ਉੱਥੇ ਦੂਸਰੇ ਪਾਸੇ ਦੇਸ਼ ਭਰ ਦੇ ਵਿੱਚ ਪੇਪਰ ਲੀਕ ਦੇ ਖਿਲਾਫ ਅੰਦੋਲਨਾਂ ਦੇ ਵਿੱਚ ਸ਼ਾਮਲ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਦੱਸ ਦਈਏ ਕਿ ਇਸ ਪ੍ਰਦਰਸ਼ਨ
ਜਿਹੜੇ ਹੋਏ ਨੇ ਇਹ ਸਿਰਫ ਦਿੱਲੀ ਦੇ ਜੰਤਰ ਮੰਤਰ 'ਤੇ ਹੀ ਨਹੀਂ, ਮਹਾਰਾਸ਼ਟਰ, ਬਿਹਾਰ, ਵੈਸਟ ਬੰਗਾਲ ਅਤੇ ਹੋਰਨਾਂ ਅਲੱਗ ਅਲੱਗ ਸੂਬਿਆਂ ਤੋਂ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆਈਆਂ ਸੀ। ਹਾਲਾਂਕਿ ਇਸ ਦਰਮਿਆਨ ਵੈਸਟ ਬੰਗਾਲ ਦੇ ਵਿੱਚ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਕਾਰਵਾਈ ਦੇ ਉੱਤੇ ਵਿਦਿਆਰਥੀ ਸੰਗਠਨਾਂ ਦੀ ਤਰਫ ਤੋਂ ਆਵਾਜ਼ ਚੁੱਕੀ ਜਾ ਰਹੀ ਹੈ। ਕਿਹਾ ਜਾ ਰਿਹਾ ਕਿ ਵੈਸਟ ਬੰਗਾਲ 'ਚ ਕਰੀਬ 14 ਸਟੂਡੈਂਟਸ ਨੂੰ ਪੇਪਰ ਲੀਕ ਦੇ ਖਿਲਾਫ ਪ੍ਰਦਰਸ਼ਨ ਕਰਨ ਦੇ ਲਈ ਜੇਲ੍ਹ ਦੇ ਵਿੱਚ ਬੰਦ ਰੱਖਿਆ ਗਿਆ ਉਦੋਂ ਤੋਂ ਹੀ। ਇਹਨਾਂ ਪ੍ਰਦਰਸ਼ਨਕਾਰੀਆਂ ਦੇ ਵਿੱਚ ਜ਼ਿਆਦਾਤਰ ਮੁਸਲਿਮ ਸਟੂਡੈਂਟ। ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਐਲਾਨ ਕੀਤਾ ਸੀ ਕਿ ਇਹਨਾਂ ਦੇ ਵਿੱਚੋਂ 70 ਤੇ ਲੋਕਾਂ ਦੇ ਖਿਲਾਫ ਅਲੱਗ ਅਲੱਗ ਕਿਸਮ ਦੇ ਮੁਕੱਦਮੇ ਦਰਜ ਕੀਤੇ ਜਾਣਗੇ। ਨੇਹਾਪੁਰਾ ਨੇ ਕਿਹਾ ਕਿ ਉਹ ਪਟਨਾ ਪਹੁੰਚ ਕੇ ਇਸ ਮਾਮਲੇ ਦੇ ਨਾਲ ਜੁੜੇ ਹੋਏ ਜੇਲ੍ਹ ਅਧਿਕਾਰੀਆਂ ਦੇ ਨਾਲ ਮੁਲਾਕਾਤ ਵੀ ਕਰਨਗੇ। ਉੱਥੇ ਹੀ ਦੱਸ ਦਈਏ ਕਿ ਇਸ ਮਾਮਲੇ ਦੇ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਦੀ ਵੀ ਇੱਕ ਟਿੱਪਣੀ ਸਾਹਮਣੇ ਆਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਸਾਰੇ ਦੇਸ਼ ਦੇ ਵਿੱਚ ਹੋਏ ਇਹਨਾਂ ਪ੍ਰਦਰਸ਼ਨਾਂ ਨੂੰ ਲੈ ਕੇ ਸੁਣਵਾਈ ਕਰਨਗੇ। ਚੀਫ ਜਸਟਿਸ ਸੂਰਿਆ ਕਾਂਤ ਦੀ ਬੈਂਚ ਨੇ ਕਿਹਾ ਕਿ ਐਸੇ ਮਾਮਲੇ ਪੂਰੇ ਦੇਸ਼ ਦੇ ਲਈ ਇੱਕ ਗਾਈਡਲਾਈਨ ਬਣਨਗੇ। ਨੀਟ ਪੇਪਰ ਲੀਕ ਪ੍ਰਦਰਸ਼ਨ ਮਾਮਲੇ ਦੇ ਵਿੱਚ ਸੁਣਵਾਈ ਦੇ ਦਰਮਿਆਨ ਕੋਰਟ ਨੇ ਇਹ ਟਿੱਪਣੀ ਕੀਤੀ। ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਇਹ ਮਾਮਲਾ ਸਿਰਫ ਜੰਤਰ ਮੰਤਰ ਤੱਕ ਸੀਮਤ ਨਹੀਂ ਹੈ।

ਸੁਰੱਖਿਅਤ ਮਹਿਸੂਸ ਕੀਤੇ ਜਾਣ ਮਹਿਸੂਸ ਕਰਨ। ਜਸਟਿਸ ਜੈਮੀਲੀਆ ਬਾਗਚੀ ਨੇ ਕਿਹਾ ਕਿ ਇਹ ਵੀ ਪੁੱਛਣਾ ਚਾਹੁੰਦੇ ਨੇ ਕਿ ਇੰਨੀ ਵੱਡੀ ਗਿਣਤੀ 'ਚ ਭੀੜ ਨੂੰ ਸੰਭਾਲਦੇ ਸਮੇਂ ਪੁਲਿਸ ਦੇ ਕੋਲ ਸਹੀ ਯੰਤਰ ਕਿਉਂ ਨਹੀਂ ਸੀ ਦਿੱਤੇ ਗਏ। ਦੱਸ ਦਈਏ ਕਿ ਪੈਲਟ ਗਨਸ ਦੇ ਇਸਤੇਮਾਲ ਦੇ ਉੱਤੇ ਇਸ ਵਕਤ ਭਾਰਤ ਭਰ ਦੇ ਵਿੱਚ ਚਰਚਾ ਕੀਤੀ ਜਾ ਰਹੀ ਹੈ ਕਿ ਨੌਜਵਾਨ ਵਿਦਿਆਰਥੀਆਂ ਦੇ ਉੱਤੇ ਪੈਲਟ ਗਨਸ ਜਾਂ ਇਲੈਕਟ੍ਰਿਕ ਸ਼ੀਲਡਸ ਵਰਗੇ ਉਪਕਰਨਾਂ ਦਾ ਇਸਤੇਮਾਲ ਕਿਉਂ ਕੀਤਾ ਗਿਆ। ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਅਤੇ ਪੇਪਰ ਲੀਕ ਤੋਂ ਇਲਾਵਾ ਹੁਣ ਆਸਟ੍ਰੇਲੀਆ ਵਾਲੇ ਪਾਸੇ ਦੀਆਂ ਵੀ ਖਬਰਾਂ ਕੱਢ ਲਈਏ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅੱਜ ਔਜ਼ ਅਲਰਟ ਜਿਹੜਾ ਜਾਰੀ ਕੀਤਾ ਗਿਆ ਉਸ ਨੂੰ ਲੈ ਕੇ ਇਸ ਟੈਸਟ ਦੀ ਸਫਲਤਾ ਦੇ ਉੱਤੇ ਹੁਣ ਸਰਕਾਰ ਆਪਣੀ ਪਿੱਠ ਥਾਪੜ ਰਹੀ ਹੈ। ਐਮਰਜੈਂਸੀ ਮੈਨੇਜਮੈਂਟ ਮਿਨਿਸਟਰ ਕ੍ਰਿਸਟੀ ਮੈਕਬੇਨ ਨੇ ਕਿਹਾ ਕਿ 94% ਫੋਨ ਦੇਸ਼ ਭਰ ਦੇ ਵਿੱਚ ਅਲੱਗ ਅਲੱਗ ਟਾਵਰਸ ਦੇ ਜ਼ਰੀਏ ਇਹ ਟੈਸਟ ਅਲਰਟ ਲੋਕਾਂ ਦੇ ਫੋਨ ਤੱਕ ਪਹੁੰਚਾਉਣ ਦੇ ਵਿੱਚ ਸਫਲ ਰਹੇ ਨੇ। 94% ਇਸ ਦੀ ਕਾਬਲੀਅਤ ਇਸ ਦੀ ਸਟੀਕਤਾ ਦੱਸੀ ਗਈ ਹੈ। ਦੱਸ ਦਈਏ ਕਿ ਇਸ ਦਰਮਿਆਨ ਔਜ਼ ਅਲਰਟ ਦੀ ਕਪੈਸਿਟੀ ਵਧਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਹਾਲ ਫਿਲਹਾਲ ਐਮਰਜੈਂਸੀ ਵਾਰਨਿੰਗ ਸਿਸਟਮ ਇਹ ਇੱਕ ਕਿਸਮ ਦਾ ਤਿਆਰ ਕੀਤਾ ਗਿਆ ਜਿਸ ਨੂੰ ਆਸਟ੍ਰੇਲੀਆ 'ਚ ਅਕਤੂਬਰ ਮਹੀਨੇ ਤੋਂ ਲਾਗੂ ਕਰ ਦਿੱਤਾ ਜਾਣਾ। ਉੱਧਰ ਇਸ ਦਰਮਿਆਨ ਇਹ ਵੀ ਗੱਲ ਕਹੀ ਗਈ ਹੈ ਕਿ ਔਜ਼ ਅਲਰਟ ਲੈਂਡਲਾਈਨ ਦੇ ਉੱਤੇ ਜਾਰੀ ਨਹੀਂ ਹੁੰਦਾ ਪਰ ਉਹ ਸਾਰੇ ਨੈਟਵਰਕ ਦੇ ਉੱਤੇ ਹੁੰਦਾ ਜਿਹੜੇ ਸਿਮ ਕਾਰਡ ਜਾਂ ਕਿਸੇ ਨਾ ਕਿਸਮ ਦੇ ਵਾਈਫਾਈ ਦੇ ਉੱਤੇ ਜਾਂ ਕਿਸੇ ਨਾ ਕਿਸੇ ਕਿਸਮ ਦੇ ਡੇਟਾ ਨੈਟਵਰਕ ਦੇ ਉੱਤੇ ਕਨੈਕਟ ਨੇ। ਪਰ ਇਸ ਦਰਮਿਆਨ ਲੈਂਡਲਾਈਨਸ ਤੱਕ ਇਸ ਨੂੰ ਵਿਆਪਕ ਬਣਾਉਣ ਦੀ ਗੱਲ ਹੁਣ ਕੀਤੀ ਜਾ ਰਹੀ ਹੈ। ਅੱਜ 2 ਵਜੇ ਤੋਂ ਲੈ ਕੇ 2:15 ਦੇ ਦਰਮਿਆਨ ਤੱਕ ਇੱਕੋ ਹੀ ਨੈਟਵਰਕ ਦੇ ਵਿੱਚ ਰਹਿ ਰਹੇ ਲੋਕਾਂ ਦੇ ਅਲੱਗ ਅਲੱਗ ਸਮਿਆਂ ਦੇ ਉੱਤੇ ਨਿਊ ਸਾਊਥ ਵੇਲਸ, ਵਿਕਟੋਰੀਆ, ACT, ਕੈਨਬਰਾ ਅਤੇ ਤਸਮੇਨੀਆ ਆਦਿ ਸੂਬਿਆਂ ਦੇ ਵਿੱਚ ਇਸ ਕਿਸਮ ਦੇ ਸੁਨੇਹੇ ਹਾਸਲ ਹੋਏ ਨੇ। ਔਜ਼ ਅਲਰਟ ਸਿਸਟਮ ਦੇ ਹੁਣ ਰਿਵਿਊ ਵੀ ਕੀਤੇ ਜਾਣਗੇ। ਇਸ ਦਰਮਿਆਨ ਸਰਕਾਰ ਦੀ ਤਰਫ ਤੋਂ ਇਸ ਦੇ ਰਿਵਿਊ ਕਰਕੇ ਦੇਖਿਆ ਜਾਏਗਾ ਕਿ ਆਖਿਰਕਾਰ ਇਸ ਦੀ ਸਟੀਕਤਾ ਔਰ ਇਸ ਦੇ ਨਾਲ ਹਾਸਲ ਹੋਣ ਵਾਲੇ ਨਤੀਜੇ ਸਰਕਾਰ ਦੇ ਲਈ ਕਿੰਨੇ ਲਾਹੇਵੰਦ ਰਹਿੰਦੇ ਨੇ। ਹਾਲਾਂਕਿ ਕੁਝ ਫੋਨਸ ਦੇ ਉੱਤੇ ਅਲੱਗ ਅਲੱਗ ਕਿਸਮ ਦੇ ਅਲਰਟ ਦੀਆਂ ਤਸਵੀਰਾਂ ਵੀ ਰਹੀਆਂ। ਕ੍ਰਿਟੀਕਲ ਔਜ਼ ਅਲਰਟ ਦੀ ਬਜਾਏ ਪ੍ਰੈਜ਼ੀਡੈਂਸ਼ੀਅਲ ਅਲਰਟ ਜਾਂ ਅਲੱਗ ਕਿਸਮ ਦੇ ਅੱਖਰ ਜਿਹੜੇ ਲਿਖੇ ਹੋਏ ਵੀ ਦਿਖਾਈ ਦਿੱਤੇ। ਹਾਲਾਂਕਿ ਇਸ ਨੂੰ ਲੈ ਕੇ ਸਵਾਲ ਜ਼ਰੂਰ ਉੱਠ ਰਹੇ ਨੇ ਪਰ ਇਹਨਾਂ ਦੇ ਜਵਾਬ ਜਾਂ ਇਹਨਾਂ ਦੇ ਉੱਤੇ ਟਿੱਪਣੀ ਸਰਕਾਰ ਦੀ ਤਰਫ ਤੋਂ ਹਾਲੇ ਤੱਕ ਨਹੀਂ ਦਿੱਤੀ ਗਈ ਹੈ। ਬਹੁਤ ਸਾਰੀਆਂ ਰਿਪੋਰਟਾਂ ਦੇ ਵਿੱਚ ਅਲਾਰਮ ਵੀ ਨਹੀਂ ਵੱਜੇ ਨੇ, ਫੋਨ ਸਿਰਫ ਵਾਈਬ੍ਰੇਟ ਹੋਏ ਨੇ ਜਾਂ ਫਿਰ ਸੁਨੇਹੇ ਸਿਰਫ ਫੋਨ ਸਕਰੀਨ ਦੇ ਉੱਤੇ ਡਿਸਪਲੇ ਹੋਏ ਨੇ। ਬਹੁਤ ਸਾਰੇ ਲੋਕਾਂ ਨੇ ਇਸ ਦੀਆਂ ਅਲੱਗ ਅਲੱਗ ਵੀਡੀਓਜ਼, ਤਸਵੀਰਾਂ ਜਿਹੜੀਆਂ ਨੇ ਉਹ ਇੰਟਰਨੈਟ ਦੇ ਉੱਤੇ ਪਾ ਛੱਡੀਆਂ ਨੇ। ਹਾਲਾਂਕਿ ਇੱਥੇ ਇਹ ਵੀ ਕਿਹਾ ਗਿਆ ਹੈ ਕਿ ਸਿਡਨੀ ਦੇ ਜਿਵੇਂ ਕੁਝ ਇਲਾਕੇ ਜਾਂ ਮੈਲਬਰਨ ਦੇ ਇਲਾਕੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਹੁੰਦੇ ਨੇ ਉੱਥੇ ਅਚਾਨਕ ਇਸ ਕਿਸਮ ਦੀ ਜਿਹੜੀ ਬੀਪ ਹੈ ਉਹ ਪੈਨਿਕ ਬੀਪ ਦੀ ਤਰ੍ਹਾਂ ਰਿਐਕਟ ਕਰਦੀ ਹੈ। ਯਾਨੀ ਕਿ ਉਦਾਹਰਣ ਦੇ ਤੌਰ ਦੇ ਉੱਤੇ ਕੁਈਨ ਵਿਕਟੋਰੀਆ ਬਿਲਡਿੰਗ ਜਿਹੜਾ ਕਿ ਇੱਕ ਪੁਰਾਣਾ ਸ਼ੋਪਿੰਗ ਸੈਂਟਰ ਹੈ, ਸ਼ਹਿਰ ਦੇ ਠੀਕ ਵਿਚਕਾਰ ਸਥਿਤ ਹੈ, ਭੀੜ ਭੜੱਕੇ ਵਾਲਾ ਇਲਾਕਾ ਹੈ, ਸਾਰੇ ਲੋਕਾਂ ਦੇ ਫੋਨ ਦੇ ਉੱਤੇ ਜਦੋਂ ਇਸ ਕਿਸਮ ਦਾ ਅਲਰਟ ਵੱਜਦਾ ਇਹ ਚੁਕੰਨਾ ਤਾਂ ਜ਼ਰੂਰ ਕਰਦਾ ਪਰ ਇਸ ਦਰਮਿਆਨ ਇਹ ਪੈਨਿਕ ਵੀ ਕ੍ਰੀਏਟ ਕਰ ਦਿੰਦਾ। ਉੱਧਰ ਪੈਨਿਕ ਜਿਹੜਾ ਉਹ ਫਿਲਹਾਲ ਵਿਕਟੋਰੀਆ ਸੂਬੇ ਦੇ ਵਿੱਚ ਹੋਇਆ ਹੋਇਆ। ਦੱਸ ਦਈਏ ਕਿ ਅੱਜ ਸਵੇਰ ਵੇਲੇ ਤੁਹਾਡੇ ਨਾਲ ਇੱਕ ਖਬਰ ਦੀ ਸਾਂਝ ਪਾਈ ਸੀ ਅਤੇ ਉਸਦਾ ਵਾਅਦਾ ਕੀਤਾ ਸੀ ਕਿ ਅਪਡੇਟ ਜੋ ਵੀ ਆਉਂਦੀ ਹੈ ਉਹ ਅੱਜ ਸ਼ਾਮ ਦੇ ਬੁਲੇਟਿਨ ਜਾਂ ਫਿਰ ਕੱਲ੍ਹ ਸਵੇਰ ਤੱਕ ਦੱਸ ਦਿੱਤੀ ਜਾਏਗੀ। ਅਪਡੇਟ ਆ ਵੀ ਗਈ ਹੈ। ਅਪਡੇਟ ਹੈਗੀ ਹੈ ਵਿਕਟੋਰੀਆ ਦੀ ਪ੍ਰੀਮੀਅਰ ਜਸਿੰਟਾ ਐਲਨ ਕੁਰਸੀ 'ਤੇ ਬਣੇ ਰਹਿਣਗੇ ਜਾਂ ਨਹੀਂ ਇਸ ਨੂੰ ਲੈ ਕੇ। ਦੱਸ ਦਈਏ ਕਿ ਲੇਬਰ ਪਾਰਟੀ ਦੇ ਅੰਦਰ ਉੱਠੀ ਬਗਾਵਤ ਇਸ ਵਕਤ ਪ੍ਰੀਮੀਅਰ ਜਸਿੰਟਾ ਐਲਨ ਦੀ ਕੁਰਸੀ ਖਾ ਸਕਦੀ ਹੈ ਔਰ ਮੰਨਿਆ ਜਾ ਰਿਹਾ ਹੈ ਕਿ ਡਿਪਟੀ ਲੀਡਰ ਬੈਨ ਕੈਰੋਲ ਨੂੰ ਵਿਕਟੋਰੀਆ ਦਾ ਅਗਲਾ ਪ੍ਰੀਮੀਅਰ ਫਿਲਹਾਲ ਥਾਪਿਆ ਜਾ ਸਕਦਾ ਜਦ ਤੱਕ ਨਵੰਬਰ ਮਹੀਨੇ ਦੀਆਂ ਚੋਣਾਂ ਮੁਕੰਮਲ ਨਹੀਂ ਹੋ ਜਾਂਦੀਆਂ। ਹਾਲਾਂਕਿ ਇਸ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਲੀਡਰਸ਼ਿਪ ਸਪਿੱਲ ਜਿਹੜਾ ਹੈ ਯਾਨੀ ਕਿ ਕੁਰਸੀ ਦਾ ਤਬਾਦਲਾ ਉਹ ਕੱਲ੍ਹ ਦੁਪਹਿਰ ਵੇਲੇ ਤੱਕ ਸੰਭਵ ਹੋ ਸਕਦਾ ਪਰ ਇੰਨੀਆਂ ਖਬਰਾਂ ਜ਼ਰੂਰ ਅਲੱਗ ਅਲੱਗ ਆਸਟ੍ਰੇਲੀਅਨ ਅਦਾਰਿਆਂ ਦੇ ਉੱਤੇ ਪ੍ਰਕਾਸ਼ਿਤ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਨੇ ਕਿ ਲੇਬਰ ਪਾਰਟੀ ਦੀ ਸਟੇਟ ਇਕਾਈ ਜਿਹੜੀ ਉਹ ਫਿਲਹਾਲ ਜਸਿੰਟਾ ਐਲਨ ਨੂੰ ਕੁਰਸੀ 'ਤੇ ਬਣੇ ਰਹਿੰਦਾ ਨਹੀਂ ਦੇਖਣਾ ਚਾਹੁੰਦੀ। ਉੱਥੇ ਪੌਲਿਨ ਹੈਨਸਨ ਦੇ ਖਿਲਾਫ ਇੱਕ ਮਾਮਲਾ ਗ੍ਰੀਨਸ ਪਾਰਟੀ ਦੀ ਸੈਨੇਟਰ ਮਹਿਰੀਨ ਫਰੇਕੀ ਨੇ ਦਰਜ ਕਰਵਾਇਆ ਸੀ। ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਸਪਤੰਬਰ 2022 ਦੇ ਵਿੱਚ ਛਿੜੀ ਇਹ ਜੰਗ ਅਦਾਲਤ ਦੇ ਦਰਵਾਜ਼ੇ ਤੱਕ ਚਲੀ ਗਈ ਸੀ। ਸੈਨੇਟਰ ਫਾਰੂਕੀ ਨੇ ਸੈਨੇਟਰ ਹੈਨਸਨ ਦੇ ਖਿਲਾਫ ਫੈਡਰਲ ਕੋਰਟ ਦੇ ਵਿੱਚ
ਟਵਿੱਟਰ ਉਸ ਵਕਤ, ਅੱਜ ਕੱਲ੍ਹ ਜਿਹਨੂੰ ਐਕਸ ਆਖਿਆ ਜਾਂਦਾ,

ਉਸ ਦੇ ਉੱਤੇ ਕਿਤੇ ਜਿਹੜੇ ਟਵੀਟ ਸੀ ਆਪਣੇ ਉਸ ਨੂੰ ਲੈ ਕੇ ਸੈਨੇਟਰ ਹੈਨਸਨ ਦੇ ਨਾਲ ਉਲਝ ਗਏ ਸੀ। ਦੱਸ ਦਈਏ ਕਿ ਉਸ ਦਿਨ ਜਦੋਂ ਰਾਣੀ ਐਲਿਜ਼ਾਬੈਥ ਦੋ ਦਾ ਦੇਹਾਂਤ ਹੋਇਆ ਸੀ ਤਾਂ ਸੈਨੇਟਰ ਮੈਰੀਨ ਫਰੇਕੀ ਨੇ ਲਿਖਿਆ ਕਿ ਉਹ ਲੋਕ ਸੋਗ ਮਨਾਉਣ ਜਿਹੜੇ ਉਹਨਾਂ ਨੂੰ ਮਹਾਰਾਣੀ ਮੰਨਦੇ ਨੇ। ਐਸੇ ਬਹੁਤ ਸਾਰੇ ਲੋਕ ਨੇ ਜਿੱਥੇ ਸ਼ਾਹੀ ਖਾਨਦਾਨ ਨੇ ਰਾਜ ਕੀਤਾ ਅਤੇ ਉਹਨਾਂ ਨੇ ਗੁਲਾਮ ਬਣਾ ਕੇ ਰੱਖਿਆ। ਅਜਿਹੇ ਦੇ ਵਿੱਚ ਐਸੀ ਰਾਣੀ ਦੇ ਦੇਹਾਂਤ ਦੇ ਉੱਤੇ ਮੈਂ ਕੋਈ ਸੋਗ ਸੁਨੇਹਾ ਸਾਂਝਾ ਨਹੀਂ ਕਰਨਾ ਚਾਹੁੰਦੀ। ਅਜਿਹੇ ਦੇ ਵਿੱਚ ਪੌਲਿਨ ਹੈਨਸਨ ਨੇ ਉਹਨਾਂ ਨੂੰ ਜਵਾਬ ਦਿੰਦਿਆਂ ਉਹਨਾਂ ਦੇ ਟਵਿੱਟਰ ਦੇ ਉੱਤੇ ਪਿਸ ਆਫ ਬੈਕ ਟੂ ਪਾਕਿਸਤਾਨ ਲਿਖ ਦਿੱਤਾ ਸੀ, ਯਾਨੀ ਕਿ ਆਪਣਾ ਬਿਸਤਰਾ ਪੈਕ ਕਰੋ ਅਤੇ ਪਾਕਿਸਤਾਨ ਵਾਪਸ ਚਲੇ ਜਾਓ। ਅਸਲ ਦੇ ਵਿੱਚ ਮੈਰੀਨ ਫਰੇਕੀ ਪਾਕਿਸਤਾਨੀ ਮੂਲ ਦੇ ਨੇ, ਪਾਕਿਸਤਾਨ ਵਾਲੇ ਪਾਸੇ ਪੰਜਾਬ ਦੇ ਨਾਲ ਸੰਬੰਧ ਰੱਖਦੇ ਨੇ, ਪਰ ਸੈਨੇਟਰ ਹੈਨਸਨ ਦੀ ਤਰਫ ਤੋਂ ਕਿਤੇ ਗਏ ਉਸ ਟਵੀਟ ਨੂੰ ਲੈ ਕੇ ਮੈਰੀਨ ਫਰੇਕੀ ਨੇ ਆਪਣੀ ਹਤਕ ਮੰਨੀ ਸੀ ਔਰ ਇਸ ਨੂੰ ਲੈ ਕੇ ਮਾਨਹਾਨੀ ਦਾ ਕੇਸ ਅਦਾਲਤ ਦੇ ਵਿੱਚ ਦਰਜ ਕੀਤਾ ਗਿਆ ਸੀ। ਆਸਟ੍ਰੇਲੀਅਨ ਸੰਵਿਧਾਨ ਦੀ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਐਕਟ ਦੀ ਧਾਰਾ 18C ਦੇ ਤਹਿਤ ਇਸ ਮਾਮਲੇ ਦੇ ਵਿੱਚ ਬਣਦਾ ਕੇਸ ਪੌਲਿਨ ਹੈਨਸਨ ਦੇ ਖਿਲਾਫ ਅਦਾਲਤ 'ਚ ਚੱਲਿਆ, ਜਿੱਥੇ ਹੁਣ ਅਦਾਲਤ ਦੇ ਅੰਦਰ ਪੌਲਿਨ ਹੈਨਸਨ ਆਪਣੇ ਖਿਲਾਫ ਲੱਗੇ ਡੈਫੇਮੇਸ਼ਨ ਦੇ ਜਿਹੜੇ ਚਾਰਜਿਸ ਸੀ ਉਹਨਾਂ ਨੂੰ ਡਿਫੈਂਡ ਕਰਨ ਦੇ ਵਿੱਚ ਨਾਕਾਮਯਾਬ ਰਹੇ। ਹਾਲ ਫਿਲਹਾਲ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਪੌਲਿਨ ਹੈਨਸਨ ਅਗਲੀ ਅਦਾਲਤ ਤੱਕ ਲਿਜਾ ਸਕਦੇ ਨੇ। ਉੱਥੇ ਹੀ ਅਗਲੀ ਖਬਰ ਸਾਊਥ ਆਸਟ੍ਰੇਲੀਆ ਤੋਂ, ਜਿੱਥੇ ਇਸ ਸੂਬੇ ਦੇ ਵਿੱਚ H5 ਬਰਡ ਫਲੂ ਦੇ 7 ਨਵੇਂ ਸ਼ੱਕੀ ਕੇਸ ਡਿਟੈਕਟ ਕੀਤੇ ਗਏ ਨੇ। ਹਾਲ ਫਿਲਹਾਲ CSIRO ਯਾਨੀ ਆਸਟ੍ਰੇਲੀਆ ਦੇ ਵਿਗਿਆਨ ਖੋਜ ਮਹਿਕਮੇ ਦੀ ਤਰਫ ਤੋਂ ਇਸ ਬਾਰੇ ਚੇਤਾਵਨੀ ਦਿੱਤੀ ਗਈ ਹੈ ਕਿ ਇਹਨਾਂ 7 ਕੇਸਾਂ ਦੇ ਵਿੱਚ ਜਿਹੜੇ ਸਾਊਥ ਆਸਟ੍ਰੇਲੀਆ ਤੋਂ ਨੇ, ਇਹ ਉਸੇ ਹੀ ਸਾਈਟ ਤੋਂ ਨੇ ਜਿੱਥੇ ਹਾਲੇ 2 ਦਿਨ ਪਹਿਲਾਂ ਸਵਾਈਨ ਬਰਡ ਫਲੂ ਦੀ ਖਬਰ ਸਾਹਮਣੇ ਆਉਂਦੀ ਸੀ। ਹੁਣ ਤੱਕ ਆਸਟ੍ਰੇਲੀਆ ਦੇ ਵਿੱਚ 20 ਐਸੇ ਕੇਸ ਪੁਸ਼ਟ ਕੀਤੇ ਜਾ ਚੁੱਕੇ ਨੇ। ਦੱਸ ਦਈਏ ਕਿ ਇਹ ਪੁਸ਼ਟੀ ਜਿਹੜੇ ਬਰਡ ਫਲੂ ਦੀ ਉਹ ਹਾਲੇ ਸਿਰਫ ਇਹਨਾਂ ਪੰਛੀਆਂ ਦੇ ਵਿੱਚ ਹੀ ਦਰਜ ਕੀਤੀ ਗਈ ਹੈ, ਪਰ ਬਰਡ ਫਲੂ ਦਾ ਇਹ ਵਾਇਰਸ ਜਾਂ ਇਸ ਕਿਸਮ ਦਾ ਜਿਹੜਾ ਇਹ ਕੰਟੈਂਟ ਜਾਂ ਇਹ ਬਿਮਾਰੀ ਹੈ, ਇਹ ਇਨਸਾਨਾਂ ਤੱਕ ਵੀ ਫੈਲ ਜਾਂਦੀ ਹੈ। ਹਾਲੇ ਫਿਲਹਾਲ ਕਿਸੇ ਵੀ ਆਸਟ੍ਰੇਲੀਆ ਦੇ ਵਿੱਚ ਇਨਸਾਨੀ ਸਰੀਰ ਤੱਕ H5 ਬਰਡ ਫਲੂ ਜਾਂ ਕਿਸੇ ਹੋਰ ਕਿਸਮ ਦਾ ਸਟ੍ਰੇਨ ਪਹੁੰਚਿਆ ਹੋਵੇ, ਇਸ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਇੰਨਾ ਤੈਅ ਜ਼ਰੂਰ ਹੈ ਕਿ ਇਹ ਜਿਹੜੇ ਪੰਛੀਆਂ ਦੇ ਵਿੱਚ ਇਸ ਕਿਸਮ ਦੇ ਕੇਸ ਆ ਰਹੇ ਨੇ, ਇਹਨਾਂ ਦੇ ਨਾਲ ਆਸਟ੍ਰੇਲੀਆ ਦੀ ਪੋਲਟਰੀ ਇੰਡਸਟਰੀ ਦੇ ਉੱਤੇ ਅਸਰ ਪੈ ਰਹੇ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ। ਸ਼ੁਕਰੀਆ।

ਯਾਦ ਹੈ ਯੁੱਧਵੀਰ ਮਾਣਕ, ਕੁਲਦੀਪ ਮਾਣਕ ਸਾਹਿਬ ਦਾ ਫਰਜੰਦ, ਜਿਹਦਾ ਇਹ ਗਾਣਾ ਇੱਕ ਟਾਈਮ ਦੇ ਉੱਤੇ ਮੇਰੇ ਖਿਆਲ ਦੇ ਨਾਲ ਸਾਲ 2004-5-7-8 ਦੇ ਆਸ ਪਾਸ ਆਇਆ ਸੀਗਾ, ਬੜਾ ਹਿੱਟ ਹੋਇਆ ਸੀ। ਕੰਨਾ ਐਲ ਸੀ ਵੀ ਹੋਰਾਂ ਨੇ ਲਿਖਿਆ ਸੀਗਾ ਇਹ ਗੀਤ। ਬਿੱਲੋ ਮੇਰਾ ਦਿਲ ਹੈ ਗਈ, ਮੈਂ ਇਸ ਕਰਕੇ ਚਲਾ ਦਿੱਤਾ ਜੀ ਕਿਉਂਕਿ ਟੀ ਸੀਰੀਜ਼ ਦੇ ਪੰਜਾਬੀ ਚੈਨਲ ਦੇ ਉੱਤੇ ਇਹ ਗਾਣਾ ਪਿਆ। ਮੈਨੂੰ ਲੱਗਿਆ ਯੁੱਧਵੀਰ ਮਾਣਕ ਕੋਈ ਗਾਣਾ ਲੈ ਕੇ ਆ ਰਹੇ ਨੇ, ਮੈਂ ਤਾਂ ਖੁਸ਼ ਹੋਇਆ ਯਾਰ, ਮੁੰਡੇ ਦੇ ਗਾਣੇ ਚੱਲਣੇ ਚਾਹੀਦੇ ਸੀ, ਟੈਲੈਂਟਡ ਮੁੰਡਾ ਸੀ। ਪਰ ਐਨੀਵੇਜ਼, ਨਸ਼ਿਆਂ ਦੀ ਮਾਰ ਵੀਰ ਜੀ, ਨਸ਼ਿਆਂ ਦੀ ਮਾਰ। ਅੱਜ ਦੇ ਦਿਨ ਪ੍ਰੋਗਰਾਮ ਸ਼ਾਮ ਨੂੰ 5 ਵਜੇ ਡੀਪ ਟਾਕ ਸ਼ੋਅ ਲੈ ਕੇ ਆ ਰਹੇ ਹੈਗੇ, ਨਸ਼ਿਆਂ ਤੋਂ ਕਿਵੇਂ ਦੂਰ ਰਹਿਣਾ, ਹੋ ਸਕਦਾ ਉਸਦਾ ਇੱਕ ਸਮਾਧਾਨ ਤੁਹਾਨੂੰ ਉਸ ਪ੍ਰੋਗਰਾਮ 'ਚ ਮਿਲੇ। ਮੈਨੂੰ ਪਤਾ ਹੈ ਉਹ ਇੱਕ ਸਾਇੰਸ ਦੇ ਨਾਲ ਜੁੜਿਆ ਹੋਇਆ ਸ਼ੋਅ ਹੈਗਾ, ਸੋ ਹੋ ਸਕਦਾ ਹੈ ਕਿ ਤੁਹਾਨੂੰ ਉਸ ਪ੍ਰੋਗਰਾਮ ਦੇ 'ਚੋਂ ਅੱਜ ਇੱਕ ਨਵੀਂ ਗੱਲ ਸਿੱਖਣ ਨੂੰ ਮਿਲੇ। ਪਰ ਉਹ ਤਾਂ ਸ਼ਾਮੀ 5 ਵਜੇ, ਉਦੋਂ ਤੱਕ ਦੇ ਲਈ ਡਰਾਈਵ ਬੈਕ ਸ਼ੋਅ ਚੱਲ ਰਿਹਾ, ਇੰਜੋਏ ਕਰਦੇ ਰਹੋ ਨਵੇਂ ਨਵੇਂ ਗਾਣੇ। ਇਹ ਤਾਂ ਸਿਰਫ ਇੱਕ ਮੈਨੂੰ ਲੱਗਿਆ ਸੀਗਾ ਕਿ ਯੁੱਧਵੀਰ ਮਾਣਕ ਦਾ ਨਵਾਂ ਗਾਣਾ, ਇਸ ਕਰਕੇ ਮੈਂ ਚਲਾਤਾ। ਪਰ ਹੁਣ ਕੁਛ ਨਵੇਂ ਨਵੇਂ ਗਾਣੇ ਇਹ ਪਿਛਲੇ 2-3 ਦਿਨਾਂ ਦੇ ਵਿੱਚ ਜਿਹੜੇ ਵੀ ਰਿਲੀਜ਼ ਹੋਏ ਨੇ ਉਹ ਸੁਣੋ।

ਇਹ ਨਾ ਜਿਹੜਾ ਇਸ ਕਿਸਮ ਦਾ ਸਟਾਈਲ ਹੈ ਗਾਣਿਆਂ ਦਾ, ਇਸ ਕਿਸਮ ਦਾ ਜਿਹੜਾ ਇੰਟੈਂਸ ਰੈਪ ਸਟਾਈਲ ਆ, ਜਿਹਨੂੰ ਬੜਾ ਡਾਰਕ ਜਿਹਾ ਸਟਾਈਲ ਮੰਨਿਆ ਜਾਂਦਾ ਹੈਗਾ, ਇਹ ਨੋਰਮਲੀ ਇਹ ਸਟਾਈਲ ਹੈਗਾ ਉੱਥੇ ਦਾ, ਅਮੈਰੀਕਨ ਸੋਸਾਇਟੀ ਦਾ ਇਸ ਕਿਸਮ ਦਾ ਸਟਾਈਲ ਹੈਗਾ, ਇਹ ਸਾਡਾ ਪੰਜਾਬ ਦਾ ਹੈ ਨਹੀਂ। ਪਰ ਅੱਜ ਕੱਲ੍ਹ ਕਿਉਂਕਿ ਹੁਣ ਗਾਣੇ ਹੀ ਉਨੀ ਗਿਣਤੀ 'ਚ ਬਣਨ ਲੱਗ ਪਏ ਨੇ, ਤਾਂ ਉਹਨੂੰ ਐਡੋਪਟ ਤੁਸੀਂ ਕਰੋਗੇ ਹੀ, ਕਿਹਨੂੰ ਤੁਸੀਂ ਛੱਡੋਗੇ। ਸੋ ਅੱਜ ਕੱਲ੍ਹ ਉਹੋ ਜਿਹੇ ਗਾਣੇ ਇੱਥੇ ਚੱਲਣ ਲੱਗ ਪਏ ਨੇ। ਵੈਸੇ ਇੱਕ ਬੜੀ ਇੰਟਰਸਟਿੰਗ ਗੱਲ ਹੋਈ ਹੈ, ਇਹ ਜਿਹੜਾ ਇਸ ਕਿਸਮ ਦਾ ਸਟਾਈਲ ਹੈਗਾ, ਇੱਕ ਜੇਲ ਟਾਈਮ ਰਿਕਾਰਡਸ ਕਰਕੇ ਇੱਕ ਗਾਣਾ ਆਇਆ, ਅਤੇ ਉਹ ਗਾਣਾ ਜਿਹੜੇ ਪ੍ਰਿਜ਼ਨਰਸ ਨੇ, ਜਿਹੜੇ ਕੈਦੀ ਨੇ, ਉਹਨਾਂ ਦੀ ਤਰਫ ਤੋਂ ਉਹ ਆਇਆ ਹੈਗਾ। ਔਰ ਇਹਨੂੰ ਐਮਪਰਰ ਨਾਮ ਦੇ ਇੱਕ ਮਿਊਜ਼ਿਕ ਵੀਡੀਓ ਦੇ ਨਾਲ ਯੂਟਿਊਬ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਉੱਥੋਂ ਦੇ ਜਿਹੜੇ ਲੋਕ ਹੈਗੇ ਨੇ, ਅਫਰੀਕਨ ਲੋਕ ਜਾਂ ਅਮਰੀਕਾ ਅਰਜਨਟੀਨਾ ਵਰਗੇ ਇਲਾਕਿਆਂ ਦੇ ਵਿੱਚ, ਉਹ ਜਿਹੜਾ ਇਸ ਕਿਸਮ ਦਾ ਜਿਹੜੇ ਗਾਣੇ ਰਿਕਾਰਡ ਕਰ ਰਹੇ ਨੇ। ਵੈਸੇ ਮੈਂ ਲੱਭ ਕੇ ਰੱਖਦਾ ਇਸ ਕਿਸਮ ਦਾ ਗਾਣਾ, ਫਿਰ ਤੁਹਾਨੂੰ ਸੁਣਾਉਂਦੇ ਹੈਗੇ ਉਹ ਕਿਹੜਾ ਗਾਣਾ ਹੈਗਾ। ਰੇਡੀਓ ਹਾਂਜੀ 1674 AM ਦੇ ਉੱਤੇ।

ਆ ਗਿਆ ਨਵਾਂ ਜਹਾਜ਼ ਏ ਆ ਗਿਆ ਅੱਜ ਦੇ ਦਿਨ ਸੁਣਿਆ ਹੈਗਾ ਮੈਂ ਉੱਧਰਲੇ ਇਲਾਕੇ ਦੇ ਲੋਕਾਂ ਤੋਂ ਕਿ ਜਿਹੜਾ ਨਵਾਂ ਇੰਟਰਨੈਸ਼ਨਲ ਏਅਰਪੋਰਟ ਹੈ ਸਿਡਨੀ ਵਾਲਾ ਉੱਥੇ ਜਹਾਜ਼ ਉਤਰਨ ਲੱਗ ਪਏ ਨੇ ਲਓ ਭਾਈ ਵਧਾਈਆਂ ਸਾਰਿਆਂ ਨੂੰ ਅਤੇ ਇੱਕ ਖਬਰ ਜਿਹੜੀ ਉਹ ਅੱਗੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅਗਲੇ ਸੈਗਮੈਂਟ ਦੇ ਵਿੱਚ ਪਰ ਉਹਦੇ ਤੋਂ ਪਹਿਲਾਂ ਨਾ ਅੱਜ ਦੇ ਪ੍ਰੋਗਰਾਮ ਦਾ ਥੋੜ੍ਹਾ ਜਿਹਾ ਵੇਰਵਾ ਤੁਹਾਨੂੰ ਦੇ ਦਈਏ ਪਿਛਲੇ ਹਫ਼ਤੇ ਸ਼ਾਇਦ ਸਾਡਾ ਇੱਕ ਲਿੰਕ ਮਿਸ ਹੋ ਗਿਆ ਸੀਗਾ ਪ੍ਰੋਗਰਾਮ ਕੀ ਨਾਮ ਹੈ ਅੱਜ ਦੇ ਪ੍ਰੋਗਰਾਮ ਦਾ ਡੀਪ ਟਾਕ ਸ਼ੋ ਸੋ ਉਹਦਾ ਜਿਹੜਾ ਮਿਸਿੰਗ ਲਿੰਕ ਸੀਗਾ ਅਤੇ ਉਹ ਅੱਜ ਦੇ ਦਿਨ ਪੇਸ਼ ਕਰ ਰਹੇ ਹੈਗੇ ਅਤੇ ਉਹ ਤੋਂ ਬਾਅਦ ਫਿਰ ਅੱਜ ਦੇ ਪ੍ਰੋਗਰਾਮ ਦੇ ਬਾਰੇ ਫੀਡਬੈਕ ਤੁਸੀਂ ਸਾਡੇ 0472-6464 ਨੰਬਰ ਦੇ ਉੱਤੇ ਛੱਡ ਸਕਦੇ ਹੈਗੇ ਬੈਕ ਟੂ ਬੈਕ ਗਾਣੇ ਤੁਸੀਂ ਰੇਡ ਡਰਾਈਵ ਬੈਕ ਸ਼ੋਅ ਦੇ ਵਿੱਚ ਸੁਣ ਰਹੇ ਹੋ ਸਿਡਨੀ ਸਟੂਡੀਓ ਤੋਂ ਯਾਰ ਜਿਗਰੀ

ਜਸਵਿੰਦਰ ਭੱਲਾ ਸਾਹਿਬ ਦੇ ਪੁੱਤਰ ਪਖਰਾਜ ਭੱਲਾ ਨੇ ਵੈਸੇ ਇਸ ਫਿਲਮ ਦੇ ਵਿੱਚ ਐਕਟਿੰਗ ਕੀਤੀ ਹੈ, ਪਰ ਇਹ ਗੀਤ ਵੀ ਆਪ ਹੀ ਗਾਇਆ ਹੈਗਾ। ਪਰ ਪਤਾ ਨਹੀਂ ਫਿਲਮ ਦੇ ਨਾਲ ਕਿੰਨਾ ਕੁ ਜੁੜਦਾ ਹੋਊਗਾ, ਹੋ ਸਕਦਾ ਇਹ ਪ੍ਰਮੋਸ਼ਨਲ ਗਾਣਾ ਹੋਵੇ, ਪਰ ਉਹ ਅੱਜ ਕੱਲ੍ਹ ਜਿਵੇਂ ਪ੍ਰਾਈਵੇਟ ਐਲਬਮ ਦਾ ਕੋਈ ਸੌਂਗ ਲੱਗਦਾ ਹੈਗਾ, ਫਿਲਮ ਦਾ ਗਾਣਾ ਨਹੀਂ ਲੱਗਦਾ। ਫਿਲਮ ਵੀ ਉੱਡੇ ਲਾਰਜ ਸਕੇਲ ਦੀ ਨਹੀਂ ਬਣੀ ਹੈਗੀ। ਕੇ ਐਸ ਮੱਖਣ ਨੇ ਪਿਛਲੇ ਗੀਤ ਦੇ ਨਾਲ ਬੜਾ ਡਿਸਅਪੁਆਇੰਟ ਕੀਤਾ ਸੀ। ਲੈਟਸ ਸੀ।

ਕੀ ਕਰਨਾ ਕਮੈਂਟ, ਕਿੰਨੇ ਕੁ ਕਮੈਂਟ ਕਰੀ ਜਾਈਏ ਹੁਣ। ਇਹ ਜਿਹੜਾ ਜਿਹੜਾ ਨੌਜਵਾਨਾਂ ਦਾ ਅੰਦੋਲਨ ਸੀ ਨਾ ਜੰਤਰ ਮੰਤਰ ਵਾਲਾ, ਉਹਦੇ 'ਤੇ ਕਈ ਸਿੰਗਰ ਤਾਂ ਸਟੈਂਡ ਹੀ ਲੈ ਗਏ ਵੀ ਅਸੀਂ ਕਾਹਤੇ ਜਾਈਏ। ਕਈ ਸਿੰਗਰ ਸੋਚਦੇ ਰਹਿ ਗਏ ਵੀ ਕੋਈ ਨਹੀਂ, ਜਿੱਥੇ ਕਿਸਾਨਾਂ ਵਾਲਾ ਸਾਲ ਚੱਲਿਆ ਸੀਗਾ 700-750 ਬੰਦਾ ਵੀ ਮਰਵਾ ਲਿਆ, ਉੱਥੇ ਵੀ ਅੰਦੋਲਨ ਕਈ ਸਾਲ ਜਾਂ ਕਈ ਮਹੀਨੇ ਚੱਲੂਗਾ ਅਤੇ ਕਈ ਬੰਦੇ ਮਰਨਗੇ। ਸੈਲਿਊਟ ਟੂ ਜੈਨ ਜੀ, ਨਾ ਤਾਂ ਕਿਸੇ ਦੀ ਮੌਤ ਹੋਈ ਨਾ ਕੋਈ ਜ਼ਖਮੀ ਹੋਏ, ਜ਼ਖਮੀ ਜ਼ਰੂਰ ਹੋਏ 20 ਜੁਲਾਈ ਵਾਲੇ ਨੂੰ, ਔਰ ਸਕਸੈਸਫੁਲ ਵੀ ਹੋਇਆ। ਖੇਤੀਬਾੜੀ ਵਾਲੇ ਬਿੱਲ ਦੇ ਵਿੱਚ ਬਿਲੀ ਵਿਦਡਰਾਅ ਕਰਾਏ ਸੀ ਨਾ, ਖੇਤੀਬਾੜੀ ਮੰਤਰੀ ਦਾ ਅਸਤੀਫਾ ਤਾਂ ਨਹੀਂ ਸੀ ਲਿਆ, ਇੱਥੇ ਤਾਂ ਮੰਤਰੀ ਉਹ ਹਟਵਾਤਾ। ਸੋ ਜੈਨਜੀ ਵਾਲਾ ਅੰਦੋਲਨ ਮੈਨੂੰ ਲੱਗਦਾ ਕਿਤੇ ਜ਼ਿਆਦਾ ਸਕਸੈਸਫੁਲ ਰਿਹਾ। ਬਸ ਇਹ ਹੈ ਕਿ ਪੰਜਾਬੀ ਸਿੰਗਰ ਜਿਹੜੇ ਉੱਥੇ ਵਿਚਾਰੇ ਹਾਜ਼ਰੀ ਨਹੀਂ ਲਵਾ ਸਕੇ। ਉੱਦਾਂ ਜਸਬੀਰ ਜੱਸੀ ਥਾਂ ਥਾਂ 'ਤੇ ਬੋਲਦੇ ਹੈਗੇ ਨੇ ਇਸ ਮਸਲੇ 'ਤੇ, ਉਹ ਵੀ ਨਹੀਂ ਬੋਲ ਸਕੇ। ਹੁਣ ਪਤਾ ਨਹੀਂ ਕਿਉਂ ਲੱਗਣ ਲੱਗ ਪਿਆ ਹੈਗਾ ਇਹਨਾਂ ਸਾਰੇ ਸਿੰਗਰਸ ਨੂੰ ਲੈ ਕੇ ਕਿ ਇਹ ਹੈਗੇ ਤਾਂ ਮੋਦੀ ਸਰਕਾਰ 'ਤੇ ਹੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਕੀ ਕਰੀਏ ਹੁਣ। ਸ਼੍ਰੀ ਬਰਾੜ ਨੇ ਵੀ ਬੜਾ ਕੰਮ ਚੱਕਿਆ ਸੀਗਾ। ਸ਼੍ਰੀ ਬਰਾੜ ਨੇ ਅੰਦੋਲਨ 'ਤੇ ਤਾਂ ਕੁਛ ਨਹੀਂ ਗਾਇਆ ਨਾ ਲਿਖਿਆ, ਪਰ ਇਹੋ ਜਿਹੇ ਗੀਤ ਜ਼ਰੂਰ ਲਿਖ ਲੈਂਦੇ ਨੇ।

ਜੇਲ੍ਹ 'ਚ ਬੈਠਾ ਹੈ, ਮੁੱਕਦੀ ਗੱਲ ਇਹ ਹੈਗੀ ਸੁਣਨੇ ਸਾਨੇ ਨਹੀਂ ਹੈਗੇ ਇਹਨਾਂ ਦੇ ਗਾਣੇ, ਜਦੋਂ ਇਹਨਾਂ ਨੇ ਕੁਛ ਕੀਤਾ ਹੀ ਕੱਖ ਨਹੀਂ ਹੈਗਾ ਤਾਂ ਕੀ ਸੁਣਨਾ ਹੈਗਾ। ਖੈਰ ਜਿਹੜੇ ਇੱਕ ਪਾਸੇ ਹੈਗੇ ਨੇ ਘੱਟੋ ਘੱਟ ਉਹਨਾਂ ਦੇ ਤਾਂ ਸੁਣ ਲਈਏ, ਹੁਣ ਜਿਹੜੇ ਤਾਂ ਹੈਗੇ ਹੀ ਸਰਕਾਰ ਵੱਲ ਦੇ ਨੇ। ਇੱਕ ਗਾਣਾ ਨਾ ਆਉਣ ਵਾਲਾ ਹੈ ਹੰਸ ਰਾਜ ਹੰਸ ਦਾ ਅਤੇ ਉਹਨਾਂ ਦੇ ਸਪੁੱਤਰ ਦਾ ਯੁਵਰਾਜ ਹੰਸ।

ਹਲੇ ਆਇਆ ਨਹੀਂ ਹੈਗਾ ਇਹ ਗਾਣਾ, ਪਰ ਆ ਜਾਂ ਦੋਵੇਂ ਨੱਚੀਏ ਦੇਖਦੇ ਹਾਂ ਇਹ ਕਦੋਂ ਆਊਗਾ ਦੇਸੀ ਕਰੂ ਦੇ ਮਿਊਜ਼ਿਕ ਦੇ ਨਾਲ। ਉਹ ਗੱਲ ਹੁਣ ਵੈਸੇ ਹੰਸਰਾਜ ਹੰਸ ਤੋਂ ਕੀ ਬਣੀ, ਹੰਸਰਾਜ ਹੰਸ ਆਪ ਤਾਂ ਵਿਚਾਰੇ ਸਿੰਗਰ ਹੀ ਨੇ ਨਾ, ਨਾ ਤਾਂ ਗਾਣੇ ਲਿਖਣ ਵਾਲੇ ਉਹ ਦੌਰ ਦੇ ਹੈਗੇ ਨੇ 90s ਦੇ ਦੌਰ ਵਾਲੇ, ਅਤੇ ਨਾ ਹੀ ਮਿਊਜ਼ਿਕ ਦੇਣ ਵਾਲੇ ਉਹ ਦੌਰ ਦੇ ਹੈਗੇ ਨੇ। ਕਿਤੇ ਬਚਨ ਬੇਦਿਲ ਨੇ ਮਿਊਜ਼ਿਕ ਦਿੱਤਾ ਹੁੰਦਾ। ਬਚਨ ਬੇਦਿਲ ਤੋਂ ਯਾਦ ਆਇਆ, ਅਰਮਾਨ ਬੇਦਿਲ ਦਾ ਗਾਣਾ ਆਇਆ ਔਰ ਗਾਣੇ ਦੇ ਵਿੱਚ ਉਹਨਾਂ ਨੇ ਸੁਰਿੰਦਰ ਸ਼ਿੰਦਾ ਹੋਰਾਂ ਨੂੰ ਫੀਚਰ ਕੀਤਾ ਹੈਗਾ, ਮਤਲਬ ਗਾਣਾ ਤਾਂ ਨਹੀਂ ਗਵਾਇਆ ਪਰ ਫੀਚਰ ਜ਼ਰੂਰ ਕੀਤਾ।

ਕਿਤੇ ਪਤਾ ਨਹੀਂ ਇਹ ਗਾਣੇ ਕਿਹੜੇ ਆ ਰਹੇ ਹੈਗੇ ਨੇ। ਏ ਆਈ ਵਾਲੇ ਹੀ ਗਾਣੇ ਅੱਜ ਕੱਲ੍ਹ ਬਹੁਤ ਆਈ ਜਾ ਰਹੇ ਹੈਗੇ ਨੇ। ਇੱਕ ਤਾਂ ਸਪੀਡ ਰਿਕਾਰਡ ਵਾਲੇ ਵੀ ਬੜੇ ਏ ਆਈ ਵਾਲੇ ਗਾਣੇ ਚੱਕਣ ਲੱਗੇ ਹੋਏ ਨੇ। ਏ ਆਈ ਤੋਂ ਹੀ ਲਿਖਵਾ ਕੇ, ਏ ਆਈ ਤੋਂ ਹੀ ਗਵਾ ਕੇ ਕਹਿ ਦਿੰਦੇ ਨੇ ਕਿ ਫਲਾਣੇ ਸਿੰਗਰ ਦਾ ਹੈਗਾ ਉਹ। ਕਹਿ ਨਹੀਂ ਸਕਦੇ ਹੈਗੇ ਹੁਣ ਉਹ ਵਾਕਈ, ਪਰ ਇਹ ਗਾਣਾ ਨਰਿੰਦਰ ਬਾਠ ਦਾ ਲਿਖਿਆ ਹੋਇਆ ਰਣਜੀਤ ਬਾਵਾ ਦੀ ਆਵਾਜ਼।

ਫੈਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

ਜਿਹੜੇ ਟੀ ਸੀਰੀਜ਼ ਵਾਲੇ ਗੁਲਸ਼ਨ ਕੁਮਾਰ ਨਹੀਂ ਸੀ, ਉਹਨਾਂ ਦੀ ਕੁੜੀ ਹੈ ਖੁਸ਼ਹਾਲੀ ਕੁਮਾਰ, ਉਹ ਵਿਚਾਰੀ ਸੈਟਲ ਹੀ ਨਹੀਂ ਹੋ ਪਾ ਰਹੀ ਹੈਗੀ ਫਿਲਮਾਂ ਦੇ ਵਿੱਚ। ਬੜੀ ਕੋਸ਼ਿਸ਼ ਕੀਤੀ ਉਹਨੇ ਹੀਰੋਇਨ ਬਣਨ ਦੀ, ਐਕਟਰੈਸ ਬਣਨ ਦੀ, ਪਰ ਬਣੀ ਨਹੀਂ ਗੱਲ। ਅਤੇ ਅੱਗੋਂ ਚਾਚਾ ਵੀ ਭੂਸ਼ਣ ਕੁਮਾਰ ਵੀ ਇੰਨਾ ਸਾਥ ਨਹੀਂ ਦੇ ਰਿਹਾ ਹੈਗਾ, ਸੋ ਸਟਰਗਲ ਕਰ ਰਹੀ ਸੀ। ਮੈਂ ਸੁਣਿਆ ਚਲੋ ਸੁਣਾ ਦਈਏ ਗਾਣਾ, ਦੁਲਹਨ ਲੈ ਆਏਂਗੀ ਕਰਕੇ ਫਿਲਮ ਸੀ।

ਪਤਾ ਨਹੀਂ ਮੈਂ ਕਿਉਂ ਇਹੋ ਜਿਹੇ ਗਾਣੇ ਚਲਾਈ ਜਾ ਰਿਹਾ ਤੇ ਤੁਹਾਨੂੰ ਸੁਣਾਈ ਜਾ ਰਿਹਾ। ਲਰੀਜ਼ਾ ਬੌਂਜ਼ੀ ਨੇ ਇਹ ਗਾਣਾ ਗਾਇਆ ਤੇ ਲਿਖਿਆ ਕਿਸੇ ਨੇ ਵੀ ਨਹੀਂ, ਪਤਾ ਨਹੀਂ ਲਿਖਿਆ ਹੈਗਾ ਵੀ ਹੈ ਕਿ ਨਹੀਂ ਲਿਖਿਆ ਹੈਗਾ ਗਾਣੇ ਦਾ। ਐਨੀਵੇਜ਼ ਅਗਲਾ ਸ਼ੋ ਸ਼ੁਰੂ ਕਰਨ ਲੱਗੇ ਜੀ ਹੁਣ, ਡੀਪ ਟਾਕ ਸ਼ੋ। ਸੋ ਆ ਜਾਓ ਉਹਦੇ 'ਚ ਕਰਦੇ ਹਾਂ ਮੁਲਾਕਾਤ। ਰੇਡੀਓ ਹਾਂਜੀ 167।

0: ਰੇਡੀਓ ਹਾਂਜੀ 1674 AM ਕਹਿੰਦੇ ਨੇ ਇੱਕ ਸੁਪਨਾ ਹੀ ਤਾਂ ਹੁੰਦਾ ਜਿਹੜੀਆਂ ਬੰਦ ਅੱਖਾਂ ਦੇ ਨਾਲ ਵੇਖਿਆ ਜਾਂਦਾ, ਖੁੱਲੀਆਂ ਅੱਖਾਂ ਦੇ ਨਾਲ ਤਾਂ ਹਕੀਕਤ ਨੂੰ ਅੰਜਾਮ ਦਿੱਤਾ ਜਾਂਦਾ। ਵਾਹ ਕਿਆ ਬਕਵਾਸ ਫਿਲੋਸਫੀਕਲ ਗੱਲਬਾਤ ਦੇ ਨਾਲ ਮੈਂ ਸ਼ੁਰੂਆਤ ਕੀਤੀ ਹੈ, ਪਰ ਬੜੀਆਂ ਚੰਗੀਆਂ ਫਿਲੋਸਫੀਕਲ ਗੱਲਾਂ ਅਤੇ ਬੜੀਆਂ ਚੰਗੀਆਂ ਸਾਇੰਟੀਫਿਕ ਗੱਲਾਂ ਦੇ ਨਾਲ ਪ੍ਰੋਗਰਾਮ ਡੀਪ ਟੋਕ ਲੈ ਕੇ ਡਾਕਟਰ ਸੰਦੀਪ ਕੌਰ ਜੀ ਹੋ ਗਏ ਹਾਜ਼ਰ। ਸੰਦੀਪ ਜੀ ਸਤਿ ਸ਼੍ਰੀ ਅਕਾਲ, ਵੈਲਕਮ, ਕੀ ਹਾਲ ਚਾਲ ਨੇ?
1: ਸ਼ਿਵਾ ਜੀ ਮੈਂ ਬਿਲਕੁਲ ਠੀਕ ਹਾਂ, ਤੁਸੀਂ ਸੁਣਾਓ ਕਿਵੇਂ ਹੋ?
0: ਬਹੁਤ ਵਧੀਆ ਜੀ। ਉਹ ਜਿਵੇਂ ਕਿਹੜੀ ਸੀਗੀ ਉਹ ਕਵਿਤਾ ਕਿ ਜ਼ਿੰਦਗੀ ਦੀ ਮੌਤ ਮੌਤ ਨਹੀਂ ਹੁੰਦੀ, ਸੁਪਨਿਆਂ ਦੀ ਮੌਤ ਮੌਤ ਹੁੰਦੀ ਹੈਗੀ ਹੈ, ਪਾਸ਼ ਦੀ।
1: ਹਾਂਜੀ ਪਾਸ਼,
0: ਸੁਪਨਿਆਂ ਦਾ ਮਰ ਜਾਣਾ ਮੌਤ ਹੁੰਦੀ ਹੈ। ਤੇ ਅੱਜ ਸੁਪਨਿਆਂ ਦੀ ਗੱਲ ਕਰਨੀ ਹੈਗੀ। ਆਪਾਂ ਪਿਛਲੀ ਵਾਰ ਮੇਰੇ ਖਿਆਲ ਦੇ ਨਾਲ ਸ਼ਾਇਦ ਹਿੰਟ ਦਿੱਤਾ ਵੀ ਸੀ, ਆਪਾਂ ਪਤਾ ਨਹੀਂ ਆਪਾਂ ਆਪਸ 'ਚ ਗੱਲ ਕੀਤੀ ਸੀ, ਔਨ ਸ਼ੋਅ ਦੇ ਵਿੱਚ ਵੀ ਗੱਲ ਕੀਤੀ ਸੀ, ਪਰ ਬਹੁਤ ਸਾਰੇ ਸਰੋਤਿਆਂ ਨੂੰ ਹੁਣ ਪਤਾ ਲੱਗ ਹੀ ਗਿਆ ਨਾ ਕਿ ਪਿਛਲੀਆਂ 4-5 ਕੜੀਆਂ ਤੋਂ 4-5 ਸੀਰੀਜ਼ ਅਸੀਂ ਕੁਛ ਐਸੀਆਂ ਸਟਾਰਟ ਕੀਤੀਆਂ ਹੈਗੀਆਂ ਕਿ ਸਾਇੰਸ ਦੀ ਗੱਲ ਤਾਂ ਹੈ ਹੀ ਹੈ, ਡੀਪ ਟੋਕ ਸ਼ੋਅ ਹੈਗਾ, ਪਰ ਇੰਨੀਆਂ ਜ਼ਿਆਦਾ ਡੀਪ ਹੋ ਜਾਂਦੀਆਂ ਨੇ ਇਹ ਕਿ ਫਿਰ ਕਈ ਕਈ ਵਾਰ ਅਸੀਂ ਆਪ ਹੀ ਡੂੰਘੇ ਫਸ ਜਾਂਦੇ ਹਾਂ ਉਹਦੇ 'ਚ। ਫਿਲੋਸਫੀ ਵੀ ਵਿੱਚ ਹੁਣ ਨਾਲ ਸ਼ੁਰੂ ਕੀਤੀ ਹੈ। ਦੁਨੀਆਂ ਭਰ ਦੇ ਮਹਾਨ ਜਿਹੜੇ ਫਿਲੋਸਫਰ ਸੀਗੇ ਉਹਨਾਂ ਦੀਆਂ ਕੁਛ ਐਸੀਆਂ ਫਿਲੋਸਫੀਜ਼, ਕਿਉਂਕਿ ਉਹ ਸਿਰਫ ਜਿਵੇਂ ਦਰਸ਼ਨ ਸ਼ਾਸਤਰ ਕਹਿ ਲੈਂਦੇ ਹਾਂ, ਦਾਰਸ਼ਨਿਕ ਕਹਿ ਲੈਂਦੇ ਹਾਂ ਜਾਂ ਚਿੰਤਕ ਕਹਿ ਲੈਂਦੇ ਹਾਂ, ਸਿਰਫ ਇੰਨਾ ਕੁ ਨਹੀਂ ਸੀ, ਜਿਹੜੇ ਪੁਰਾਣੇ ਫਿਲੋਸਫਰ ਹੋਏ ਨੇ ਜਾਂ ਜਦੋਂ ਤੋਂ ਫਿਲੋਸਫੀ ਦੀ ਸ਼ੁਰੂਆਤ ਹੋਈ ਮੰਨੀ ਜਾਂਦੀ ਹੈਗੀ ਹੈ। ਜਿਵੇਂ ਅਸੀਂ ਐਰਿਸਟੋਟਲ ਦੀ ਗੱਲ ਕੀਤੀ ਹੈ, ਸੁਕਰਾਤ ਦੀ ਗੱਲ ਕਰਾਂਗੇ ਅੱਗੇ ਚੱਲ ਕੇ, ਹੈ ਨਾ? ਸੋ ਇਹ ਸਾਰੇ ਜਦੋਂ ਫਿਲੋਸਫਰਸ ਦੀ ਗੱਲ ਆਉਂਦੀ ਹੈ ਜਾਂ ਦੁਨੀਆਂ ਨੂੰ ਜਦੋਂ ਦਰਸ਼ਨ ਸ਼ਾਸਤਰ ਮਿਲਣਾ ਸ਼ੁਰੂ ਹੋਇਆ, ਉਹ ਤੋਂ ਪਹਿਲਾਂ ਦਾ ਸਾਇੰਸ, ਉਸ ਡਿਊਰਿੰਗ ਦਾ ਸਾਇੰਸ ਅਤੇ ਉਹ ਤੋਂ ਬਾਅਦ ਦਾ ਹੁਣ ਅੱਜ ਕੱਲ੍ਹ ਦਾ ਸਾਇੰਸ, ਇਹ ਵੀ ਇੱਕ ਬੜਾ ਇੰਟਰਸਟਿੰਗ ਵਿਸ਼ਾ ਹੈਗਾ, ਇਸ ਕਰਕੇ ਉਹ ਵੀ ਤੁਹਾਡੇ ਤੱਕ ਲੈ ਕੇ ਆਉਂਦੇ ਹੈਗੇ। ਸੋ ਸੰਦੀਪ ਜੀ ਕਿੱਦਾਂ ਬੀਤੇ ਦਿਨ, ਕਿੱਦਾਂ ਬੀਤੀਆਂ ਰਾਤਾਂ?
1: ਵਧੀਆ ਭਾਜੀ, ਜਦੋਂ ਦੀ ਸੁਪਨਿਆਂ ਵੱਲ, ਇਹਨਾਂ ਚੀਜ਼ਾਂ ਵੱਲ ਮੇਰਾ ਇੰਟਰਸਟ ਹੈ, ਮੈਂ ਵੀ ਹੁਣ ਆਪਣੇ ਸੁਪਨਿਆਂ ਨੂੰ ਥੋੜਾ ਧਿਆਨ ਨਾਲ ਦੇਖਣ ਲੱਗ ਗਈ।
0: ਧਿਆਨ ਨਾਲ ਦੇਖਣ ਲੱਗ ਗਈ
1: ਮਤਲਬ ਕਿ ਉੱਠ ਕੇ ਬਾਅਦ ਚੋਂ ਅਸਿਊਮ ਕਰਨ ਲੱਗ ਗਈ, ਅੱਛਾ ਕੀ ਹੋ ਰਿਹਾ ਸੀ ਮੇਰੇ ਸੁਪਨੇ 'ਚ, ਕਿਉਂ
0: ਕੈਲਕੂਲੇਸ਼ਨਸ ਹੋਣ ਲੱਗ ਗਈਆਂ, ਹੁਣ ਬੜਾ ਕੁਝ ਪੜ੍ਹ ਲਿਆ ਨਾ ਤੁਸੀਂ। ਅੱਜ ਦਾ ਜਦੋਂ ਸ਼ੋਅ ਮੁੱਕੂਗਾ, ਆਏ ਬੈਠ ਕੇ ਤੁਸੀਂ ਵੀ, ਜਿੰਨੇ ਵੀ ਸ਼ੋਅ ਸੁਣ ਰਹੇ ਹੈਗੇ ਹੋ ਬੈਠੇ, ਤੇ ਤੁਸੀਂ ਵੀ ਹੁਣ ਆਪਣੇ ਸੁਪਨਿਆਂ ਦੇ ਵੱਲ ਧਿਆਨ ਜ਼ਿਆਦਾ ਦੇਣ ਲੱਗ ਜਾਓਗੇ। ਬਹੁਤ ਸਾਰੀਆਂ ਚੀਜ਼ਾਂ ਤੁਸੀਂ ਕਹੋਗੇ, ਅੱਛਾ ਉਹ ਤਾਂ ਸ਼ੋਅ 'ਚ ਇੱਦਾਂ ਕੀਤੀਆਂ ਸੀਗੀਆਂ ਗੱਲਾਂ, ਦਾਅਵੇ ਨਹੀਂ ਹੈਗੇ, ਬਟ ਜੋ ਐਵੀਡੈਂਸ ਜਾਂ ਜਿਸ ਕਿਸਮ ਦੀਆਂ ਗੱਲਾਂ ਹੁਣ ਤੱਕ ਸਾਇੰਸ ਕਰ ਚੁੱਕਿਆ ਸੁਪਨਿਆਂ ਦੇ ਨਾਲ ਜੁੜੀਆਂ, ਡ੍ਰੀਮਸ ਦੇ ਨਾਲ ਜੁੜੀਆਂ, ਉਹ ਹੀ ਅੱਜ ਦੇ ਦਿਨ ਆਪਾਂ ਤੁਹਾਡੇ ਤੱਕ ਰੱਖਾਂਗੇ। ਸੋ ਸਭ ਤੋਂ ਪਹਿਲਾਂ ਤਾਂ ਸਵਾਲ ਮੈਂ ਦਾਗਣ ਲੱਗ ਜਾਂ ਦਾੜ, ਕਿਉਂਕਿ ਮੇਰੇ ਫਿਰ ਕੁਸ਼ਚਨ ਜ਼ਿਆਦਾ ਹੋ ਜਾਂਦੇ ਨੇ ਅਤੇ ਤੁਹਾਡੇ ਕੋਲ ਜਵਾਬ ਇੰਨੇ ਵਧੀਆ ਹੈਗੇ ਨੇ ਕਿ ਲਾਜਵਾਬ ਹੋ ਜਾਂਦੇ।
1: ਜੀ ਬਿਲਕੁਲ, ਮੈਂ ਬਸ ਇਹ ਕਹਿਣਾ ਸੀ ਕਿ ਇਹ ਹੈਗਾ ਕਿ ਅੱਜ ਦੇ ਐਪੀਸੋਡ ਦੇ ਐਂਡ ਤੋਂ ਬਾਅਦ ਐਟਲੀਸਟ ਸਾਨੂੰ ਆਪਣੇ ਸੁਪਨੇ, ਆਪਣੀ ਮੂਵੀ ਜ਼ਰੂਰ ਇੱਕ ਮੂਵੀ ਵਾਂਗ ਜ਼ਰੂਰ ਲੱਗਣ ਲੱਗ ਜੂਗੇ, ਕਿਉਂਕਿ ਆਪਾਂ ਧਿਆਨ ਨਹੀਂ ਨਾ ਦਿੰਦੇ ਬਹੁਤ ਆਪਣੇ ਸੁਪਨੇ ਵੱਲ, ਸਾਡਾ ਆਇਆ ਤੇ ਚਲੇ ਗਿਆ ਤੇ। ਹਾਂਜੀ
0: ਵੈਸੇ ਤਾਂ ਸਾਰੇ ਅੱਖਾਂ 'ਚ ਸੁਪਨੇ ਲੈ ਕੇ ਹੀ ਆਏ ਹਾਂ, ਜਿਹੜੇ ਆਸਟ੍ਰੇਲੀਆ ਬੈਠੇ ਹੈਗੇ ਨੇ, ਜਿਹੜੇ ਇੰਡੀਆ 'ਚ ਵੀ ਬੈਠੇ ਨੇ, ਉਹ ਵੀ ਸੁਪਨੇ ਲੈ ਕੇ ਹੀ ਬੈਠੇ ਨੇ, ਆਏ ਤਾਂ ਹੈ ਨਹੀਂ, ਪਰ ਉਹ ਜਾਗਦੀਆਂ ਅੱਖਾਂ ਦੇ ਸੁਪਨੇ ਨੇ। ਜਿਹੜੇ ਸੁਪਨਿਆਂ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ ਉਹ ਹੈਗੇ ਨੇ ਕਿ ਸੁੱਤੇ ਪਏ ਹਾਂ, ਕਿਹੜੇ ਸੁਪਨੇ ਜਿਹੜੇ ਨੇ ਤੁਹਾਨੂੰ ਆਉਂਦੇ ਨੇ, ਅਤੇ ਉਹਨਾਂ ਦੇ ਨਾਲ ਜੁੜੀ ਹੋਈ ਸਾਇੰਸ ਕੀ ਕਹਿੰਦੀ, ਉਹਨਾਂ ਦੇ ਪਿੱਛੇ ਫਿਲੋਸਫੀ, ਜਾਂ ਮਤਲਬ ਫਿਲੋਸਫੀ ਤੋਂ ਪਹਿਲਾਂ ਵੀ ਸੁਪਨੇ, ਮਤਲਬ ਜਦੋਂ ਆਪਾਂ ਇਹ ਦਰਸ਼ਨ ਸ਼ਾਸਤਰ ਦੀ ਗੱਲ ਕਰਦੇ ਹੈਗੇ ਹਾਂ ਜਾਂ ਅਸੀਂ ਸੁਕਰੇਤ ਦੀ ਗੱਲ ਕਰਦੇ ਹਾਂ ਜਾਂ ਪਿਛਲੇ 'ਚ ਅਫਲਾਤੂਨ ਦੀ, ਐਰਿਸਟੋਟਲ ਦੀ ਵੀ ਗੱਲ ਕੀਤੀ ਸੀਗੀ, ਹੈ ਨਾ, ਇਹ 300-400 BC ਬਿਫੋਰ ਕ੍ਰਾਈਸਟ ਦੀ ਗੱਲ ਹੈਗੀ ਇਹ, ਉਹਨਾਂ ਤੋਂ ਪਹਿਲਾਂ ਵੀ ਬਹੁਤ ਸਾਰੀ, ਹਾਂ ਉਹ ਚੀਜ਼ਾਂ ਹੈਗੀਆਂ ਕਿ ਡਾਕੂਮੈਂਟਡ ਨਹੀਂ ਹੋਈਆਂ ਹੋਣਗੀਆਂ, ਪਰ ਦਿਨ ਤਾਂ ਉਦੋਂ ਵੀ ਹੁੰਦੀ ਸੀ, ਰਾਤ ਤਾਂ ਉਦੋਂ ਵੀ ਹੁੰਦੀ ਸੀ, ਇਨਸਾਨ ਤਾਂ ਉਦੋਂ ਵੀ ਸੀਗੇ, ਖਾਂਦੇ ਪੀਂਦੇ ਸੀ, ਸੌ ਜਾਂਦੇ ਸੀ, ਈਟ ਸਲੀਪ ਰਿਪੀਟ, ਇਸ ਪ੍ਰੋਸੈਸ ਦੇ ਵਿੱਚ ਜਿਹੜੇ ਨੇ ਉਹਨਾਂ ਨੂੰ ਸੁਪਨੇ ਵੀ ਆਉਂਦੇ ਹੋਣਗੇ, ਅਤੇ ਕੋਈ ਇਸ ਕਿਸਮ ਦੇ ਕਿੰਨੇ ਕੁਛ ਕਿੰਨੇ ਕੁ ਜਿਹੜੇ ਹੈਗੇ ਨੇ ਡਾਕੂਮੈਂਟਡ ਐਵੀਡੈਂਸ ਜਾਂ ਕੋਈ ਗੱਲ ਇਸ ਕਿਸਮ ਦੀ ਕੋਈ ਮਿਲਦੀ ਹੈਗੀ ਹੈ ਜਾਂ ਉਹਨਾਂ ਲੋਕਾਂ ਦੇ ਨਾਲ ਜੁੜੀ ਹੋਈ, ਕਿਉਂਕਿ ਉਹ ਤਾਂ ਅਕਸਰ ਜਿਹੜੇ ਸੁਪਨੇ ਹੁੰਦੇ ਸੀ ਮੈਂ ਸੁਣਿਆ ਕਿ ਕੰਧਾਂ 'ਤੇ ਉਕੇਰ ਦਿੰਦੇ ਹੁੰਦੇ ਸੀ।
1: ਹਾਂਜੀ ਬਿਲਕੁਲ, ਐਕਚੁਲੀ ਆਪਾਂ ਨੂੰ ਕਿਹੜੀ ਪੁਰਾਣੀ ਉਹ ਗੁਫਾਵਾਂ ਦੇ ਵਿੱਚ ਵੀ ਕਈ ਵਾਰ ਮਿਲਦੇ ਆ ਪ੍ਰਿੰਟ, ਹੋ ਸਕਦਾ ਕਿ ਉਹ ਵੀ ਉਹਨਾਂ ਦੇ ਕੋਈ ਸੁਪਨਾ ਆਇਆ ਔਰ ਉਹਨਾਂ ਨੇ ਉਹ ਚੀਜ਼ ਉਹਨਾਂ ਦੀ ਯਾਦ ਰੱਖਣ ਲਈ ਉੱਤੇ ਕਰ ਦਿੱਤੀ। ਔਰ ਜਦੋਂ ਹਿਸਟੋਰੀਕਲ ਰਿਕਾਰਡ ਦੇਖਦੇ ਹਾਂ ਬਹੁਤ ਸਾਰੇ ਹੋਰ ਜਿਹੜੀਆਂ ਸਿਵਿਲਾਈਜੇਸ਼ਨ ਜਿਵੇਂ ਇਜਿਪਸ਼ੀਅਨ ਹੈਗੀਆਂ ਉਹਨਾਂ ਦੀਆਂ, ਉਹਨਾਂ ਦੇ ਕਾਫੀ ਰਿਕਾਰਡ ਹੈਗੇ ਸਾਂਭੇ ਹੋਏ, ਤਾਂ ਉਹਨਾਂ ਦੀ ਆਪਾਂ ਨੂੰ ਮਿਲਦੀਆਂ ਹੈਗੀਆਂ, ਉਹਨਾਂ ਦੇ ਡਾਕੂਮੈਂਟ ਮਿਲਦੇ, ਓਬਵੀਅਸਲੀ ਉਹ ਇੱਕ ਅੱਜਕੱਲ ਜਿਹੜੀ ਅਸੀਂ ਲੈਂਗੁਏਜ ਬੋਲਦੇ ਉਹਦੇ ਚ ਨਹੀਂ ਹੁੰਦੇ, ਉਹ ਦੂਜੀ ਲੈਂਗੁਏਜ ਹੁੰਦੇ ਜਿਹਨੂੰ ਜਿਹੜਾ ਡੀਕੋਡ ਕਰਨਾ ਵੀ ਇੱਕ ਆਪਣੇ ਆਪ ਚ ਇੱਕ ਅਲੱਗ ਗੱਲ ਹੁੰਦੀ ਆ, ਹਨਾ,
0: ਸਿੰਬੋਲਿਕ ਲੈਂਗੁਏਜ ਕਹਿ ਦਿੰਦੇ ਨੇ ਉਹਨਾਂ ਨੂੰ, ਹਨਾ।
1: ਹਾਂਜੀ, ਉਹ ਵਾਲੀ ਲੈਂਗੁਏਜ ਉਹ ਯੂਜ਼ ਕਰਦੇ ਸੀਗੇ, ਜਿੱਦਾਂ ਮੋਸਟਲੀ ਫਿਲੋਸਫਰ, ਜਿੱਦਾਂ ਤੁਸੀਂ ਕਹੀਏ ਕਿ ਤਾਂ 2000-3000 ਸਾਲ ਪਹਿਲਾਂ ਜਿਹੜੇ ਹੋਣ ਲੱਗਿਆ ਫਿਲੋਸਫਰ, ਉਸ ਤੋਂ ਪਹਿਲਾਂ ਕਦੋਂ ਦੀ ਹਿਊਮਨ ਸਿਵਿਲਾਈਜੇਸ਼ਨ, ਜਦੋਂ ਅਸੀਂ ਆਪਣੇ ਪੋਡਕਾਸਟ ਚ ਵੀ ਗੱਲ ਕੀਤੀ ਸੀ ਕਿ ਕਿੰਨੇ ਹਜ਼ਾਰਾਂ ਸਾਲ ਪਹਿਲਾਂ, ਹਨਾ, 10,000 ਸਾਲ ਜਿਹੜਾ ਜਿੰਨੇ ਵੀ ਸਾਲ ਪਹਿਲਾਂ ਹਿਊਮਨ ਬੀਂਗ ਜਿਹੜਾ ਅਫਰੀਕਾ ਤੋਂ ਬਾਕੀ ਜਿਹੜੀ ਆ ਵਰਲਡ ਦੇ ਵਿੱਚ ਚਲਿਆ ਗਿਆ, ਸੋ ਉਸ ਤੋਂ ਪਹਿਲਾਂ ਵੀ ਜਿਹੜੇ ਆ 2000 ਸਾਲ ਤੋਂ ਪਹਿਲਾਂ ਵੀ ਕਾਫੀ ਜਿਹੜੇ ਹਿਊਮਨ ਸਾਡੇ ਸੀਗੇ ਪੂਰੇ ਵਰਲਡ ਦੇ ਵਿੱਚ ਸੀਗੇ, ਔਰ ਉਹਨਾਂ ਨੂੰ ਵੀ ਅਫਕੋਰਸ ਸੁਪਨੇ ਆਉਂਦੇ ਸੀਗੇ, ਬਟ ਕਿਉਂਕਿ ਉਸ ਟਾਈਮ ਅਸੀਂ ਇੰਨਾ ਫਿਲੋਸਫੀਕਲੀ ਨਹੀਂ ਸੋਚਦਾ ਸੀ ਕੋਈ, ਤਾਂ ਮੋਸਟਲੀ ਉਸ ਟਾਈਮ ਰਿਲੇਟ ਕਰ ਦਿੰਦੇ ਸੀ ਸੁਪਨਿਆਂ ਨੂੰ ਕਿ ਕੋਈ ਗੋਡ ਦੇ ਵੱਲੋਂ ਸੁਪਨਾ ਆਇਆ, ਜੇ ਉਹ ਕਿਸੇ ਨੂੰ, ਹਨਾ, ਕੋਈ ਬੰਦੇ ਨੂੰ ਸੁਪਨਾ ਆਉਂਦਾ ਤਾਂ ਉਹ ਸੋਚਦਾ ਸੀਗਾ ਕਿ ਮੈਨੂੰ ਰੱਬ ਦੇ ਵੱਲੋਂ ਇਹ ਸੁਨੇਹਾ ਮਿਲਿਆ ਜੇ ਕੋਈ ਵੀ ਚੀਜ਼ ਆਏ, ਕਿਉਂਕਿ ਉਹੀ ਚੀਜ਼ ਮੋਸਟਲੀ ਉਸ ਟਾਈਮ ਹੁੰਦੀ ਸੀ, ਰਿਲੀਜਨ ਹੀ ਸਭ ਤੋਂ ਪਹਿਲਾਂ ਆਇਆ, ਹਨਾ। ਤੇ ਉਸ ਤੋਂ ਇਲਾਵਾ ਜਿਹੜੇ ਰਾਜੇ ਵਗੈਰਾ ਹੁੰਦੇ ਸੀਗੇ, ਕਿੰਗ ਹੁੰਦੇ ਸੀ, ਜਾਂ ਕੋਈ ਹੋਰ ਜਿਹੜੇ ਆ ਸੋਸਾਇਟੀ ਦੇ ਕੋਈ ਵੱਡੇ ਲੈਵਲ ਦੇ ਜਿਹੜੇ ਲੋਕ ਹੁੰਦੇ ਸੀ, ਉਹ ਥੋੜਾ ਜਿਹਾ ਮੈਨੂਪੁਲੇਟ ਵੀ ਕਰਦੇ ਸੀ ਲੋਕਾਂ ਨੂੰ ਇਹਨਾਂ ਚੀਜ਼ਾਂ ਨੂੰ ਲੈ ਕੇ, ਕਿ ਮੈਨੂੰ ਰੱਬ ਨੇ ਭੇਜਿਆ ਹੈਗਾ। ਵੈਸੇ ਅੱਜ ਕੱਲ ਵੀ ਲੋਕ ਕਰ ਦਿੰਦੇ ਹੈਗੇ ਆ ਨਾ, ਨਾਨ ਬਾਇਓਲੋਜੀਕਲ, ਬਟ ਉਹ ਪੁਰਾਣੇ ਪਹਿਲਾਂ ਜ਼ਿਆਦਾ ਸੀਗੇ, ਹੁਣ ਲੋਕ ਸਮਝ ਜਾਂਦੇ ਆ ਕਿ ਜੋ ਵੀ ਚੱਲਦਾ, ਹਨਾ। ਤੇ ਉਹ ਪਹਿਲਾਂ ਏਦਾਂ ਕਰਕੇ ਥੋੜਾ ਜਿਹੜੇ ਸੀਗੇ ਰਾਜੇ ਆਪਣੇ ਆਪ ਨੂੰ ਕਰ ਦਿੰਦੇ ਹੁੰਦੇ ਸੀ ਅੱਗੇ, ਕਿ ਮੈਨੂੰ ਰੱਬ ਨੇ ਭੇਜਿਆ ਤੁਹਾਡੀ ਸੇਵਾ ਕਰਨ ਲਈ, ਜਾਂ ਮੇਰੀ ਫੈਮਿਲੀ ਨੂੰ ਜਿਹੜਾ ਤੁਹਾਡੇ ਜਿਹੜਾ ਸੇਵਾ ਕਰਨ ਲਈ ਭੇਜਿਆ ਗਿਆ, ਹਨਾ। ਤੇ ਓਦਾਂ ਕਰਕੇ ਜਿਹੜਾ ਲੋਕਾਂ ਨੂੰ ਕਰਦੇ ਸੀ, ਤੇ ਮੋਸਟਲੀ ਜਿਹੜਾ ਏਦਾਂ ਹੀ ਜਿਹੜਾ ਰੱਬ ਨਾਲ ਹੀ ਰਿਲੇਟ ਕੀਤਾ ਜਾਂਦਾ ਸੀ ਕਿ ਦੇਵਤਿਆਂ ਨੇ ਕੋਈ ਭੇਜਿਆ ਮੈਸੇਜ ਤਾਂ ਤੁਹਾਨੂੰ ਸੁਪਨਾ ਆਇਆ। ਔਰ ਈਵਨ ਗ੍ਰੀਕ ਦੇ ਵਿੱਚ ਜਿਹੜਾ ਕਹਿੰਦੇ ਟੈਂਪਲ ਵੀ ਹੁੰਦੇ ਸੀ ਜਿਹਨਾਂ ਨੂੰ ਡ੍ਰੀਮ ਟੈਂਪਲਸ ਕਹਿੰਦੇ ਸੀਗੇ, ਤਾਂ ਉਹਨਾਂ ਟੈਂਪਲਸ ਦੇ ਵਿੱਚ ਲੋਕ ਜਾਂਦੇ ਸੀ, ਰਿਚੁਅਲ ਸੀਗੇ ਪ੍ਰੋਪਰ, ਉਹ ਉਹਨਾਂ ਟੈਂਪਲ ਦੇ ਵਿੱਚ ਇੱਕ ਅਲੱਗ ਤੋਂ ਕਮਰਾ ਜਿਹੜਾ ਬਣਿਆ ਹੁੰਦਾ ਸੀ, ਜਿਹੜਾ ਡ੍ਰੀਮਸ ਲੈਣ ਲਈ ਹੀ ਪਰਟੀਕੁਲਰ ਕਮਰਾ ਸੀ ਨਾ, ਤਾਂ ਪ੍ਰੋਪਰ ਰਿਚੁਅਲ ਪਹਿਲਾਂ ਫੋਲੋ ਕਰਦੇ ਸੀ, ਉਹ ਮੰਦਿਰ ਚ ਜਾਂਦੇ ਸੀ ਆਪਣਾ, ਜੋ ਅੱਜ ਵੀ ਜੋ ਆਪਾਂ ਕਰਦੇ ਹਾਂ, ਜਾ ਕੇ ਇਸ਼ਨਾਨ ਕਰਦੇ ਹਾਂ, ਸਾਰਾ ਕੁਛ, ਹੈ ਨਾ, ਆਪਣੇ ਆਪ ਨੂੰ ਸਾਫ਼ ਕਰਦੇ ਸੀਗੇ, ਤੇ ਫਿਰ ਉਹ ਰਾਤ ਨੂੰ ਉੱਥੇ ਸੌਂ ਜਾਂਦੇ ਸੀਗੇ, ਔਰ ਉਹ ਅਜ਼ਿਊਮ ਕਰਦੇ ਸੀਗੇ ਕਿ ਜਿਹੜਾ ਉੱਥੇ ਉਹਨਾਂ ਦਾ ਮੈਡੀਸਿਨ ਦਾ ਦੇਵਤਾ ਜਿਹੜਾ ਵੀ ਮੰਨਦੇ ਸੀਗੇ, ਕਿ ਉਹ ਜੇ ਤੁਹਾਡੇ ਤੇ ਮਿਹਰਬਾਨ ਹੋਊਗਾ ਤਾਂ ਤੁਹਾਨੂੰ ਸੁਪਨਾ ਆਊਗਾ, ਔਰ ਮਤਲਬ ਤੁਹਾਨੂੰ ਕੋਈ ਡਿਜ਼ੀਜ਼ ਆ ਤਾਂ ਹੀਲ ਹੋ ਜੂਗੀ, ਹੈ ਨਾ। ਫਿਰ ਉਸ ਤੋਂ ਬਾਅਦ ਨੈਕਸਟ ਡੇ ਜਿਹੜੇ ਉੱਥੇ ਪ੍ਰੀਸਟ ਹੁੰਦੇ ਸੀਗੇ, ਉਹ ਉਸ ਉਹਨਾਂ ਸੁਪਨੇ ਦੀ ਇੰਟਰਪ੍ਰੀਟੇਸ਼ਨ ਵੀ ਕਰਦੇ ਹੁੰਦੇ ਸੀ ਕਿ ਕੀ ਮਤਲਬ ਹੋ ਸਕਦਾ ਤੁਹਾਡੇ ਇਸ ਸੁਪਨੇ ਦਾ। ਔਰ ਫਿਰ ਜਿੱਦਾਂ ਬਾਈ ਚਾਂਸ ਜਿਹੜਾ ਕਿਸੇ ਦਾ ਮੰਨ ਲਓ ਸੁਪਨਾ ਸੱਚ ਹੋ ਗਿਆ, ਹਨਾ, ਤਾਂ ਉਹ ਫਿਰ ਜਿੱਦਾਂ ਅੱਜ ਵੀ ਆਪਾਂ ਕਰਦੇ ਹਾਂ ਕਿ ਚੜਾਉਂਦੇ ਆ ਕੁਛ ਵੀ, ਹਨਾ, ਮੰਦਿਰਾਂ ਚ ਗੁਰਦੁਆਰਿਆਂ ਚ, ਸੇਮ ਏਦਾਂ ਉੱਥੇ ਵੀ ਉਹ ਚੜਾਉਂਦੇ ਸੀ, ਤਾਂ ਸਪੈਸ਼ਲ ਟੈਂਪਲ ਵੀ ਹੁੰਦੇ ਸੀਗੇ ਡ੍ਰੀਮਸ ਦੇ ਲਈ ਹੀ ਬਣੇ ਹੋਏ, ਕਿ ਤੁਹਾਨੂੰ ਵਧੀਆ ਡ੍ਰੀਮ ਆਉਣ, ਜਾਂ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਉਹ ਤੁਹਾਨੂੰ ਡ੍ਰੀਮ ਦੇ ਵਿੱਚ ਕੁਛ ਦੱਸਿਆ ਜਾਵੇ ਤੇ ਤੁਹਾਡੀ ਪ੍ਰੋਬਲਮ ਕਿਓਰ ਹੋ ਜਾਵੇ, ਹਨਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਫਿਲੋਸਫੀ ਤੋਂ ਪਹਿਲਾਂ ਜਿਹੜੀਆਂ ਸੁਪਨਿਆਂ ਦੇ ਬਾਰੇ ਚ ਲੋਕ ਸੋਚਦੇ ਸੀਗੇ, ਬਟ ਅਫਕੋਰਸ ਜਦੋਂ ਕੁਛ ਕੁ ਫਿਲੋਸਫਰ ਆਏ, ਉਹਨਾਂ ਨੇ ਫਿਰ ਥੋੜਾ ਰੈਸ਼ਨਲੀ ਸੋਚਣਾ ਸ਼ੁਰੂ ਕੀਤਾ ਕਿ ਕਿਉਂ ਆਉਂਦੇ ਆ, ਜਿਹਨਾਂ ਦੀ ਅਸੀਂ ਗੱਲ ਕਰਾਂਗੇ ਅੱਗੇ।
0: ਪਰ ਉਹ ਹੁਣ ਵੀ ਮੇਰੇ ਖਿਆਲ ਦੇ ਨਾਲ, ਸੰਦੀਪ ਜੀ, ਉਹ ਕੰਟੀਨਿਊ ਹੈਗੇ। ਇਨਫੈਕਟ ਆਪਾਂ 2000-2500 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਕਿ ਫਿਲੋਸਫਰ ਆਏ, ਜਾਂ ਉਸ ਤੋਂ ਬਾਅਦ ਸਾਇੰਸਦਾਨ ਵੀ ਆਏ। ਇਨਫੈਕਟ ਹਾਂ, ਹੁਣ ਅੱਜ ਕੱਲ੍ਹ ਵਾਈਕਿੰਗ ਦੀ ਬਹੁਤ ਜ਼ਿਆਦਾ ਗੱਲ ਹੋ ਰਹੀ ਹੈ, ਨਾਰਵੇ ਦੀ ਟੀਮ ਸੋਕਰ ਦੇ ਵਿੱਚ ਆ ਰਹੀ ਹੈ, ਪਰ ਉਹਦੇ 'ਚ ਇਹ ਗੱਲ ਬੜੀ ਆਉਂਦੀ ਹੈ ਕਿ ਜਿਵੇਂ ਹੁਣ ਉਹ ਵਾਈਕਿੰਗ ਸੀਰੀਜ਼ ਵੀ ਆ, ਹੋਰ ਵੀ ਜਿੰਨੀਆਂ ਵੀ ਫਿਲਮਾਂ ਆਪਾਂ ਦੇਖੀ ਜਾਂਦੇ ਹਾਂ, ਹੋਰ ਵੀ ਜਿੰਨੇ ਵੀ ਦੇਖੇ ਨੇ, ਦਰਸ਼ਨ ਸ਼ਾਸਤਰ ਪੜ੍ਹੋ ਤੁਸੀਂ ਜਾਂ ਸਾਡੇ ਧਾਰਮਿਕ ਗ੍ਰੰਥ ਪੜ੍ਹ ਲਓ, ਹੈ ਨਾ, ਉਹਦੇ 'ਚ ਸੁਪਨਿਆਂ ਦੇ ਆਧਾਰ ਦੇ ਉੱਤੇ ਪੂਰੀ ਦੀ ਪੂਰੀ ਕਹਾਣੀ ਰਚੀ ਜਾ ਜਾਂਦੀ ਹੁੰਦੀ ਸੀ। ਜਿਵੇਂ ਕੈਕਈ ਨੂੰ ਸੁਪਨਾ ਆਇਆ ਕਿ ਮੇਰੇ ਤੋਂ ਮੇਰਾ ਰਾਜ ਖੋਲਿਆ ਜਾਊਗਾ, ਤਾਂ ਉਹਨੇ ਜਿਹੜਾ ਰਾਜਾ ਦਸ਼ਰਥ ਤੋਂ ਜਿਹੜਾ ਇੱਕ ਸੰਕਲਪ ਲੈ ਲਿਆ ਕਿ ਮੇਰੇ ਪੁੱਤਰ ਬੈਠਣਗੇ ਗੱਦੀ 'ਤੇ, ਹੈ ਨਾ, ਰਾਮ ਜੀ ਨੂੰ ਭੇਜ ਦਿਉ। ਜਾਂ ਫਿਰ ਜਿਹੜੇ ਮਹਾਭਾਰਤ ਦੇ ਵਿੱਚ ਵੀ ਇਸੇ ਤਰੀਕਿਆਂ ਦੇ ਨਾਲ ਧ੍ਰਿਤਰਾਸ਼ਟਰ ਜਿਹੜੇ ਸੀ ਉਹ ਸੁਪਨੇ ਲੈਂਦੇ ਸੀ। ਵਾਈਕਿੰਗ ਸੀਰੀਜ਼ ਦੀ ਆਪਾਂ ਗੱਲ ਕਰਦੇ ਹਾਂ, ਉਹਦੇ 'ਚ ਵੀ ਇਹ ਦਿਖਾਉਂਦੇ ਨੇ ਕਿ ਇੱਕ ਬੜਾ ਬਜ਼ੁਰਗ ਬੰਦਾ ਉਹਨਾਂ ਦਾ, ਅਤੇ ਉਹ ਦੇਖ ਲੈਂਦਾ ਰਾਤ ਨੂੰ, ਅਤੇ ਉਹ ਫਿਰ ਦੱਸ ਦਿੰਦਾ ਵੀ ਇਹਦੀ ਮੌਤ ਹੋਣੀ ਹੈ, ਅਤੇ ਇੱਥੇ ਫਲਾਣੇ ਰਾਜੇ ਨੇ ਆ ਜਾਣਾ, ਅਤੇ ਇਹਦਾ ਰਾਜ ਭਾਗ ਹੋਊਗਾ ਇਹਦਾ ਨਹੀਂ। ਸੋ ਉਹਨਾਂ ਚੀਜ਼ਾਂ ਨੂੰ ਉਹ ਮੰਨਦੇ ਵੀ ਹੁੰਦੇ ਸੀਗੇ, ਹੈ ਨਾ। ਅਤੇ ਜਾਂ ਤਾਂ ਉਹੀ ਗੱਲ ਵੀ ਜਿਵੇਂ ਤੁਸੀਂ ਕਹਿ ਦਿੰਦੇ ਹੋ ਕਿ ਆਉਂਦੇ ਬਾਕੀਆਂ ਨੂੰ ਵੀ ਹੋਣਗੇ, ਪਰ ਉਹ ਕਹਿੰਦੇ ਹੋਣਗੇ ਵੀ ਲੈ ਮੈਂ ਦੱਸਿਆ, ਉਹਨਾਂ ਨੇ ਕਹਿਣਾ ਤੂੰ ਵੱਡਾ ਉੱਥੇ ਪੰਡਿਤ ਬਣਿਆ ਹਨਾ।
1: ਹਾਂਜੀ, ਨਹੀਂ ਇੱਕ ਮੈਥਮੈਟੀਸ਼ੀਅਨ ਜਿਹੜੇ ਆਪਣੇ ਹੋਏ ਰਾਮਾਨੁਜਨ, ਸ਼੍ਰੀ ਨਿਵਾਸ ਰਾਮਾਨੁਜਨ, ਉਹ 1887 ਚ ਉਹਨਾਂ ਦਾ ਬਰਥ ਹੋਇਆ ਸੀ। ਉਹ ਇੰਡੀਆ ਦੇ ਮਤਲਬ ਵਰਲਡ ਦੇ ਮਤਲਬ ਬਹੁਤ ਵੱਡੇ ਮੈਥਮੈਟੀਸ਼ੀਅਨ ਹੈਗੇ ਹਨਾ। ਉਹਨਾਂ ਨੇ ਜਦੋਂ ਉਹਨਾਂ ਦੀ ਮੰਮੀ ਜਿਹੜੇ ਸੀਗੇ ਉਹ ਨਹੀਂ ਮੰਨਦੇ ਸੀਗੇ ਉਹਨਾਂ ਨੂੰ ਅਮੈਰੀਕਾ ਭੇਜਣ ਨੂੰ ਉਸ ਟਾਈਮ ਦੇ ਵਿੱਚ, ਮਤਲਬ 19th century ਦੇ ਵਿੱਚ, ਤਾਂ ਉਹ ਨਹੀਂ ਭੇਜਦੇ ਸੀਗੇ। ਬਟ ਉਹਨਾਂ ਨੂੰ ਫਿਰ ਆਈ ਥਿੰਕ ਉਹਨਾਂ ਦੀ ਮੰਮੀ ਨੂੰ ਜਾਂ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਸੁਪਨਾ ਆਇਆ, ਜਿਹੜੀ ਦੇਵੀ ਨੂੰ ਉਹ ਮੰਨਦੇ ਸੀਗੇ, ਕਿ ਉਹਨਾਂ ਉਸ ਦੇਵੀ ਨੇ ਕਿਹਾ ਉਹਨੂੰ ਕਿ ਇਹਨੂੰ ਜਾਣ ਦਿਓ ਹਨਾ। ਤੇ ਉਹ ਗਿਆ, ਉਹ ਮਤਲਬ ਐਜ ਏ ਮਤਲਬ ਮੈਥਮੈਟੀਸ਼ੀਅਨ ਸੀਗਾ, ਬਟ ਉਹ ਮੰਨਦਾ ਸੀ। ਆਫਕੋਰਸ ਜਿਹੜਾ ਹੁਣ ਸਾਡੇ ਕੋਲ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਸੀ, ਐਪੀਸੋਡ ਚ ਗੱਲ ਵੀ ਕਰਾਂਗੇ ਕਿ ਕਿਉਂ ਸੁਪਨੇ ਸਾਨੂੰ ਇੰਨੇ ਜਿਹੜੇ ਆ, ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਨੂੰ, ਕਿਉਂਕਿ ਸਾਡੇ ਦਿਮਾਗ ਚ ਜੋ ਵੀ ਗੱਲਾਂ ਘੁੰਮਦੀਆਂ ਹਨਾ, ਤੇ ਉਹ ਆਪਾਂ ਦੇਖਾਂਗੇ। ਬਟ ਇੱਕ ਸਾਇੰਟਿਸਟ ਸੀ, ਬਾਕੀ ਵੀ ਜਦੋਂ ਤੁਸੀਂ ਕਿਹਾ ਕਿ ਹਿਸਟਰੀ ਚ ਹੁੰਦਾ ਸੀ, ਔਰ ਸਿਰਫ ਇਹ ਇਹਨਾਂ ਦੇਵੀ ਔਰ ਉਹਨਾਂ ਦਾ ਨਹੀਂ ਸੀ, ਇਹ ਵੀ ਸੋਚਦੇ ਸੀ ਕਿ ਜਿਹੜਾ ਸਾਨੂੰ ਫਿਊਚਰ ਦੇ ਬਾਰੇ ਚ ਵੀ ਇਹ ਦੱਸਦੇ ਆ ਸੁਪਨੇ, ਕਿ ਜਿੱਦਾਂ ਤੁਸੀਂ ਕਿਹਾ ਕਿ ਮੰਨ ਲਓ ਸੁਪਨੇ ਚ ਕਿਸੇ ਨੂੰ ਦੱਸਦਾ ਕਿ ਕੱਲ ਨੂੰ ਤੂੰ ਮਰ ਜਾਣਾ ਜਾਂ ਕੁਛ ਵੀ ਐਵੇਂ ਦਾ ਹਨਾ, ਤਾਂ ਉਹ ਸਾਰੀ ਜਿਹੜਾ ਇਹ ਵੀ ਸੋਚਦੇ ਸੀ ਕਿ ਫਿਊਚਰ ਵੀ ਸਾਨੂੰ ਦੱਸਿਆ ਜਾਂਦਾ ਸੁਪਨੇ ਦੇ ਵਿੱਚ।
0: ਓਕੇ, ਤੇ ਆਪਾਂ ਵੈਸੇ ਪਿਛਲੇ 2-3 ਐਪੀਸੋਡ ਦੇ ਵਿੱਚ ਪਰਟੀਕੂਲਰ ਫਿਲਾਸਫਰਸ ਜਿਹੜੇ ਸੀਗੇ ਉਹਨਾਂ ਦੀ ਇੱਕ ਦੋ ਫਿਲਾਸਫੀ, ਮਤਲਬ ਉਹਨਾਂ ਦੀ ਕੋਈ ਇੱਕ ਥਿਊਰੀ ਜਿਹੜੀ ਉਹਨਾਂ ਨੇ ਸੁਜੈਸਟ ਕੀਤੀ ਸੀ ਉਹਦੇ ਤੇ ਗੱਲ ਕਰਦੇ ਹੁੰਦੇ ਸੀ। ਸੁਪਨਿਆਂ ਦੇ ਬਾਰੇ ਕਿਸੇ ਪਰਟੀਕੂਲਰ ਫਿਲਾਸਫਰ ਨੇ ਬੋਲਿਆ ਉਹਦੀ ਵੱਲ ਬਾਰੇ ਗੱਲ ਕਰਨੀ ਹੈ, ਜਾਂ ਪੁਰਾਤਨ ਸਮਿਆਂ ਦੇ ਵਿੱਚ ਫਿਲਾਸਫਰ ਨੇ ਕਦੇ ਇਹਦੇ ਬਾਰੇ ਕਦੇ ਕੁਛ ਕਿਹਾ?
1: ਹਾਂਜੀ ਹਾਂਜੀ ਬਿਲਕੁਲ, ਅੱਜ ਅਸੀਂ ਜਿੱਦਾਂ ਸਾਡਾ ਅਰਿਸਟੋਟਲ ਦਾ ਸਾਡਾ ਫੇਵਰਟ ਹੈਗਾ, ਉਹ ਤਾਂ ਹਰ ਜਿਹੜਾ ਕੋਈ ਵੀ ਕੋਨਸੈਪਟ ਹੋਵੇ ਉਹਦੇ ਵਿੱਚ ਆਈ ਜਾਂਦਾ ਹੈ। ਬਟ ਉਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਪਲੇਟੋ ਦੀ ਜਾਂ ਹੋਰ ਦੀ। ਸੋ ਜਿੱਦਾਂ ਮੈਂ ਪਹਿਲਾਂ ਕਿਹਾ ਹੀ ਹੈ ਕਿ ਪਹਿਲਾਂ ਇੱਦਾਂ ਮੰਨਦੇ ਸੀ ਕਿ ਜਿਹੜਾ ਇਹ ਕੋਈ ਰੱਬੀ ਜਿਹੜੀ ਜਿਹੜੀ ਪਾਵਰ ਹੈਗੀ ਹੈ, ਜਿਹੜੀ ਸਾਨੂੰ ਸੁਪਨੇ ਆਉਂਦੇ ਆ। ਬਟ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਟਾਈਮ ਲੰਘਦਾ ਜਾਂਦਾ, ਤਾਂ ਬਹੁਤ ਸਾਰੇ ਲੋਕ ਐਵੇਂ ਹੁੰਦੇ ਆ ਜਿਹੜੇ ਚੀਜ਼ਾਂ ਨੂੰ ਕੁਐਸਚਨ ਕਰਦੇ ਆ ਹਨਾ, ਉਹਨਾਂ ਨੂੰ ਲੱਗਦਾ ਕਿ ਨਹੀਂ ਐਵੇਂ ਨਹੀਂ ਹੋ ਸਕਦਾ, ਕਿਉਂ ਇਹ ਚੀਜ਼ਾਂ ਹੋਈਆਂ। ਤੇ ਇਹਨਾਂ ਦੇ ਵਿੱਚੋਂ ਇਹ ਜਿਹੜੇ ਸਾਡੇ ਕੁਛ ਜਿਹੜੇ ਸੀਗੇ ਫਿਲੋਸਫਰ, ਜਿਵੇਂ ਸਾਡਾ ਸਹੀ ਆ ਕਿ ਮੰਨਦੇ ਸੀ ਦੇਵਤਿਆਂ ਦੀ ਆਵਾਜ਼, ਬਟ ਜਿਹੜਾ ਸਾਡਾ ਇੱਕ ਫਰੋਇਡ ਕਰਕੇ ਫਿਲੋਸਫਰ ਸੀਗਾ, ਔਰ ਪਲੇਟੋ ਜਿਹੜਾ ਅਰਿਸਟੋਟਲ ਦਾ ਗੁਰੂ ਸੀਗਾ, ਪਹਿਲਾਂ ਉਹਦੀ ਜੇ ਮੈਂ ਗੱਲ ਕਰਾਂ, ਉਹ ਵੀ ਇਹੀ ਸੋਚਦਾ ਸੀ ਕਿ ਜਿਹੜਾ ਸਾਡਾ ਮਾਇੰਡ ਹੈਗਾ ਕੋਈ ਜਿਹੜੀ ਬਹੁਤ ਆਰਡੀਨਰੀ ਚੀਜ਼ ਨਹੀਂ ਹੈਗੀ, ਇਹਦੇ ਅੰਦਰ ਜਿਹੜੀਆਂ ਡਿਫਰੈਂਟ ਡਿਫਰੈਂਟ ਪਾਵਰਸ ਜਿਹੜੀਆਂ ਕੰਮ ਕਰਦੀਆਂ ਆ, ਤੇ ਇੱਕ ਲੌਜਿਕ ਆ ਜਿਹੜਾ ਸਾਨੂੰ ਸੋਚਣ ਲਈ ਜਾਂ ਫੈਸਲੇ ਜੋ ਵੀ ਆਪਾਂ ਡਿਸੀਜਨ ਲੈਂਦੇ ਹਾਂ ਜਾਂ ਆਪਣੇ ਆਪ ਨੂੰ ਕੰਟਰੋਲ ਕਰਨੇ ਆ, ਉਹਨਾਂ ਨੂੰ ਕਾਬੂ ਕਰਨ ਚ ਜਿਹੜੀ ਸਾਨੂੰ ਹੈਲਪ ਕਰਦਾ ਹਨਾ। ਕੋਈ ਇੱਕ ਪਾਸੇ ਜਿਹੜਾ ਅਸੀਂ ਲੌਜੀਕਲੀ ਸੋਚਦੇ ਹਾਂ, ਤੇ ਦੂਜੇ ਪਾਸੇ ਸਾਡੀਆਂ ਵਿਸ਼ਿਜ਼ ਹੋ ਗਈਆਂ, ਸਾਨੂੰ ਜੋ ਡਰ ਲੱਗਦਾ ਹੈ ਜਾਂ ਚੀਜ਼ਾਂ ਤੋਂ ਜਾਂ ਜੋ ਸਾਨੂੰ ਗੁੱਸਾ ਆਉਂਦਾ ਹਨਾ, ਜਾਂ ਸਾਡਾ ਇਮੋਸ਼ਨਸ ਹੈਗੇ ਆ, ਤੇ ਇਹ ਸਾਡੇ ਜਿਹੜੀ ਆ ਜਦੋਂ ਅਸੀਂ ਜਾਗਦੇ ਵੀ ਹੁੰਦੇ ਹਾਂ ਤਾਂ ਵੀ ਜਿਹੜਾ ਲਾਈਫ ਦੇ ਵਿੱਚ ਇਹ ਜਿਹੜੇ ਲੌਜਿਕ ਸਾਡੀਆਂ ਫੀਲਿੰਗਸ ਨੂੰ ਕੰਟਰੋਲ ਚ ਰੱਖਦੇ ਆ ਹਨਾ, ਪਰ ਜਦੋਂ ਅਸੀਂ ਸੌ ਜਾਂਦੇ ਹਾਂ ਉਹਦੇ ਕਹਿਣਾ ਸੀ, ਤਾਂ ਉਸ ਟਾਈਮ ਕੀ ਹੈ ਜਿਹੜਾ ਸਾਨੂੰ ਕੰਟਰੋਲ ਹੁੰਦਾ ਆਪਣੇ ਆਪ ਤੇ, ਜਿਹੜੇ ਅਸੀਂ ਲੌਜੀਕਲੀ ਆਪਣੇ ਆਪ ਨੂੰ ਦੇਖ ਕੇ ਚੱਲਦੇ ਹਾਂ ਹਨਾ, ਕਿ ਇਹ ਚੀਜ਼ ਅਸੀਂ ਨਹੀਂ ਕਰਨੀ, ਜੇ ਇਹ ਚੀਜ਼ ਸਾਨੂੰ ਜਿਹੜੀ ਆ ਮੈਨੂੰ ਨੁਕਸਾਨ ਕਰੂਗੀ, ਪਰ ਜਦੋਂ ਅਸੀਂ ਸੌ ਜਾਂਦੇ ਹਾਂ ਤਾਂ ਉਹ ਕਹਿੰਦਾ ਸੀ ਕਿ ਉਸ ਟਾਈਮ ਚ ਕੀ ਹੁੰਦਾ ਕਿ ਸਾਡੀ ਜਿਹੜੀਆਂ ਇਹ ਲੌਜਿਕ ਚੀਜ਼ਾਂ ਜਿਹੜੀਆਂ ਲੌਜਿਕ ਵਾਲੀਆਂ ਜਿਹੜਾ ਬਾਹਰਲੀਆਂ ਚੀਜ਼ਾਂ ਇਹ ਬੰਦ ਹੋ ਜਾਂਦੀਆਂ, ਤੇ ਸਾਡਾ ਜਿਹੜਾ ਜਿਹੜੇ ਦਿਮਾਗ ਹੈਗਾ ਉਹ ਨੀਂਦ ਚ ਜਿਹੜਾ ਸਾਨੂੰ ਸੁਪਨੇ ਆਣ ਉਹ ਵਾਲੇ ਸੁਪਨੇ ਆਣ ਲੱਗ ਜਾਂਦੇ ਜਿਹਨਾਂ ਨੂੰ ਅਸੀਂ ਜਾਗਦੇ ਹੋਏ ਕੰਟਰੋਲ ਕਰ ਸਕਦੇ ਹਾਂ ਜਿਹੜੀਆਂ ਚੀਜ਼ਾਂ ਨੂੰ ਹਨਾ। ਮੰਨ ਲਓ ਤੁਹਾਨੂੰ ਕਿਸੇ ਦੇ ਕੋਲ ਕੋਈ ਚੀਜ਼ ਸੋਹਣੀ ਲੱਗ ਰਹੀ, ਤੁਹਾਡਾ ਦਿਲ ਕਰ ਲਿਆ ਉਹਦੇ ਤੋਂ ਲੈਣ, ਬਟ ਐਥੀਕਲੀ ਤੁਸੀਂ ਸੋਚੋਗੇ ਕਿ ਨਹੀਂ ਲੈ ਸਕਦਾ, ਬਟ ਸੁਪਨੇ ਚ ਤੁਸੀਂ ਉਹਦੇ ਤੋਂ ਖੋ ਸਕਦੇ ਆ ਚੀਜ਼। ਉਹਦੇ ਕਹਿਣ ਦਾ ਮਤਲਬ ਇਹ ਸੀ ਕਿ ਤੁਸੀਂ ਇਹਨਾਂ ਜਿਹੜੀ ਚੀਜ਼ਾਂ ਜਿਹੜੀ ਚੀਜ਼ਾਂ ਤੁਸੀਂ ਜਾਗਦੇ ਹੋਏ ਨਹੀਂ ਕਰ ਸਕਦੇ, ਉਹ ਤੁਸੀਂ ਸੁਪਨੇ ਚ ਕਰ ਲੈਂਦੇ ਆ, ਤੁਹਾਡਾ ਮਨ ਜਿਹੜਾ ਸੁਪਨੇ ਚ ਚੀਜ਼ਾਂ ਨੂੰ ਕਰਦਾ ਹੈਗਾ। ਉਹਦੀ ਜਿਹੜੀ ਇੱਕ ਬੁੱਕ ਉਹਨੇ ਪਬਲਿਸ਼ ਕੀਤੀ ਸੀ, ਰਿਪਬਲਿਕ ਜਿਹੜੀ ਬੁੱਕ ਦਾ ਜਿਹੜਾ ਨਾਮ ਸੀਗਾ, ਤੇ ਉਹਦੇ ਚ ਉਹਨੇ ਇਹੀ ਦੱਸਿਆ ਸੀ ਕਿ ਜਿਹੜਾ ਜੋ ਵੀ ਅਸੀਂ ਜਿੱਦਾਂ ਅਸੀਂ ਅੱਜ ਕੱਲ ਲਾਈਫ ਚ ਜਿਵੇਂ ਇੰਸਟਾ ਜਾਂ ਸੋਸ਼ਲ ਮੀਡੀਆ ਯੂਜ ਕਰਦੇ, ਜੋ ਅਸੀਂ ਉਹਦੇ ਤੇ ਫੋਟੋਜ਼ ਪਾਉਂਦੇ ਹਾਂ ਆਪਾਂ ਸੁਣਦੇ ਹਾਂ ਨਾ, ਕਿ ਐਕਚੁਅਲ ਚ ਹਰ ਕਿਸੇ ਦੀ ਲਾਈਫ ਉਦਾਂ ਦੀ ਨਹੀਂ ਹੁੰਦੀ। ਸੋ ਵੀ ਇਹੀ ਕਹਿੰਦਾ ਸੀ ਕਿ ਜਦੋਂ ਜਾਗਦੇ ਟਾਈਮ ਜਿਹੜਾ ਅਸੀਂ ਲੌਜੀਕਲੀ ਸੋਚਦੇ ਹਾਂ, ਸੋਸਾਇਟੀ ਨੂੰ ਮਾਇੰਡ ਚ ਰੱਖ ਕੇ ਸੋਚਦੇ ਹਾਂ, ਪਰ ਮੈਂ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਤਾਂ ਸਾਨੂੰ ਇਹਨਾਂ ਚੀਜ਼ਾਂ ਨੂੰ ਕੋਈ ਅਸੀਂ ਇਹਨਾਂ ਬਾਰੇ ਬੋਧਰ ਨਹੀਂ ਕਰਦੇ, ਤਾਂ ਇਸ ਲਈ ਸਾਨੂੰ ਸੁਪਨੇ ਆਉਂਦੇ ਆ। ਮਤਲਬ ਉਹਦੇ ਕਹਿਣ ਦਾ ਮਤਲਬ ਸੀ ਕਿ ਜੋ ਸਾਡੇ ਮਨ ਚ ਹੁੰਦਾ ਆ ਉਹੀ ਸਾਨੂੰ ਸੁਪਨਿਆਂ ਚ ਦੇਖਦਾ ਹੈ ਹਨਾ।
0: ਰਾਈਟ ਰਾਈਟ
1: ਪਰ ਉਹਦਾ ਇਹੀ ਕਹਿਣਾ ਸੀ ਕਿ ਇੱਦਾਂ ਨਹੀਂ ਹੈਗਾ ਕੋਈ ਕਿ ਤੁਹਾਨੂੰ ਕੋਈ ਜਿਹੜਾ ਇਹ ਹਿਡਨ ਮੈਸੇਜ ਆ ਰਿਹਾ ਕਿਤੇ ਜਾਂ ਕੋਈ ਹੈ ਨਾ ਕੋਈ ਇੱਦਾਂ ਦੀ ਚੀਜ਼ ਆ ਰਹੀ ਹੈਗੀ ਆ ਜ਼ਿਆਦਾ ਉਹਦਾ ਮਤਲਬ ਇਹ ਸੀ ਕਿ ਸਾਨੂੰ ਸਾਨੂੰ ਆਪਣੇ ਜਿਹੜੇ ਨੇਚਰ ਦੇ ਬਾਰੇ ਦੱਸਦਾ ਹੈ ਕਿ ਅਸੀਂ ਅੰਦਰੋਂ ਕਿਵੇਂ ਦੇ ਆ ਜੋ ਵੀ ਸਾਡੇ ਮਨ ਚ ਹੈਗਾ ਆ ਤੇ ਉਸ ਤੋਂ ਬਾਅਦ ਜਿਹੜਾ ਅਰਿਸਟੋਟਲ ਸਾਡਾ ਹੈਗਾ ਉਹਦਾ ਵੀ ਇਹੀ ਕਹਿਣਾ ਸੀਗਾ ਕਿ ਸੁਪਨੇ ਜਿਹੜੇ ਹੈਗੇ ਆ ਉਹ ਕਿਸੇ ਰੱਬ ਵੱਲੋਂ ਨਹੀਂ ਆਉਂਦੇ ਕੋਈ ਨੈਚੁਰਲ ਜਿਹੜੀ ਆ ਇੱਕ ਸਾਡੀ ਜਿਹੜੀ ਐਕਟੀਵਿਟੀ ਹੈਗੀ ਆ ਮਨ ਦੀ ਜਿਹਦੇ ਸਾਨੂੰ ਸੁਪਨੇ ਆਉਂਦੇ ਆ ਇੱਕ ਬੁੱਕ ਉਹਨੇ ਦੋ ਤਿੰਨ ਬੁੱਕਸ ਲਿਖੀਆਂ ਸੀ ਉਹਨਾਂ ਚ ਇੱਕ ਬੁੱਕ ਸੀਗੀ ਔਨ ਡ੍ਰੀਮਸ ਕਰਕੇ ਉਹਦੇ ਚ ਉਹਨੇ ਕਿਹਾ ਕਿ ਇਹੀ ਕਿ ਜਿਹੜੇ ਸਾਡੇ ਸੁਪਨੇ ਜਿਹੜੇ ਸਾਡੀ ਆਪਣੀ ਸੈਂਸਿਸ ਤੋਂ ਜਿਹੜਾ ਪ੍ਰੋਡਿਊਸ ਹੁੰਦੇ ਆ ਜਿਵੇਂ ਜਦੋਂ ਅਸੀਂ ਦੇਖਦੇ ਹਾਂ ਸੁਣਦੇ ਹਾਂ ਨਾ ਜੋ ਵੀ ਫੀਲ ਕਰਦੇ ਹਾਂ ਸਾਡੇ ਮਨ ਚ ਰਹਿ ਜਾਂਦਾ ਹੈ ਜਦੋਂ ਆਪਣੀ ਲਾਈਫ ਦੇ ਵਿੱਚ ਕੁਛ ਵੀ ਆਪਾਂ ਫੀਲ ਕਰਦੇ ਤਾਂ ਤੇ ਜਦੋਂ ਅਸੀਂ ਸੌ ਜਾਂਦੇ ਹਾਂ ਫਿਰ ਇਹ ਜਿਹੜੀਆਂ ਫੀਲਿੰਗ ਜਿਹੜੀ ਕੋਈ ਚੀਜ਼ ਸਾਨੂੰ ਚੰਗੀ ਲੱਗੀ ਆ ਕੋਈ ਸਾਡੇ ਮਨ ਦੀ ਇੱਛਾ ਹੈ ਕੋਈ ਚੀਜ਼ ਅਸੀਂ ਖਰੀਦਣੀ ਆ ਹਨਾ ਤਾਂ ਉਹ ਸਾਰੀ ਚੀਜ਼ਾਂ ਸਾਨੂੰ ਦਿਖਣ ਲੱਗ ਜਾਂਦੀਆਂ ਜੇ ਅਸੀਂ ਕਿਤੇ ਜਾਣਾ ਚਾਹੁੰਦੇ ਹਾਂ ਸਾਡਾ ਕੋਈ ਫੇਵਰੇਟ ਡੈਸਟੀਨੇਸ਼ਨ ਹੈਗਾ ਬਟ ਅਸੀਂ ਅਫਕੋਰਸ ਨਹੀਂ ਜਾ ਪਾ ਰਹੇ ਕਿਉਂਕਿ ਸਾਨੂੰ ਛੁੱਟੀਆਂ ਨਹੀਂ ਮਿਲ ਰਹੀਆਂ ਜਾਂ ਪੈਸੇ ਨਹੀਂ ਇਕੱਠੇ ਹੋ ਰਹੇ ਤਾਂ ਤੁਸੀਂ ਸੁਪਨੇ ਚ ਉਹਨਾਂ ਚੀਜ਼ਾਂ ਚ ਜਾ ਸਕਦੇ ਹਾਂ ਤੇ ਇਹ ਵੀ ਆਲਮੋਸਟ ਲਾਈਕ ਪ੍ਰੀਟੀ ਮੱਚ ਸੇਮ ਹੀ ਗੱਲਾਂ ਕਹਿੰਦਾ ਸੀਗਾ ਕਿ ਸਾਡੇ ਆਪਣੇ ਹੀ ਜੋ ਮਨ ਚ ਅਸੀਂ ਦਿਨ ਚ ਐਕਸਪੀਰੀਅੰਸ ਕਰਦੇ ਹਾਂ ਤੇ ਅਸੀਂ ਕਰਨਾ ਚਾਹੁੰਦੇ ਆ ਉਹ ਚੀਜ਼ਾਂ ਸਾਨੂੰ ਜਿਹੜੀਆਂ ਰਾਤ ਨੂੰ ਸੁਪਨਿਆਂ ਚ ਜਿਹੜੀਆਂ ਦਿਖਦੀਆਂ ਆ ਪਰ ਉਹ ਤੋਂ ਇਲਾਵਾ ਉਹ ਇਹ ਵੀ ਕਹਿੰਦਾ ਸੀ ਕਿ ਇੱਦਾਂ ਵੀ ਹੁੰਦਾ ਕਿ ਸਾਨੂੰ ਜੋ ਸਾਡੀ ਫਿਜ਼ੀਕਲ ਬਾਡੀ ਦੀ ਜਿਹੜੀ ਸਟੇਟਸ ਹੈਗਾ ਆ ਉਹ ਵੀ ਤੁਹਾਨੂੰ ਸੁਪਨਿਆਂ ਚ ਆ ਸਕਦਾ ਜਿਵੇਂ ਮੰਨ ਲਓ ਤੁਹਾਨੂੰ ਬਹੁਤ ਗਰਮੀ ਲੱਗ ਰਹੀ ਹੈ ਤੇ ਤੁਹਾਨੂੰ ਸੁਪਨੇ ਚ ਗਰਮੀ ਲੱਗ ਸਕਦੀ ਹੈ ਨਾ ਮਤਲਬ ਇਹ ਉਹਦਾ ਮੰਨਣਾ ਸੀਗਾ ਬਟ ਇਹ ਥੋੜਾ ਜਿਹਾ ਟਰੂ ਕਿਉਂਕਿ ਜਦੋਂ ਆਪਾਂ ਨੂੰ ਕਈ ਵਾਰ ਬੁਖਾਰ ਹੁੰਦਾ ਤੇ ਰਾਤ ਨੂੰ ਵੀ ਕਈ ਵਾਰ ਸਾਨੂੰ ਨਾ ਸੁਪਨਿਆਂ ਚ ਵੀ ਇੱਦਾਂ ਦੇ ਮਤਲਬ ਕਈ ਵਾਰ ਸੁਪਨੇ ਆ ਜਾਂਦੇ ਆ ਤੇ ਥੋੜਾ ਜਿਹਾ ਮੈਡੀਕਲੀ ਵੀ ਇਹ ਥੋੜਾ ਬਹੁਤਾ ਇਹਦੇ ਵਿੱਚ ਹੈਗਾ ਕਿ ਸਾਨੂੰ ਜਿੱਦਾਂ ਦੀ ਸਾਡੀ ਬਾਡੀ ਫੀਲ ਕਰ ਰਹੀ ਹੁੰਦੀ ਆ ਉਹੀ ਸਾਡਾ ਫਿਰ ਮਾਇੰਡ ਉਸ ਤਰ੍ਹਾਂ ਰਹਿੰਦਾ ਕਿਉਂਕਿ ਆਪਾਂ ਜਦੋਂ ਸਲੀਪ ਦੀ ਗੱਲ ਕੀਤੀ ਸੀ ਲਾਸਟ ਮੈਮਰੀ ਦੀ ਗੱਲ ਕੀਤੀ ਸੀ ਤਾਂ ਆਪਾਂ ਗੱਲ ਕਰੀ ਸੀ ਕਿ ਸਾਡਾ ਮਾਇੰਡ ਹਮੇਸ਼ਾ ਐਕਟਿਵ ਈਵਨ ਜ਼ਿਆਦਾ ਐਕਟਿਵ ਹੁੰਦਾ ਉਸ ਟਾਈਮ ਦੇ ਉੱਤੇ ਸਾਡਾ ਮਾਇੰਡ ਜਦੋਂ ਅਸੀਂ ਜਿਹੜੇ ਸੁਪਨੇ ਲੈ ਰਹੇ ਹੁੰਦੇ ਆ ਨਾਰਮਲ ਨਾਲੋਂ ਹਾਲਾਂਕਿ ਨਾਰਮਲੀ ਸਾਨੂੰ ਲੱਗਦਾ ਕਿ ਅਸੀਂ ਜਦੋਂ ਸੁੱਤੇ ਹੁੰਦੇ ਤਾਂ ਸਾਡਾ ਮਾਇੰਡ ਵੀ ਪਹਿਲਾਂ ਇਹ ਮੰਨਦੇ ਸੀਗੇ ਸਾਇੰਸ ਨਿਊਰੋ ਸਾਇੰਸ ਜਿਹੜਾ ਪ੍ਰੋਪਰ ਹੁਣ ਜਿਹੜੀ ਡਿਵੈਲਪਮੈਂਟ ਹੋਈ ਹੈ ਉਸ ਤੋਂ ਪਹਿਲਾਂ ਸਾਇੰਸ ਚ ਵੀ ਇਹੀ ਮੰਨਦੇ ਸੀਗੇ ਕਿ ਸਾਡਾ ਮਾਇੰਡ ਪੂਰਾ ਸੌ ਜਾਂਦਾ ਉਸ ਟਾਈਮ ਬਿਲਕੁਲ ਐਕਟਿਵ ਨਹੀਂ ਹੁੰਦਾ ਬਟ ਹੁਣ ਜਦੋਂ ਅਸੀਂ ਬ੍ਰੇਨ ਦੇਖ ਸਕਦੇ ਹਾਂ ਨਿਊਰੋਨ ਦੇਖ ਸਕਦੇ ਜਦੋਂ ਲੋਕ ਸੁੱਤੇ ਪਏ ਹੁੰਦੇ ਆ ਤਾਂ ਸਾਨੂੰ ਪਤਾ ਲੱਗਦਾ ਕਿ ਨਹੀਂ ਜਿਹੜਾ ਮਾਇੰਡ ਜਿਹੜਾ ਉਸ ਟਾਈਮ ਦੇ ਉੱਤੇ ਹੁੰਦਾ ਐਕਟਿਵ ਜਦੋਂ ਅਸੀਂ ਸਲੀਪ ਚ ਹੁੰਦੇ ਹਾਂ ਕਾਫੀ ਸਾਰੀਆਂ ਚੀਜ਼ਾਂ ਹਜੇ ਵੀ ਅਸੀਂ ਇਹੀ ਮੰਨਦੇ ਹਾਂ ਕਿ ਜੋ ਇਹ ਕਹਿੰਦੇ ਸੀਗੇ ਮਤਲਬ ਜੋ ਕਿਉਂਕਿ ਬੇਸਿਕਲੀ ਅਸੀਂ ਜਦੋਂ ਹੁਣ ਮੈਂ ਨਿਊਰੋ ਸਾਇੰਸ ਵਾਲੀ ਅੱਗੇ ਆਪਾਂ ਗੱਲ ਕਰਾਂਗੇ ਤਾਂ ਸਾਨੂੰ ਪਤਾ ਚੱਲੂਗਾ ਕਿ ਹਾਂ ਬੇਸਿਕਲੀ ਇੱਦਾਂ ਹੁੰਦਾ ਕਿ ਜੋ ਸਾਡੇ ਇਮੋਸ਼ਨਸ ਹੁੰਦੇ ਆ ਜਾਂ ਜੋ ਸਾਡੇ ਅਨਕੋਨਸ਼ੀਅਸ ਮਾਇੰਡ 'ਚ ਚੀਜ਼ਾਂ ਪਈਆਂ ਹੁੰਦੀਆਂ ਉਹੀ ਸਾਨੂੰ ਜਿਹੜੀਆਂ ਦਿਖਦੀਆਂ ਹਨਾ ਸੁਪਨਿਆਂ 'ਚ ਕਿਉਂਕਿ ਕਈ ਵਾਰ ਇੱਦਾਂ ਹੁੰਦਾ ਨਾ ਕਿ ਅਸੀਂ ਜੋ ਚੀਜ਼ ਸੋਚਦੇ ਰਹੇ ਹਾਂ ਜਾਂ ਕੋਈ ਕੰਮ ਕਰ ਰਹੇ ਹਾਂ ਦੋ ਚਾਰ ਦਿਨਾਂ ਤੋਂ ਉਹੀ ਸਾਨੂੰ ਸੁਪਨੇ 'ਚ ਆਉਂਦਾ ਰਹਿੰਦਾ ਹੈ ਹਨਾ ਜਾਂ ਨੈਕਸਟ ਡੇ ਤੁਸੀਂ ਉੱਠ ਕੇ ਕੋਈ ਤੇ ਜਾਣਾ ਆ ਤੇ ਕਿਤੇ ਕੰਮ ਕਰਨਾ ਤਾਂ ਤੁਹਾਨੂੰ ਸੁਪਨਿਆਂ 'ਚ ਉਹੀ ਚੀਜ਼ਾਂ ਵਾਰ ਵਾਰ ਦਿਖਦੀਆਂ ਰਹਿੰਦੀਆਂ
0: ਤੁਸੀਂ ਫਿਲਮ ਦੇਖੀ ਹੈ ਕਿਹੋ ਜਿਹਾ ਤੁਸੀਂ ਕਿਹੋ ਜਿਹੇ ਲੋਕਾਂ ਨੂੰ ਮਿਲੇ ਹੋ ਕੀ ਤੁਸੀਂ ਕੰਮ ਕੀਤਾ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿਸੇ ਨਵੀਂ ਥਾਂ ਤੇ ਗਏ ਹੋ ਤਾਂ ਉਹਦੇ ਬਾਰੇ ਵੀ ਤੁਹਾਨੂੰ ਆਉਣ ਲੱਗ ਪੈਂਦੇ ਹੈਗੇ ਨੇ ਨਿਊਰੋਸਾਇੰਸ ਕੀ ਕਹਿੰਦੀ ਹੈ ਜਿਹਦੇ ਤੁਸੀਂ ਗੱਲ ਕਰ ਰਹੇ ਸੀ ਆਪਾਂ ਮੈਂ ਕਹਿੰਦਾ ਵੀ ਬ੍ਰੇਕ ਤੋਂ ਪਹਿਲਾਂ ਇਹਦੇ 'ਤੇ ਹੀ ਗੱਲ ਕਰਦੇ ਚੱਲਦੇ ਹਾਂ ਮਾਡਰਨ ਅਤੇ ਐਂਸ਼ੀਅੰਟ ਫਿਲੋਸਫੀ ਜਿਹੜੀ ਹੈਗੀ ਹੈ ਸੋਰੀ ਫਿਲੋਸਫੀ ਛੱਡੋ ਪਰ ਪਰਸਪੈਕਟਿਵ ਕੀ ਹੈਗਾ ਡ੍ਰੀਮਸ ਨੂੰ ਲੈ ਕੇ ਸਾਇੰਸ ਕੀ ਕਹਿ ਰਹੀ ਹੈਗੀ ਹੈ ਨਿਊਰੋਸਾਇੰਸ ਕੀ ਕਹਿ ਰਹੀ ਹੈ
1: ਹਾਂਜੀ ਨਿਊਰੋਸਾਇੰਸ ਦੀ ਮੈਂ ਗੱਲ ਕਰਦੀ ਹਾਂ ਬਟ ਇੱਕ ਥੋੜਾ ਜਿਹਾ ਲੁਕਰੇਸ਼ੀਅਸ ਕਰਕੇ ਵੀ ਇੱਕ ਫਿਲੋਸਫਰ ਸੀਗਾ ਜਿਹੜਾ ਉਹਨੇ ਵੀ ਸੁਪਨਿਆਂ ਦੀ ਗੱਲ ਕੀਤੀ ਤੇ ਉਹਦੇ ਅਕੋਰਡਿੰਗ ਇਹ ਸੀ ਕਿ ਇਹ ਡਿਪੈਂਡ ਕਰਦਾ ਕਿ ਤੁਸੀਂ ਕੀ ਮਤਲਬ ਤੁਸੀਂ ਕਿੱਦਾਂ ਦਾ ਕੰਮ ਕਰਦੇ ਆ ਫੋਰ ਐਗਜ਼ਾਮਪਲ ਤੁਸੀਂ ਡਾਕਟਰ ਆ ਜਾਂ ਤੁਹਾਨੂੰ ਉਦਾਂ ਦੇ ਸੁਪਨੇ ਆਓਗੇ ਹਨਾ ਤੁਸੀਂ ਪੇਂਟਰ ਆ ਤੁਹਾਨੂੰ ਉਦਾਂ ਦੇ ਸੁਪਨੇ ਵੀ ਆਓਗੇ ਜਾਂ ਤੁਸੀਂ ਜਿਹੜਾ ਮਿਊਜ਼ੀਸ਼ੀਅਨ ਆ ਤੁਹਾਨੂੰ ਜਿਹੜਾ ਮਿਊਜ਼ਿਕ ਜ਼ਿਆਦਾ ਆਰਟ ਨਾਲ ਰਿਲੇਟਡ ਈਵਨ ਇਹ ਵੀ ਦੇਖਿਆ ਗਿਆ ਹੁਣ ਤਾਂ ਡ੍ਰੀਮਸ ਕਿ ਡ੍ਰੀਮਸ ਜਿਹੜੇ ਸਾਨੂੰ ਕ੍ਰੀਏਟਿਵਿਟੀ ਇਨਹਾਂਸ ਕਰਨ ਚ ਵੀ ਹੈਲਪ ਕਰਦੇ ਕਿਉਂਕਿ ਜਦੋਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਡ੍ਰੀਮਸ ਦੀ ਤਾਂ ਬਹੁਤ ਸਾਰੇ ਜਿਹੜੇ ਆ ਫੇਮਸ ਆਥਰ ਜਾਂ ਜਿਹੜੇ ਆ ਪੇਂਟਰਸ ਇੱਦਾਂ ਦੇ ਹੈਗੇ ਜਿਹੜੇ ਕਹਿੰਦੇ ਆ ਕਿ ਸਾਨੂੰ ਜੋ ਡ੍ਰੀਮਸ ਚ ਆਉਂਦਾ ਆ ਅਸੀਂ ਉਹੀ ਬਣਾਉਂਦੇ ਹਾਂ ਮਤਲਬ ਮੂਵੀਜ਼ ਅਗਰ ਕੋਈ ਬਣਾਉਂਦੇ ਆ ਜਾਂ ਪੇਂਟ ਕਰਦੇ ਨਾ ਮੈਨੂੰ ਡ੍ਰੀਮ ਚ ਆਇਆ ਇਹ ਵਾਲੀ ਸਟੋਰੀ ਤਾਂ ਮੈਂ ਇਹੀ ਜਿਹੜੀ ਮੂਵੀ ਬਣਾ ਦਿੱਤੀ ਤਾਂ ਉਹ ਵੀ ਚੀਜ਼ਾਂ ਜਿਹੜੀਆਂ ਆਪਾਂ ਨੂੰ ਜਿਹੜੀਆਂ ਸੇਮ ਜਿੱਦਾਂ ਮੈਂ ਕਿਹਾ ਕਿ ਐਕਸਪੀਰੀਅੰਸਿਸ ਜਿਹੜੇ ਹੁੰਦੇ ਆ ਸਾਡੇ ਜਾਂ ਸਾਡੀ ਮੈਮਰੀਜ਼ ਹੁੰਦੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਹਾਂਜੀ ਉਹ ਕਰਦੀਆਂ ਤੇ ਨਿਊਰੋਸਾਇੰਸ ਵੀ ਜਿਹੜੀ ਆ ਪ੍ਰੀਟੀ ਮੱਚ ਇਹੀ ਚੀਜ਼ਾਂ ਕਹਿੰਦੀ ਆ ਅੱਜ ਜਦੋਂ ਅਸੀਂ ਕਰਦੇ ਹਾਂ, ਬਟ ਇਹ ਹੈਗਾ ਕਿ ਚਲੋ ਉਸ ਟਾਈਮ ਦੇ ਉੱਤੇ ਉਹ ਆਬਜ਼ਰਵੇਸ਼ਨ ਕਰਕੇ ਗੱਲ ਕਰਦੇ ਸੀ ਜਿਵੇਂ ਮੈਂ ਹਰ ਵਾਰ ਕਹਿੰਦੀ ਹਾਂ, ਬਟ ਹੁਣ ਸਾਡੇ ਕੋਲ ਜਿਹੜੇ ਆ ਬ੍ਰੇਨ ਸਕੈਨ ਕਰਨ ਦੇ ਲਈ ਇੰਸਟਰੂਮੈਂਟਸ ਹੈਗੇ ਆ, ਤੋ ਨਿਊਰੋਸਾਇੰਸ ਦੇ ਅਕੋਰਡਿੰਗ ਜਿਹੜਾ ਆ ਸਾਡਾ ਜਿਹੜਾ ਡ੍ਰੀਮਸ ਜਿਹੜੇ ਆ ਪ੍ਰੋਡਿਊਸ ਹੁੰਦੇ ਆ ਰੈਮ ਸਲੀਪ, ਪਹਿਲਾਂ ਮੈਂ ਸਲੀਪ ਦੀ ਗੱਲ ਕਰ ਦਿੰਦੀ ਆ ਕਿ ਜਦੋਂ ਅਸੀਂ ਸੌਂਦੇ ਆ ਤਾਂ ਸਾਡੀ ਦੋ ਤਰ੍ਹਾਂ ਦੀ ਸਲੀਪ ਸਾਈਕਲ ਹੁੰਦੇ ਆ, ਇੱਕ ਰੈਮ ਸਲੀਪ ਇੱਕ ਨੋਨ ਰੈਮ ਸਲੀਪ। ਰੈਮ ਸਲੀਪ ਦਾ ਮਤਲਬ ਆ ਰੈਪਿਡ ਆਈ ਮੂਵਮੈਂਟ, ਕਈ ਵਾਰ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਬੰਦਾ ਸੁੱਤਾ ਹੁੰਦਾ ਤਾਂ ਉਹਦੀਆਂ ਅੱਖਾਂ ਮੂਵ ਕਰ ਰਹੀਆਂ ਹੁੰਦੀਆਂ ਹਨਾ, ਤੋ ਉਹ ਦੋ ਤਰ੍ਹਾਂ ਦੋ ਸਟੇਜਿਸ ਚ ਆਪਾਂ ਸਲੀਪ ਨੂੰ ਡਿਵਾਈਡ ਕਰ ਦਿੰਦੇ ਹਾਂ। ਇਹ ਇੱਕ ਮੂਵ ਇੱਕ ਸਟੇਜ ਜਦੋਂ ਤੁਹਾਡੀਆਂ ਅੱਖਾਂ ਮੂਵ ਕਰ ਰਹੀਆਂ ਹੁੰਦੀਆਂ ਸਲੀਪ ਦੇ ਦੌਰਾਨ, ਤੇ ਦੂਜੀ ਸਟੇਜ ਜਦੋਂ ਅੱਖਾਂ ਨਹੀਂ ਮੂਵ ਕਰ ਰਹੀਆਂ ਹੁੰਦੀਆਂ ਸਲੀਪ ਦੇ ਟਾਈਮ ਤੇ, ਹਨਾ।
0: ਉਦਾਂ ਹੀ ਕਹਿੰਦੇ ਰਹਿ ਗਏ ਤਾਂ ਗਹਿਰੀ ਨੀਂਦ ਦੇ ਸੁੱਤਾ, ਇਹ ਕੱਚੀ ਨੀਂਦ ਚ ਹੈ।
1: ਹਾਂਜੀ, ਜਿਹੜੀ ਰੈਮ ਸਲੀਪ ਹੁੰਦੀ ਹੈ ਜਦੋਂ ਜਿਸ ਟਾਈਮ ਤੁਹਾਡੀਆਂ ਅੱਖਾਂ ਮੂਵ, ਉਸ ਟਾਈਮ ਦੇ ਤੇ ਲਏ ਗਏ ਸੁਪਨੇ ਤੁਹਾਨੂੰ ਸਭ ਤੋਂ ਵੱਧ ਯਾਦ ਰਹਿੰਦੇ ਆ, ਇਸ ਲਈ ਸਾਨੂੰ ਸਵੇਰ ਦੇ ਸੁਪਨੇ ਜ਼ਿਆਦਾ ਯਾਦ ਰਹਿੰਦੇ ਆ ਕੰਪੈਰੇਟਿਵਲੀ ਰਾਤ ਦੇ ਜਿਹੜੇ ਪਹਿਲੀ ਰਾਤ ਦੇ ਪਹਿਲੇ ਟਾਈਮ ਦੇ ਤੁਸੀਂ ਸੁਪਨੇ ਦੇਖੇ ਹੋਗੇ, ਹਨਾ। ਹਾਂਜੀ, ਜਿਹੜੇ ਨੋਨ ਰੈਪਿਡ ਦੀ ਜਦੋਂ ਮੈਂ ਗੱਲ ਕਰਦੀ, ਜਦੋਂ ਨਹੀਂ ਆਪਣੀ ਸਲੀਪ ਇੰਨੀ ਡੂੰਘੀ ਹੁੰਦੀ, ਉਹਨੂੰ ਅਸੀਂ ਤਿੰਨ ਸਟੇਜਿਸ ਚ ਡਿਵਾਈਡ ਕਰ ਦਿੰਦੇ ਹਾਂ, N1, N2, N3 ਕਹਿੰਦੇ ਆ ਉਹਨੂੰ, ਸਿਰਫ ਸੌਖਾ ਜਿਹਾ ਕਰਕੇ। N1 ਉਹ ਸਟੇਜ ਹੁੰਦੀ ਜਿਹੜੀ ਸਾਡੀ ਜਦੋਂ ਤੁਸੀਂ ਸੌਂਦੇ ਹਾਂ ਤਾਂ ਤੁਹਾਡੀ ਪਹਿਲੇ 5 ਮਿੰਟ ਦੀ ਜਿਹੜੀ ਸਲੀਪ ਹੁੰਦੀ ਆ, ਐਂਟਰੀ ਸਟੇਜ ਹੀ ਹੁੰਦੀ ਆ ਨਾ, ਜਦੋਂ ਤੁਸੀਂ ਪ੍ਰੋਪਰ ਦੂਜੀ ਬਾਹਰਲੀ ਦੁਨੀਆਂ ਤੋਂ ਅਲੱਗ ਵੀ ਨਹੀਂ ਹੋਏ ਹੁੰਦੇ ਤਾਂ ਆਪਾਂ ਨੀਂਦ ਚ ਨਹੀਂ ਹੁੰਦੇ, ਤੇ ਕੁਛ ਮਿੰਟ ਹੀ ਰਹਿੰਦੀ ਆ ਮੋਸਟਲੀ, 5% ਜਿਹੜੀ ਆ ਟੋਟਲ ਸਲੀਪ ਟਾਈਮ ਤੁਹਾਡਾ ਹੀ ਲੈਂਦੀ ਆ। ਇਸ ਟਾਈਮ ਦੇ ਉੱਤੇ ਤੁਹਾਡੀ ਹਾਰਟ ਬੀਟ ਔਰ ਸਾਹ ਲੈਣਾ ਤੁਹਾਡਾ ਸਲੋ ਹੋਣਾ ਸ਼ੁਰੂ ਹੋ ਜਾਂਦਾ ਨਾ, ਮਸਲਸ ਰਿਲੈਕਸ ਹੋਣੀਆਂ ਸ਼ੁਰੂ ਹੋ ਜਾਂਦੀਆਂ, ਤੇ ਹੌਲੀ ਹੌਲੀ ਸਾਡਾ ਬ੍ਰੇਨ ਜਿਹੜਾ ਨੀਂਦ ਵੱਲ ਜਾਣਾ ਸ਼ੁਰੂ ਕਰ ਦਿੰਦਾ। ਤੇ ਫਿਰ ਦੂਜੀ ਜਿਹੜੀ ਸਲੀਪ ਹੈਗੀ ਉਹ 45% ਆਲਮੋਸਟ ਸਾਡਾ ਸਲੀਪ ਦਾ ਟਾਈਮ N2 ਸਲੀਪ ਜਿਹੜੀ ਕਵਰ ਕਰਦੀ ਹੈ। ਇਹਦੇ ਵਿੱਚ ਜਿਹੜੀ ਆ ਸਾਡੀ ਬ੍ਰੇਨ ਵੇਵਸ ਹੋਰ ਸਲੋ ਹੋ ਜਾਂਦੀ ਆ, ਮਤਲਬ ਬ੍ਰੇਨ ਸਾਡਾ ਐਕਟੀਵਿਟੀ ਜਿਹੜੀ ਆ ਉਹ ਸਲੋ ਹੋ ਜਾਂਦੀ ਆ, ਤੇ ਜਿਹੜੀ ਬਾਡੀ ਟੈਂਪਰੇਚਰ ਵੀ ਘਟਣ ਲੱਗ ਜਾਂਦਾ ਹੈ ਸਾਡੀ ਇਹਦਾ ਬਾਡੀ ਦਾ, ਤੇ ਹੌਲੀ ਹੌਲੀ ਅਸੀਂ ਜਿਹੜੀ ਆ

0: ਸਟੇਜ ਹੁੰਦੀ ਹੈ ਮਤਲਬ ਨੋਨ ਰੈਪਿਡ ਆਈ ਮੂਵਮੈਂਟ, ਜਦੋਂ ਤੁਹਾਡੀ ਅੱਖਾਂ ਨਹੀਂ ਮੂਵਮੈਂਟ, ਇਹਦੀ ਜਿਹੜੀ ਲਾਸਟ ਸਟੇਜ ਹੈ N3 ਇਹ ਉਹ ਵਾਲੀ ਸਟੇਜ ਹੈ ਜਦੋਂ ਜੇ ਉਸ ਸਟੇਜ ਚ ਬੰਦਾ ਹੋਵੇ ਤਾਂ ਤੁਹਾਨੂੰ ਉਠਾਉਣਾ ਉਸ ਬੰਦੇ ਨੂੰ ਬਹੁਤ ਔਖਾ ਹੁੰਦਾ। ਸੋ ਮੰਨ ਲਓ ਤੁਸੀਂ ਕਿਸੇ ਬੰਦੇ ਨੂੰ ਉਠਾ ਰਹੇ ਹੋ ਔਰ ਉਹ ਨਹੀਂ ਉੱਠ ਰਿਹਾ, ਤਾਂ ਇਹਦਾ ਮਤਲਬ ਉਹ ਆਪਣੀ ਜਿਹੜੀ ਆ ਨੋਨ ਰੈਪਿਡ ਆਈ ਮੂਵਮੈਂਟ ਗਹਿਰੀ ਨੀਂਦ ਦੇ ਵਿੱਚ। ਹਾਂਜੀ, ਜਦੋਂ ਇਸ ਸਟੇਜ ਚ ਤੁਸੀਂ ਬੰਦੇ ਨੂੰ ਉਠਾ ਵੀ ਦਓਗੇ ਕਈ ਵਾਰ ਧੱਕਾ ਧੁੱਕਾ ਕਰਕੇ, ਤਾਂ ਉਹਨੂੰ ਉਸ ਟਾਈਮ ਬਹੁਤ ਕਨਫਿਊਜ਼ਨ ਹੈ, ਉੱਠੇਗਾ ਉਹਨੂੰ ਪਤਾ ਨੀ ਲੱਗਦਾ ਹਾਂਜੀ ਵੀ ਕੀ ਹੋ ਰਿਹਾ ਹਨਾ, ਤੇ ਕਨਫਿਊਜ਼ਨ ਹੋ ਜਾਂਦੀ ਆ, ਮੈਂਟਲੀ ਬੰਦਾ ਟਾਇਰਡ ਹੁੰਦਾ, ਸਮਝ ਨੀ ਆ ਰਿਹਾ ਵੀ ਕੀ ਹੋ ਰਿਹਾ। ਇਹਨੂੰ ਅਸੀਂ ਜਿਹੜੀ ਆ ਸਲੀਪ ਇਨਰਸ਼ੀਆ ਵੀ ਕਹਿ ਦਿੰਦੇ ਹਾਂ ਇਸ ਸਟੇਜ ਨੂੰ।
1: ਓਕੇ,
0: ਤੇ ਇਹੀ ਉਹ ਸਟੇਜ ਹੁੰਦੀ ਆ ਜਿਹਦੇ ਚ ਸਾਨੂੰ ਜਿਹੜੀ ਆ ਕਿੱਧਰ ਕਈ ਲੋਕ ਸਲੀਪ ਵਾਕਿੰਗ ਕਰਦੇ ਆ ਨਾ, ਸੁੱਤੇ ਸੁੱਤੇ ਚੱਲਣ ਲੱਗ ਜਾਂਦੇ ਆ, ਜਾਂ ਕਈ ਵਾਰ ਰਾਤ ਨੂੰ ਹਾਂਜੀ ਬੋਲਣ ਲੱਗ ਪੈਂਦੇ ਨੇ, ਡਰਾਉਣੇ ਸੁਪਨੇ ਆਉਂਦੇ ਆ ਜਿਹੜੇ ਲੋਕਾਂ ਨੂੰ ਹਨਾ, ਜਾਂ ਉਹ ਚੀਕਣ ਲੱਗ ਜਾਂਦੇ ਆ ਕਈ ਵਾਰ ਸੁੱਤੇ ਪਏ, ਉਹ ਜਿਹੜੀ ਸਾਰੀ ਇਹ ਲਾਸਟ ਜਿਹੜੀ ਤੁਹਾਡੀ ਡੀਪ ਸਲੀਪ ਜਿਹੜੀ ਹੋ ਜਾਂਦੀ ਆ ਐਨ ਰੈਮ ਦੀ, ਉਹਦੇ ਚ ਹੁੰਦੇ ਆ। ਤੇ ਉਸ ਤੋਂ ਬਾਅਦ ਸਾਡੀ ਜਿਹੜੀ ਰੈਪਿਡ ਆਈ ਮੂਵਮੈਂਟ ਜਿਹੜੀ ਆ, ਇਹ ਇੱਕ 90 ਮਿੰਟ ਦਾ ਸਾਈਕਲ ਹੁੰਦਾ, ਜਿਹਦੇ ਚ ਮਤਲਬ ਤੁਹਾਡੀ ਨੋਨ ਰੈਪਿਡ ਤੋਂ ਸ਼ੁਰੂ ਹੋ ਕੇ ਰੈਪਿਡ ਤੱਕ ਤੁਸੀਂ ਪਹੁੰਚਣਾ ਹੈ। ਇੱਦਾਂ ਦੇ ਤੁਸੀਂ 5-6 ਸਾਈਕਲ ਕੰਪਲੀਟ ਕਰਦੇ ਆ ਅਸੀਂ ਆਪਣੀ ਨੀਂਦ ਦੇ ਵਿੱਚ ਹਨਾ। ਤੋ ਜਿਹੜਾ ਉਸ ਤੋਂ ਬਾਅਦ ਜਿਹੜਾ ਰੈਮ ਸਾਈਕਲ ਜਿਹਦੀ ਮੈਂ ਗੱਲ ਕੀਤੀ, ਇਸ ਟਾਈਮ ਦੇ ਵਿੱਚ ਸਾਨੂੰ ਸੁਪਨੇ ਸਭ ਤੋਂ ਜ਼ਿਆਦਾ ਯਾਦ ਰਹਿੰਦੇ ਆ। ਇਹ ਜਦੋਂ ਸ਼ੁਰੂ ਹੁੰਦਾ ਪਹਿਲੇ ਸਾਈਕਲ ਚ ਹੁੰਦਾ ਤੇ 5 ਮਿੰਟ ਦਾ ਹੁੰਦਾ ਹੈ ਰੈਮ ਜਿਹੜਾ ਰੈਪਿਡ ਆਈ ਮੂਵਮੈਂਟ। ਪਰ ਜਿੱਦਾਂ ਜਿੱਦਾਂ ਰਾਤ ਲੰਘਦੀ ਜਾਂਦੀ ਹੈ, ਇਹਦਾ 1 ਘੰਟੇ ਤੱਕ ਇਹਦੀ ਜਿਹੜੀ ਆ ਡਿਊਰੇਸ਼ਨ ਹੋ ਸਕਦੀ ਆ। ਤੇ ਇਸ ਟਾਈਮ ਦੇ ਉੱਤੇ ਜਿਹੜਾ ਆ ਕੀ ਹੁੰਦਾ ਕਿ ਸਾਡਾ ਜਿਹੜਾ ਜਦੋਂ ਅਸੀਂ ਬ੍ਰੇਨ ਪਾਰਟਸ ਦੀ ਗੱਲ ਕੀਤੀ ਸੀ, ਤਾਂ ਸਾਡੇ ਬ੍ਰੇਨ ਦਾ ਐਮਿਗਡਲਾ ਇੱਕ ਪੋਰਸ਼ਨ ਹੁੰਦਾ ਜਿਹੜਾ ਇਮੋਸ਼ਨਲੀ ਜਿਹੜਾ ਰੈਗੂਲੇਸ਼ਨ ਕਰਦਾ ਇਮੋਸ਼ਨ ਦੀ ਸਾਡੀ, ਤੇ ਉਹ ਇਸ ਟਾਈਮ ਦੇ ਉੱਤੇ ਨੋਨ ਰੈਪਿਡ ਆਈ ਮੂਵਮੈਂਟ ਦੇ ਉੱਤੇ ਕੀ ਹੁੰਦਾ ਕਿ ਉਹ ਵਾਲਾ ਏਰੀਆ ਬਹੁਤ ਐਕਟਿਵ ਹੋ ਜਾਂਦਾ ਸਾਡਾ, ਇਸ ਲਈ ਸਾਨੂੰ ਜਿਹੜਾ ਉਸ ਟਾਈਮ ਦੇ ਉੱਤੇ ਜਿਹੜੇ ਲਏ ਸੁਪਨੇ ਜਿਹੜੇ ਯਾਦ ਰਹਿੰਦੇ ਆ। ਤੇ ਦੂਜੀ ਚੀਜ਼ ਸਾਨੂੰ ਇਹ ਵੀ ਹੋ ਸਕਦਾ ਕਈ ਵਾਰ, ਕਿਉਂਕਿ ਸਾਨੂੰ ਪਤਾ ਕਿ ਸੁਪਨੇ ਜਦੋਂ ਅਸੀਂ ਦੇਖਦੇ ਹਾਂ ਤੇ ਸਾਨੂੰ ਕੋਈ ਸੈਂਸ ਜੀ ਨਹੀਂ ਬਣਦੀ ਸੁਪਨੇ ਦੀ ਹਨਾ, ਵੀ ਕਈ ਵਾਰ ਪਤਾ ਨੀ ਕੀ ਹੁੰਦਾ ਰਹਿੰਦਾ, ਆਪਾਂ ਕਿਤੇ ਹੋਰ ਹੀ ਫਿਰ ਰਹੇ ਹੁੰਦੇ ਆ, ਕੋਈ ਮਤਲਬ ਕੋਈ ਐਨੀਮਲ ਬੋਲ ਰਿਹਾ ਹੁੰਦਾ, ਮਤਲਬ ਕੁਛ ਵੀ ਤਰ੍ਹਾਂ ਦਾ ਸੁਪਨਾ ਸਾਨੂੰ ਆ ਜਾਂਦਾ ਜਿਹੜੀ ਸੋਚਦੇ, ਕੋਈ ਸੈਂਸ ਨੀ ਬਣੀ ਹਨਾ। ਹਾਂਜੀ, ਰੈਂਡਮ ਸੁਪਨਾ ਉਹ ਇਸ ਲਈ ਆਉਂਦਾ ਕਿਉਂਕਿ ਜਿਹੜਾ ਸਾਡੇ ਬ੍ਰੇਨ ਦਾ ਜਿਹੜਾ ਮੋਲਾ ਹਿੱਸਾ ਹੁੰਦਾ ਪ੍ਰੀ ਫਰੰਟਲ ਕੋਰਟੈਕਸ, ਉਹ ਉਸ ਟਾਈਮ ਦੇ ਉੱਤੇ ਇਨਐਕਟਿਵ ਹੋਇਆ ਹੁੰਦਾ ਆ, ਕਿਉਂ ਉਹੀ ਹਿੱਸਾ ਜਿਹੜਾ ਉਹ ਆ ਜਿਹੜਾ ਲੌਜਿਕ ਨੂੰ ਜਿਹੜਾ ਆ ਲੌਜਿਕ ਨੂੰ ਕੰਮ ਕਰਦਾ, ਮਤਲਬ ਲੌਜਿਕ ਉਹਦੇ ਬੇਸ ਤੇ ਹੀ ਕੰਮ ਕਰਦਾ ਅਗਰ ਤੁਹਾਡੇ ਜਿਹੜਾ ਪ੍ਰੀ ਫਰੰਟਲ ਕੋਰਟੈਕਸ ਹੈਗਾ, ਤੇ ਕਿਉਂਕਿ ਉਹ ਇਨਐਕਟਿਵ ਹੋ ਜਾਂਦਾ ਇਸ ਲਈ ਤੁਹਾਡਾ ਬ੍ਰੇਨ ਕੋਈ ਲੌਜਿਕ ਨਹੀਂ ਬਣਾ ਪਾਉਂਦਾ ਕਿਸੇ ਚੀਜ਼ ਦੀ, ਤੁਹਾਨੂੰ ਸਮਝ ਨਹੀਂ ਲੱਗਦਾ ਕਿ ਕੀ ਚੱਲੀ ਜਾ ਰਿਹਾ, ਇਲੌਜੀਕਲ ਜਿਹਾ ਜਿਹੜੇ ਸੁਪਨੇ ਸਾਨੂੰ ਜਿਹੜੇ ਆਉਂਦੇ ਰਹਿੰਦੇ ਆ। ਹੁਣ ਅਸੀਂ ਇਹ ਸੋਚਦੇ ਹਾਂ ਕਿ ਇਹਦਾ ਰੀਜ਼ਨ ਕੀ ਹੈ ਕਿ ਕਿਉਂ ਸੁਪਨੇ ਆਉਂਦੇ ਆ, ਜਦੋਂ ਅਸੀਂ ਨਿਊਰੋਸਾਇੰਸ ਚ ਗੱਲ ਕਰਦੇ ਹਾਂ ਤਾਂ ਦੋ ਮੇਨ ਜਿਹੜੀ ਅਸੀਂ ਤਿੰਨ ਮੇਨ ਜਿਹੜੀਆਂ ਚੀਜ਼ਾਂ ਕਹਿੰਦੇ ਹਾਂ ਕਿ ਇੱਕ ਅਸੀਂ ਕਹਿੰਦੇ ਹਾਂ ਕਿ ਮੈਮਰੀ ਸਾਡੀ ਕੰਸੋਲੀਡੇਟ ਹੋ ਰਹੀ ਆ, ਮਤਲਬ ਕਿ ਸਾਡੀ ਮੈਮਰੀ ਸਟਰੋਂਗ ਹੋ ਰਹੀ ਆ। ਜਦੋਂ ਅਸੀਂ ਮੈਮਰੀ ਵਾਲਾ ਪੋਡਕਾਸਟ ਕੀਤਾ ਸੀ ਤਾਂ ਅਸੀਂ ਗੱਲ ਕੀਤੀ ਸੀ ਨਾ ਕਿ ਕਿਵੇਂ ਸਾਡੀ ਮੈਮਰੀ ਜਿੰਨੀ ਜ਼ਿਆਦਾ ਉਹਨੂੰ ਨਿਊਰੋਨ ਨੂੰ ਸਟਰੈਂਥ ਮਿਲਦੀ ਹੈ ਉਨੀ ਜ਼ਿਆਦਾ ਸਾਡੀ ਮੈਮਰੀ ਸਟਰੋਂਗ ਹੁੰਦੀ ਆ। ਤਾਂ ਅਸੀਂ ਕਹਿੰਦੇ ਕਿ ਡ੍ਰੀਮਸ ਜਿਹੜਾ ਆ ਸਾਨੂੰ ਸਾਡੀ ਮੈਮਰੀਜ਼ ਨੂੰ ਪ੍ਰੋਸੈਸ ਤੇ ਸਟੋਰ ਕਰਨ ਚ ਹੈਲਪ ਕਰਦੇ ਆ, ਤੇ ਨਾਲ ਹੀ ਜਿਹੜੇ ਆ ਸਾਡੇ ਨਵੇਂ ਐਕਸਪੀਰੀਅੰਸ ਸਾਨੂੰ ਹੁੰਦੇ ਆ ਜਾਂ ਜੋ ਸਾਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆਪਸ ਚ ਜਿਹੜਾ ਇਕੱਠਾ ਕਰਕੇ ਇੱਕ ਡ੍ਰੀਮ ਬਣ ਜਾਂਦਾ, ਮਤਲਬ ਇੱਕ ਪਜ਼ਲ ਪੀਸਿਸ ਜਿਹਾ ਤੁਸੀਂ ਰੱਖ ਸਕਦੇ ਆ ਕਿ ਅਲੱਗ ਅਲੱਗ ਤੁਹਾਡੇ ਬ੍ਰੇਨ ਦੇ ਕੌਨਸ਼ੀਅਸ ਅਨਕੌਨਸ਼ੀਅਸ ਮਾਇੰਡ ਚ ਅਨਕੌਨਸ਼ੀਅਸ ਮਾਇੰਡ ਚ ਜਿਹੜੇ ਪਏ ਆ ਉਹ ਤੁਹਾਡੇ ਕੌਨਸ਼ੀਅਸ ਮਾਇੰਡ ਚ ਆਉਂਦੇ ਆ, ਤਾਂ ਤੁਹਾਨੂੰ ਡ੍ਰੀਮ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ ਆ ਨਾ। ਤੇ ਇਹ ਜਿਹੜੀ ਸਟੇਜ ਹੁੰਦੀ ਆ ਮੋਸਟਲੀ ਅਗੇਨ ਜਿਹੜੀ ਆ ਰੈਮ ਸਲੀਪ ਦੇ ਵਿੱਚ ਜ਼ਿਆਦਾ ਐਕਟਿਵ ਹੁੰਦੀ ਆ। ਤੇ ਦੂਜਾ ਜਿਹੜਾ ਹੈਗਾ ਸੀ ਇਹ ਮੰਨਦੇ ਆ ਕਿ ਇਮੋਸ਼ਨਲ ਰੈਗੂਲੇਟ ਜਿਹੜਾ ਰੈਗੂਲੇਸ਼ਨ ਕਰਦਾ ਹੈ ਕਿ ਜੋ ਸਾਡੇ ਇਮੋਸ਼ਨਲ ਐਕਸਪੀਰੀਅੰਸ ਦਾ
1: ਓਕੇ,
0: ਕੋਈ ਸਾਡੀ ਲਾਈਫ ਚ ਕੋਈ ਐਕਸਪੀਰੀਅੰਸ ਵਧੀਆ ਐਕਸਪੀਰੀਅੰਸ ਸੀ ਜਿਹਨੂੰ ਅਸੀਂ ਯਾਦ ਕਰਨਾ ਚਾਹੁੰਦੇ ਹਾਂ, ਔਰ ਕਿਉਂਕਿ ਉਹ ਸਾਡੀ ਮੈਮਰੀ ਚ ਹੈਗਾ ਤਾਂ ਸਾਨੂੰ ਉਹ ਵੀ ਡ੍ਰੀਮਸ ਜਿਹੜਾ ਸ਼ੋ ਹੋ ਸਕਦਾ ਹਨਾ। ਔਰ ਜ਼ਰੂਰੀ ਨਹੀਂ ਹੈ ਕਿ ਡ੍ਰੀਮ ਚ ਜਿਹੜਾ ਤੁਹਾਨੂੰ ਕਰੈਕਟਰ ਜਿਹੜਾ ਸ਼ੋ ਹੋਇਆ, ਤੁਹਾਨੂੰ ਕੋਈ ਬੰਦਾ ਤੁਸੀਂ ਦੇਖਿਆ ਜਿਹੜਾ ਜਿਹਨੂੰ ਤੁਸੀਂ ਜਾਣਦੇ ਆ, ਜ਼ਰੂਰੀ ਨਹੀਂ ਹੈ ਕਿ ਉਹ ਡ੍ਰੀਮ ਉਸੇ ਬੰਦੇ ਨੂੰ ਹੀ ਰੈਫਰ ਕਰ ਰਿਹਾ, ਹੋ ਸਕਦਾ ਤੁਹਾਡਾ ਡ੍ਰੀਮ ਜਿਹੜਾ ਕੋਈ ਵੀ, ਕਿਉਂਕਿ ਤੁਸੀਂ ਬੰਦੇ ਨੂੰ ਜਾਣਦੇ ਹੋ ਤੁਹਾਡੀ ਮੈਮਰੀ ਚ ਕਿਤੇ ਪਿਆ ਹੈਗਾ ਤਾਂ ਉਹ ਤੁਹਾਡੇ ਸੁਪਨੇ ਚ ਵੀ ਆ ਗਿਆ ਹਨਾ। ਤੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ। ਤੇ ਇੱਕ ਜਿਹੜੀ ਜਿੱਦਾਂ ਕ੍ਰੀਏਟੀਵਿਟੀ ਦੀ ਮੈਂ ਗੱਲ ਕੀਤੀ ਆ, ਪ੍ਰੋਬਲਮ ਸੋਲਵਿੰਗ ਦੀ ਜਿਹੜੀ ਆ ਗੱਲ ਕੀਤੀ ਹੈ ਕਿ ਡ੍ਰੀਮਸ ਜਿਹੜੇ ਆ ਉਹ ਪ੍ਰੋਬਲਮ ਸੋਲਵ ਕਰਨ ਚ ਹੈਲਪ ਕਰਦੇ ਆ, ਔਰ ਇਹਦਾ ਰੀਜ਼ਨ ਇਹ ਹੋ ਸਕਦਾ ਕਿਉਂਕਿ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਤਾਂ ਸਾਨੂੰ ਜਿੱਦਾਂ ਪਹਿਲਾਂ ਹੀ ਕਿਹਾ ਕਿ ਹੋਰ ਕਿਸੇ ਚੀਜ਼ ਦੇ ਸਾਨੂੰ ਜਿਹੜੀ ਕੋਈ ਸੈਂਸ ਨਹੀਂ ਹੁੰਦੀ ਹੈ ਨਾ, ਆਪਾਂ ਸੁੱਤੇ ਪਏ ਹੁੰਦੇ ਹਾਂ, ਤਾਂ ਉਸ ਟਾਈਮ ਦੇ ਉੱਤੇ ਹੋ ਸਕਦਾ ਕਿ ਸਾਡਾ ਬ੍ਰੇਨ ਨੇ ਜਿਹੜੀ ਇਨਫੋਰਮੇਸ਼ਨ ਅਕਵਾਇਰ ਕੀਤੀ ਹੈਗੀ ਉਹਨੂੰ ਅਸੀਂ ਪ੍ਰੋਸੈਸ ਜਦੋਂ ਕਰ ਰਹੇ ਹਾਂ ਤਾਂ ਆਪਣੇ ਆਪ ਇੱਕ ਸੈਂਸ ਜੀ ਬਣਾਉਣ ਲੱਗ ਜਾਂਦੀ ਹੈ ਨਾ. ਇਸ ਲਈ ਕਈ ਵਾਰ ਕਈ ਲੋਕ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਕਈ ਲੋਕ ਕਹਿੰਦੇ ਕਿ ਅਸੀਂ ਮੂਵੀਜ਼ ਜਦੋਂ ਬਣਾਈਆਂ ਤਾਂ ਸਾਨੂੰ ਤਾਂ ਬਣਾਈ ਜਦੋਂ ਮੈਨੂੰ ਸੁਪਨਾ ਆਇਆ ਹੈ ਨਾ. ਕਈ ਵਾਰ ਸਾਨੂੰ ਇਹ ਹੁੰਦਾ ਕਿ ਅਸੀਂ ਇਗਜ਼ਾਮ ਆ ਸਾਡਾ ਨੈਕਸਟ ਡੇ ਤੇ ਅਸੀਂ ਪੜ੍ਹ ਰਹੇ ਹਾਂ ਕੋਈ ਚੀਜ਼, ਸਾਨੂੰ ਇਕੁਏਸ਼ਨ ਸੋਲਵ ਨਹੀਂ ਹੋ ਰਹੀ ਹੈ ਨਾ, ਸੁਪਨੇ ਚ ਆਪਾਂ ਉਹ ਚੀਜ਼ ਦੇਖ

0: ਰਿਹਾ ਤੇ ਸਾਨੂੰ ਸੋਲਵ ਹੋ ਜਾਂਦੀ ਹੈ ਉਹ ਚੀਜ਼। ਸੋ ਇਸੇ ਲਈ ਹੁੰਦੀ ਹੈ ਕਿਉਂਕਿ ਆਪਣਾ ਮਾਇੰਡ ਜਿਹੜਾ ਉਸ ਟਾਈਮ ਦੇ ਉੱਤੇ ਜਿਹੜਾ, ਕਿਉਂਕਿ ਜਦੋਂ ਬਿਲੀਅਨ ਟ੍ਰਿਲੀਅਨ ਨਿਊਰੋਨ ਕੰਮ ਕਰੂਗੇ ਤਾਂ ਕੁਛ ਨਾ ਕੁਛ ਤਾਂ ਜਿਹੜਾ ਕਰੂਗੇ, ਹੈ ਨਾ,
1: ਕੋਈ ਨਾ ਕੋਈ ਤਾਂ ਨਿਕਲ ਕੇ ਆਊਗਾ ਇਹ ਬਾਹਰ। ਬਿਲਕੁਲ, ਬਹੁਤ ਵਧੀਆ ਗੱਲ। ਇਹਦੇ ਤੇ ਮੈਂ ਕਹਿੰਦਾ ਇੱਕ ਆਪਾਂ ਪਹਿਲਾਂ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਹਾਲੇ ਇਸ ਵਿਸ਼ੇ ਦੇ ਉੱਤੇ ਬਹੁਤ ਸਾਰੇ ਸਵਾਲ ਹੋਰ ਮੇਰੇ ਬਾਕੀ ਹੈਗੇ ਨੇ ਤੇ ਤੁਹਾਡੇ ਜਵਾਬ ਵੀ ਬਕਾਇਦਾ ਉਹਨਾਂ ਦੇ ਉੱਤੇ ਹੋਣਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆ ਕੇ ਗੱਲਬਾਤ ਕਰਦੇ ਹਾਂ। ਪ੍ਰੋਗਰਾਮ ਡੀਪ ਟਾਕ ਸ਼ੋਅ ਇਸ ਵਕਤ ਤੁਸੀਂ ਸੁਣ ਰਹੇ ਹੈਗੇ ਹੋ। ਆਪਣੀ ਫੀਡਬੈਕ ਨਾਲ ਦੀ ਨਾਲ ਭੇਜਦੇ ਰਿਹਾ ਕਰੋ 0472464 ਜਾਂ facebook.com/ਹਾਂਜੀ ਸਿਡਨੀ ਦੇ ਉੱਤੇ।

0: is now the ultimate power in the universe.
1: Radio Haji 1674.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
6: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
2: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
0: This station is now the ultimate power in the universe.
1: Radio Haji 1674.
7: ਜੈਨੂ ਵਾਪਸ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਡੀਪ ਟਾਕ ਸ਼ੋਅ ਚੱਲ ਰਿਹਾ ਹੈਗਾ, ਔਰ ਨਾਲ ਸਾਡੇ ਡਾਕਟਰ ਸੰਦੀਪ ਕੌਰ ਜੀ ਮੌਜੂਦ ਨੇ, ਔਰ ਫੋਨ ਲਾਈਨ ਦੇ ਉੱਤੇ ਅੱਜ ਪ੍ਰੋਗਰਾਮ ਦੇ ਵਿੱਚ ਗੱਲ ਸੁਪਨਿਆਂ ਦੀ ਕਰ ਰਹੀ ਹੈ। ਜੇ ਤੁਸੀਂ ਪ੍ਰੋਗਰਾਮ ਦਾ ਪਿਛਲਾ ਹਿੱਸਾ ਮਿਸ ਕਰ ਗਏ ਹੋ, ਹੁਣੇ ਤੋਂ ਸੁਣਨ ਲੱਗੇ ਹੋ, ਘਬਰਾਇਓ ਨਾ। ਇਸ ਸ਼ੋਅ ਦੇ ਪੋਡਕਾਸਟ ਬਕਾਇਦਾ ਸਾਡੀ ਮੋਬਾਈਲ ਐਪ ਦੇ ਉੱਤੇ ਮੌਜੂਦ ਹੈਗੇ ਨੇ। ਹਾਂ, ਉਹ ਥੋੜ੍ਹੇ ਚਿਰ ਬਾਅਦ ਆਉਂਦੇ ਨੇ, ਸੋ ਇਹਦੀ ਇੱਕ ਐਡਵਾਂਟੇਜ ਰਹਿੰਦੀ ਹੈ ਕਿ ਜੇ ਤੁਸੀਂ ਲਾਈਵ ਸੁਣਦੇ ਹੋ ਇਸ ਸ਼ੋਅ ਨੂੰ ਤਾਂ ਫਾਇਦਾ ਰਹਿ ਜਾਂਦਾ, ਅਤੇ ਲਾਈਵ ਆਪਣੀ ਫੀਡਬੈਕ ਵੀ ਭੇਜ ਦਿਆ ਕਰੋ। ਹਾਂ, ਜੇ ਲੇਟ ਗਾਏ ਵਗਾਏ ਸੁਣਦੇ ਹੈਗੇ ਹੋ, ਕਈ ਕਈ ਵਾਰ ਦੋ ਦੋ ਹਫ਼ਤਾ ਜਾਂ ਤਿੰਨ ਤਿੰਨ ਹਫ਼ਤੇ ਦਾ ਸਾਡਾ ਜਿਹੜਾ ਗੈਪ ਚੱਲਦਾ ਹੈਗਾ, ਪਰ ਤੁਹਾਡੇ ਤੱਕ ਸਾਰੇ ਐਪੀਸੋਡ ਜਿਹੜੇ ਨੇ ਉਹ ਵਾਅਦਾ ਹੈਗਾ ਉਹਦੇ 'ਚ ਪਏ ਹੋਣਗੇ, ਪਿਛਲੇ ਵੀ ਜਾ ਕੇ ਚਾਹੇ ਤੁਸੀਂ ਸੁਣ ਸਕਦੇ ਹੋ। ਸੰਦੀਪ ਜੀ, ਵੈਲਕਮ ਬੈਕ। ਅਤੇ ਮੈਂ ਕਹਿੰਦਾ ਕਿ ਜਿਹੜੀ ਆਪਣਾ ਅੱਗੇ ਮੇਰੇ ਕੋਲ ਹੋਰ ਦੋ ਤਿੰਨ ਕੁਸ਼ਚਨ ਹੈਗੇ ਨੇ, ਅਤੇ ਉਹ ਸਾਰੇ ਥੋੜ੍ਹੇ ਜਿਹੇ ਉਹ ਇਹੋ ਜਿਹੇ ਨੇ ਕਿ ਆਪਣੇ ਐਕਸਪੀਰੀਅੰਸ ਦੇ ਵਿੱਚੋਂ ਹੈਗੇ ਨੇ। ਜੇ ਤੁਹਾਨੂੰ ਲੱਗਦਾ ਹੈ ਕਿ ਪਹਿਲਾਂ ਪਿਛਲਾ ਕੁਛ ਕੋਈ ਕਮੀ ਪੇਸ਼ੀ ਰਹਿ ਗਈ, ਨਹੀਂ ਤਾਂ ਫਿਰ ਮੈਂ ਅਗਲਾ ਕੁਸ਼ਚਨ ਦੱਸ ਗਾ।
8: ਹਾਂਜੀ ਹਾਂਜੀ, ਜਿਵੇਂ ਅਸੀਂ ਗੱਲ ਕਰ ਰਹੇ ਸੀ ਆਪਾਂ ਇਹਦੀ ਡ੍ਰੀਮਸ ਦੀ ਕਿ ਕਿਉਂ ਹੁੰਦੇ ਆ, ਹਨਾ, ਇਹਦੇ ਚ ਮੈਂ ਗੱਲ ਕਰੀਏ ਕਿ ਇਮੋਸ਼ਨਲ ਰੈਗੂਲੇਸ਼ਨ ਹੁੰਦੇ, ਤੇ ਇਹਦੇ ਰਿਲੇਟਡ ਸਾਡੇ ਕੋਲ ਕੁਛ ਰਿਸਰਚ ਵੀ ਹੋਈ ਆ, ਮਤਲਬ ਚੱਲਦੀਆਂ ਰਹਿੰਦੀਆਂ ਰਿਸਰਚ, ਹਨਾ, ਕਿਉਂਕਿ ਡ੍ਰੀਮਸ ਜਦ ਅਸੀਂ ਡ੍ਰੀਮਸ ਦੀ ਗੱਲ ਕਰਦੇ ਹਾਂ, ਬਹੁਤ ਫੈਸੀਨੇਟਿੰਗ ਜਿਹਾ ਇੱਕ ਕੋਨਸੈਪਟ ਆ, ਹਨਾ, ਕਿ ਤੁਸੀਂ ਡ੍ਰੀਮਸ ਦੀ ਸੈਂਸ ਬਣਾਉਣੀ ਆ ਕਿ ਕੀ ਹੋ ਰਿਹਾ ਸਾਡੇ ਡ੍ਰੀਮ ਦੇ ਵਿੱਚ, ਤਾਂ ਇਹਦੇ ਨਾਲ ਰਿਲੇਟਡ ਰਿਸਰਚ ਵੀ ਚੱਲਦੀ ਰਹਿੰਦੀ ਆ, ਹਨਾ, ਤੇ ਇੱਕ 2024 ਦੇ ਵਿੱਚ ਸਟੱਡੀ ਹੋਈ ਸੀਗੀ ਜਿਹਦੇ ਚ ਜਿਹੜੇ ਸਾਇੰਟਿਸਟ ਸੀਗੇ ਉਹਨਾਂ ਨੇ ਕੁਛ ਲੋਕਾਂ ਨੂੰ ਜਿਹੜਾ ਇੱਕ ਰਾਤ ਲਈ ਅਬਜ਼ਰਵ ਕੀਤਾ ਕਿ ਉਹਨਾਂ ਦੀ ਡ੍ਰੀਮਸ ਜਿਹੜੇ ਉਹਨਾਂ ਦੇ ਇਮੋਸ਼ਨਸ ਨੂੰ ਕਿਵੇਂ ਇਫੈਕਟ ਕਰਦੇ, ਜਾਂ ਉਹਨਾਂ ਦੀ ਮੈਮਰੀਜ਼ ਨੂੰ ਕਿਵੇਂ ਇਫੈਕਟ ਕਰਦੇ, ਹਨਾ, ਤੇ ਨੈਕਸਟ ਜਦੋਂ ਉਹਨਾਂ ਨੇ ਉਹਨਾਂ ਨੂੰ ਡ੍ਰੀਮਸ ਬਾਰੇ ਪੁੱਛਿਆ ਤਾਂ ਜਿਹੜੇ ਲੋਕਾਂ ਨੂੰ ਜਿਹੜੇ ਸੁਪਨੇ ਉਹਨਾਂ ਦੇ ਯਾਦ ਸੀਗੇ, ਜਦੋਂ ਉਹਨਾਂ ਨੂੰ ਨੈਗੇਟਿਵ ਕੁਛ ਏਦਾਂ ਦੀ ਫੋਟੋਜ਼ ਦਿਖਾਈ ਗਈਆਂ ਜਿਹੜੀ ਨੈਗੇਟਿਵ ਜਿਹੜੀਆਂ ਫੋਟੋ ਸੀ, ਮਤਲਬ ਜਿਹੜੀ ਸਾਨੂੰ ਹਿਊਮਨ ਮਾਇੰਡ ਨੂੰ ਇੰਪੈਕਟ ਕਰ ਸਕਦੀਆਂ, ਹਨਾ, ਤਾਂ ਉਹਨਾਂ ਨੇ ਜਿਹੜਾ ਉਹਦੀ ਰਿਐਕਸ਼ਨ ਇੰਨੀ ਜਿਹੜੀ ਸਟਰੋਂਗ ਨਹੀਂ ਦਿੱਤੀ। ਜਿਵੇਂ ਮੰਨ ਲਓ ਸਾਡੇ ਮੂਹਰੇ ਕੋਈ ਇੱਦਾਂ ਦੀ ਫੋਟੋ ਹੋਵੇ, ਅਸੀਂ ਬਹੁਤ ਹੋਰ ਤਰ੍ਹਾਂ ਬਿਹੇਵ ਕਰਦੇ ਨਾ ਕੀ ਹੋ ਰਿਹਾ, ਡਰ ਜਾਂਦੇ ਹਾਂ ਕੋਈ ਚੀਜ਼ ਇੱਦਾਂ ਨਹੀਂ ਦੇਖ ਕੇ, ਕੋਈ ਵਾਇਲੈਂਸ ਦੀ ਫੋਟੋ ਦੇਖ ਕੇ, ਹਨਾ, ਤੇ ਉਹਨਾਂ ਨੇ ਕੋਈ ਏਡੀ ਖਾਸ ਰਿਐਕਸ਼ਨ ਨਹੀਂ ਦਿੱਤੀ ਜਿਹੜੇ ਲੋਕਾਂ ਨੂੰ ਆਪਣੇ ਸੁਪਨੇ ਜਿਹੜੇ ਯਾਦ ਸੀਗੇ। ਤੇ ਇੱਕ ਹੋਰ ਇੰਟਰਸਟਿੰਗ ਚੀਜ਼ ਸੀ ਕਿ ਜਿਵੇਂ ਲੋਕਾਂ ਦੇ ਸੁਪਨੇ ਜਿੰਨੇ ਪੋਜ਼ਿਟਿਵ ਸੀਗੇ, ਉਹਨਾਂ ਦਾ ਜਿਹੜਾ ਇਮੋਸ਼ਨਲੀ ਵੀ ਉਨੇ ਹੀ ਜਿਹੜੇ ਪੋਜ਼ਿਟਿਵ ਉਹ ਸੀਗੇ, ਮਤਲਬ ਉਨਾ ਹੀ ਉਹ ਰਿਐਕਟ ਕਰ ਰਹੇ ਸੀ ਜਦੋਂ ਉਹਨਾਂ ਨੂੰ ਏਦਾਂ ਦੀਆਂ ਫੋਟੋ ਦਿਖਾ ਰਹੇ ਸੀਗੇ, ਹਨਾ। ਤੇ ਇਹਦਾ ਰੀਜ਼ਨ ਜਿਹੜਾ ਇੱਕ ਉਹਨਾਂ ਨੇ ਦਿੱਤਾ ਕਿ ਹੋ ਸਕਦਾ ਕਿ ਜਦੋਂ ਰੈਮ ਸਲੀਪ ਦੇ ਵਿੱਚ ਜਿਹੜਾ ਬ੍ਰੇਨ ਦੇ ਵਿੱਚ ਇੱਕ ਨੋਰ ਐਡਰੇਨਲਿਨ ਨਾਂ ਦਾ ਇੱਕ ਕੈਮੀਕਲ ਹੁੰਦਾ, ਉਹਦਾ ਲੈਵਲ ਘੱਟ ਜਾਂਦਾ, ਉਹ ਵਾਲਾ ਲੈਵਲ ਜਿਹੜਾ ਕੈਮੀਕਲ ਹੁੰਦਾ ਉਹ ਸਾਡੇ ਐਂਗਜ਼ਾਇਟੀ ਤੇ ਸਟ੍ਰੈਸ ਨੂੰ ਜਿਹੜਾ ਵਧਾਉਂਦਾ ਆ, ਤੇ ਕਿਉਂਕਿ ਉਹਦਾ ਜਦੋਂ ਲੈਵਲ ਘੱਟ ਜਾਂਦਾ ਤਾਂ ਸਾਡਾ ਬ੍ਰੇਨ ਜਿਹੜਾ ਪੁਰਾਣੀਆਂ ਜਿਹੜੀਆਂ ਮੈਮਰੀਜ਼ ਜਿਹੜੀਆਂ ਸਾਡੀਆਂ ਜਿਹੜੀਆਂ ਦੁਖੀ ਮੈਮਰੀਜ਼ ਹੁੰਦੀਆਂ ਨਾ ਦੁੱਖ ਵਾਲੀਆਂ, ਉਹਨਾਂ ਨੂੰ ਜਿਹੜਾ ਆ ਉਹ ਭੁਲਾਉਣ ਚ ਹੈਲਪ ਕਰਦਾ ਕਿਉਂਕਿ ਉਹਦਾ ਲੈਵਲ ਘੱਟ ਗਿਆ, ਕਿਉਂਕਿ ਓਬਵੀਅਸਲੀ ਜਦੋਂ ਕਿਸੇ ਕੈਮੀਕਲ ਜਿਹੜੀ ਚੀਜ਼ ਇਨਹਾਂਸ ਹੀ ਕਰ ਰਹੀ ਆ ਸਟ੍ਰੈਸ ਨੂੰ ਜਾਂ ਐਂਗਜ਼ਾਇਟੀ ਨੂੰ, ਜਦੋਂ ਉਹਦਾ ਹੀ ਲੈਵਲ ਘੱਟ ਗਿਆ ਤਾਂ ਉਹਦੇ ਨਾਲ ਜਿਹੜਾ ਸਾਨੂੰ ਉਹਦੇ ਲਈ ਸਾਡੀ ਰਿਐਕਸ਼ਨ ਵੀ ਘੱਟ ਜਾਂਦੀ ਆ ਫਿਰ, ਹਨਾ?
7: ਰਾਈਟ।
8: ਤੇ ਇਹ ਜਿਹੜੀਆਂ ਮੈਮਰੀਜ਼ ਇੱਦਾਂ ਰਿਲੇਟ ਕੀਤੀਆਂ, ਉਹਨਾਂ ਨੇ ਦੇਖਿਆ ਕਿ ਇੰਪੈਕਟ ਪੈਂਦਾ ਹੈ ਕਿ ਤੁਸੀਂ ਕਿੱਦਾਂ ਦੇ ਸੁਪਨੇ ਦੇਖਦੇ ਹੋ ਉਹਨਾਂ ਦਾ ਤੁਹਾਡੇ ਇਮੋਸ਼ਨਲ ਬੈਲੈਂਸ ਦੇ ਉੱਤੇ, ਹਨਾ? ਤੇ ਫਿਰ ਇੱਕ ਹੋਰ ਰਿਸਰਚ ਹੋਈ ਜਿਹਦੇ ਚ ਉਹਨਾਂ ਨੇ ਦੇਖਿਆ ਕਿ ਸਾਡਾ ਬ੍ਰੇਨ ਜਿਹੜੀਆਂ ਰੀਸੈਂਟ ਮੈਮਰੀਜ਼ ਨੂੰ ਰੀਐਕਟੀਵੇਟ ਕਰ ਦਿੰਦਾ ਹੈ, ਜਿਹਦੇ ਨਾਲ ਸਾਡੇ ਜਿਹੜੇ ਡ੍ਰੀਮਸ, ਜਿਹੜਾ ਜੋ ਅਸੀਂ ਡ੍ਰੀਮਸ ਚ ਦੇਖਦੇ ਹਾਂ, ਜੋ ਵੀ ਕੰਟੈਂਟ ਦੇਖਦੇ ਹਾਂ, ਲੋਕ ਦੇਖਦੇ ਹਾਂ, ਇਮੇਜਸ ਦੇਖਦੇ ਹਾਂ, ਹਨਾ, ਕਈ ਵਾਰ ਆਪਾਂ ਕਿਤੇ ਹੋਰ ਹੀ ਜਗ੍ਹਾ ਤੇ ਘੁੰਮ ਰਹੇ ਹੁੰਦੇ ਹਾਂ, ਤੇ ਉਹ ਸਾਰੇ ਜਿੰਨਾ ਵੀ ਸਾਡੀਆਂ ਰੀਸੈਂਟ ਮੈਮਰੀਜ਼ ਆ, ਕਿਤੇ ਮੰਨ ਲਓ ਕਿਸੇ ਨਵੀਂ ਜਗ੍ਹਾ ਤੇ ਆਪਾਂ ਜਾ ਕੇ ਆਏ ਹਾਂ, ਥੋੜੇ ਦਿਨਾਂ ਬਾਅਦ ਸਾਨੂੰ ਉਹਦਾ ਸੁਪਨਾ ਆ ਜਾਂਦਾ, ਹਨਾ? ਸੋ ਸਾਰੀ ਚੀਜ਼ਾਂ ਜਿਹੜੀਆਂ ਬ੍ਰੇਨ ਆਪਣੇ ਆਪ ਨੂੰ ਜਿਹੜਾ ਰੀਐਕਟੀਵੇਟ ਉਹਨਾਂ ਮੈਮਰੀਜ਼ ਨੂੰ ਕਰਦਾ ਰਹਿੰਦਾ ਹੈ। ਸੋ ਇਹ ਸਾਡੇ ਜਿਹੜੇ ਇਮੋਸ਼ਨਲ ਸਿਗਨੀਫੀਕੈਂਟ ਐਕਸਪੀਰੀਅੰਸਿਸ ਨੂੰ ਤੇ ਜਿੰਨੇ ਵੀ ਸਾਡੇ ਕਈ ਵਾਰ ਸਾਡਾ ਆਨਗੋਇੰਗ ਕੰਸਰਨ ਹੈ, ਮੰਨ ਲਓ ਤੁਹਾਡੀ ਫੈਮਿਲੀ ਚ ਕਿਸੇ ਦੀ ਤਬੀਅਤ ਠੀਕ ਨਹੀਂ ਹੈਗੀ ਤਾਂ ਆਪਾਂ ਉਹਦੇ ਬਾਰੇ ਸੋਚਦੇ ਰਹਿੰਦੇ ਹਾਂ, ਤਾਂ ਉਹ ਵੀ ਸਾਨੂੰ ਸੁਪਨਿਆਂ ਚ ਜਿਹੜੀਆਂ ਚੀਜ਼ਾਂ ਆਉਂਦਾ ਰਹਿੰਦਾ। ਸੋ ਨੈਵਰਦਲੈਸ ਚਾਹੇ ਉਹ ਸਾਡੇ ਫਿਲੋਸਫਰੋਂ ਚਾਹੇ ਨਿਊਰੋਸਾਇੰਸ ਹੋਵੇ, ਅਸੀਂ ਇਹ ਮੰਨਦੇ ਹਾਂ, ਸਾਨੂੰ ਲੱਗਦਾ ਹੈ ਕਿ ਜੋ ਸਾਡੇ ਮਾਇੰਡ ਦੇ ਵਿੱਚ ਚੱਲ ਰਿਹਾ ਹੁੰਦਾ ਅਨਕੋਨਸ਼ੀਅਸ ਮਾਇੰਡ ਦੇ ਵਿੱਚ, ਉਹੀ ਸਾਨੂੰ ਜਿਹੜਾ ਸੁਪਨਿਆਂ ਦੇ ਵਿੱਚ ਆਉਂਦਾ, ਜਾਂ ਜੋ ਅਸੀਂ ਆਪਣੇ ਇਨਵਾਇਰਮੈਂਟ ਚ ਦੇਖਦੇ ਹਾਂ, ਹਨਾ? ਔਰ ਕਈ ਵਾਰ ਇੱਦਾਂ ਹੁੰਦਾ ਕਿ ਸਾਨੂੰ, ਕਿਉਂਕਿ ਜਦੋਂ ਅਸੀਂ ਜਾਗਦੇ ਹੁੰਦੇ ਹਾਂ ਤਾਂ ਸਾਡਾ ਧਿਆਨ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਵੱਲ ਹੁੰਦਾ ਨਾ, ਤਾਂ ਆਪਾਂ ਕਈ ਚੀਜ਼ਾਂ ਤੇ ਫੋਕਸ ਨਹੀਂ ਕਰ ਪਾਉਂਦੇ। ਈਵਨ ਕਈ ਫਿਲੋਸਫਰ ਇਹ ਵੀ ਕਹਿੰਦੇ ਸੀ ਕਿ ਕੋਈ ਤੁਹਾਡੀ ਆਉਣ ਵਾਲੀ, ਜੇ ਕੋਈ ਤੁਹਾਨੂੰ ਬਿਮਾਰੀ ਹੋਣ ਵਾਲੀ ਆ, ਹਨਾ, ਤੇ ਉਹਦਾ ਵੀ ਤੁਹਾਨੂੰ ਸੁਪਨਾ ਆ ਜਾਂਦਾ। ਉਹਦਾ ਰੀਜ਼ਨ ਇਹ ਵੀ ਹੋ ਸਕਦਾ ਹੈ ਜਿਹੜਾ ਕਿ ਕਿਉਂਕਿ ਤੁਸੀਂ ਉਸ ਟਾਈਮ ਦੇ ਉੱਤੇ ਮੈਂਟਲ ਸਟੇਟ ਜਿਹੜੀ ਤੁਹਾਡੀ, ਕੋਈ ਹੋਰ ਤੁਹਾਨੂੰ ਕੰਮ ਨਹੀਂ ਹੁੰਦਾ, ਤੁਹਾਡਾ ਦਿਮਾਗ ਜਿਹੜਾ ਉਹ ਤੁਹਾਡੀ ਬਾਡੀ ਨੂੰ ਇੱਕ ਤਰ੍ਹਾਂ ਚੈੱਕ ਕਰਨ ਲੱਗ ਜਾਂਦਾ ਕਿ ਤੁਹਾਡੀ ਬਾਡੀ ਦੇ ਵਿੱਚ ਕਿਤੇ ਕੋਈ ਪ੍ਰੋਬਲਮ ਚੱਲ ਰਹੀ ਆ ਜਾਂ ਨਹੀਂ, ਹਨਾ? ਤੇ ਹੋ ਸਕਦਾ ਕਿ ਤੁਹਾਨੂੰ ਉਦਾਂ ਦੇ ਜਿਹੜੇ ਸੁਪਨੇ ਜਿਹੜੇ ਆ ਜਾਣ, ਤੇ ਜਿਹੜਾ ਤੁਹਾਨੂੰ ਇਹ ਦੱਸਣ ਕਿ ਤੁਹਾਨੂੰ ਜਿਹੜੀ ਇਹ ਪ੍ਰੋਬਲਮ ਹੋ ਸਕਦੀ ਹੈ ਤੇ ਤੁਸੀਂ ਚੈੱਕ ਕਰਾ ਸਕਦੇ ਹਾਂ ਜੋ ਵੀ ਆ, ਹਨਾ?
7: ਰਾਈਟ।
8: ਅਗਰ ਤੁਹਾਨੂੰ ਇਦਾਂ ਦਾ ਕੋਈ ਇਸ਼ੂ ਹੋ ਰਿਹਾ ਹੈ। ਹਾਂਜੀ,
7: ਠੀਕ ਹੈ। ਇੱਕ ਨਾ ਮੈਂ ਥੋੜਾ ਜਿਹਾ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਦਾ। ਬੇਟਾ ਮੇਰਾ ਛੋਟਾ, ਤੇ ਉਹ ਜਦੋਂ ਸੁਪਨੇ ਦੇਖਦਾ, ਮਾੜੇ ਸੁਪਨੇ, ਬੱਚੇ ਜਦੋਂ ਡਰ ਜਾਂਦੇ ਨੇ ਅਕਸਰ, ਹਨਾ, ਤੇ ਜੇ ਆਸਟ੍ਰੇਲੀਆ ਦੇ ਵਿੱਚ ਇਹ ਵੀ ਕਿਹਾ ਜਾਂਦਾ, ਜਿਵੇਂ ਆਪਾਂ ਆਸਟ੍ਰੇਲੀਆ 'ਚ ਕੀ, ਵੈਸੇ ਉਹ ਇੰਗਲਿਸ਼ ਦੀ ਇੱਕ ਟਰਮ ਹੈਗੀ ਹੈ ਕਿ ਜੇ ਮਾੜੇ ਸੁਪਨੇ ਨੇ ਤਾਂ ਨਾਈਟਮੇਅਰ ਨੇ, ਚੰਗੇ ਸੁਪਨੇ ਨੇ ਤਾਂ ਡ੍ਰੀਮਸ ਨੇ। ਸੋ ਆਪਾਂ ਡ੍ਰੀਮਸ ਔਰ ਨਾਈਟਮੇਅਰ ਦੋਵਾਂ ਦੀ ਉਹ ਗੱਲ ਕਰ ਰਹੇ। ਬਟ ਉਹਨੇ ਮੇਰੇ ਤੋਂ ਇੱਕ ਸਹਿਜ ਸੁਭਾਅ ਜਿਹਾ ਇੱਕ ਸਵਾਲ ਪੁੱਛਿਆ, ਮੈਂ ਉਹ ਤੁਹਾਡੇ ਤੋਂ ਵੀ ਪੁੱਛਦਾ ਚੱਲਦਾ। ਉਹ ਕਹਿੰਦਾ ਮੈਨੂੰ ਕੋਈ ਇਹੋ ਜਿਹੀ ਟ੍ਰਿਕ ਦੱਸੋ ਵੀ ਜਿਹੜੇ ਨਾਈਟਮੇਅਰਸ ਆ ਮੈਂ ਉਹਨਾਂ 'ਤੇ ਕੰਟਰੋਲ ਰੱਖਾਂ, ਵੀ ਡ੍ਰੀਮਸ ਆਉਂਦੇ ਨੇ ਆਈ ਜਾਣ, ਨਾਈਟਮੇਅਰਸ ਨਾ ਆਉਣ। ਅੱਜ ਦੇ ਹੁਣ ਜੇ ਪ੍ਰੋਗਰਾਮ ਚੱਲ ਹੀ ਰਿਹਾ ਤਾਂ ਮੈਂ ਕਿਹਾ ਚਲੋ ਤੁਹਾਡੇ ਤੋਂ ਵੀ ਇਹ ਸਵਾਲ ਪੁੱਛ ਲਈਏ, ਇੱਦਾਂ ਕੋਈ ਕੰਟਰੋਲ ਮੈਥਡ ਹੈਗਾ ਵੀ ਆਪਾਂ ਕੰਟਰੋਲ ਕਰ ਲਈਏ?
8: ਹਾਂਜੀ, ਜਦੋਂ ਅਸੀਂ ਸਲੀਪ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹੀ ਹੁੰਦਾ ਕਿ ਸਾਡੀ ਜਿਹੜੀ ਆ ਨੀਂਦ ਵਧੀਆ ਹੋਣੀ ਚਾਹੀਦੀ ਹੈ, ਮਤਲਬ ਜਿੰਨੀ ਸਾਨੂੰ ਨੀਂਦ ਚਾਹੀਦੀ ਹੈਗੀ ਆ ਨਾ, ਉਹ ਉਨੀ ਨੀਂਦ ਹੋਣੀ ਚਾਹੀਦੀ ਹੈ। ਔਰ ਕੋਈ ਜਿਹੜਾ ਜਦੋਂ ਤੁਸੀਂ ਸੌਣ ਲੱਗਦੇ ਹਾਂ ਅਸੀਂ, ਤਾਂ ਸਾਨੂੰ ਜਿਹੜਾ ਲਾਈਟ, ਜਿੱਦਾਂ ਅੱਜ ਕੱਲ੍ਹ ਤਾਂ ਆਪਾਂ ਨੂੰ ਪਤਾ ਹੀ ਆ ਕਿ ਜਿਹੜੀ ਬਲੂ ਲਾਈਟ ਜਿਹੜੀ ਆ, ਜਾਂ ਕੋਈ ਵੀ ਆਪਣੀ ਕਮਰੇ ਦੀ ਲਾਈਟ ਜਿਹੜੀ ਡਿਮ ਹੋਣੀ ਚਾਹੀਦੀ ਆ, ਤੁਹਾਡੀ ਨੀਂਦ ਦੇ ਵਿੱਚ ਕੋਈ ਜਿਹੜੀ ਏਦਾਂ ਦੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿ ਤੁਹਾਡੀ ਨੀਂਦ ਖਰਾਬ ਹੋਵੇ। ਔਰ ਬੱਚਿਆਂ ਲਈ, ਔਰ ਉਸ ਤੋਂ ਇਲਾਵਾ ਖਾਣ ਪੀਣ ਦਾ ਜੋ ਪ੍ਰੋਪਰ ਧਿਆਨ ਰੱਖਣਾ ਚਾਹੀਦਾ, ਜੋ ਤੁਸੀਂ ਖਾਂਦੇ ਜ਼ਿਆਦਾ ਤੁਹਾਡੀ ਬਾਡੀ ਬੈਲੈਂਸ ਚ ਰਹਿੰਦੀ ਆ, ਤੁਹਾਡਾ ਮਾਇੰਡ ਹੈਲਦੀ ਰਹਿੰਦਾ, ਹਨਾ, ਐਕਸਰਸਾਈਜ਼ ਕਰਦੇ ਹਾਂ। ਪਰ ਜਦੋਂ ਅਸੀਂ ਸਪੈਸ਼ਲੀ ਬੱਚਿਆਂ ਦੀ ਗੱਲ ਕਰਦੇ ਹਾਂ, ਤਾਂ ਬੱਚਿਆਂ ਨੂੰ ਜਿਹੜੀ ਆ ਸੌਣ ਤੋਂ ਪਹਿਲਾਂ ਟੀਵੀ ਨਹੀਂ ਆਪਾਂ ਨੂੰ ਓਬਵੀਅਸਲੀ ਦਿਖਾਉਣਾ ਚਾਹੀਦਾ, ਜਾਂ ਬੱਚਿਆਂ ਦੇ ਸਾਹਮਣੇ ਕਿ ਅਗਰ, ਕਿਉਂਕਿ ਓਬਵੀਅਸਲੀ ਉਹ ਇਦਾਂ ਦੀਆਂ ਚੀਜ਼ਾਂ ਇਸ ਡ੍ਰੀਮਸ ਚ ਜ਼ਿਆਦਾ ਦੇਖਦੇ ਆ ਜਿਹੜੀਆਂ ਉਹ ਟੀਵੀ ਚ ਦੇਖ ਰਹੇ ਹੋਗੇ ਜਾਂ ਗੇਮਸ ਚ ਦੇਖ ਰਹੇ ਹੋਗੇ, ਹਨਾ। ਸੋ ਅੱਜ ਕੱਲ੍ਹ ਬੱਚੇ ਵੀਡੀਓ ਗੇਮਸ ਬਹੁਤ ਖੇਲਦੇ ਆ ਤੇ ਟੀਵੀ ਵਗੈਰਾ ਦੇਖਦੇ ਆ, ਤੋ ਆਈ ਥਿੰਕ ਇਹ ਵੈਸੇ ਸਿਰਫ ਬੱਚਿਆਂ ਲਈ ਨਹੀਂ, ਸਾਰਿਆਂ ਲਈ ਅਪਲਾਈ ਹੁੰਦਾ ਕਿ ਸਾਨੂੰ ਸੌਣ ਤੋਂ ਪਹਿਲਾਂ ਟੀਵੀ ਨਹੀਂ ਦੇਖਣਾ ਚਾਹੀਦਾ, ਕੋਈ ਏਦਾਂ ਦੀ ਚੀਜ਼ ਜਿਹੜੀ ਸਾਨੂੰ ਡਰਾਉਂਦੀ ਆ, ਹਨਾ, ਉਹ ਚੀਜ਼ ਸਾਨੂੰ ਜਿਹੜੀ ਆ ਉਹਦੇ ਵੱਲ ਬਹੁਤਾ ਧਿਆਨ ਨਹੀਂ ਦੇਣਾ ਚਾਹੀਦਾ, ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਹੈਗਾ। ਇਸ ਤੋਂ ਇਲਾਵਾ ਇਹ ਹੁੰਦਾ ਕਿ ਜਦੋਂ ਬੱਚੇ ਕਈ ਵਾਰ ਬੱਚੇ ਵੀ ਔਰ ਵੱਡੇ ਵੀ ਕਈ ਵਾਰ ਜਦੋਂ ਅਸੀਂ ਸੁਪਨੇ ਚ ਕੋਈ ਡਰਾਉਣਾ ਸੁਪਨਾ ਦੇਖਦੇ ਹਾਂ, ਡਰ ਜਾਂਦੇ ਔਰ ਇੱਕਦਮ ਡਰ ਕੇ ਨਾ ਉੱਠਦੇ ਆ, ਜਾਂ ਨਹੀਂ ਵੀ ਉੱਠਦੇ, ਅਸੀਂ ਸੁਪਨੇ ਚ ਹੀ ਰੋਣ ਲੱਗ ਜਾਂਦੇ ਜਾਂ ਕੁਛ ਵੀ ਕਰਨ ਲੱਗ ਜਾਂਦਾ। ਤੇ ਜਿਹੜਾ ਵੀ ਕੋਈ ਵੀ ਪੇਰੈਂਟਸ ਹੈਗੇ ਆ ਜਾਂ ਕੋਈ ਵੀ ਬੰਦਾ ਹੈਗਾ, ਉਹਦਾ ਇਹ ਹੈਗਾ ਕਿ ਤੁਸੀਂ ਉਸ ਬੰਦੇ ਨੂੰ ਟਾਈਮ ਦਿਓ, ਥੋੜਾ ਟਾਈਮ ਉਹਨੂੰ, ਥੋੜਾ ਮਤਲਬ ਥੋੜੀ ਜਿਹੀ ਹੌਲੀ ਜਿਹੀ ਆਵਾਜ਼ ਚ ਉਹਨੂੰ ਰਿਲੈਕਸ ਕਰਨ ਦੀ ਕੋਸ਼ਿਸ਼ ਕਰੋ, ਉਹਨੂੰ ਉਠਾਓ ਨਾ ਇੱਕਦਮ ਉਸ ਡ੍ਰੀਮ ਤੋਂ, ਕਿਉਂਕਿ ਫਿਰ ਉਹ ਹੋਰ ਵੀ ਜ਼ਿਆਦਾ ਡਰ ਜਾਂਦਾ ਨਾ, ਤੇ ਉਹਨੂੰ ਥੋੜਾ ਜਿਹਾ ਟਾਈਮ ਜਿਹੜਾ ਉਸ ਟਾਈਮ ਦੇਣਾ ਚਾਹੀਦਾ। ਤੇ ਮੇਰੇ ਖਿਆਲ ਚ ਇਹੀ ਹੈ, ਕਿਉਂਕਿ ਜਿੱਦਾਂ ਹੁਣ ਆਪਾਂ ਗੱਲ ਕੀਤੀ ਹੈ ਕਿ ਐਕਸਪੀਰੀਅੰਸਿਸ ਜਾਂ ਮੈਮਰੀਜ਼ ਜਾਂ ਇਨਵਾਇਰਮੈਂਟ ਦੇ ਬੇਸ ਦੇ ਉੱਤੇ ਸਾਨੂੰ ਸੁਪਨੇ ਆਉਣ, ਨਹੀਂ ਸੁਪਨੇ ਨੂੰ ਕੰਟਰੋਲ, ਅੱਛਾ ਸੁਪਨੇ ਨੂੰ ਕੰਟਰੋਲ ਕਰਨ ਦੀ ਇੱਕ ਹੋਰ ਜਿਹੜੀ ਇੰਟਰਸਟਿੰਗ ਇੱਕ ਚੀਜ਼ ਹੈਗੀ ਆ, ਲੂਸਿਡ ਡ੍ਰੀਮਿੰਗ ਅਸੀਂ ਉਹਨੂੰ ਕਹਿੰਦੇ ਹਾਂ। ਤੋ ਲੂਸਿਡ ਡ੍ਰੀਮਿੰਗ ਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੇ ਸੁਪਨਿਆਂ ਨੂੰ ਕੰਟਰੋਲ ਕਰਨ ਲੱਗ ਜਾਓ, ਜਿੱਦਾਂ ਤੁਸੀਂ ਕਿਹਾ। ਆਫਕੋਰਸ ਬੱਚਿਆਂ ਲਈ ਤਾਂ ਇਹ ਮੁਸ਼ਕਿਲ ਹੈ, ਈਵਨ ਵੱਡਿਆਂ ਚ ਵਿੱਚ ਅਗਰ 1000 ਬੰਦੇ ਟਰਾਈ ਕਰਦੇ ਤਾਂ ਉਹਨਾਂ ਚ ਇੱਕ ਬੰਦਾ ਜਿਹੜਾ ਇਹਦੇ ਚ ਆਪਣਾ ਜਿਹੜਾ ਕਹਿ ਸਕਦੇ ਆ ਕਿ ਮੁਹਾਰਤ ਹਾਸਲ ਕਰ ਸਕਦਾ। ਹਾਂਜੀ, ਤੇ ਲੂਸਿਡ ਡ੍ਰੀਮਿੰਗ ਦਾ ਮਤਲਬ ਹੁੰਦਾ ਕਿ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਜਦੋਂ ਅਸੀਂ ਡ੍ਰੀਮ ਲੈ ਰਹੇ ਹੁੰਦੇ ਹਾਂ ਤਾਂ ਸਾਡੇ ਜਿਹੜੇ ਆ ਬ੍ਰੇਨ ਦਾ ਜਿਹੜਾ ਮੋਲਾ ਹਿੱਸਾ ਜਿਹੜਾ ਉਹ ਇਨਐਕਟਿਵ ਹੋ ਜਾਂਦਾ। ਸੋ ਲੂਸਿਡ ਡ੍ਰੀਮਿੰਗ ਇੱਕ ਏਦਾਂ ਦੀ ਪ੍ਰੋਸੈਸ ਹੈਗੀ ਆ ਜਿਹਦੇ ਚ ਜਿਹੜਾ ਸਾਡਾ ਉਸ ਬ੍ਰੇਨ ਦਾ ਜਿਹੜਾ ਹਿੱਸਾ ਉਹ ਐਕਟਿਵ ਜਿਹੜਾ ਤੁਸੀਂ ਕਰ ਸਕਦੇ ਆ। ਉਹ ਕਿੱਦਾਂ ਹੁੰਦਾ ਕਿ ਕਈ ਲੋਕ ਜਿਹੜਾ ਜਦੋਂ ਆਪਣੇ ਸੁਪਨਿਆਂ ਨੂੰ ਓਬਜ਼ਰਵ ਕਰਨ ਲੱਗ ਜਾਂਦੇ ਆ ਕਿ ਅੱਛਾ ਮੈਨੂੰ ਅੱਜ ਸੁਪਨਾ ਆਇਆ ਤੇ ਉਸ ਸੁਪਨੇ ਚ ਜਿਹੜਾ ਕੀ ਹੋਇਆ, ਹਨਾ, ਉਹ ਸੁਪਨਿਆਂ ਨੂੰ ਜਿਹੜਾ ਇੱਕ ਤਰ੍ਹਾਂ ਕੰਟਰੋਲ ਆਪਣਾ ਕਿ ਮਤਲਬ ਉਹਨਾਂ ਨੂੰ ਅਵੇਅਰਨੈਸ ਹੋਣ ਲੱਗ ਜਾਂਦੀ ਆ ਕਿ ਮੇਰਾ ਸੁਪਨਾ ਜਿਹੜਾ ਆ ਜੇ ਸੁਪਨੇ ਚ ਕੁਛ ਹੋ ਰਿਹਾ ਤਾਂ ਉੱਥੇ ਜਾ ਕੇ ਮਤਲਬ ਆਪਣੇ ਸੁਪਨੇ ਨੂੰ ਕੰਟਰੋਲ ਕਰ ਸਕਦੇ ਆ। ਇੱਕ ਔਰ ਜਿੱਦਾਂ ਤੁਸੀਂ ਉਹ ਮੂਵੀ ਦੇਖੀ ਹੋਣੀ ਆ ਇਨਸੈਪਸ਼ਨ, ਉਹਦਾ ਜਿਹੜਾ ਡਾਇਰੈਕਟਰ ਆ ਉਹਨੂੰ ਵੀ ਕਿਸੇ ਨੇ ਪੁੱਛਿਆ ਕਿ ਤੂੰ ਇਹ ਮੂਵੀ ਕਿਵੇਂ ਬਣਾਈ ਆ, ਹਨਾ, ਕਿਵੇਂ ਤੇਰੇ ਦਿਮਾਗ ਚ ਆਇਆ। ਤਾਂ ਉਹ ਕਹਿੰਦਾ ਕਿ ਮੈਂ ਜਦੋਂ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ ਤਾਂ ਮੇਰੇ ਕੋਲ ਪੈਸੇ ਇੰਨੇ ਹੁੰਦੇ ਨਹੀਂ ਸੀਗੇ ਤੇ ਮੈਂ ਰਾਤ ਨੂੰ ਕਹਿੰਦਾ ਸੀ ਜਦੋਂ ਸਵੇਰੇ ਸਾਨੂੰ ਬ੍ਰੇਕਫਾਸਟ ਮਿਲਦਾ ਸੀ ਯੂਨੀ ਤੋਂ ਤੇ ਮੈਂ 4 ਵਜੇ ਕਹਿੰਦਾ ਸੌਂਦਾ ਹੁੰਦਾ ਸੀ ਤੇ ਮੈਂ 6 ਵਜੇ ਉੱਠ ਜਾਂਦਾ ਸੀ ਔਰ ਰੈਮ ਸਲੀਪ ਉਸ ਟਾਈਮ ਕਹਿੰਦਾ ਮੈਂ ਹੁੰਦਾ ਸੀਗਾ। ਔਰ ਮੈਂ ਕਹਿੰਦਾ ਉਸ ਟਾਈਮ ਦੇ ਉੱਤੇ ਜਾਣ ਕੇ ਹੁੰਦਾ, ਕਿਉਂਕਿ ਇਹ ਲੋਕ ਕੀ ਕਰਦੇ ਜਿਹੜੇ ਲੂਸਿਡ ਡ੍ਰੀਮਿੰਗ ਕਰਦੇ, ਮਤਲਬ ਜਿਹੜੇ ਲੋਕਾਂ ਨੂੰ ਇੰਟਰਸਟ ਹੁੰਦਾ ਆਪਣੇ ਸੁਪਨਿਆਂ ਨੂੰ ਸਮਝਣ ਚ ਜਾਂ ਕੰਟਰੋਲ ਕਰਨ ਚ, ਇਹ ਸਪੈਸ਼ਲੀ ਜਿਹੜਾ ਜਿੱਦਾਂ ਮੈਂ ਕਿਹਾ ਕਿ ਰੈਮ ਸਲੀਪ ਦੇ ਸਾਨੂੰ ਸੁਪਨੇ ਜ਼ਿਆਦਾ ਯਾਦ ਰਹਿੰਦੇ। ਜੇ ਤੁਸੀਂ ਉਸ ਟਾਈਮ ਬੰਦੇ ਨੂੰ ਉਠਾਓਗੇ ਤਾਂ ਉਸ ਟਾਈਮ ਤੁਹਾਨੂੰ ਸੁਪਨਾ ਯਾਦ ਰਹੂਗਾ। ਔਰ ਜੇ ਮੰਨ ਲਓ ਤੁਹਾਨੂੰ ਨਹੀਂ ਵੀ ਯਾਦ ਰਹਿ ਰਿਹਾ ਔਰ ਤੁਸੀਂ ਦੁਬਾਰਾ ਸੌਂ ਜਾਓ 10-15 ਮਿੰਟ ਬਾਅਦ ਉੱਠੋ ਤਾਂ ਹੋ ਸਕਦਾ ਤੁਹਾਨੂੰ ਸੁਪਨਾ ਉਹ ਦੁਬਾਰਾ ਯਾਦ ਆ ਜਾਵੇ, ਹਨਾ। ਤੋ ਕਹਿੰਦਾ ਕਿ ਮੈਂ ਕਿਉਂਕਿ ਸੌਂਦਾ ਹੀ ਮੈਂ ਇਸ ਹਿਸਾਬ ਨਾਲ ਹੁੰਦਾ ਸੀ ਕਿ ਮੈਨੂੰ ਸਟੋਰੀਜ਼ ਮੇਰੇ ਦਿਮਾਗ ਚ ਬਣਨ, ਹਨਾ, ਤੇ ਇਸ ਤਰ੍ਹਾਂ ਹੌਲੀ ਹੌਲੀ ਉਹਨੇ ਮੂਵੀ ਬਣਾਈ। ਤੇ ਉਹ ਮੂਵੀ ਚ ਜਿੱਦਾਂ ਆਪਾਂ ਦੇਖਦੇ ਹਾਂ ਕਿ ਉਹ ਦੂਜੇ ਬੰਦੇ ਦੇ ਸੁਪਨੇ ਚ ਜਾ ਰਹੇ ਹੁੰਦੇ ਆ ਸਾਰੇ, ਹਨਾ, ਤੇ ਸੁਪਨਿਆਂ ਨੂੰ ਜਾ ਕੇ ਕੰਟਰੋਲ ਉਹਦੇ ਮਾਇੰਡ ਨੂੰ ਕੰਟਰੋਲ ਕਰ ਰਹੇ ਹੁੰਦੇ ਆ। ਸੋ ਲੂਸਿਡ ਡ੍ਰੀਮਿੰਗ ਇੱਕ ਇੱਦਾਂ ਦਾ ਹੀ ਕੋਨਸੈਪਟ ਆ, ਬਟ ਆਫਕੋਰਸ ਅਸੀਂ ਕਿਸੇ ਦੂਜੇ ਦੇ ਸੁਪਨੇ ਚ ਨਹੀਂ ਜਾਂਦੇ, ਅਸੀਂ ਆਪਣੇ ਸੁਪਨੇ ਚੋਂ ਹੀ ਕੰਟਰੋਲ ਜਿਹੜਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹਦਾ ਰੀਜ਼ਨ ਹੋ ਸਕਦਾ ਹੈ ਕਿ ਲੋਕਾਂ ਨੂੰ ਕਿਉਰਿਓਸਿਟੀ ਹੋ ਸਕਦੀ ਹੈ ਕਿ ਮੈਨੂੰ ਮੇਰੇ ਡ੍ਰੀਮ ਚ ਜਿਹੜਾ ਕੀ ਹੋ ਰਿਹਾ ਔਰ ਮੈਂ ਕਿੱਥੇ ਕਿੱਥੇ ਫਿਰ ਰਿਹਾ, ਹਨਾ, ਉਹ ਚੀਜ਼ ਹੋ ਸਕਦੀ ਆ। ਲੋਕ ਕ੍ਰੀਏਟੀਵਿਟੀ ਲਈ ਯੂਜ਼ ਕਰ ਸਕਦੇ, ਜਿੱਦਾਂ ਆਪਾਂ ਗੱਲ ਕੀਤੀ ਆਰਟਿਸਟ ਦੀ, ਰਾਈਟਰਸ ਦੀ, ਜਾਂ ਮਿਊਜੀਸ਼ੀਅਨਸ ਹੋ ਗਏ, ਹਨਾ। ਪ੍ਰੋਬਲਮ ਸੋਲਵਿੰਗ ਲਈ ਕੋਈ ਪ੍ਰੈਕਟੀਸ਼ਨਰ ਹੈਗਾ ਆਪਣੀ ਪ੍ਰੋਬਲਮ, ਮੈਥਮੈਟੀਸ਼ੀਅਨ ਆਪਣੀ ਪ੍ਰੋਬਲਮ ਸੋਲਵ ਲਈ, ਜਾਂ ਆਪਣੀ ਫੇਅਰਸ ਨੂੰ ਕਨਫਰੰਟ ਕਰਨ ਦੇ ਲਈ ਕਰਦੇ ਆ। ਤੋ ਕਈ ਲੋਕਾਂ ਦੇ ਕਈ ਡਿਫਰੈਂਟ ਜਿਹੜਾ ਪਰਪਸ ਹੁੰਦੇ ਆ, ਔਰ ਈਵਨ ਐਜ ਏ ਥੈਰੇਪੀ ਵੀ ਇਹਨੂੰ ਯੂਜ਼ ਕੀਤਾ ਜਾਂਦਾ ਲੂਸਿਡ ਡ੍ਰੀਮਿੰਗ ਨੂੰ, ਸਪੈਸ਼ਲੀ ਉਹਨਾਂ ਲੋਕਾਂ ਲਈ ਜਿਹਨਾਂ ਨੂੰ ਨਾਈਟਮੇਅਰ ਹੁੰਦੇ ਆ ਜਾਂ ਜਿਹਨਾਂ ਨੂੰ ਪੋਸਟ ਜਿਹੜਾ ਟਰੋਮਾ ਡਿਸਆਰਡਰ ਹੁੰਦਾ, ਨਾ, ਉਹਨਾਂ ਨੂੰ, ਜਾਂ ਐਂਗਜ਼ਾਇਟੀ ਵਗੈਰਾ ਜਿਹਨਾਂ ਨੂੰ ਇਹ ਸਾਰੇ ਡਿਸਆਰਡਰ, ਤਾਂ ਜਿਹੜੇ ਸਾਈਕੈਟ੍ਰਿਸਟ ਜਿਹੜੇ ਹੈਗੇ ਆ ਉਹ ਵੀ ਯੂਜ਼ ਕਰਦੇ ਆ ਇਹਨੂੰ ਐਜ਼ ਏ ਥੈਰੇਪੀ। ਸੋ ਇਹਦੀ ਟੈਕਨੀਕ ਕੀ ਹੁੰਦੀ ਆ, ਕੁਛ ਲੋਕ ਜਿਹੜਾ ਆ ਪ੍ਰੈਕਟਿਸ ਤੁਹਾਨੂੰ ਓਬਵੀਅਸਲੀ ਚਾਹੀਦੀ ਆ, ਹਨਾ, ਸਪੋਂਟੇਨੀਅਸ, ਤੇ ਰਿਐਲਿਟੀ ਟੈਸਟ ਜਿਹੜਾ ਕਰਦੇ ਆ ਲੋਕ, ਮਤਲਬ ਆਪਣੇ ਆਪ ਨੂੰ ਕੁਐਸਚਨ ਕਰਦੇ ਆ ਕਿ ਜੇ ਮੈਂ ਜੋ ਮੈਨੂੰ ਸੁਪਨਾ ਆਇਆ ਸੀ ਉਹ ਕਿਉਂ ਆਇਆ ਸੀ, ਹਨਾ, ਉਹਦੀ ਇੱਕ ਸੈਂਸ ਬਣਾ। ਤੋ ਇਹਦਾ ਸਭ ਤੋਂ ਵਧੀਆ ਤਰੀਕਾ ਹੋ ਸਕਦਾ ਕਿ ਤੁਸੀਂ ਆਪਣੇ ਜਦੋਂ ਤੁਹਾਨੂੰ ਸੁਪਨਾ ਇੱਕ ਤੁਸੀਂ ਨੋਟਬੁੱਕ ਰੱਖੋ ਆਪਣੇ ਸੁਪਨਿਆਂ ਲਈ, ਹਨਾ, ਤੁਸੀਂ ਉਹਨੂੰ ਨੋਟ ਕਰ ਸਕਦੇ ਆ ਕਿ ਮੈਨੂੰ ਅੱਛਾ ਸੁਪਨਾ ਆਇਆ, ਮੈਂ ਸੁਪਨੇ ਚ ਕੀ ਦੇਖਿਆ, ਕਿਉਂਕਿ ਸੁਪਨੇ ਚ ਕਈ ਵਾਰ ਸਾਨੂੰ ਸਾਰਾ ਕੁਛ ਯਾਦ ਨਹੀਂ ਰਹਿੰਦਾ, ਤਾਂ ਤੁਹਾਨੂੰ ਕੁਛ ਹੀ ਯਾਦ ਰਹਿੰਦਾ, ਹਨਾ, ਤੇ ਜਿਹੜਾ ਤੁਸੀਂ ਇਹਦੇ ਲਈ ਕੁਛ, ਜਦੋਂ ਆਪਾਂ ਮੈਡੀਟੇਸ਼ਨ ਕਰਦੇ ਹਾਂ ਇੱਦਾਂ ਕਰ ਸਕਦੇ ਹਾਂ ਕਿ ਤੁਸੀਂ ਸੌਣ ਤੋਂ ਪਹਿਲਾਂ ਆਪਣੀ ਜਿਹੜੀ ਆ ਆਦਤ ਬਣਾਓ ਕਿ ਤੁਸੀਂ ਆਪਣੀ ਫਿੰਗਰਸ ਐਵੇਂ ਜਿਹੜੀ ਆ ਮੁੱਠੀ ਦੱਬ ਰਹੇ ਆ, ਹਨਾ, ਤਾਂ ਤੁਸੀਂ ਸੁੱਤੇ ਟਾਈਮ ਵੀ ਇਹ ਚੀਜ਼ਾਂ ਕਰੋਗੇ ਤਾਂ ਹੋ ਸਕਦਾ ਕਿ ਤੁਹਾਨੂੰ ਜਿਹੜਾ ਨੀਂਦ ਇੱਕਦਮ ਖੁੱਲ ਜਾਵੇ ਤੇ ਤੁਹਾਨੂੰ ਰਿਅਲਾਈਜ਼ ਹੋਵੇ ਕਿ ਮੈਂ ਸੁਪਨੇ ਚ ਸੀਗਾ, ਹਨਾ, ਔਰ ਤੁਸੀਂ ਫੇਰ ਸੌ ਜਾਓ ਔਰ ਤੁਹਾਨੂੰ ਸੁਪਨਾ ਜੋ ਤੁਸੀਂ ਚਾਹ ਰਹੇ ਸੀਗੇ ਉਦਾਂ ਦਾ ਆਵੇ। ਅਫਕੋਰਸ ਇਹ ਸੁਣਨ ਨੂੰ ਥੋੜੀ ਜਿਹੀ ਇੱਦਾਂ ਲੱਗਦੀ ਹੈ ਕਿ ਇਹ ਚੀਜ਼ ਪੋਸੀਬਲ ਨਹੀਂ ਹੈਗੀ, ਇੱਦਾਂ ਕਿੱਦਾਂ ਹੋ ਸਕਦਾ, ਬਟ ਜਿੱਦਾਂ ਮੈਂ ਕਿਹਾ ਕਿ ਲਈ ਐਕਸਪੀਰੀਅੰਸ ਚਾਹੀਦਾ ਨਾ ਤੁਹਾਨੂੰ, ਕਿ ਤੁਸੀਂ ਇਹ ਨਹੀਂ ਹੈਗਾ ਕਿ ਤੁਸੀਂ ਅੱਜ ਸ਼ੁਰੂ ਹੋਏ ਤੇ ਤੁਹਾਨੂੰ ਜਿਹੜਾ ਆਪਣੇ ਸੁਪਨੇ ਨੂੰ ਤੁਸੀਂ ਇੰਪੈਕਟ ਕਰਨ ਲੱਗ ਜਾਓ। ਡ੍ਰੀਮ ਜਰਨਲਿੰਗ ਹੁੰਦੀ, ਤੁਸੀਂ ਜਰਨਲ ਜਿੱਦਾਂ ਮੈਂ ਕਿਹਾ ਕਿ ਆਪਣੀ ਨੋਟਬੁੱਕ ਜਿਹੜੀ ਆ ਰੱਖੋ, ਜਾਂ ਤੁਸੀਂ ਵੋਇਸ ਰਿਕਾਰਡਰ ਰੱਖ ਸਕਦੇ ਹਾਂ ਸੌਣ ਟਾਈਮ ਆਪਣੇ ਕੋਲ, ਤੁਹਾਨੂੰ ਜੇ ਕੁਛ ਸੁਪਨਾ ਆਉਂਦਾ ਤੁਸੀਂ ਉੱਠੇ ਆ ਤਾਂ ਤੁਸੀਂ ਆਪਣਾ ਸੁਪਨਾ ਲਿਖ ਕੇ ਦੁਬਾਰਾ ਸੌ ਜਾਓ ਜਾਂ ਉਹਨੂੰ ਰਿਕਾਲ ਕਰਕੇ ਦੁਬਾਰਾ ਸੌ, ਹਨਾ। ਜਿਹੜੇ ਮੂਵੀਜ਼ ਤੋਂ ਬੋਰ ਹੋ ਚੁੱਕੇ ਸਹੀ ਹੈ, ਜਿਹੜੇ ਮੂਵੀਜ਼ ਤੋਂ ਬੋਰ ਹੋ ਚੁੱਕੇ ਉਹਦੇ ਫਿਰ ਸੋਚਣ ਕਿ ਅੱਛਾ ਲੂਸਿਡ ਡ੍ਰੀਮਿੰਗ। ਇੱਕ ਮੈਂ ਹੋਰ ਮੂਵੀ ਦੇਖੀ ਸੀਗੀ, ਉਹਦਾ ਨਾਮ ਹੀ ਲੂਸਿਡ ਡ੍ਰੀਮ ਸੀਗਾ, ਤੇ ਉਹ ਮੂਵੀ ਕੋਰੀਅਨ ਮੂਵੀ ਸੀਗੀ। ਹਾਂਜੀ, ਉਹਦੇ ਚ ਜਿਹੜਾ ਹੀਰੋ ਹੁੰਦਾ ਹੈ ਉਹਦਾ ਬੇਟਾ ਜਿਹੜਾ ਉਹ ਕਿਸੇ ਉਹ ਮਤਲਬ ਲੈ ਕੇ ਜਾਂਦਾ ਉਹਨੂੰ ਮਤਲਬ ਪਾਰਕ ਚ, ਤੇ ਉੱਥੇ ਗੁੰਮ ਹੋ ਜਾਂਦਾ ਤੇ ਉਹ ਸੁਪਨੇ ਚ ਜਾ ਕੇ ਫਿਰ ਦੁਬਾਰਾ ਲੂਸਿਡ ਡ੍ਰੀਮ ਕਰਕੇ ਉਹ ਦੇਖਦਾ ਉਹਨੂੰ ਮਤਲਬ ਲੱਭਦਾ ਹੈ ਕਿ ਕਿਹਨੇ ਮੇਰੇ ਬੱਚੇ ਨੂੰ ਕਿਡਨੈਪ ਕੀਤਾ ਹਨਾ, ਉਹਦਾ ਬੱਚੇ ਨੂੰ ਕਿਡਨੈਪ ਕਰ ਲੈਂਦਾ। ਹਾਂਜੀ, ਤੇ ਉਹਦੇ ਚ ਇੱਕ ਹੋਰ ਕਰੈਕਟਰ ਹੁੰਦਾ ਮੂਵੀਜ਼ ਚ ਜਿਹੜਾ ਮੈਨੂੰ ਤਾਂ ਯਾਦ ਆਇਆ ਹੈ, ਕਿਉਂਕਿ ਉਹ ਜਦ ਲੂਸਿਡ ਡ੍ਰੀਮਿੰਗ ਦੀ ਤੁਸੀਂ ਕਿਹਾ ਕਿ ਨੀਂਦ ਕਿਉਂ ਖਰਾਬ ਕਰਨੀ ਆ, ਤੇ ਉਹ ਬੰਦਾ ਕਹਿੰਦਾ ਕਿ ਮੇਰੀ ਜ਼ਿੰਦਗੀ ਚ ਮੈਨੂੰ ਕੁਛ ਇੰਟਰਸਟਿੰਗ ਨਹੀਂ ਲੱਗ ਰਿਹਾ ਸੀਗਾ, ਤੇ ਮੈਂ ਸੋਚਿਆ ਮੈਨੂੰ ਕਹਿੰਦਾ ਲੂਸਿਡ ਡ੍ਰੀਮਿੰਗ ਬਾਰੇ ਪਤਾ ਚੱਲਿਆ, ਤਾਂ ਮੈਂ ਲੂਸਿਡ ਡ੍ਰੀਮਿੰਗ ਮਤਲਬ ਆਪਣੇ ਸੁਪਨਿਆਂ ਚ ਜਾਣਾ ਸ਼ੁਰੂ ਕਰ ਦਿੱਤਾ, ਆਪਣੇ ਸੁਪਨਿਆਂ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ। ਤੇ ਕਹਿੰਦਾ ਜਦੋਂ ਮੈਂ ਕਰਦਾ ਰਿਹਾ ਥੋੜੇ ਟਾਈਮ ਬਾਅਦ ਮੈਂ ਬੋਰ ਹੋ ਗਿਆ ਇਹਦੇ ਤੋਂ ਵੀ, ਤੇ ਫਿਰ ਉਹਦੇ ਚ ਇੱਕ ਥੋੜੀ ਹੋਰ, ਇਹ ਸਿਰਫ ਫਿਲਮਾਂ ਚ ਹੀ ਆ, ਅਸਲ ਚ ਇਹੋ ਜਿਹਾ ਕੁਛ ਨਹੀਂ ਹੈਗਾ ਕਿ ਤੁਸੀਂ ਕਿਸੇ ਦੂਜੇ ਦੇ ਸੁਪਨੇ ਚ ਨਹੀਂ ਜਾ ਸਕਦੇ, ਇਹ ਨਹੀਂ ਹੈਗਾ। ਔਰ ਦੂਜਾ ਉਹਨੇ ਜਿਹੜੀ ਚੀਜ਼ ਕੀ, ਉਹ ਕਹਿੰਦਾ ਮੈਂ ਸ਼ੇਅਰ ਡ੍ਰੀਮਿੰਗ ਕਰਨ ਲੱਗ ਗਿਆ, ਮਤਲਬ ਜਿਹਦੇ ਚ ਕੀ ਤਾਂ ਦੋ ਲੋਕ ਇਕੱਠੇ ਜਿਹੜੇ ਆ ਸੇਮ ਸੁਪਨਾ ਲੈ ਰਹੇ ਹੁੰਦੇ ਆ। ਇਹ ਇੱਦਾਂ ਹੋ ਸਕਦਾ ਕਿ ਤੁਸੀਂ ਜਿਹੜੇ ਤੁਹਾਡੇ ਦੋ ਫਰੈਂਡਸ ਕਿਤੇ ਘੁੰਮਣ ਗਏ ਹਨਾ, ਤੁਹਾਨੂੰ ਸੇਮ ਜੋ ਵੀ ਕੋਈ ਕੋਈ ਉੱਥੇ ਚੀਜ਼ ਹੋਈ ਜਿਹੜੀ ਤੁਹਾਨੂੰ ਕਦੇ ਸੇਮ ਸੁਪਨੇ ਚ ਆ ਗਈ, ਬਟ ਆਫਕੋਰਸ ਉਹ ਵੀ ਇੱਦਾਂ ਨੀ ਹੈ ਕਿ ਸੇਮ ਡੇ ਹੀ ਤੁਹਾਨੂੰ ਸੁਪਨਾ ਆਊਗਾ ਨਾ। ਤਾਂ ਉਹਦੇ ਚ ਮੂਵੀ ਚ ਕਹਿੰਦਾ ਕਿ ਮੈਂ ਸ਼ੇਅਰ ਡ੍ਰੀਮਿੰਗ ਫੇਰ ਕਰਨ ਲੱਗ ਗਿਆ, ਮਤਲਬ ਮੈਂ ਦੂਜੇ ਲੋਕਾਂ ਦੇ ਸੁਪਨੇ ਚ ਜਾਣ ਲੱਗ ਗਿਆ, ਸੇਮ ਜਿੱਦਾਂ ਇਨਸੈਪਸ਼ਨ ਮੂਵੀ ਚ ਉਹਨਾਂ ਨੇ ਦਿਖਾਇਆ ਸੀ। ਹਾਂਜੀ,
7: ਮੈਟ੍ਰਿਕਸ ਵਰਗਾ ਵੀ ਸੀਨ ਕੁਛ ਇਹੋ ਜਿਹਾ ਹੀ ਹੈਗਾ। ਇਹ ਕਿੱਦਾਂ ਜਿਹੜੀ ਇੱਕ ਚੀਜ਼ ਆਪਾਂ ਜਿਵੇਂ ਆਪਣੇ ਕਲਚਰ ਦੇ ਵਿੱਚ ਵੀ ਇਹ ਹੈਗੀ ਹੈ ਨਾ ਕਿ ਦੇਖੋ ਜੀ ਸਵੇਰੇ ਜੇ ਤੜਕੇ ਸਵੇਰੇ ਜਿਹੜੇ ਸੁਪਨੇ ਆਉਂਦੇ ਨੇ ਉਹ ਸੱਚ ਹੁੰਦੇ ਨੇ, ਅੱਧੀ ਰਾਤ ਤੋਂ ਪਹਿਲਾਂ ਦੇ ਜਿਹੜੇ ਨੇ ਉਹ ਵੈਸੇ ਹੀ ਉਹ ਸੁਪਨੇ ਹੀ ਹੁੰਦੇ ਨੇ, ਜਾਂ ਫਿਰ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਕਿ ਜੇ ਸੱਪ ਨੂੰ ਦੁੱਧ ਪਿਲਾਇਆ ਤਾਂ ਇਹਦਾ ਮਤਲਬ ਦਬਿਆ ਹੋਇਆ ਖਜ਼ਾਨਾ ਹੋਊਗਾ ਤੁਹਾਡਾ ਕੋਈ, ਜੇ ਇੱਦਾਂ ਹੈ ਨਾ, ਇੱਦਾਂ ਕਰਕੇ ਚੀਜ਼ਾਂ ਤੁਸੀਂ ਬਣਾ ਲੈਂਦੇ ਹੋ ਵੀ ਜੇ ਕੋਠੇ ਤੋਂ ਜੰਪ ਮਾਰਿਆ ਤੁਸੀਂ ਤਾਂ ਇਹਦਾ ਮਤਲਬ ਕੋਈ ਤਰੱਕੀ ਹੋਣ ਲੱਗੀ ਹੈ। ਸੋ ਇਹ ਕੈਨ ਵੀ ਮੇਕ ਸੈਂਸ ਆਊਟ ਆਫ ਡ੍ਰੀਮਸ, ਆਪਾਂ ਸੁਪਨਿਆਂ ਨੂੰ ਜੋੜ ਕੇ ਜਾਂ ਉਹਨਾਂ ਦੀ ਕੋਈ ਤੁਕਬੰਦੀ ਇੱਦਾਂ ਕਰਕੇ ਜਿਵੇਂ ਪੁਰਾਣੇ ਸਮਿਆਂ ਤੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਅੱਜ ਦੇ ਟਾਈਮ ਦੇ ਵਿੱਚ ਡ੍ਰੀਮਸ ਦੀ ਮਤਲਬ ਸਿੱਧਾ ਸਿੱਧਾ ਇਹ ਸਵਾਲ ਇਹ ਹੈ ਕਿ ਆਰ ਦੇ ਸੈਂਸਲੈਸ, ਮਤਲਬ ਯੂਜ਼ਲੈਸ ਨੇ, ਸਿਰਫ ਇੱਕ ਨੀਂਦ ਦਾ ਇੱਕ ਪਾਰਟ ਹੈਗੇ ਨੇ, ਜਾਂ ਫਿਰ ਉਹਨਾਂ 'ਚੋਂ ਕੁਛ ਮਤਲਬ ਕੱਢਿਆ ਜਾ ਸਕਦਾ ਹੁੰਦਾ, ਮਤਲਬ ਇਹਦਾ ਕੋਈ ਲੌਜਿਕ ਹੈਗਾ?
8: ਹਾਂਜੀ, ਜਿੱਦਾਂ ਤੁਸੀਂ ਇਹ ਕਿਹਾ ਆਪਾਂ ਜਿਹੜੇ ਸੁਪਨਿਆਂ ਦੇ, ਇਹ ਤਾਂ ਆਪਣੇ ਕਲਚਰ 'ਚ ਹੁਣ ਕਲਚਰ ਸਾਰੇ ਕਲਚਰ 'ਚ ਹੁੰਦੇ, ਜਿੱਦਾਂ ਪਹਿਲਾਂ ਪੁਰਾਣੇ ਕੁਛ ਕਲਚਰ 'ਚ ਇਹ ਸੀ ਜੇ ਤੁਹਾਡਾ ਸੁਪਨੇ 'ਚ ਦੰਦ ਟੁੱਟ ਗਿਆ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਜਿਹੜਾ ਇਸ ਚੀਜ਼ ਤੋਂ ਡਰ ਰਹੇ ਹੋ ਕਿ ਤੁਸੀਂ ਆਪਣਾ ਕੰਟਰੋਲ ਖੋ ਰਹੇ ਹਾਂ ਕਿਸੇ ਚੀਜ਼ 'ਤੇ ਨਾ, ਪਾਵਰ ਕੰਟਰੋਲ ਜਾਂ ਕੁਛ ਵੀ ਹੈ ਨਾ, ਜਾਂ ਜਿਹੜਾ ਅਸੀਂ ਮਤਲਬ ਏਦਾਂ ਦੀ ਡਿਫਰੈਂਟ ਕੋਈ ਤੁਹਾਡੇ ਕੋਈ ਸਪੈਸ਼ਲ ਕੋਈ ਐਨੀਮਲ ਆ ਗਿਆ, ਕੋਈ ਬਰਡ ਆ ਗਿਆ, ਉਹਨੂੰ ਆਪਾਂ ਕਿਸੇ ਚੀਜ਼ ਨਾਲ ਜੋੜ ਦਿੰਦੇ ਸੀ ਨਾ ਕਿ ਉਹ ਇਹ ਦੱਸ ਰਿਹਾ, ਬਟ ਇਹ ਸਾਰਾ ਕਿ ਸਾਡੇ ਜਿਹੜੀ ਫਿਰ ਮੈਂ ਕਿਹਾ ਕਿ ਜੋ ਸਾਡੇ ਡਰ ਹੈਗੇ ਜਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ। ਪਰ ਜਦੋਂ ਅਸੀਂ ਡ੍ਰੀਮਸ, ਅਗਰ ਅਸੀਂ ਕਿਉਂਕਿ ਸੁਪਨੇ ਇੰਡੀਵਿਜੁਅਲ ਦੇ ਹੁੰਦੇ ਆ ਨਾ, ਪਰਸਨਲੀ ਹੁੰਦੇ, ਇਹਨੂੰ ਵੀ ਇੱਕ ਜਿਹੜੀ ਆ ਇਹਨੂੰ ਵੀ ਇੱਕ ਮਤਲਬ ਇੱਕ ਕ੍ਰਾਈਟੀਰੀਆ ਮੰਨ ਲੈਂਦੇ ਕਿ ਤੁਸੀਂ ਜਿਹੜੀ ਜਨਰਲ ਚੀਜ਼ਾਂ ਪੂਰੀ ਦੁਨੀਆ ਲਈ ਹੋ ਸਕਦੀਆਂ ਹਨਾ, ਕਿ ਤੁਸੀਂ ਚੰਦ ਤਾਰੇ ਸਾਡੇ ਸਾਰਿਆਂ ਲਈ ਹੈਗੇ ਆ, ਤਾਂ ਸਾਨੂੰ ਸਾਰਿਆਂ ਨੂੰ ਉਹ ਸੁਪਨੇ ਚ ਆ ਸਕਦੇ ਆ, ਕੋਈ ਵੀ ਚੀਜ਼ ਸਾਨੂੰ ਹੋ ਸਕਦੀ ਆ, ਬਟ ਮੋਸਟਲੀ ਡ੍ਰੀਮ ਜਿਹੜੇ ਇੰਡੀਵਿਜੁਅਲ ਹੁੰਦੇ, ਕਿਉਂਕਿ ਡ੍ਰੀਮ ਜਿਹੜੇ ਮੋਸਟਲੀ ਇਮੋਸ਼ਨ ਨਾਲ ਜੁੜੇ ਹੁੰਦੇ ਆ, ਸਾਡੇ ਮੈਮਰੀਜ਼ ਨਾਲ, ਇਹਦੇ ਚ ਸਾਨੂੰ ਸਾਡੀ ਫੈਮਿਲੀ ਮੈਂਬਰਸ ਦਿਖ ਜਾਂਦੇ ਆ, ਫਰੈਂਡਸ ਦਿਖ ਜਾਂਦੇ ਆ ਹਨਾ, ਜਾਂ ਜਿਹੜੀ ਚੀਜ਼ ਮੈਂ ਕਰਨੀ ਚਾਹੁੰਦਾ ਆਪਣੀ ਲਾਈਫ ਚ ਉਹ ਸਾਨੂੰ ਦਿਖਦੀ ਆ। ਅਗਰ ਤੁਸੀਂ ਕਿਸੇ ਚੀਜ਼ ਦੇ ਬਹੁਤ ਜ਼ਿਆਦਾ ਕੰਸਿਸਟੈਂਟ ਹੈਗੇ ਆ ਤੁਸੀਂ ਜਿਹੜੇ ਆਪਣੇ ਡ੍ਰੀਮਸ ਨੂੰ ਫੋਲੋ ਕਰਨ ਲਈ ਹਨਾ, ਤੋ ਕਿਉਂਕਿ ਜਦੋਂ ਅਸੀਂ ਕਿਉਂਕਿ ਡ੍ਰੀਮਸ ਹੁੰਦੇ ਪਰਸਨਲ ਆ, ਤਾਂ ਉਹਨਾਂ ਦੀ ਸੈਂਸ ਵੀ ਜਿਹੜੀ ਆ ਪਰਸਨਲ ਸੈਂਸ ਦੇ ਬੇਸ ਤੇ ਹੋ ਸਕਦੀ ਆ। ਸੋ ਇੱਕ ਜਿਹੜਾ ਕਾਰਲ ਯੰਗ ਨੂੰ ਅਸੀਂ ਸਾਰੇ ਜਾਣਦੇ ਹੋਣੇ ਆ ਕਿ ਫਿਲੋਸਫਰ, ਜਿਹੜਾ ਪੁਰਾਣਾ ਫਿਲੋਸਫਰ ਸੀਗਾ ਉਹ ਵੀ, ਤੇ ਉਹਨੇ ਵੀ ਜਿਹੜਾ ਡ੍ਰੀਮਸ ਨੂੰ ਸਟੱਡੀ ਕੀਤਾ ਸੀਗਾ, ਔਰ ਉਹਦਾ ਮੰਨਣਾ ਵੀ ਇਹ ਸੀ ਕਿ ਜਿਹੜਾ ਡ੍ਰੀਮਸ ਜਿਹੜੇ ਸਾਡੇ ਅਨਕੋਨਸ਼ੀਅਸ ਮਾਇੰਡ ਦੇ ਜਿਹੜੇ ਉਹ ਐਕਸਪ੍ਰੈਸ਼ਨ ਆ, ਮਤਲਬ ਜੋ ਸਾਡੇ ਅਨਕੋਨਸ਼ੀਅਸ ਮਾਇੰਡ 'ਚ ਚੀਜ਼ਾਂ ਹੈਗੀਆਂ ਆ, ਉਹ ਸਾਨੂੰ ਚੀਜ਼ਾਂ ਡ੍ਰੀਮ ਦੇ ਵਿੱਚ ਦਿਖਦੀਆਂ ਹਨਾ, ਜੋ ਚੀਜ਼ਾਂ ਅਸੀਂ ਆਪਣੀ ਲਾਈਫ ਦੇ ਵਿੱਚ ਚਾਹੁੰਦੇ ਹੁੰਦੇ ਆ। ਤੇ ਉਹਦੇ ਬੇਸ ਦੇ ਉੱਤੇ ਜਿਹੜਾ ਉਹਨੇ ਕਿਹਾ ਕਿ ਦੋ ਤਰ੍ਹਾਂ ਦੇ ਡ੍ਰੀਮ ਹੋ ਸਕਦੇ, ਪਰਸਨਲ ਡ੍ਰੀਮ ਹੋ ਸਕਦੇ, ਬਿਗ ਡ੍ਰੀਮਸ ਹੋ ਸਕਦੇ। ਪਰਸਨਲ ਹੋਈ ਜਿਹੜੇ ਤੁਹਾਡੀ ਡੇਲੀ ਲਾਈਫ ਦੇ ਨਾਲ ਜਿਹੜੇ ਆ ਰਿਲੇਟਡ ਹੈਗੇ ਆ, ਤੇ ਬਿਗ ਡ੍ਰੀਮ ਹੋ ਸਕਦੇ ਜਿਹੜੇ ਤੁਹਾਡੇ ਸੋਸਾਇਟੀ ਦੇ ਨਾਲ ਜਿਹੜੇ ਆ ਕਾਮਨ ਡ੍ਰੀਮਸ ਹੋ ਸਕਦੇ ਆ ਨਾ, ਰਿਲੀਜੀਅਸ ਹੋ ਸਕਦੇ ਆ, ਜਾਂ ਕਲੈਕਟਿਵ ਜਿਹੜੀ ਆ ਅਨਕੋਨਸ਼ੀਅਸਨੈਸ ਤੋਂ ਬੇਸਡ ਹੋ ਸਕਦੇ ਆ, ਮਤਲਬ ਕਿ ਜੋ ਤੁਸੀਂ ਦੋ ਤੋਂ ਵੱਧ ਲੋਕ ਮਤਲਬ ਕਾਫੀ ਐਜ ਏ ਸੋਸਾਇਟੀ ਕਈ ਜਿਹੜੀਆਂ ਚੀਜ਼ਾਂ ਅਸੀਂ ਸੋਚਦੇ ਹਾਂ, ਮੰਨ ਲਓ ਵਾਰ ਚੱਲ ਰਹੀ ਸੀਗੀ ਹਨਾ ਹੁਣ, ਤੇ ਉਹ ਸਾਡੇ ਦਿਮਾਗ 'ਚ ਸਾਰਿਆਂ ਅਸੀਂ ਸਾਰੇ ਹੀ ਦੇਖਦੇ ਹਾਂ ਉਹਨਾਂ ਚੀਜ਼ਾਂ, ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਓਦਾਂ ਦੇ ਸੁਪਨੇ ਆ ਰਹੇ ਹੋਣ ਹਨਾ ਉਹਨਾਂ ਚੀਜ਼ਾਂ ਦੇ, ਤੇ ਇਹ ਸਾਰੀ ਜਿਹੜੀਆਂ ਜਿਹੜਾ ਉਹਨੇ ਵੀ ਡ੍ਰੀਮ ਨੂੰ ਸਟੱਡੀ ਕੀਤਾ ਤੇ ਉਹਦੀ ਜਿਹੜੀ ਆ ਜੋ ਵੀ ਉਹਨੇ ਲਿਟਰੇਚਰ ਲਿਖਿਆ ਉਹਦੇ ਬੇਸ ਦੇ ਉੱਤੇ ਇੱਕ ਇਹਨਾਂ ਦਾ ਜਿਹੜਾ ਸਾਇੰਟਿਸਟ ਸੀਗਾ ਉਹਨੇ ਇੱਕ ਬੁੱਕ ਲਿਖੀ ਜਿਹਦੇ ਵਿੱਚ ਉਹਨੇ ਪੰਜ ਜਿਹੜੇ ਏਦਾਂ ਦੇ ਮੈਥਡ ਦੱਸੇ। ਸਾਇੰਟਿਸਟ ਦਾ ਨਾਮ ਸੀਗਾ ਰੋਬਰਟ ਜੌਨਸਨ, ਤੇ ਉਹਨੇ ਬੁੱਕ ਲਿਖੀ ਇਨਰ ਵਰਕ ਯੂਜ਼ਿੰਗ ਡ੍ਰੀਮਸ ਐਂਡ ਐਕਟਿਵ ਇਮੈਜੀਨੇਸ਼ਨ ਫੋਰ ਪਰਸਨਲ ਗਰੋਥ, ਕਿ ਤੁਸੀਂ ਪਰਸਨਲ ਗਰੋਥ ਕਿੱਦਾਂ ਕਰਨੀ ਹੈ। ਤਾਂ ਉਹਨੇ ਕਿਹਾ ਕਿ ਪਹਿਲਾਂ ਸਭ ਤੋਂ ਪਹਿਲਾਂ ਪੁਆਇੰਟ ਹੈ ਕਿ ਜਦੋਂ ਤੁਹਾਨੂੰ ਸੁਪਨਾ ਆਉਂਦਾ ਤਾਂ ਤੁਸੀਂ ਅਗਲੇ ਦਿਨ ਉੱਠ ਕੇ ਆਪਣੇ ਸੁਪਨੇ ਨੂੰ ਡਿਟੇਲ ਦੇ ਵਿੱਚ ਲਿਖੋ ਇੱਕ ਕਾਪੀ ਦੇ ਉੱਤੇ, ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਉਹਦੇ ਸੈਂਸ ਬਣਾਉਣਾ ਚਾਹੁੰਦੇ ਆ, ਤੇ ਤੁਸੀਂ ਡ੍ਰੀਮ ਨੂੰ ਡਿਟੇਲ ਦੇ ਵਿੱਚ ਲਿਖ ਲਓ, ਫਿਰ ਉਸ ਤੋਂ ਬਾਅਦ ਤੁਸੀਂ ਉਹਦੀ ਜਿਹੜੀ ਆ ਐਸੋਸੀਏਸ਼ਨ ਉਹਨੂੰ ਕਿਸੇ ਚੀਜ਼ ਨਾਲ ਐਸੋਸੀਏਟ ਕਰੋ ਹਨਾ। ਮੰਨ ਲਓ ਤੁਹਾਨੂੰ ਜਿਹੜਾ ਤੁਹਾਡੀ ਤੁਸੀਂ ਕੰਮ ਦੀ ਜਗ੍ਹਾ ਤਾਂ ਤੁਹਾਨੂੰ ਕੋਈ ਸੁਪਨਾ ਆਇਆ ਤਾਂ ਤੁਸੀਂ ਉਹਨੂੰ ਸਟ੍ਰੈਸ ਦੇ ਨਾਲ ਐਸੋਸੀਏਟ ਕਰ ਸਕਦੇ ਆ, ਜਿਹੜਾ ਕੰਪੀਟੀਸ਼ਨ ਦੇ ਨਾਲ ਐਸੋਸੀਏਟ ਕਰ ਸਕਦੇ ਆ ਹਨਾ। ਫਿਰ ਉਸ ਤੋਂ ਬਾਅਦ ਤੀਜਾ ਜਿਹੜਾ ਤੁਹਾਡੀ ਡ੍ਰੀਮ ਇਮੇਜ ਜੋ ਤੁਸੀਂ ਡ੍ਰੀਮ ਦੇ ਵਿੱਚ ਦੇਖਿਆ ਉਹ ਤੁਹਾਡੇ ਇੰਟਰਨਲੀ ਤੁਹਾਡੀ ਮਾਇੰਡ ਦੇ ਵਿੱਚ ਕੀ ਚੱਲ ਰਿਹਾ ਤੁਸੀਂ ਉਹਦੇ ਨਾਲ ਜਿਹੜਾ ਰਿਲੇਟ ਕਰ ਸਕਦੇ ਆ। ਮੰਨ ਲਓ ਤੁਹਾਨੂੰ ਜਿਹੜਾ ਆ ਕੋਈ ਤੁਹਾਡੇ ਫਰੈਂਡਸ ਦੇਖੇ ਆ ਸੁਪਨੇ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਕਿ ਮੇ ਬੀ ਤੁਸੀਂ ਤੁਹਾਡੇ ਕੋਈ ਨਵੇਂ ਫਰੈਂਡਸ ਬਣੇ ਆ, ਬਟ ਤੁਹਾਨੂੰ ਜੇ ਸੁਪਨਾ ਆਇਆ ਤਾਂ ਤੁਹਾਨੂੰ ਤੁਹਾਡੇ ਪੁਰਾਣੇ ਫਰੈਂਡਸ ਦੀ ਸ਼ਕਲ ਜਿਹੜੀ ਉਹਨਾਂ ਵਿੱਚ ਦਿਖੀ ਤਾਂ ਹੋ ਸਕਦਾ ਕਿ ਉਹਨਾਂ ਦੇ ਵਿੱਚ ਆਪਸ 'ਚ ਕੋਈ ਕੰਪੈਰੀਜ਼ਨ ਹੋਵੇ ਨਾ। ਇਹ ਤੁਸੀਂ ਦੇਖਣਾ ਕਿ ਤੁਹਾਡੇ ਮਾਇੰਡ 'ਚ ਕੀ ਚੀਜ਼ਾਂ ਚੱਲ ਰਹੀਆਂ ਜਾਂ ਤੁਹਾਡੀ ਲਾਈਫ ਦੇ ਵਿੱਚ ਕੀ ਚੀਜ਼ਾਂ ਹੈਗੀਆਂ, ਫਿਰ ਤੁਸੀਂ ਉਹਨੂੰ ਇੰਟਰਪ੍ਰੈਟ ਕਰਨ ਦੀ ਕੋਸ਼ਿਸ਼ ਕਰ ਸਕਦੇ ਆ। ਸਟੈਪ 4 ਜਿਹੜਾ ਆ ਇਹ ਸਾਰੀ ਚੀਜ਼ਾਂ ਜੋ ਤੁਸੀਂ ਲਿਖ ਲਓਗੇ ਤਾਂ ਫਿਰ ਤੁਹਾਨੂੰ ਜਦੋਂ ਤੁਸੀਂ ਇੰਟਰਪ੍ਰੈਟ ਕਰੋ ਕਿ ਅੱਛਾ ਮੇਰੇ ਫਰੈਂਡਸ ਜਿਹੜੇ ਆ ਔਰ ਮੈਂ ਇਸ ਫਰੈਂਡ ਦੇ ਨਾਲ ਇੱਥੇ ਸੀਗਾ ਤੇ ਇਹ ਕਿਹੜੀ ਚੀਜ਼ ਨੂੰ ਜਿਹੜਾ ਸ਼ੋ ਕਰ ਰਿਹਾ ਹੋ ਸਕਦਾ ਤਾਂ ਉਹ ਤੁਸੀਂ ਜਿਹੜਾ ਲਿਖ ਸਕਦੇ ਆ ਆਪਣੀ ਕਾਪੀ ਦੇ ਉੱਤੇ, ਤੇ ਮੇ ਬੀ ਹੋ ਸਕਦਾ ਤੇ ਤੁਹਾਨੂੰ ਕੋਈ ਜਿਹੜੀ ਆ ਸੈਂਸ ਜਿਹੜੀ ਆ ਬਣ ਜਾਵੇ। ਬਟ ਅਫਕੋਰਸ ਹਾਂਜੀ, ਜਿੱਦਾਂ ਤੁਸੀਂ ਇਹ ਜਿਹੜੇ ਡ੍ਰੀਮਸ ਆਪਾਂ ਜਿਹੜੀ ਸੋਸਾਇਟੀ ਚ ਆਪਾਂ ਦੇਖਦੇ ਹਾਂ ਕਿ ਏਦਾਂ ਹੋ ਜਾਓ ਤਾਂ ਏਦਾਂ ਹੋ ਜਾਂਦਾ, ਤਾਂ ਫਿਰ ਮੇ ਬੀ ਅਗਰ ਤੁਹਾਨੂੰ ਕੋਈ ਡ੍ਰੀਮ ਕੰਟੀਨਿਊਸਲੀ ਆਉਂਦਾ ਤੁਸੀਂ ਉਹਦੇ ਜਿਹੜਾ ਜਦੋਂ ਨੋਟ ਡਾਊਨ ਕਰਦੇ ਇੱਕ ਸਟੈਟਿਸਟਿਕਸ ਬਣਾ ਕੇ ਦੇਖ ਸਕਦੇ ਆ ਕਿ ਕਿੰਨਾ ਉਸ ਚੀਜ਼ ਨਾਲ ਜਿਹੜਾ ਤੁਹਾਨੂੰ ਐਕਚੁਅਲ ਚ ਹੋਇਆ ਜੋ ਤੁਸੀਂ ਉਸ ਸੁਪਨੇ ਚ ਸੋਚਿਆ ਸੀ ਜਾਂ ਤੁਸੀਂ ਸੋਚਿਆ ਕਿ ਉਹਦੇ ਨਾਲ ਰਿਲੇਟ ਹੋ ਸਕਦਾ ਆ ਉਹ ਹੋਇਆ ਜਾਂ ਨਹੀਂ ਹੋਇਆ ਹਨਾ। ਤੇ ਇਹ ਥੋੜੀਆਂ ਜਿਹੀਆਂ ਸੋਸਾਇਟੀ ਚ ਹੀ ਹੁੰਦੀਆਂ ਆਪਾਂ ਜਿਹੜੀਆਂ ਪੁਰਾਣੀਆਂ ਕਹਾਣੀਆਂ ਬਣੀਆਂ ਹੁੰਦੀਆਂ, ਸੋ ਇਹਦੀ ਤਾਂ
7: ਡਾਟਸ ਆਪਸ ਚ ਜੋੜ ਲੈਂਦੇ ਆਪਾਂ।
8: ਹਾਂਜੀ
7: ਰਾਈਟ, ਚਲੋ ਠੀਕ ਹੈ। ਅੱਛਾ, ਪ੍ਰੋਗਰਾਮ ਦੇ ਅਖੀਰ ਦੇ ਉੱਤੇ ਇੱਕ ਸਵਾਲ ਮੈਂ ਹੋਰ ਥੋੜ੍ਹਾ ਜਿਹਾ ਕਰਨਾ ਚਾਹੂੰਗਾ, ਊਟ ਪਟਾਂਗ ਸਵਾਲਾਂ ਵਾਲਾ ਇਹ ਜਿਹੜਾ ਸ਼ੋਅ ਬਣ ਗਿਆ, ਪਰ ਉਹਦੇ ਤੁਸੀਂ ਬਹੁਤ ਲੌਜੀਕਲ ਬਹੁਤ ਰੀਜ਼ਨਿੰਗ ਦੇ ਨਾਲ ਆਨਸਰ ਦਿੱਤੇ ਨੇ। ਬੰਦਿਆਂ ਦੀ ਗੱਲ ਕਰ ਲਈ ਆਪਾਂ, ਜਾਨਵਰ ਵੀ ਸੌਂਦੇ ਨੇ, ਜਾਨਵਰਾਂ ਨੂੰ ਸੁਪਨੇ ਆਉਂਦੇ ਨੇ ਕਿ ਨਹੀਂ? ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅੱਜ ਕੱਲ੍ਹ ਤਾਂ ਬੜੇ ਸਾਰੀਆਂ ਟੈਕਨੀਕਸ ਹੈਗੀਆਂ ਨੇ ਐਡਵਾਂਸ ਟੈਕਨੋਲੋਜੀ ਦੇ ਨਾਲ ਅਸੀਂ ਡ੍ਰੀਮਸ ਨੂੰ ਵੀ ਟਰੈਕ ਕਰ ਲੈਂਦੇ, ਜਾਨਵਰਾਂ ਦਾ ਕੁਛ ਹੈ ਕੁਛ ਇਹਦੇ ਉੱਤੇ ਜਾਣਕਾਰੀ ਕੋਈ ਡੇਟਾ ਕਿ ਉਹ ਵੀ ਸੁਪਨੇ ਲੈਂਦੇ ਨੇ ਕਿ ਨਹੀਂ?
8: ਹਾਂਜੀ ਬਿਲਕੁਲ, ਜਾਨਵਰ ਵੀ ਲੈਂਦੇ ਆ ਸੁਪਨੇ ਜਿੱਦਾਂ ਆਪਾਂ ਲੈਂਦੇ ਆ, ਉਦਾਂ ਹੀ ਉਹਨਾਂ ਦੇ ਸੁਪਨੇ ਹੁੰਦੇ ਆ। ਆਫਕੋਰਸ ਪੈਟਰਨ ਡਿਫਰੈਂਟ, ਕਿਉਂਕਿ ਉਹਨਾਂ ਦਾ ਬ੍ਰੇਨ ਡਿਫਰੈਂਟ ਤਰ੍ਹਾਂ ਕੰਮ ਕਰਦਾ, ਹਰ ਜਿਹੜਾ ਕਿੰਗਡਮ ਜਿੱਦਾਂ ਬਰਡਸ ਦਾ ਡਿਫਰੈਂਟ ਤਰ੍ਹਾਂ ਕੰਮ ਕਰੂਗਾ, ਜਾਂ ਜਿਹੜੇ ਆ ਰੈਪਟਾਈਲਸ ਜਿੱਦਾਂ ਸੱਪ ਵਗੈਰਾ ਇਹਨਾਂ ਦਾ ਡਿਫਰੈਂਟ ਤਰ੍ਹਾਂ ਕੰਮ ਕਰੂਗਾ ਨਾ, ਤੇ ਜਿਹੜੇ ਅਲੱਗ ਜਿਹੜੇ ਹੋ ਸਕਦੇ ਆ। ਤੇ ਬਰਡਸ ਸੁਪਨੇ ਲੈਂਦੇ ਹੈਗੇ ਆ, ਬਰਡਸ ਦਾ ਇੱਕ ਸਟੱਡੀ ਹੋਈ ਸੀ ਉਹਦੇ ਚ ਉਹਨਾਂ ਨੇ ਦੇਖਿਆ ਕਿ ਜਿਹੜੇ ਬਰਡਸ ਜਦੋਂ ਜਿਹੜੇ ਬੱਚੇ ਮੇਲ ਜਿਹੜੇ ਛੋਟੇ ਬਰਡਸ ਹੁੰਦੇ ਆ, ਮਤਲਬ ਹਜੇ ਅਡਲਟ ਨਹੀਂ ਹੁੰਦੇ, ਉਹ ਆਪਣੇ ਸੁਪਨੇ ਚ ਆਪਣੀ ਜਿਹੜੀ ਕਾਲਸ ਜਿਹੜੀ ਆ ਮਤਲਬ ਬੋਲਦੇ ਆ, ਜਦੋਂ ਪੰਛੀ ਜਿਹੜੀ ਆ ਆਵਾਜ਼ਾਂ ਕੱਢਦੇ ਆ ਹਨਾ, ਉਹ ਉਹਨਾਂ ਦੀ ਪ੍ਰੈਕਟਿਸ ਕਰ ਰਹੇ ਹੁੰਦੇ ਆ ਸੁਪਨੇ ਦੇ ਵਿੱਚ, ਜਿਹੜੀ ਉਹਨਾਂ ਨੇ ਹਾਜੀ ਦੇਖੀ ਕਿ ਉਹ ਮਤਲਬ ਡਿਫਰੈਂਟ ਡਿਫਰੈਂਟ, ਕਿਉਂਕਿ ਜਦੋਂ ਉਹਨਾਂ ਨੇ ਜਾਗਦੇ ਹੋਏ ਕਰਨੀ ਆ ਤਾਂ ਉਹ ਪ੍ਰੋਪਰ ਇਮੀਟੇਟ ਕਰਨ ਦੀ ਕੋਸ਼ਿਸ਼ ਕਰਦੇ ਆ ਨਾ, ਜਿੱਦਾਂ ਉਹਨਾਂ ਦੇ ਜਿਹੜਾ ਉਹਨਾਂ ਦਾ ਜਿਹੜਾ ਪੇਰੈਂਟ ਜਿਹੜਾ ਮੇਲ ਅਡਲਟ ਮੇਲ ਜਿਹੜਾ ਬਰਡ ਕਰ ਰਿਹਾ ਹੋਊਗਾ। ਜਦੋਂ ਸੁਪਨੇ ਚ ਹੁੰਦੇ ਆ ਤਾਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਮਤਲਬ ਪੈਟਰਨ ਬਣਦੇ ਆ, ਜਦੋਂ ਉਹ ਇਹ ਕਾਲ ਕਰਨ ਦੀ ਜਿਹੜੀ ਆ ਟਰਾਈ ਕਰਦੇ ਆ ਕਾਲ ਕੱਢਣ ਦੀ ਹਨਾ, ਹੌਲੀ ਹੌਲੀ ਜਿਹੜਾ ਉਹਨਾਂ ਨੂੰ ਜਦੋਂ ਜਦੋਂ ਉਹਨਾਂ ਦੀ ਏਜ ਹੁੰਦੀ ਆ ਤਾਂ ਓਬਵੀਅਸਲੀ ਐਕਸਪੀਰੀਅੰਸ ਜਿਹੜੇ ਆ ਕਰਦੇ ਆ। ਔਰ ਈਵਨ ਕੁਛ ਬਰਡਸ ਜਿਹੜੀ ਆ ਉਹ ਰੈਮ ਸਲੀਪ ਵੀ ਉਹਨਾਂ ਦੀ ਉਹ ਵੀ ਰੈਮ ਸਲੀਪ ਕਰ ਐਕਸਪੀਰੀਅੰਸ ਕਰਦੇ ਆ, ਜਿਵੇਂ ਰੈਪਿਡ ਆਈ ਮੂਵਮੈਂਟ ਸਲੀਪ ਜਿਹੜੀ ਆਪਾਂ ਕਹੀ ਆ, ਤੇ ਹੋ ਸਕਦਾ ਉਹਨਾਂ ਨੂੰ ਵੀ ਸੁਪਨੇ ਯਾਦ ਰਹਿੰਦੇ ਹੋਣ ਜਿੱਦਾਂ ਸਾਨੂੰ ਯਾਦ ਰਹਿੰਦੇ ਆ ਨਾ। ਐਵੇਂ ਲਿਜ਼ਰਡ ਜਿਹੜੇ ਹੋ ਗਏ ਛਿਪਕਲੀਆਂ, ਜਾਂ ਤੁਸੀਂ ਕਹਿ ਸਕਦੇ ਆ ਕਿ ਵੱਡੀਆਂ ਛਿਪਕਲੀਆਂ ਜਿਹੜੀਆਂ ਹੁੰਦੀਆਂ ਉਹ ਵੀ ਯਾਦ ਰੱਖਦੀਆਂ, ਮਤਲਬ ਕਾਫੀ ਸਾਰੇ ਐਨੀਮਲਸ ਵੀ ਰਿਸਰਚ ਵੀ ਚੱਲਦੀ ਆ ਆਫਕੋਰਸ ਉਹਨਾਂ ਤੇ ਕਿ ਕਿਹੜੇ ਤਰ੍ਹਾਂ ਦੇ ਸੁਪਨੇ ਉਹਨਾਂ ਨੂੰ ਆਉਂਦੇ ਆ, ਬਟ ਐਨੀਮਲਸ ਵੀ ਜਿਹੜੇ ਲੈਂਦੇ ਹੈਗੇ ਆ ਸੁਪਨੇ।
7: ਰਾਈਟ, ਠੀਕ ਹੋ ਗਿਆ। ਨਹੀਂ, ਬਹੁਤ ਥੈਂਕ ਯੂ ਸੋ ਮਚ, ਤੁਹਾਡਾ ਸ਼ੁਕਰੀਆ, ਔਰ ਇਸ ਪ੍ਰੋਗਰਾਮ ਦੇ ਵਿੱਚ ਇੰਨੀਆਂ ਇੰਟਰਸਟਿੰਗ ਗੱਲਾਂ ਬਾਤਾਂ ਕੀਤੀਆਂ। ਆਈ ਹੋਪ ਕਿ ਜਿੱਦਾਂ ਸ਼ੁਰੂਆਤ 'ਚ ਆਪਾਂ ਕਹਿ ਰਹੇ ਸੀਗੇ ਕਿ ਪ੍ਰੋਗਰਾਮ ਮੁੱਕਣ ਦਿਓ, ਫਿਰ ਬੜੀਆਂ ਸਾਰੀਆਂ ਤੁਹਾਨੂੰ ਗੱਲਾਂ ਪਤਾ ਚੱਲਣਗੀਆਂ। ਮੈਂ ਤਾਂ ਇਹ ਸੋਚ ਕੇ ਹੈਰਾਨ ਹੋ ਗਿਆ ਕਿ ਮੈਂ ਤਾਂ ਜਸ ਬਸ ਬੈੱਡ 'ਤੇ ਜਾ ਕੇ ਸੌਂਦਾ ਹੀ ਸੀਗਾ। ਤੁਸੀਂ ਉਹਦੀਆਂ ਕੈਟੇਗਰੀਆਂ ਵੀ ਬਣਤੀਆਂ ਸੁਪਨਿਆਂ ਦੀਆਂ, ਸਲੀਪਿੰਗ ਸਾਈਕਲਸ ਦੀਆਂ।
8: ਇੱਕ ਗੱਲ ਤਾਂ ਮੈਂ ਦੱਸਣਾ ਹੀ ਭੁੱਲ ਗਈ ਜਿਵੇਂ ਤੁਸੀਂ ਕਿਹਾ ਕਿ ਆਪਾਂ ਆਪਣੀ ਲਾਈਫ ਦਾ 27 ਇਅਰਸ ਸੁਪਨੇ ਦੇਖਣ ਚ ਲਗਾਉਂਦੇ ਹਾਂ, ਮਤਲਬ 1/3 ਆਪਣੀ ਲਾਈਫ ਦਾ ਅਸੀਂ ਸੁਪਨੇ ਦੇਖਣ ਚ ਲਗਾ ਦਿੰਦੇ ਹਾਂ ਸੁੱਤੇ ਪਏ,
7: ਕਿਉਂਕਿ ਇੰਨੀ ਅੱਛਾ ਮਤਲਬ ਆਪਾਂ ਟੋਟਲ ਸਲੀਪ ਨੂੰ ਕਾਊਂਟ ਨਹੀਂ ਕਰਦੇ ਹੈਗੇ ਔਨ ਐਂਡ ਐਵਰੇਜ 8 ਘੰਟੇ ਦੀ, ਬਟ ਉਹਦੇ ਚੋਂ ਤੁਸੀਂ ਜਿੰਨੇ ਕੁ ਮਤਲਬ 30-35-40 ਮਿੰਟ ਜਿਹੜੇ ਡ੍ਰੀਮਸ ਲੈ ਰਹੇ ਹਾਂ, ਅਤੇ ਜੇ ਆਪਾਂ ਉਹਨੂੰ ਕੰਟੀਨਿਊ ਜੋੜ ਲਈਏ ਤਾਂ ਇੱਕ ਐਵਰੇਜ ਬਣਦੀ ਹੈਗੀ ਉਹਦੀ, ਹੈ ਨਾ। ਅਤੇ ਨਹੀਂ ਵਾਕਈ
8: ਸੁਪਨੇ ਵੀ ਚਲੋ ਆਉਂਦੇ, ਕਿਉਂਕਿ ਸਾਨੂੰ ਸੁਪਨੇ ਬਹੁਤ ਆਉਂਦੇ ਆ, ਸਾਨੂੰ ਯਾਦ ਨਹੀਂ ਰਹਿੰਦੇ, ਯਾਦ ਸਾਨੂੰ ਫਿਰ ਉਹੀ ਰੈਪਿਡ ਆਈ ਮੂਵਮੈਂਟ ਵਾਲੇ ਰਹਿੰਦੇ ਆ, ਕਿਉਂਕਿ ਕਈ ਵਾਰ ਕਹਿੰਦੇ ਕਿ ਜਦੋਂ ਤੁਸੀਂ ਰੈਪਿਡ ਮਤਲਬ ਜਦੋਂ ਸੁਪਨਾ ਲੈ ਰਹੇ, ਜਦੋਂ ਮੈਂ ਕਹਿੰਦੀ ਜਦੋਂ ਅੱਖਾਂ ਘੁੰਮ ਰਹੀਆਂ ਹੁੰਦੀਆਂ ਨਾ, ਫੋਰ ਐਗਜ਼ਾਮਪਲ ਤੁਸੀਂ ਸੁਪਨੇ ਚ ਕਿਸੇ ਟ੍ਰੈਫਿਕ ਸਿਗਨਲ ਤੇ ਖੜੇ ਆ, ਹਨਾ, ਪਰ ਤੁਸੀਂ ਲੈਫਟ ਰਾਈਟ ਆਪਣੀ ਗਰਦਨ ਘੁਮਾ ਰਹੇ ਆ, ਤਾਂ ਤੁਸੀਂ ਜਦੋਂ ਦੇਖੋਗੇ ਉਸ ਬੰਦੇ ਦੀਆਂ ਅੱਖਾਂ ਵੀ ਲੈਫਟ ਰਾਈਟ ਘੁੰਮ ਰਹੀਆਂ ਹੋ ਗਈਆਂ, ਤੇ ਅਗਰ ਉਹ ਕੁਛ ਮਤਲਬ ਪੌੜੀਆਂ ਚੜ ਰਿਹਾ ਜਾਂ ਉੱਪਰ ਕਿਤੇ ਮਤਲਬ ਪੌੜੀ ਚੜ ਰਿਹਾ, ਹਾਂਜੀ, ਤਾਂ ਉਹਦੀ ਅੱਖਾਂ ਐਵੇਂ ਜਿਹੜੀਆਂ ਹੋਊਗੀਆਂ ਕਿ ਉਹ ਦੇਖ ਰਿਹਾ ਕਿ ਉੱਪਰ ਨੂੰ ਥੱਲੇ ਨੂੰ, ਹਨਾ, ਬਾਰ ਬਾਰ ਦੇਖ।
7: ਕਈ ਵਾਰ ਉਹ ਵੀ ਹੁੰਦਾ ਨਾ ਕਿ ਸੁਪਨੇ ਦੇ ਵਿੱਚ ਤੁਸੀਂ ਕਿਤੋਂ ਜੰਪ ਮਾਰਦੇ ਹੋ ਤੇ ਡਿੱਗਦੇ ਹੋ, ਤੁਸੀਂ ਬੈੱਡ ਤੇ ਵੀ ਝਟਕਾ ਜਿਹਾ ਮਹਿਸੂਸ ਕਰਦੇ ਹੋ ਵੀ ਲੈ ਮੈਂ।
8: ਹਾਂਜੀ, ਮੈਨੂੰ ਯਾਦ ਹੈਗਾ ਇਹਦੇ ਤੋਂ, ਜਿਹੜੀ ਇਨਸੈਪਸ਼ਨ ਚੋਂ ਕਿੱਕ ਵਾਲੀ ਗੱਲ ਕਰ ਦਿੰਦੇ ਹੋ, ਇਹੀ ਮਤਲਬ ਹੁੰਦਾ ਉਹਨਾਂ ਦਾ ਕਿ ਜਦੋਂ ਤੁਹਾਨੂੰ ਕਿੱਕ ਮਿਲਦੀ ਹੈ ਕਿ ਤੁਸੀਂ ਸੁਪਨੇ ਚੋਂ ਬਾਹਰ ਆ ਜਾਂਦੇ ਹੋ, ਹਨਾ, ਤੇ ਉਹ ਇੱਕ ਤਰ੍ਹਾਂ ਉਹਨਾਂ ਨੇ ਇੱਦਾਂ ਹੀ, ਉਹ ਤਾਂ ਚਲੋ ਆਰਟਿਸਟਿਕ ਇੱਕ ਚੀਜ਼ ਸੀਗੀ, ਬਟ ਹੁੰਦਾ ਇੱਦਾਂ ਹੈ ਕਿ ਆਪਾਂ ਸੁਪਨੇ ਚੋਂ ਫਿਰ ਬਾਹਰ ਨਿਕਲ ਜਾਂਦੇ ਹਾਂ, ਨੀਂਦ ਸਾਡੀ ਖੁੱਲ ਜਾਂਦੀ ਹੈ ਨਾ, ਝਟਕਾ ਜਿਹਾ ਲੱਗਦਾ ਜਦੋਂ ਆਪਣੇ ਸੁੱਤੇ।
7: ਹਾਂਜੀ, ਨਹੀਂ ਬੜੀ ਵਧੀਆ, ਸੁਪਨਿਆਂ ਦੀ ਦੁਨੀਆ ਵੀ ਇੱਕ ਅਲੱਗ ਦੁਨੀਆ ਹੈਗੀ। ਬਾਕੀ ਜਿੱਦਾਂ ਤੁਸੀਂ ਇੱਕ ਵਿੱਚ ਵਿੱਚ ਕਾਰ ਕਿਹਾ ਵੀ ਹੈ ਕਿ ਸੁਪਨੇ ਹਮੇਸ਼ਾ ਬੇਫਾਲਤੂ ਹੀ ਨਹੀਂ ਹੁੰਦੇ, ਸੁਪਨਿਆਂ ਦੇ ਵਿੱਚ ਕਈ ਵਾਰ ਅਸੀਂ ਬੜੀਆਂ ਸਾਰੀਆਂ ਚੀਜ਼ਾਂ ਹੱਲ ਵੀ ਕਰ ਲੈਂਦੇ ਹਾਂ, ਅਤੇ ਇਸੇ ਕਰਕੇ ਸਿਆਣੇ ਕਹਿੰਦੇ ਨੇ ਕਿ ਕੀਪ ਡ੍ਰੀਮਿੰਗ, ਸੁਪਨੇ ਲੈਂਦੇ ਰਹੋ, ਕਈ ਵਾਰ ਸੱਚ ਹੋ ਜਾਂਦੇ ਨੇ ਔਰ ਬਹੁਤ ਹੀ ਵਾਰ ਸੱਚ ਹੋ ਹੀ ਜਾਂਦੇ ਨੇ ਜੇ ਤੁਸੀਂ ਉਹਨਾਂ ਦੇ ਪਿੱਛੇ ਪਏ ਹੋਏ ਹੋ, ਜੇ ਮਗਰ ਪਏ ਹੋ, ਜੇ ਸਕਾਰਾਤਮਕ ਸੁਪਨੇ ਨੇ। ਇੱਦਾਂ ਨਹੀਂ ਕਿ ਮੈਂ ਕਿਸੇ ਮਾੜੇ ਸੁਪਨੇ ਦੇ ਮਗਰ ਮੈਂ ਬੈਂਕ ਲੁੱਟਣਾ ਅਤੇ ਉਹ ਸੁਪਨਾ ਆ ਗਿਆ ਤੁਹਾਨੂੰ, ਉਹ ਤਾਂ ਕਿਸੇ ਹੋਰ ਪਾਸੇ ਤੁਹਾਨੂੰ ਲੈ ਜੂਗਾ। ਸਕਾਰਾਤਮਕ ਪੋਜ਼ਿਟਿਵ ਸੁਪਨਿਆਂ ਦੇ ਮਗਰ ਪਓ ਅਤੇ ਖੁੱਲ੍ਹੀਆਂ ਅੱਖਾਂ ਦੇ ਨਾਲ ਉਹਨਾਂ ਨੂੰ ਫਿਰ ਅੰਜਾਮ ਦੇਣ ਦੀ ਵੀ ਕੋਸ਼ਿਸ਼ ਕਰੋ, ਪੂਰੇ ਹੁੰਦੇ ਨੇ। ਥੈਂਕ ਯੂ ਸੋ ਮੱਚ ਸੰਦੀਪ ਜੀ। ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋ ਦੇ ਵਿੱਚ। ਫਿਲਹਾਲ ਇੰਨਾ ਹੀ, ਮੈਨੂੰ ਵੀ ਦਿਓ ਇਜਾਜ਼ਤਾਂ, ਰੱਖੋ ਖਿਆਲ, ਔਰ ਜਿੱਦਾਂ ਬਾਰ ਬਾਰ ਅਸੀਂ ਹਰ ਸ਼ੋਅ ਦੇ ਐਂਡ ਦੇ ਉੱਤੇ ਕਹਿੰਦੇ ਹੁੰਦੇ, ਦੱਸ ਦਿਆ ਕਰੋ ਭਾਈ, 0472-6464 ਇਹ ਨੰਬਰ ਹੈਗਾ, ਇਹਦੇ 'ਤੇ ਨਹੀਂ ਦੱਸਣਾ। facebook.com/hanjisydney ਤੇ ਦੱਸ ਦਿਓ, ਉਹਦੇ 'ਤੇ ਵੀ ਨਹੀਂ ਦੱਸਣਾ। info@hanji.com.au ਦੇ ਉੱਤੇ ਦੱਸ ਦਿਓ ਈਮੇਲ ਪਾ ਕੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian radio station.
3: Hanji, Hanji, yo, Hanji, Hanji,
4: Hanji Radio.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: Hi, my name is Saiko Mirbai from Manipur, Commonwealth champion, gold medalist. Sunte rahiye radio Hanji.
5: Bale bale bale.
4: Bale bale bale.

0: ਕੋਈ ਖੇਡਦਾ ਹੀ ਨਹੀਂ, ਸਭ ਖੋਲ ਦੇ ਲੰਘ ਜਾਂਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ। ਕਣਕਾਂ ਦੇ ਓਲੇ,
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
1: ਰਿਲੀਜ਼ਿੰਗ ਔਨ 31 ਜੁਲਾਈ।
0: ਦੱਸੋ
3: ਲਾਦੇ ਫੇਰ।
4: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
5: ਹਾਂਜੀ।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਵੀਖਣ ਦਾ ਉਹ ਇੱਕ ਪਾਸੇ ਰੱਖੀਏ, ਹੱਸੀਏ ਹਸਾਈਏ ਤੇ ਸਫ਼ਰ ਨੂੰ ਆਪਾਂ ਵਧੀਆ ਬਣਾਈਏ। ਤੇ ਲਾਫਟਰ ਥੈਰੇਪੀ ਦੀ ਹੋ ਚੁੱਕੀ ਹੈ ਸ਼ੁਰੂਆਤ, ਮੇਰੇ ਨਾਲ ਆ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਉਮੀਦ ਕਰਦੇ ਹਾਂ ਤੁਹਾਡਾ ਵੀਕਐਂਡ ਬਹੁਤ ਸੋਹਣਾ ਗਿਆ ਹੋਣਾ। ਤੇ ਆਓ ਕਰਦੇ ਹਾਂ ਮੰਡੇ ਦੀ ਸ਼ੁਰੂਆਤ ਹੱਸ ਕੇ ਬੱਚਿਆਂ ਦੇ ਨਾਲ, ਤੇ ਲੈਂਦੇ ਹਾਂ ਬੱਚਿਆਂ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਸੁਣਦੇ ਹਾਂ ਚੁਟਕਲੇ ਬੁਝਾਰਤ ਤੇ ਹੋਰ ਗੱਲਾਂ।
0: ਆਓ ਜੀ ਫਿਰ ਹੋਰ ਗੱਲਾਂ ਤੇ ਚੁਟਕਲੇ ਬੁਝਾਰਤਾਂ ਤੇ ਆਪਾਂ ਵਾਅਦਾ ਕਰਦੇ ਹਾਂ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਤੇ ਤੁਸੀਂ ਵੀ ਜ਼ਰੂਰ ਹੱਸਿਓ ਅੱਜ ਹਫ਼ਤੇ ਦੀ ਸ਼ੁਰੂਆਤ। ਤੇ ਆਓ ਫਿਰ ਹੱਸ ਖੇਡ ਕੇ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਅਰਨਵ, ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਹੈ?
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਆਂਟੀ ਜੀ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਚਾਲ ਹੈ?
2: ਵਧੀਆ, ਤੁਹਾਡਾ ਕੀ ਹਾਲ ਆ?
1: ਬਿਲਕੁਲ ਵਧੀਆ,
0: ਕਿਵੇਂ ਰਿਹਾ ਵੀਕਐਂਡ ਤੁਹਾਡਾ?
2: ਵਧੀਆ,
0: ਗੁੱਡ। ਕੀ ਸੁਣਾਓਗੇ ਫਿਰ ਅੱਜ?
2: ਅੱਜ ਸੁਣਾਉਂਗੇ ਇੱਕ ਬੁਝਾਰਤ।
0: ਓਕੇ ਸੁਣਾਓ ਸੁਣਾਓ।
2: ਚਾਰ ਘੜੇ ਅੰਮ੍ਰਿਤ ਪੜੇ ਮੁੱਦੇ ਪੇ ਪਰ ਡੁੱਲੇ ਨਾ।
0: ਚਾਰ ਘੜੇ ਅੰਮ੍ਰਿਤ ਭਰੇ ਮੂਦੇ ਪਏ ਪਰ ਡੁੱਲੇ ਨਾ।
2: ਹਾਂਜੀ,
0: ਇਹ ਤੇ ਆਂਟੀ ਨੂੰ ਆਉਂਦੀ ਹੋਣੀ ਆ। ਸੁਣਾਓ ਆਂਟੀ, ਦੱਸੋ। ਓ ਸੋਰੀ, ਤੁਸੀਂ ਨਹੀਂ, ਹੋਰ ਆਂਟੀ ਆਈ ਆ ਸਾਡੇ।
1: ਨਹੀਂ ਠੀਕ ਹੈ,
0: ਤੁਸੀਂ ਤੇ ਸਾਫ ਹੀ ਕਹਿ ਦੇਣਾ ਸਾਡੇ ਕੋਟੇ ਚ ਤੇ ਨਹੀਂ ਇੱਦਾਂ ਦੀ ਹੁੰਦੀ। ਤੁਹਾਡੇ ਕੋਲ ਤਾਂ ਬਚਣ ਦਾ ਸੌਖਾ ਤਰੀਕਾ ਹੈਗਾ। ਅਰਨਵ, ਤੁਹਾਡਾ ਕਿਹੜਾ ਪਿੰਡ ਆ ਪਿੱਛੇ? ਸਾਡੇ ਲਾਗੇ ਜਿਹੜੀ ਏਦਾਂ ਹੁੰਦੀ ਆ। ਚਲੋ ਫਿਰ ਮੈਨੂੰ ਤੇ ਲੱਗਦਾ ਵਾ ਵੀ ਇਹ ਆਂਟੀਆਂ ਵੀ, ਬਾਕੀ ਆਂਟੀਆਂ ਵੀ ਫੇਲ ਹੀ ਆ। ਜਦੋਂ ਆਂਸਰ ਆ ਗਿਆ ਨਾ ਉਦੋਂ ਆਂਟੀਆਂ ਨੇ ਕਹਿਣਾ ਆ ਹੀ ਤੇ ਆ ਹੀ, ਫਿਰ ਦਵਾ ਮੈਸੇਜ ਆਉਣ ਲੱਗ ਪੈਂਦੇ।
1: ਮੈਨੂੰ ਲੱਗਦਾ ਤੁਹਾਨੂੰ ਪਤਾ ਹੈ ਤਾਂ ਹੀ ਇੰਨੇ ਖੁਸ਼ ਹੋ ਰਹੇ ਤੁਸੀਂ।
0: ਨਹੀਂ ਔਖੀਆਂ ਬੜੀਆਂ ਲਿਆਉਂਦੇ। ਚੱਲ ਅਰਨਵ ਹਾਰ ਗਏ ਯਾਰ ਆਪਾਂ।
2: ਆਨਸਰ ਹੈਗਾ ਮੱਝ ਦੇ ਥਣ।
0: ਓਹ ਹਾਂ, ਸਹੀ ਗੱਲ ਹੈ ਯਾਰ। ਓਹੋ, ਮੈਂ ਵੀ ਆਖਾਂ ਕੋਈ ਜਾਣੀ ਪਛਾਣੀ ਚੀਜ਼ ਤੇ ਲੱਗ ਗਈ ਚੀਜ਼ ਹੈ।
1: ਰੋਡ ਦੇ ਤੁਰਦਿਆਂ ਬਹੁਤ ਦੇਖੇ, ਧਿਆਨ ਨਹੀਂ ਗਿਆ।
0: ਓਹੋ, ਥੈਂਕ ਯੂ ਅਰਨਵ,
1: ਥੈਂਕ ਯੂ ਅਰਨਵ, ਤੁਸੀਂ ਬੜੀ ਵਧੀਆ
2: ਗੱਲ
0: ਹੈ। ਸਤਿ ਸ਼੍ਰੀ ਅਕਾਲ, ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਹੱਸਦੇ ਖੇਡਦੇ ਰਹੋ। ਤੇ ਨੈਕਸਟ ਸਾਡੇ ਨਾਲ ਕੌਣ ਆ? ਨੈਕਸਟ ਸਾਡੇ ਨਾਲ ਆ ਮੰਨਤ ਤੇ ਫਤਿਹ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ, ਕੀ ਹਾਲ ਚਾਲ ਹੈ?
3: ਸਤਿ ਸ਼੍ਰੀ ਅਕਾਲ
1: ਅੰਕਲ ਜੀ, ਨਾਲੇ ਯਸ਼ ਦੀਦੀ
3: ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
1: ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ?
0: ਅਸੀਂ ਬਹੁਤ ਵਧੀਆ, ਤੁਸੀਂ ਵਧੀਆ, ਤੁਸੀਂ ਸੁਣਾਓ ਕੀ?
3: ਅਸੀਂ ਵੀ ਠੀਕ ਆ।
0: ਕੀ ਕੀਤਾ ਫਿਰ ਵੀਕਐਂਡ ਤੇ?
3: ਸੋ ਫਰਾਈਡੇ ਅਸੀਂ ਮੂਵੀ ਦੇਖਣ ਗਏ ਸੀਗੇ ਜਿਹੜੀ ਦਸਤਾਰ ਸੀਗੀ। ਅਸੀਂ ਨਾ ਉਧਰ ਰਿਲੀਜ਼ ਡੇਟ ਤੇ ਚਲ ਜਾਣਾ ਸੀਗਾ ਜਾਂ ਇੱਕ ਦਿਨ ਬਾਅਦ ਹੀ, ਪਰ ਫਤਿਹ ਦਾ ਕੋਟ ਜਿਹੜਾ ਇਹਨੇ ਮੰਗਾਇਆ ਸੀ ਕਹਿੰਦਾ ਮੈਂ ਦਸਤਾਰ ਤੇ ਹੀ ਪਾ ਕੇ ਆਣਾ, ਸੀਗੇ ਫਿਰ
1: ਅਸੀਂ ਕੁੜੀਆਂ ਬਦਨਾਮ ਹੈ ਸੂਟਾਂ ਪਿੱਛੇ ਹੈ, ਇਹ ਇਹ ਵੀ ਨੀ ਹਟਦਾ।
0: ਫਿਰ ਪੱਗ ਬੰਨ ਕੇ ਗਿਆ ਸੀ?
3: ਨਹੀਂ, ਟਾਈਮ ਹੈ ਨੀ ਸੀ ਨਾ
1: ਜਿਹਦੇ ਕਰਕੇ ਤੁਸੀਂ ਵੇਟ ਕੀਤਾ।
0: ਕਮਾਲ ਕਰਤੀ, ਚੱਲ ਆਪਾਂ ਫਤਿਹ ਨੂੰ ਪੁੱਛ ਲਾਂਗੇ। ਹੈਂ, ਫਿਰ ਵਧੀਆ ਲੱਗੀ ਫਿਲਮ ਤੁਹਾਨੂੰ?
3: ਹਾਂਜੀ, ਪਰ ਉਹ ਜਿਹੜੇ ਉਹਦੀ ਰੇਟਿੰਗ ਸੀਗੀ ਉਹ MA 15+ ਸੀਗੀ।
0: ਅੱਛਾ,
3: ਪਰ ਗੂਗਲ ਤੇ ਸਰਚ ਕੀਤਾ ਕਿ 12 ਸਾਲ ਦਾ ਬੱਚਾ ਕੋਈ ਦੇਖ ਸਕਦਾ ਤਾਂ ਦੇਖ ਸਕਦਾ, ਪਰ ਮੈਂ ਤੇ 11 ਨਹੀਂ, 1 ਸਾਲ ਨਾਲੇ ਬਸ ਕਿਹੜਾ ਕੋਈ ਫਰਕ ਪੈਂਦਾ।
0: ਹਾਂ, ਤੁਸੀਂ ਕਹਿਣਾ ਸੀ ਨਾ ਮੈਂ ਗੱਲਾਂ ਤੇ ਮੈਂ 18 ਵਾਲੀਆਂ ਕਰਦੀਆਂ, ਗੱਲਾਂ ਤੇ ਮੇਰੀਆਂ ਵੱਡੀਆਂ ਹੀ ਆ ਕਹਿ।
3: ਮੈਨੂੰ ਨਹੀਂ ਸੀ ਪਤਾ।
0: ਫਿਰ ਵੇਖ ਆਏ?
3: ਹਾਂਜੀ,
0: ਪਰ ਫਤਿਹ ਥੋੜੀ 12 ਦਾ ਵਾ, ਫਤਿਹ ਕਿੱਦਾਂ ਵੇਖ ਆਇਆ ਫਿਰ?
3: ਜਿਹੜੇ ਉਹ ਪਾਰਟ ਮੈਨੂੰ ਲੱਗਿਆ ਕਿ ਫਤਿਹ ਦੇਖ ਨਹੀਂ ਸਕਦਾ, ਲਾਈਕ ਐਸ ਇਨ ਜ਼ਿਆਦਾ ਵਾਇਲੈਂਸ ਸੀਗਾ, ਫਿਰ ਮੈਂ ਫਤਿਹ ਦੇ ਅੱਖਾਂ ਦੇ ਮੂਹਰੇ ਹੱਥ ਹੀ ਰੱਖ ਲਿਆ।
0: ਹਾਏ ਹਾਏ,
3: ਉਹਦੇ ਨਾਲ ਹੀ ਬੈਠੀ ਸੀ ਮੈਂ,
1: ਤਾਂ ਹੀ ਤੇ ਫਿਰ 12 ਦੀ ਤੇ ਨਾ 18 ਦੀ ਹੈ ਨਾ,
0: ਸਿਆਣੀ ਭੈਣ ਹੈ ਨਾ, ਤੇ ਨਾਲ ਇਹਨੇ ਤੇ ਖਿਆਲ ਰੱਖਣਾ ਹੈ ਨਾ ਮੰਮਾ ਤੇ ਚੁੱਪ ਕਰਕੇ ਫੁੱਲੇ ਖਾਂਦੇ ਰਹੇ ਤੇ ਇਹੋ ਹੱਥ ਦਿੰਦੀ ਅੱਖਾਂ ਕੇ
3: ਚਾਰ ਕੀ ਖਾਦੇ ਆ
1: ਚਾਰ ਕੀ ਖਾਦੇ
0: ਵਾਪਸੀ ਨੀ ਕੀਤੇ ਹੈ ਪਾਪਿਆਂ ਨੂੰ ਪਤਾ ਨੀ ਲੱਗਦਾ ਵੀ ਹੁਣ ਵਾਪਸ ਵੀ ਦੇਣੇ ਆ
3: ਹੈ ਇਹ ਪਾਪਾ ਹੀ ਹੋ
0: ਆਹੋ ਜ਼ਰੂਰ ਮੈਂ ਪਤਾ ਕੀ ਕਰਦਾ ਹੁਣ ਮੰਨਤ ਮੈਂ ਨਾ ਕਹਿੰਦਾ ਨਾ ਵੀ ਤੁਸੀਂ ਪਹਿਲਾਂ ਇੱਕ ਵਾਰੀ ਰੱਜ ਲਓ ਤੇ ਜਦੋਂ ਤੁਸੀਂ ਰੱਜ ਜੋਗੇ ਨਾ ਫੇਰ ਮੈਨੂੰ ਦੇ ਦਿਓ ਡੱਬਾ ਜਾਂ ਫਿਰ ਨਾ ਪਹਿਲਾਂ ਹੀ ਵੱਖਰਾ ਡੱਬਾ ਲੈਣਾ ਚਾਹੀਦਾ ਪਾਪਿਆਂ ਨੂੰ ਬੱਲੇ ਮੰਨਤ ਮੰਮਾ ਕਹਿੰਦੇ ਨੀ ਹੁੰਦੇ ਵੀ ਮੰਨਤ ਤੂੰ ਸਾਰੀਆਂ ਗੱਲਾਂ ਨਾ ਦੱਸਿਆ ਕਰ
3: ਹਾਂਜੀ ਇੱਕ ਦੋ ਵਾਰ ਕਿਹਾ ਹੋਇਆ ਪਰ ਮੈਂ ਦੱਸ
1: ਕਿਹੜਾ ਫਰਕ ਪੈਂਦਾ ਸਾਨੂੰ
0: ਆਈ ਡੋਂਟ ਕੇਅਰ ਹਾਂ ਫਿਰ ਮਨਤ
3: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
1: ਸਾਨੂੰ ਪਹਿਲਾਂ ਹੀ ਹਾਸਾ ਆਈ ਜਾਂਦਾ
0: ਹਾਂਜੀ
1: ਹਾਂਜੀ
0: ਇੱਕ ਚੁਟਕਲਾ ਫੁੱਲੇ ਖਾ ਕੇ
3: ਟੀਚਰ ਪੱਪੂ ਦੱਸੋ ਸੀ ਤੋਂ ਕੀ ਪੈਂਦਾ ਵਾ ਪੱਪੂ ਕੇਕ ਪੈਂਦਾ ਮੈਡਮ ਜੀ ਟੀਚਰ ਸ਼ਾਬਾਸ਼ ਤੇ ਡੀ ਤੋਂ ਪੱਪੂ ਦੂਸਰਾ ਕੇਕ
0: ਹਾਂ ਸਹੀ ਗੱਲ ਹੈ ਟੀ ਤੋਂ ਤੀਸਰਾ ਕੇਕ ਆ ਵੀ ਵਧੀਆ ਹੈ ਨਾ ਯਾਰ ਤੁਸੀਂ ਵੱਡਿਆਂ ਵਾਲੀ ਫਿਲਮ ਵੇਖ ਆਏ ਜੀ
3: ਵੈਸੇ ਜੇ ਦੀਦੀ ਕਰਦੇ ਵੀ ਮੈਂ ਦੀਦਾ ਹੱਥ ਪਰੇ ਰੱਖ ਦਿੰਦਾ
0: ਅੱਛਾ ਮੈਂ ਵੇਖਿਆ ਵੇਖਿਆ ਸਾਰਾ ਐਡੀ ਕੋਈ ਗੱਲ ਨੀ ਹੈ
3: ਹਾਂਜੀ
0: ਓ ਤੁਹਾਨੂੰ ਡਰ ਨੀ ਲੱਗਾ
3: ਨਹੀਂ
0: ਕਹਿ ਉਤੋਂ ਬਹੁਤੀ ਤੇ ਵੀਡੀਓ ਗੇਮ ਚ ਵੇਖ ਲੈਣਾ ਮੈਂ
3: ਵੀਡੀਓ ਗੇਮ ਤਾਂ ਮੈਂ ਖੇਡਦਾ ਹੀ ਨਹੀਂ
0: ਅੱਛਾ ਅੱਛਾ ਅੱਛਾ ਉਹ ਚੱਲ ਅਸੀਂ ਵੀ ਕਿਹਾ ਹੀ ਆ ਪਾ ਕਿਉਂ ਗੁੱਸਾ ਕਿਉਂ ਕਰਦਾ
1: ਅੱਛਾ ਲੱਗੀ ਕਿਵੇਂ ਤੁਹਾਨੂੰ ਮੂਵੀ
0: ਤੂੰ ਤੇ ਲੜਨੀ ਲੱਗ ਪੈਣਾ ਕੋਟ ਪਾ ਕੇ
3: ਬਹੁਤ ਵਧੀਆ ਸੀਗੀ ਮੇਰੀ ਫੇਵਰੇਟ ਮੂਵੀ ਆ ਹੁਣ
0: ਅੱਛਾ ਹੁਣ ਫੇਵਰੇਟ ਮੂਵੀ ਆ ਓਕੇ ਓਕੇ
1: ਫੇਵਰੇਟ ਐਕਟਰ ਤੇ ਫੇਵਰੇਟ ਮੂਵੀ
0: ਗੁੱਡ ਕੀ ਸੁਣਾਓਗੇ ਫਿਰ ਕੋਟ ਪਾ ਕੇ ਕੋਟ ਪਾ ਕੇ
1: ਹੈਲਪ ਨੀ ਲੈਣੀ
3: ਨਾ ਮੂੰਹ ਨਾ ਪੈਰ ਫਿਰ ਵੀ ਭੱਜਦੀ ਰਹਿੰਦੀ ਆ
0: ਹਾਏ ਨਾ ਮੂੰਹ ਨਾ ਪੈਰ ਫਿਰ ਵੀ ਭੱਜਦਾ ਰਹਿੰਦਾ
3: ਭੱਜਦੀ ਰਹਿੰਦੀ ਆ
0: ਭੱਜਦੀ ਰਹਿੰਦੀ ਆ ਘੜੀ
3: ਨਾ
1: ਸਹੀ ਬੈਠਦਾ ਸੀ ਉਸ
0: ਤੇ ਸੜਕ
3: ਨਹੀਂ ਸੜਕ ਨਹੀਂ ਗਈ
0: ਸੜਕ ਵੀ
1: ਨਹੀਂ ਗਈ ਲੈ
0: ਗੱਡੀ
3: ਨਾ
0: ਲੰਡੀ ਬਿੱਲੀ
3: ਨਾ
0: ਕਦੀ ਲੰਡੀ ਬਿੱਲੀ ਵੇਖੀ ਫਤਿਹ
3: ਨਾ
0: ਮੈਂ ਵੇਖੀ ਇੱਕ ਦਿਨ ਲੰਡੀ ਬਿੱਲੀ ਉਹਦੀ ਪੂਛ ਨਹੀਂ ਹੈਗੀ ਮੈਂ ਉਹਦਾ ਨਾਂ ਰੱਖਿਆ ਡਾਬਰਮੈਨ ਬਿੱਲੀ
1: ਇੰਨੇ ਸਾਰੇ ਆਂਸਰ ਦੇ ਦਿੱਤੇ ਅੰਕਲ ਨੇ ਹਰ ਇਸ ਨੂੰ ਨਾ ਨਾ ਨਾ
0: ਕੈਂਡਲ ਕੈਂਡਲ ਕੈਂਡਲ
3: ਨਹੀਂ
1: ਹਰ ਇੱਕ ਚੀਜ਼ ਤੇ ਕੈਂਡਲ ਚੁੱਕਾ ਦੋ
3: ਆਂਸਰ ਹੈਗਾ ਹਵਾ
0: ਹੈ
1: ਹਵਾ
0: किसकी? हवा हवा हवा हवा मुझको बता दे
1: हवा भजदी है
0: तोर कई बार तनु नाल नहीं बजा के ले जाती हवा ओ बल्ले ओ बल्ले बल्ले चकवी मंडीर थैंक यू बते
1: थैंक यू बते हैव अ नाइस डे
0: ओ जसड जसड ने ते बड़ी बड़ी बड़ी हेलो हेलो कीती है दे नाल जसड ना ते बड़ी यारी है मिलके जांदा नु थैंक यू फतेह की बड़ी गल है भा फतेह नु एवें ना जाने हो तुसीं फतेह नु ते पुछ गिछ के हुंदे काम थैंक यू फतेह ते नैक्सट नैक्सट साढ़े नाल कौन है नैक्सट नैक्सट नैक्सट नैक्सट साढ़े नाल आई थिंक अनाहत है सत श्रीकाल अनाहत तुसीं आउंदे रहो हेलो सत श्रीकाल अंकल जी
1: मेल डोमिनेटिंग सोसाइटी है ना
0: नहीं नहीं मेल डोमिनेटिंग क्यों है आजकल फीमेल डोमिनेटिंग सोसाइटी है जिन्ना वधिया कुड़ियां है गिद्दा पाउंदियां बोलियां पाउंदियां गाने बोलदियां मुंडियां को थोड़ी बोले जांदे है ना नाहद नाहत कढ़दी ना चिब बोलियां दे गाने दे ओ नहीं किसी को गल बनती है ना हां जी हां जी हां जी हां जी तुसीं ते बड़े प्यारे लगदे हो पुत मैं तुसीं ते मैनूं भेजी वीडियो भेजी पापा ने ਤੁਸੀਂ ਤੇ ਬੜੇ ਵੱਟ ਕੱਢਦੇ ਹੋ ਗਿੱਧੇ ਦੇ
1: ਅੱਛਾ ਮੈਨੂੰ ਵੀ ਵਿਖਾਇਆ
0: ਤੇ ਬਹੁਤ ਪਿਆਰੀ ਲੱਗਦੀ ਹੈ ਕੁੜੀ ਇਹ ਤੇ
4: ਥੈਂਕ
0: ਯੂ ਬੁੱਤੋ ਤੇ ਕੀ ਸੁਣਾਓਗੇ ਫਿਰ ਅੱਜ
4: ਅੱਜ ਮੈਂ ਇੱਕ ਕੀ ਸੁਣਾਵਾਂਗੀ ਤੁਸੀਂ ਬੁੱਝਣਾ ਕਿ ਉਹ ਕੌਣ ਹੈ
0: ਅੱਛਾ ਓਕੇ ਓਕੇ ਠੀਕ ਹੈ ਮੈਨੂੰ ਪਹਿਲਾਂ ਹੀ ਪਤਾ ਜੇ ਪਹਿਲਾਂ ਬੁੱਝ ਲਈਏ ਤੇ ਹੈ नहीं मैं गलत कह बैठा ना पूछो ये गलत हो गया पूछो पहला पहला पूछ ही लो तू
4: ओके मैं स्टार्ट करती हूँ रेडियो वालों किवें हो सर्दी कनाते हो आज मेलबर्न दी इस गोरियां गोरियां दी धरती ते सवाड़े सारे ते बीच आके मेनू मान महसूस हो रहा हो कुछ समय पहले मेरा पापा यहाँ आया था और उसका पीछा करते करते हम भी आ गए ते हुण असी तुहाड़े रेडियो के ऑफिस बीच भी आवांगे धन्यवाद
0: भले कुड़िये ते बड़ी टैलेंटेड कुड़ी है जा जी ये तो तुहानू भी पता लग गया होना हां जी
1: झूठ
0: ही बोलना जो मर्जी बोली जाओ
1: इंस्पायर्ड है
0: दीदी कह लिया करिए क्योंकि इधर दीदी की गाइडेंस होंगी ना सारी
1: मैं लगता है एक्टर बन गया दोने एक्टिंग कर दी
0: और एक्टिंग तो पता नहीं पर ये सिंगर बढ़िया वधिया वाह ते गिद्दा बड़ा वधिया पाउंदियां है कुड़ियां
1: वाह
0: ते वाट ही काट देंदियां
1: वाह
4: थैंक यू
1: हां जी की सुनाओगे
5: चुटकुला
1: ओके
5: डॉक्टर मरीज नु पूछदा हुन तो तबीयत किवें आ मरीज कहंदा पहले नालों ज्यादा खराब है डॉक्टर कहंदा दवाई खाई सी मरीज कहंदा नहीं खाली नहीं सी ਭਰੀ ਹੋਈ ਸੀਗੀ ਫਿਰ ਡਾਕਟਰ ਕਹਿੰਦਾ ਮੇਰਾ ਮਤਲਬ ਹੈ ਦਵਾਈ ਲੈ ਲਈ ਸੀ, ਮਰੀਜ਼ ਕਹਿੰਦਾ ਹਾਂਜੀ ਤੁਹਾਡੇ ਤੋਂ ਹੀ ਲਿੱਤੀ ਸੀਗੀ। ਫਿਰ ਡਾਕਟਰ ਕਹਿੰਦਾ ਬੇਵਕੂਫ ਦਵਾਈ ਪੀ ਲਈ ਸੀਗੀ, ਮਰੀਜ਼ ਕਹਿੰਦਾ ਨਹੀਂ ਦਵਾਈ ਤਾਂ ਨੀਲੀ ਸੀ। ਫਿਰ ਡਾਕਟਰ ਕਹਿੰਦਾ ਹੁਣ ਤੂੰ ਮਾਰ ਖਾਏਗਾ, ਮਰੀਜ਼ ਕਹਿੰਦਾ ਨਹੀਂ ਮੈਂ ਤਾਂ ਦਵਾਈ ਖਾਊਂਗਾ। ਫਿਰ ਡਾਕਟਰ ਕਹਿੰਦਾ ਕਿ ਤੂੰ ਨਿਕਲ ਜਾ ਤੂੰ ਪਾਗਲ ਕਰ ਦੇਗਾ ਮੈਨੂੰ, ਮਰੀਜ਼ ਕਹਿੰਦਾ ਠੀਕ ਹੈ ਮੈਂ ਜਾ ਰਿਹਾ ਫਿਰ ਕਦੋਂ ਆਵਾਂ, ਡਾਕਟਰ ਕਹਿੰਦਾ ਮਰਨ ਤੋਂ ਬਾਅਦ ਆਈ, ਮਰੀਜ਼ ਕਹਿੰਦਾ ਮਰਨ ਤੋਂ ਕਿੰਨੇ ਦਿਨ ਬਾਅਦ।
0: ਵੈਰੀ ਨਾਈਸ ਅਰਗੁਨ,
6: ਠੀਕ
0: ਆ। ਕੀ ਕਰਦੇ ਸੀ?
6: ਆਪਾਂ ਤਾਂ ਸਕੂਲ ਵੀ ਪਹੁੰਚ ਗਿਆ ਤੇ ਫਿਰ ਤੁਰਦੇ ਫਿਰਦੇ ਸੀ।
0: ਹਏ ਤੁਰਦੇ ਫਿਰਦੇ ਸੀ, ਸਕੂਲ ਵੀ ਪਹੁੰਚ ਗਏ?
6: ਹਾਂਜੀ।
0: ਓ ਇੰਨੀ ਛੇਤੀ?
6: ਹਾਂਜੀ।
0: ਓਕੇ,
6: 10 ਮਿੰਟ ਵਾਕ ਹੀ ਹੁੰਦੀ ਆ।
0: ਓਕੇ, ਅੱਛਾ ਚਾਬੀ ਤੁਹਾਡੇ ਕੋਲ ਹੀ ਹੁੰਦੀ ਮੈਨੂੰ ਲੱਗਦਾ ਸਕੂਲ ਦੀ।
6: ਹਾਂਜੀ ਨਹੀਂ।
0: ਵੈਰੀ ਗੁੱਡ, ਤੁਸੀਂ ਤੇ ਬੜੇ ਟਾਈਮ ਨਾਲ ਚਲ ਜਾਂਦੇ ਹੋ, ਹੈਨਾ? ਤੇ ਕੀ ਸੁਣਾਓਗੇ ਫਿਰ ਟਾਈਮ ਨਾਲ ਜਾ ਕੇ?
6: ਅਰਵਿੰਦ ਸਰ ਜੀ ਇੱਕ ਬਚਾਰੇਤ।
0: ਹਾਂਜੀ ਸੁਣਾਓ।
6: ਇੱਕ ਮੁਰਗੀ ਨੇ ਦੋ ਆਂਡੇ ਦਿੱਤੇ, ਇੱਕ ਮੰਡੇ ਨੂੰ ਦਿੱਤਾ, ਇੱਕ ਟਿਊਜ਼ਡੇ ਨੂੰ ਦਿੱਤਾ, ਵੈਨਸਡੇ ਨੂੰ ਕੀ ਦਿੱਤਾ?
0: ਇੱਕ ਮੁਰਗੀ ਨੇ ਦੋ ਆਂਡੇ ਦਿੱਤੇ, ਇੱਕ ਮੰਡੇ ਨੂੰ ਦਿੱਤਾ, ਇੱਕ ਟਿਊਜ਼ਡੇ ਨੂੰ ਦਿੱਤਾ, ਤੇ ਵੈਨਸਡੇ ਨੂੰ ਕੀ ਦਿੱਤਾ? ਵੈਨਸਡੇ ਨੂੰ ਬਿਠਾ। ਹੈ ਨਹੀਂ, ਵੈਨਸਡੇ ਨੂੰ ਬਾਂਗ ਦਿੱਤੀ ਹੋਊਗੀ ਫਿਰ ਉਹਨੇ। ਵੈਨਸਡੇ ਨੂੰ ਉਹਨੇ ਕੀ ਦਿੱਤਾ?
1: ਤੀਜਾ ਅੰਡਾ?
0: ਨਹੀਂ, ਉਹਨੇ ਦੋ ਹੀ ਅੰਡੇ ਦਿੱਤੇ। ਹਾਂ, ਵੈਨਸਡੇ ਨੂੰ ਉਹਨੇ ਕੀ ਦਿੱਤਾ? ਵੈਨਸਡੇ ਨੂੰ
1: ਇਹਦੇ ਫਾਰਮ ਵਾਲਿਆਂ ਨੂੰ ਪੁੱਛਿਆ, ਮਾਨ ਸਾਹਿਬ ਨੂੰ ਮੈਸੇਜ ਪਾਈਏ।
0: ਦੱਸੋ ਮੰਡ ਸਾਹਿਬ ਕੀ ਦਿੱਤਾ ਹੋਊਗਾ ਯਾਰ ਵੈਨਸਡੇ ਨੂੰ ਉਹਨੇ?
1: ਮੈਂ ਮਾਨ ਸਾਹਿਬ ਨੂੰ ਮਾਨ ਸਾਹਿਬ ਬਣਾ ਦਾ।
0: ਚਲ ਚਲ ਹਾਰ ਗਏ
1: ਹਾਰ ਗਏ ਯਾਰ।
6: ਅੱਜ ਆਗਾ ਕੁਛ ਵੀ ਨਹੀਂ।
0: ਓਹੋ,
6: ਜੇ ਕੋਈ ਆਂਡੇ ਨਹੀਂ ਹੈਗੇ ਤੇ ਫਿਰ ਕੁਛ ਵੀ ਨਹੀਂ।
0: ਹਾਂ, ਕਿਸਮਿਸ ਯਾਰ ਤੇ ਅੰਡਾ ਦੇ ਦਬਰ। ਬੁੱਧਵਾਰ ਆਇਆ ਕੁਛ
6: ਨਹੀਂ,
0: ਇੱਥੇ ਤੁਸੀਂ ਟ੍ਰਿਕ ਕਰਤਾ ਸਾਨੂੰ। ਤੇ ਬੋਡੀ ਪਾਰਟ
6: ਜਿਹੜੇ ਆਪਣੇ ਸਕੇਲੇਟਲ ਸਿਸਟਮ ਆ ਉਹ ਜਿਹੜੀ ਆ, ਜਦੋਂ ਬੋਨ ਬੈਕ ਖਾਂਦੇ ਹੁੰਦੇ ਆ ਉਦੋਂ ਹੁੰਦਾ, ਤਾਂ ਕਰਕੇ ਜਿਹੜਾ ਕੁਛ ਹਾਰਡ ਵੱਜਿਆ ਹੁੰਦਾ ਬੜਾ ਹਾਰਡ, ਤੇ ਉਹ ਪਰ ਉਹ ਬੋਨ ਮੈਰੋ ਨਾਲ ਫਿਕਸ ਹੁੰਦਾ।
0: ਅੱਛਾ, ਬੋਨ ਨਾਲੋਂ ਨਾਲ ਫਿਕਸ ਹੁੰਦਾ?
1: ਬੋਨ ਮੈਰੋ
6: ਨਹੀਂ, ਬੋਨ ਮੈਰੋ।
0: ਅੱਛਾ, ਬੋਨ ਮੈਰੋ। ਓਕੇ, ਗੁੱਡ ਗੁੱਡ ਗੁੱਡ।
6: ਵਿੱਚ ਬੋਨ ਮੈਰੋ ਹੁੰਦਾ ਬੋਨਸ ਤੇ ਫਿਰ ਹੋਰ ਬੋਨ ਮੈਰੋ ਆ ਜਾਂਦੀ ਆ, ਤੇ ਉਹਨੂੰ ਸਲੋਲੀ ਸਲੋਲੀ 6 ਵੀਕਸ ਦੇ ਵਿੱਚ ਉਹ ਹਾਰਡ ਹੋ ਜਾਂਦੀ ਆ।
1: ਓਕੇ
0: ਓਕੇ ਓਕੇ, ਗੁੱਡ ਗੁੱਡ ਗੁੱਡ ਗੁੱਡ ਗੁੱਡ, ਥੈਂਕ ਯੂ ਬੁੱਧੂ।
6: ਆਪਾਂ ਬੋਨ ਤੇ ਲਾਈਟ ਕਰਦੇ ਆ ਸਕੇਲੇਟਲ ਸਿਸਟਮ ਦਾ।
0: ਅੱਛਾ,
6: ਤੇ ਫਿਰ ਮੈਨੂੰ ਬੜੇ ਇਫੈਕਟ ਹੁੰਦੇ ਨੇ।
0: ਵੈਰੀ ਗੁੱਡ ਵੈਰੀ ਗੁੱਡ, ਵੈਰੀ ਇੰਟੈਲੀਜੈਂਟ,
1: ਵੈਰੀ ਨਾਈਸ।
0: Thank you.
1: Thank you.
6: Thank you. Have a nice day. Bye.
0: Bye, bye, bye, bye, bye, bye, bye. Thank you. Thank you. ਇਸੀ ਸਾਡਾ ਪਿਆਰੀ ਪਿਆਰੀ ਤੇਗ, ਅਤੇ ਹੁਣ ਸਾਡੇ ਨਾਲ ਕੌਣ ਆ ਹੁਣ ਸਾਡੇ ਨਾਲ ਆ ਸ਼੍ਰੇਆ ਸਤਿ ਸ਼੍ਰੀ ਅਕਾਲ ਸ਼੍ਰੇਆ ਕੀ ਹਾਲ ਹੈ
7: ਅਸੀਂ
0: ਤੁਹਾਡੇ ਨਾਲ ਗੱਲ ਕਰਦੇ ਪਏ
7: ਗੁੱਡ
0: ਓ ਥੈਂਕ ਯੂ ਹੋਰ ਸੁਣਾਓ ਚਾਹ ਪਾਣੀ ਪੀ ਲਿਆ
1: ਪੋਰੇ ਚ ਖਿਚੜੀ ਬਣਾਤੀ ਸਭ ਕੁਛ ਵਾਹ
0: ਤੇ ਕੀ ਸੁਣਾਓਗੇ ਫਿਰ ਇੰਨਾ ਕੁਛ ਖਾ ਕੇ ਬੋਲੀ
1: ਹਾਂਜੀ
7: ਕਦੀ ਜਾ ਰੱਖ ਗੇੜਾ ਦੇ ਦੇ ਮਚਾਰ ਲੰਬੀ
0: ਬਾਹ ਕਰਕੇ ਗੇੜਾ ਦੇ ਦੇ ਮਚਾਰੇ ਲੰਬੀ ਬਾਹ ਕਰਕੇ ਗੇੜਾ ਦੇ ਦੇ ਮਚਾਰੇ ਲੰਬੀ ਕਰਕੇ
7: ਬਲਬਲੇ
0: ਸੋ ਜਾ
7: ਅਸੀਂ ਨਾ ਗੱਲ ਕਰ ਦੋ
0: ਹਾਂਜੀ ਹਾਂਜੀ
1: ਮੈਂ ਲੱਗਿਆ ਮੇਰੇ ਹੱਥ ਤੰਗ
0: ਹਾਂਜੀ
1: ਹਾਂਜੀ ਅਸੀਂ
0: ਹੈਲੋ
1: ਹੈਲੋ
0: ਸਤਿ ਸ਼੍ਰੀ ਅਕਾਲ ਮਨਬਿਲੀ ਮਨਬਿਲੀ ਕੌਣ ਹੈ ਤੇ ਆਂਟੀ ਕੌਣ ਹੈ ਹੈਲੋ
1: ਪਤਾ ਕਿਉਂ ਨੀ
0: ਹਾਂਜੀ ਚਾਹ ਚੂ ਪੀ ਕੇ ਤੁਸੀਂ ਤੁਸੀਂ ਪੀ ਕੇ ਦੁੱਧ ਪੀ ਕੇ ਆਪ ਤੇ ਤੁਸੀਂ ਦੁੱਧ ਪੀ ਲੈਂਦੇ ਜੇ ਸਾਨੂੰ ਤੁਸੀਂ ਚਾਹ ਪੁੱਛਦੇ ਜੇ

0: ਕਰਦੇ ਹੋ ਤੁਸੀਂ ਹੈ ਅੱਜ?
1: ਹਾਂ ਇਹ ਤਾਂ ਇਹ ਇੱਧਰ ਉੱਧਰ ਕਿਤੇ ਧਿਆਨ ਨਹੀਂ ਲੱਗਦਾ ਹੈ ਨਾ। ਮਨੂ ਬਿੱਲੀ ਕੀ ਸੁਣਾਓਗੇ?
2: ਜੋਨੀ ਜੋਨੀ
1: ਓ ਜੋਨੀ ਜੋਨੀ ਓਕੇ ਓਕੇ ਹਾਂਜੀ
2: ਜੋਨੀ ਜੋਨੀ ਯੈਸ ਪਾਪਾ ਓਪਨ ਯੋਰ ਮਾਉਥ
1: ਹਾਂ ਹਾਂ
0: ਹਾਂ ਈਟਿੰਗ ਸ਼ੋ ਬਲੇ ਬਲੇ ਸ਼ਵਾ ਸ਼ਵਾ
2: ਮਸ਼ੀਨ ਜਲਦ ਕੀ ਰਾਣੀ ਹੈ ਇਵਨ ਉਸਕਾ ਬਾਣੀ ਹੱਥ ਜਾਉ ਜਾ ਜਾਏਗੀ ਪਾਣੀ ਵਿੱਚ ਬਾਉ ਮਰ ਜਾਏਗੀ
1: ਪਾਣੀ ਮੈਂ ਡਾਲੋ ਮਰ ਜਾਏਗੀ
0: ਹੱਥ ਲਗਾਓ ਜਲ ਜਾਏਗੀ
1: ਪਾਣੀ ਮੈਂ ਡਾਲੋ ਮਰ ਜਾਏਗੀ ਯੇ ਥੈਂਕ ਯੂ
3: ਕੀਤਾ
1: ਫਿਰ ਵੀਕਐਂਡ ਤੇ?
3: ਵੀਕਐਂਡ ਤੇ ਮੈਂ ਪਾਰਟੀ ਤੇ ਗਈ ਸੀ।
1: ਹਾਏ ਹਾਏ ਕੀ ਪਾ ਕੇ ਗਈ?
3: ਕੋਟ।
1: ਹਾਂ
3: ਕੋਟ ਦੇ ਥੱਲੇ ਕੋਟੀ।
1: ਅੱਛਾ ਕੋਟ ਦੇ ਥੱਲੇ ਕੋਟੀ
3: ਫਿਰ ਕੋਟੀ ਦੇ ਥੱਲੇ ਕੋਟੀ ਦੇ ਥੱਲੇ ਟੀ-ਸ਼ਰਟ
1: ਟੀ-ਸ਼ਰਟ ਹਾਂ ਉਹਦੇ ਥੱਲੇ ਵਾਰਮਰ
3: ਤੇ ਪਜਾਮੀ
1: ਤੇ ਉਹਦੇ ਥੱਲੇ ਵਾਰਮਰ ਨਹੀਂ ਪਾਇਆ
3: ਤੇ ਪਜਾਮੀ ਤੇ ਮੇਰੀ ਕੋਟੀ ਗੁੰਮ ਗਈ।
1: ਓਹੋ ਅੱਛਾ ਪਜਾਮੀ ਦੇ ਥੱਲੇ ਕੋਟੀ ਗੁੰਮ ਗਈ ਹੈ?
3: ਨਹੀਂ
1: ਹਾਂ
3: ਮਤਲਬ ਮੈਂ ਪਜਾਮੀ ਪਾਈ ਸੀ ਥੱਲੇ ਪਰ ਜੋ ਮੈਂ ਖੇਡ ਰਹੀ ਸੀ ਨਾ ਉੱਤੇ ਆਏ ਮੈਨੂੰ ਪਤਾ ਨਹੀਂ ਲੱਗਿਆ ਮੇਰੀ ਕੋਟੀ ਉੱਥੇ ਗੁੰਮ ਗਈ।
1: ਓਹ
0: ਤੁਸੀਂ ਲਾ ਕੇ ਖੇਡ ਰਹੇ ਹੋਣੇ ਹਨਾ
1: ਪਰ ਪਜਾਮੀ ਪਾਇਆ ਕੋਟੀ ਕਿੱਦਾਂ ਗੁੰਮ ਗਈ? ਪਜਾਮੀ ਪਾਇਆ ਕਿੱਦਾਂ ਕੋਟੀ ਗੁੰਮ ਗਈ?
3: ਉਹ ਬਾਲੀ ਵੱਡਾ ਪਲੇਸ ਸੀ ਉੱਥੇ ਬਾਲੇ ਚੀਜ਼ਾਂ ਸੀ।
1: ਅੱਛਾ ਪਜਾਮੀ ਨਹੀਂ ਪਾ ਕੇ ਜਾਓਗੇ ਤੇ ਫਿਰ ਤੁਹਾਡੀ ਕੋਟੀ ਨਹੀਂ ਗਵਾਚੂਗੀ ਹੈ ਨਾ।
3: ਪਜਾਮੀ
1: ਅੱਛਾ ਪਜਾਮੀ ਪਾਉਣੀ ਪਊਗੀ ਤੇ ਫਿਰ ਕੋਟੀ ਗਵਾਚਦੀ ਰਹੂਗੀ?
3: ਮੈਨੂੰ
1: ਪਤਾ ਲੱਗ ਗਿਆ ਕੀ ਹੋਇਆ। ਇਹਦੀ ਨਾ ਕੋਟੀ ਬੜੀ ਸੋਹਣੀ ਸੀ ਬੜੀ ਪਿਆਰੀ ਸੀ ਤੇ ਉਹ ਨਾ ਕਿਸੇ ਨੇ ਚੁੱਕ ਲਈ ਪੀ ਸੋਹਣੀ ਲੱਗੀ ਤੇ ਮੈਂ ਲੈ ਜਾ
0: ਲਾਈ
1: ਕੋਟੀਆਂ ਨੇ ਪਰਵਾਹ ਨੀ ਮਾਰੀ
3: ਮੈਨੂੰ ਲੱਗਿਆ ਮੈਨੂੰ ਫੇਰ ਪਤਾ ਸੀ ਵੀ ਉਹ ਗੁੰਮੂਗੀ ਬਟ ਮੈਨੂੰ ਲੱਗਦਾ ਸੀ ਵੀ ਮੈਂ ਲੱਭ ਲੂ ਬਟ ਹੁਣ ਮੈਂ ਕਰੈਕਟ ਸੀ ਵੀ ਉਹ ਗੁੰਮ ਗਈ ਹਨਾ ਬਟ ਫਿਰ ਮੈਨੂੰ ਲੱਭੀ ਨੀ।
1: ਆਹ ਗੱਲ ਸੀ ਲੱਗ ਗਿਆ ਹੁਣ ਪਤਾ ਤੁਹਾਨੂੰ ਕੁੱਲ ਮਿਲਾ ਕੇ ਕਸੂਰ ਮੰਮਾ ਦਾ ਹੀ ਮੰਮਾ ਨੂੰ ਇਹ ਖੋਟੀ ਪਾਉਣੀ ਨਹੀਂ
3: ਬਟ ਮੰਮਾ ਨੇ ਕਿਹਾ ਇਹ ਵਧੀਆ ਮੈਨੂੰ ਲੱਗਿਆ ਕੋਈ ਨੀ ਮੈਨੂੰ ਲੱਗਿਆ ਬਈ ਮੈਨੂੰ ਉੱਥੇ ਗਰਮੀ ਨੀ ਲੱਗੂ ਪਰ ਮੈਨੂੰ ਗਰਮੀ ਲੱਗੀ ਫਿਰ ਮੈਂ ਉੱਥੇ ਰੱਖਿਆ ਜਿੱਥੇ ਮੈਂ ਖੇਡੀ ਸੀ ਫਿਰ ਕਿਸੇ ਨੇ ਚੱਕਤੀ ਉਹ ਜੋ ਮੈਂ ਬਾਹਰ ਨਿਕਲੀ।
1: ਫਿਰ ਪਾਪਾ ਦਾ ਹੋਣਾ ਕਸੂਰ ਨਾ ਵੀ ਪਾਪਾ ਨੂੰ ਚਾਹੀਦਾ
3: ਉੱਥੇ ਆਈ ਨੀ
1: ਵੀਰੇ ਦਾ ਹੋਊਗਾ ਫਿਰ
3: ਟੀਚਰ
1: ਦਾ ਕਸੂਰ ਸੀ
3: ਮੈਨੂੰ ਛੱਡਤਾ
0: ਕੋਟੀ ਦਾ ਕਸੂਰ ਕੋਟੀ ਨੇ ਕਿਉਂ ਨੀ ਕਿਹਾ ਮੈਨੂੰ ਵੀ ਲੈ ਜਾ ਹੈ ਨਾ ਕੋਟੀ ਦਾ ਕਸੂਰ।

0: ਸੀ ਅਸੀਸ
1: ਨਾ
2: ਕੋਟੀ ਦਾ ਨਹੀਂ ਟੀਚਰ ਦਾ ਕਸੂਰ ਹੀ
0: ਟੀਚਰ ਦਾ
1: ਨਹੀਂ ਟੀਚਰ ਨੇ ਵੀ ਮੇਰੇ ਨਾਲ ਲੱਭੀ ਸੀ ਅਸੀਂ ਇੱਕ ਪਲੇਸ ਦੇਖਿਆ ਜਿੱਥੇ ਮੈਂ ਰੱਖੀ ਸੀ
2: ਤੁਸੀਂ ਅੰਗਰੇਜ਼ੀ ਚ ਕਿੱਦਾਂ ਕਿਹਾ ਸੀ ਟੀਚਰ ਨੂੰ ਵੀ ਮੇਰੀ ਕੋਟੀ ਨਹੀਂ ਲੱਭਣ ਦੀ ਪਰ ਹੁਣ ਮੈਨੂੰ ਪਤਾ ਲੱਗ ਗਿਆ ਜਾਸ਼ੀ ਇਹਨੇ ਕਿਹਾ ਹੀ ਨੀ ਟੀਚਰ ਨੂੰ ਤੇ ਇਸ ਕਰਕੇ ਕੋਟੀ ਲੱਭੀ ਨੀ ਇਹਨੂੰ ਲੱਗਦਾ ਵੀ ਮੈਂ ਨਵੀਂ ਲਊਂਗੀ ਤਾਂ ਕਰਕੇ ਨੀ ਇਹਨੇ ਲਿਆਂਦੀ ਇਹ ਕੁੜੀ ਨੇ ਲਾਈ ਸਕੀਮ
0: ਕੋਈ ਨੀ ਹੋਰ ਅਜੇਗੀ
1: ਜੈਕਟ ਮੰਮਾ ਨੇ ਉਹਨਾਂ ਦੇ ਨਾਲ ਲੈ ਗਏ ਸੀ ਕੋਈ ਉਹਨਾਂ ਨੂੰ ਪਤਾ ਸੀ ਵੀ ਉਹ ਤਾਂ ਮੈਨੂੰ ਗਰਮੀ ਲੱਗੂ
2: ਤੁਸੀਂ ਨਾ ਹੁਣ ਉਹਨਾਂ ਨੂੰ ਜਾ ਕੇ ਤੇ ਕਹੋ ਵੀ ਮੈਨੂੰ ਕੈਮਰੇ ਵਿਖਾਓ ਤੇ ਫਿਰ ਪਤਾ ਲੱਗ ਜੂਗਾ ਵੀ ਕੌਣ ਚੁੱਕ ਕੇ ਲੈ ਗਿਆ
1: ਛੱਡੋ ਗੁੰਮਗੀ
2: ਗੁੰਮਗੀ ਹਾਏ ਇਹਨੇ ਆਪ ਹੀ ਕੁਛ ਕੀਤਾ ਕੁੜੀ ਨੇ ਵੇਖਿਆ
0: ਕੁਛ ਮਿਸਿੰਗ ਹੈ
1: ਵਾਟ ਡਿਡ ਆਈ ਡੂ
2: ਇਹਨੇ ਕੁਛ
0: ਵਾਟ ਡਿਡ ਆਈ ਡੂ
2: ਇਹਨੇ ਕਿਸਮਿਸ ਯਾਰਾ ਕੀਤਾ ਮੈਨੂੰ ਲੱਗਦਾ
0: ਇਹ ਕਹਿੰਦੀ ਕੱਲ ਛੱਡੋ ਮੈਨੂੰ ਬੋਲੀ
2: ਇਹਨੇ ਕੋਟੀ ਦਾ ਕਰਤਾ
0: ਕਿਸਮਿਸ ਬੋਲੀ ਸੁਣਾ ਦੋ ਹੈ ਅਸੀਸ
2: ਕੋਟੀ ਦਾ ਇਹਨੇ ਕਾਚੂ ਕਰਤਾ ਜੇ ਹਨਾ ਹੈ ਨੀ ਕੁੜੀ ਤੁਸੀਂ ਬੱਚੇ ਥੋੜੀ ਹੋ ਤੁਸੀਂ ਏਡੇ ਇੰਟੈਲੀਜੈਂਟ ਹੋ ਵੱਡਿਆਂ ਵਾਲੀਆਂ ਗੱਲਾਂ ਹਾਏ ਬੱਚਾ ਬੱਲੇ ਬੱਚਾ ਚਲੋ ਕੀ ਸੁਣਾਓਗੇ
0: ਕੀ ਸੁਣਾਓਗੇ
2: ਨਵੀਂ ਲੈ ਲਾਂਗੇ ਆਪਾਂ
1: ਬੋਲੀ
2: ਓਕੇ
0: ਹਾਂਜੀ
1: ਵੀਰ ਤਾਂ ਮੇਰਾ ਚੰਦ ਤੋਂ ਸੋਹਣਾ ਵੀਰ ਤਾਂ ਮੇਰਾ ਚੰਦ ਤੋਂ ਸੋਹਣਾ ਵੀਰ ਤਾਂ ਮੇਰਾ
2: ਚੰਨ ਤੋਂ ਸੋਹਣਾ ਵੀਰ ਤਾਂ ਮੇਰਾ
1: ਭਾਬੀ ਫੁੱਲ ਗੁਲਾਬੀ ਵੀਰ ਤਾਂ ਮੇਰਾ ਚੰਨ ਤੋਂ ਸੋਹਣਾ ਭਾਬੀ ਫੁੱਲ ਗੁਲਾਬੀ ਹੁਣ ਮੇਰੇ ਵੀਰੇ ਦੀ ਭਾਬੀ ਦੇ ਹੱਥ ਚਾਬੀ ਹੁਣ ਮੇਰੇ ਵੀਰੇ ਦੀ
2: ਭਾਬੀ ਦੇ ਹੱਥ ਚਾਬੀ ਹੁਣ ਮੇਰੇ ਵੀਰੇ ਦੀ ਭਾਬੀ ਦੇ ਹੱਥ ਚਾਬੀ
1: ਚੱਕ ਦੋਰੇ ਜੋ ਤੱਕੜੀ ਦੀ ਐਸੀ ਸੰਤੀ ਜੀ
2: ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ

0: तियां जिंदाबाद, तियां जिंदाबाद,
1: तियां जिंदाबाद,
0: सरदार जी जिंदाबाद।
2: एनआरआई बोली लगी।
0: आज ते सरदार जी बड़ा मस्का ला रहे हो, आज कुछ खास लगदा है?
2: आज कुछ है
1: जी।
0: आज ते भैणा नाल कुछ खास मस्के लग रहे हो?
1: हां जी,
0: हां जी, थैंक यू सरदार जी।
1: एक गल होल।
2: हां जी, एक गल होल। की गल?
1: ਜਦੋਂ ਕਿਸੇ ਦਿਨ ਲਾਈਕ ਜਦੋਂ ਸੀ ਅਮ ਸ਼ਕਲ ਦੇ ਬਾਲ ਖੜੇ ਸੀ, ਉਦੋਂ ਇੱਕ ਗੱਡੀ ਸਾਡੇ ਕੋਲ ਲੰਘੀ ਜਿਹਦੇ ਰੋਡ ਤੇ ਸੀ, ਫੇਰ ਉਹਦੀ ਡਿੱਗੀ ਖੁੱਲੀ ਸੀ।
0: ਫੇਰ
1: ਉਹ ਚਿੱਲ ਗਈ, ਫੇਰ ਮੈਨੂੰ ਲੱਗਾ ਉਹਦਾ ਸਮਾਨ ਗਿਲ ਜੂਗਾ।
0: ਫਿਰ ਤੇ ਬੜਾ ਕੰਮ ਖਰਾਬ ਹੋਇਆ ਯਾਰ।
1: ਹਾਂਜੀ, ਫਿਰ ਇਸ ਜਿੱਥੇ ਸਮਾਨ ਰੋਟ ਹੀ ਗਿਲੂਗਾ ਉੱਥੇ ਐਕਸੀਡੈਂਟ ਹੀ ਹੋਣੀ। ਕੋਈ ਜਾਣਾ ਗੱਡੀ ਚ ਤੋਂ ਬਾਅਦ ਦੇਖਿਆ, ਫੇਰ ਉਹ ਸਟਾਪ, ਫਿਰ ਸਟਾਪ ਹੁੰਦਾ, ਫਿਰ ਉਹ ਟੈਲ ਦੇ ਕੋਲ ਆ ਗਿਆ, ਫੇਰ ਐਮ
0: ਫਿਕਰਮੰਦੀ ਪੂਰੀ ਇਹਨਾਂ ਦੀ, ਸਮਾਜ ਪ੍ਰਤੀ ਪੂਰੀ ਫਿਕਰ। ਥੈਂਕ ਯੂ, ਥੈਂਕ ਯੂ। ਹਾਂ ਦੀਦੀ ਨਾਲ ਕਰਾਓ ਗੱਲ ਫਿਰ, ਕਿਹੜੀ ਭੈਣ ਹੈ? ਬਹੁਤ ਵਧੀਆ। ਇਹ ਸਰਦਾਰ ਜੀ ਕਿੱਦਾਂ ਦੀਆਂ ਗੱਲਾਂ ਸੁਣਾਉਂਦੇ ਸਵੇਰੇ ਸਵੇਰੇ?
2: ਸਰਦਾਰ ਜੀ ਨੇ ਪੋਲੀਟੀਸ਼ੀਅਨ ਬਣਨਾ
1: ਹੈ? ਨਹੀਂ, ਪੋਲੀਟੀਸ਼ੀਅਨ ਹੀ ਬਣਨਾ।
2: ਨਾਰੇ ਕਿਉਂ ਲਗਵਾਉਂਦੇ ਸਰਦਾਰ ਜੀ ਜਿੰਦਾਬਾਦ?
1: ਆਫੀਸਰ ਬਣਨਾ ਵੀ ਜੀ ਨੇ, ਪੁਲਿਸ ਆਫੀਸਰ।
0: ਤੇ ਅੱਜ ਤੇ ਭੈਣਾਂ ਨਾਲ ਬੜੀ ਸੁਲਾ ਲੱਗਦੀ ਹੈ ਵੀਰ ਜੀ ਦੀ। ਹੈ ਹਾਂ, ਭੈਣਾਂ ਬੜੀ ਵਧੀਆ ਬੋਲੀ ਸੁਣਾਈ ਹੈ,
2: ਸਪੋਰਟ ਕਰ ਰਹੀ ਹੈ ਭੈਣਾਂ ਵੀ।
0: ਅੱਜ ਭੈਣਾਂ ਕੀ ਕੀਤਾ ਇਹੋ ਜਿਹਾ?
1: ਕੁਛ ਨਹੀਂ,
2: ਕੁਛ ਨਹੀਂ,
0: ਕੁਛ ਤੇ ਕੀਤਾ ਲੱਗਦਾ ਅੱਜ। ਅੱਜ ਤੇ
1: ਅਸੀਂ ਕੱਲ ਟੀਆ ਗਏ ਸੀ ਤਾਂ।
0: ਹਾਂ ਵੀਰ ਜੀ, ਬੱਸ ਚ ਕੀਤਾ ਵਾ ਤੁਸੀਂ?
1: ਫਰਾਈਡੇ ਨੂੰ ਕੀ ਮਤਲਬ ਪੁੱਛੋਗੇ ਬੰਦੇ ਨੂੰ? ਮੈਂ ਪੁੱਛ ਰਹੇ ਹੁਣ, ਦੱਸੋ।
0: ਅੱਛਾ, ਤੁਸੀਂ ਕਿਹਾ ਸੀ?
2: ਭਿੰਡੀ ਤੇ ਕੱਦੂ ਛੱਡ ਕੇ ਖਾਧਾ ਸੀ।
0: ਮੈਂ ਮਰੂਦ ਖਾ ਲਿਆ, ਵਿਆਹ ਤੇ ਜਾਣ ਨਹੀਂ ਦਿਆ।
1: ਤੁਸੀਂ ਸਾਨੂੰ ਕਿਉਂ ਨੀ ਇਨਵਾਈਟ ਕੀਤਾ? ਫਿਰ ਤੁਸੀਂ ਰੇਡੀਓ ਤੇ ਕਹਿੰਦੇ
0: ਤੁਸੀਂ ਵੀ
2: ਸਾਨੂੰ ਤੀਆਂ ਤੇ ਨਹੀਂ ਲੈ ਕੇ ਗਏ?
0: ਸਾਡੀ ਵੀ ਪਰਫੋਰਮੈਂਸ ਸੀ,
2: ਪਰਿਵਾਰ ਨੂੰ ਪਰਫੋਰਮੈਂਸ ਦਿਖਾਣੀ ਹੁੰਦੀ ਹੈ।
0: ਹੋਰ
1: ਯਸ਼ਪ੍ਰੀਤ
2: ਪਾਰਟੀ
0: ਦੇਖਣ ਗਏ ਸੀ। ਆਪ ਤੁਸੀਂ ਕੱਲੇ ਕੱਲੇ ਤੀਆਂ ਵੇਖ ਆਉਂਦੇ ਹੋ ਤੇ ਨਾਲੇ ਤੁਸੀਂ ਕਹਿੰਦੇ ਹੋ ਵੀ ਉੱਥੇ ਮੈਂਜ ਲੋਡ ਨਹੀਂ ਆ।
2: ਸਰਦਾਰ ਜੀ ਨੂੰ ਵੀ ਲੈ ਗਏ?
1: ਮੈਂ ਨਹੀਂ ਕਹਿੰਦੇ।
0: ਆਪ ਤੁਸੀਂ ਉੱਥੇ ਕੰਡੀਸ਼ਨ ਲਾ ਦਿੰਦੇ
1: ਹੋ। ਉੱਥੇ ਆਏ ਸੀ
2: ਮੁੰਡਿਆਂ?
0: ਉਹ ਨਹੀਂ, ਉਹ ਜਿਹੜੇ ਕਰਾਉਂਦੇ ਆ ਉਹਨਾਂ ਦੇ ਮੁੰਡਿਆਂ ਹੁੰਦੇ ਆ,
1: ਘਰ ਵਾਲੇ ਆਏ ਹੋਏ,
2: ਘਰ ਵਾਲੇ
0: ਨਹੀਂ ਆਉਂਦੇ।
1: ਘਰ ਵਾਲੇ ਆਏ ਸੀ,
2: ਲੋਕਾਂ ਦੇ ਘਰ ਵਾਲੇ ਆਏ ਸੀ।

0: ਇਹ ਤੇ ਕੁੜੀ ਸਾਰਾ ਹਿਸਾਬ ਤਾਂ ਨੋਟ ਕਰਕੇ ਰੱਖਦੀ ਆ ਬਈ,
1: ਖਤਰਨਾਕ ਹੈ ਮਾਮਲਾ।
0: ਕੀ ਲਿਆਇਓ ਫਿਰ, ਕੀ ਸੁਣਾਓਗੇ?
1: ਹਾਂਜੀ
2: ਬੋਲੀ।
0: ਓਕੇ
1: ਓਕੇ।
2: ਸ਼ਹਿਣਾ ਸ਼ਹਿਣਾ ਸ਼ਹਿਣਾ ਕੁੜੀਆ ਪੈਣਾ ਹੁੰਦੇ ਕੀਮਤੀ, ਕਹਿਣਾ ਕੁੜੀਆ ਪੈਣਾ ਹੁੰਦੇ ਕੀਮਤੀ, ਕਹਿਣਾ ਕੁੜੀਆ
0: ਮੈਨੂੰ
2: ਗੱਲ ਕਹਿ ਰਹੇ ਸੀ, ਪਰ ਮੇਰੇ ਕੋ ਮਿਸ ਹੋ ਗਈ ਉਹ ਗੱਲ ਸੀ, ਡਰ ਕੇ ਡਰਾ ਕੀ ਗੱਲ ਕਰਦੇ ਹੋ ਰਹੇ ਆਪਣੇ ਦੋਸਤ ਦਾ, ਤੇ ਮੈਨੂੰ ਲੱਗਦਾ ਗੱਲ ਕਰਦੇ ਦਾਤ ਲੋਡ ਬਾਰੇ ਗੱਲ ਕਰਦੇ।
0: ਅੱਛਾ ਲੋਡ ਬਾਰੇ, ਹਾਂ ਫਿਰ ਉਹਨਾਂ ਨੇ ਆਪਣੇ
2: ਉਹਦੇ ਨਾਲ ਹੀ ਹੱਸ ਜਾਂਦੇ।
0: ਹਾਂ ਆਪਣੇ ਕੰਮਾਂ ਦੀ ਗੱਲਾਂ ਕਰਨੀਆਂ ਉਹਨਾਂ ਨੇ।
2: ਹਾਂਜੀ ਫਿਰ ਹੱਸਦੇ ਕਿਉਂ?
0: ਹੱਸਦੇ ਫਿਰ ਉਹਨਾਂ ਨੂੰ ਕੋਈ ਹਾਸਾ ਆ ਜਾਂਦਾ ਨਾ,
1: ਉਹ ਲਗਾਣਾ ਪਸੰਦ ਹੈ ਉਹਨਾਂ ਨੂੰ, ਹੱਸਦੇ ਹੀ ਰਹਿੰਦੇ,
0: ਹੱਸਦੇ ਹੀ ਰਹਿੰਦੇ ਆ।
2: ਪਾਰੀ ਨੇ ਤੁਸੀਂ ਚੱਕ ਕਿਵੇਂ ਸਕਦੇ, ਫਿਰ ਡੈਡਾ ਹੱਸ ਜਾਂਦੇ।
0: ਹਾਂ ਏਦਾਂ ਦੀਆਂ ਗੱਲਾਂ ਕਰਕੇ ਹੱਸਦੇ ਵਿਚਾਰੇ, ਹੋਰ ਦੱਸੋ ਕੀ ਹਾਲ।
2: ਜੋ ਅਸੀਂ ਉਹਨਾਂ ਦੀ ਗੱਲਾਂ ਕਰਦੇ ਡੈਡਾ ਹੱਸਦੇ ਵੀ ਨੀ।
0: ਓਏ ਤੁਸੀਂ ਵਿਟਾਂ ਦੀਆਂ ਗੱਲਾਂ ਕਰ ਲਿਆ ਕਰੋ। ਥੈਂਕ ਯੂ ਬੁੱਤ, ਥੈਂਕ ਯੂ ਥੈਂਕ ਯੂ। ਤੇ ਹੈਗੀ ਆਪਣੀ ਐਸ਼ਲਿਨ ਹੈਗੀ? ਸਿਆਣੀ ਹੋ ਗਈ, ਵੱਡੀ ਹੋ ਗਈ। ਕੀ ਸੁਣਾਓਗੇ ਫਿਰ ਅੱਜ ਵੱਡੇ ਹੋ ਕੇ?
2: ਵੈਨ ਤੇ ਬਹਿ ਕੇ ਜੀਜਾ ਆਇਆ, ਵੈਨ ਤੇ ਬਹਿ ਕੇ ਜੀਜਾ ਆਇਆ, ਪਾ ਕੇ ਕਾਲੇ ਬੂਟ ਵੀ ਜੀਜੇ ਦੀ ਮੁੱਛਾਂ, ਕਾਲੇ ਕੁੱਤੇ ਦੀ ਪੂਛ ਵੀ ਜੀਜੇ ਦੀ ਮੁੱਛਾਂ,
1: ਕਾਲੇ ਕੁੱਤੇ
2: ਦੀ ਪੂਛ, ਕਾਲੇ ਕੁੱਤੇ ਦੀ ਪੂਛ, ਬਲੇ ਬਲੇ ਸ਼ਾਬਾਸ਼ਾ।
1: ਤੁਸੀਂ ਆਪਣੀ ਆਪਣੀ ਸੈਂਟੈਂਸ ਵਾਪਿਸ ਲੈਣਾ ਚਾਹੋਗੇ?
0: ਫਲਾਤੂਨ ਗੁੜੀਆ ਲੈ
1: ਕਮਾਲ ਕਰਤਾ ਵੀਰ ਜੀ, ਅੱਜ ਵਿਚਾਰਾ ਭੈਣਾ ਭੈਣਾ ਕਰੀ ਜਾ ਰਿਹਾ।
0: ਥੈਂਕ ਯੂ ਐਸ਼ਲਿਨ,
1: ਥੈਂਕ ਯੂ, ਹੈਵ ਅ ਨਾਈਸ ਡੇ।
2: ਜਦੋਂ ਅਸੀਂ ਰਾਤੀ ਤਿਆਰੀ ਕਰੇ ਸੀ, ਦੀਦੀ ਸੋ ਗਈ ਸੀ।
0: ਅੱਛਾ ਦੀਦੀ ਸੋ ਗਈ ਸੀ, ਓਕੇ, ਤਾਂ ਫਿਰ ਕਾਲੇ ਕੁੱਤੇ ਦੀ ਪੂਛ ਤੁਸੀਂ ਕਰਤੀ ਦੀਦੀ ਦੀ? ਥੈਂਕ ਯੂ ਐਸ਼ਲਿਨ, ਤੇ ਬਹੁਤ ਸੋਹਣੀ ਬੋਲੀ ਸੀ।
2: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਡਡਵਾਲ ਸਾਹਿਬ ਨੇ, ਸਤਿ ਸ਼੍ਰੀ ਅਕਾਲ ਡਡਵਾਲ ਸਾਹਿਬ, ਕੀ ਹਾਲ ਚਾਲ ਆ? ਕੀ ਕੀਤਾ ਫਿਰ ਵੀਕਐਂਡ ਤੇ?
2: ਬਾਬਾ ਜੀ ਗਿਆ ਤੇ ਮਾਮੀ ਘਰ ਜੀ ਗਿਆ ਤੇ ਮੰਮਾ ਨਾਲ ਸ਼ੇਅਰ ਕਰਨ ਗਿਆ।
0: ਯਾਰ ਬੜੇ ਕੰਮ ਪਏ ਕਰਦੇ ਤੁਸੀਂ ਤੇ, ਤੁਸੀਂ ਤੇ ਬੜੇ ਜ਼ਿੰਮੇਵਾਰ ਬੰਦੇ ਜੇ। ਲੇਟ ਹੀ ਹੋ ਗਏ ਹੈ, ਤੁਸੀਂ ਸਾਰੀ ਗੱਲ ਫਿਰ ਤੁਸੀਂ ਕਰ ਲਓ ਨਾ ਅੱਜ
1: ਉਹਨਾਂ ਦੇ ਹਿੱਸੇ ਦੀ।
2: ਅਸੀਂ ਬਹੁਤ ਵਧੀਆ ਗੱਲ ਫੋਨ ਚੁੱਕਿਆ ਸੀ।
0: ਅੱਛਾ
1: ਲਾਈ ਗਏ, ਲਾਈ ਗਏ ਚੁੱਕਿਆ ਨੀ।
0: ਚੁੱਕਦੇ ਰਹਿੰਦੇ ਨੇ
1: ਅਸੀਂ ਬੋਲੀਆਂ ਚੁੱਕਣ ਚ ਬਿਜੀ ਸੀਗੇ
0: ਹੋਰ ਫਿਰ ਕੀ ਖਾਧਾ ਅੱਜ
2: ਰੋਟੀ
0: ਓਏ ਬੱਲੇ ਰੋਟੀ ਦੇ ਨਾਲ ਸਕ੍ਰੈਂਬਲ ਐਗ ਚਿੱਲੀ ਸਕ੍ਰੈਂਬਲ ਬੱਚਿਆਂ ਵਾਲੀ ਸਕ੍ਰੈਂਬਲ
1: ਸਾਲਟ ਐਂਡ ਪੈਪਰ
0: ਓਕੇ ਪਰ ਤੁਸੀਂ ਬੱਚੇ ਥੋੜੀ ਹੋ ਤੁਸੀਂ ਤਾਂ ਮੁੰਡੇ ਹੋ ਯਾਰ ਵੱਡੇ ਹੋ ਗਏ ਤੁਸੀਂ ਮੈਨੂੰ ਤਾਂ ਲੱਗਦਾ ਤੁਸੀਂ ਗੱਭਰੂ ਹੋ ਗਏ ਵੱਡੇ ਹੋ ਗਏ ਯਾਰ ਨਾ ਨਿੱਕੇ ਬੱਚੇ ਥੋੜੀ ਤੁਸੀਂ ਤੁਹਾਡੀ ਤਾਂ ਪੂਰੀ ਗੱਲ ਹੈ ਤੁਹਾਡੇ ਆਹੋ ਮੈਂ ਵੇਖਿਆ ਤੁਹਾਡੇ ਬੂਟ ਕਿੱਡੇ ਵੱਡੇ ਹੋਏ ਆ ਜੂੜਾ ਕਿੱਡਾ ਵੱਡਾ ਹੋਇਆ ਤੁਹਾਡਾ ਹੈਂ ਮੈਂ ਤੇ ਵੇਖਿਆ ਵੀ ਤੁਹਾਡਾ ਤੇ ਜੂੜਾ ਵੀ ਸਾਹਿਬ ਜਿੱਡਾ ਹੋਇਆ ਵਾ ਪਟਕਾ ਵੀ ਇੱਕੋ ਜਿੱਡਾ ਆਉਂਦਾ ਜਿੱਡਾ ਵੀਰ ਜੀ ਦਾ ਪਟਕਾ ਤੇ ਓਡਾ ਹੀ ਸਾਹਿਬ ਦਾ ਪਟਕਾ
1: ਸੇਮ ਸੇਮ
0: ਸੁਖਨ ਦਾ ਹੈ ਨਾ ਪੂਰੀ ਗੱਲ ਹੈ ਯਾਰ ਪੈਂਟ ਥੋੜੀ ਜੀ ਨਿੱਕੀ ਆ ਬਾਕੀ ਤੇ ਪਟਕਾ ਵੀ ਓਡਾ ਹੀ ਵੱਡਾ ਵਾ ਜੂੜਾ ਵੀ ਓਡਾ ਵੱਡਾ ਵਾ ਹੋਰ ਇਹ ਬਿਗ ਬੋਏ ਬਣ ਗਿਆ ਹੈ
2: ਮੇਰਾ ਜੂੜਾ ਵੱਡਾ ਵਾ
0: ਹਾਂ ਜੂੜਾ ਕਿੱਡਾ ਵੱਡਾ ਵਾ ਤੇ ਫਿਰ ਬਿਗ ਹੋ ਗਿਆ ਨਾ ਨਿੱਕੀਆਂ ਨਿੱਕੀਆਂ ਮੁੱਛਾਂ ਵੀ ਮਾੜੀਆਂ ਮਾੜੀਆਂ ਜਿਹੀਆਂ ਆਈਆਂ ਵਾ ਹੈ ਪੂਰੀ ਗੱਲ ਆ ਮੁੰਡੇ ਉਹ ਗੌਰ ਕੀ ਗੱਲ ਆ ਮੁੰਡੇ ਦੀ ਪੂਰੀ ਕੀ ਸੁਣਾਓਗੇ ਫਿਰ ਅੱਜ ਪਤਾ ਨੀ ਆਏ ਭੁੱਲੀ ਗਏ ਅੱਛਾ ਬਾਜ਼ਾਰ ਹਾਂਜੀ ਬਾਰਾਂ ਗਲਾਸ ਤਿੰਨ ਚਮਚੇ ਅੱਗੇ ਅੱਗੇ ਇੱਕ ਬਣੈਣ ਤਿੰਨ ਗਮਛੇ ਬਾਰਾਂ ਅੱਛਾ ਇਹ ਬਾਜ਼ਾਰ ਤੇ ਆ ਬਾਰਾਂ ਗਲਾਸ ਤਿੰਨ ਚਮਚੇ ਬਾਰਾਂ ਗਲਾਸ ਤੇ ਤਿੰਨ ਚਮਚੇ
1: ਥੋੜੀ ਜਿਹੀ ਹਿੰਟ ਮਿਲੀ
0: ਤੁਹਾਡੇ ਘਰ ਵੀ ਹੈਗੀ ਆ
1: ਨਹੀਂ ਹੈ ਨੀ ਖਰੀਦਣੀ ਹੈ ਹਜੇ ਤੱਕ ਨੀ ਹੈਗੀ
0: ਹਲੇ ਤੱਕ ਨੀ ਹੈਗੀ ਓਏ ਹੋਏ ਇਹਨਾਂ ਨੂੰ ਲੈ ਦਈਏ ਫਿਰ
1: ਅਸੀਂ ਫੋਨ ਚ ਵੇਖ ਲੈਂਦੇ ਆ ਟਾਈਮ
0: ਹੋਈ ਇਹਨਾਂ ਨੂੰ ਪਤਾ ਲੱਗ ਗਿਆ ਈ ਓਏ ਇਹਨਾਂ ਨੂੰ ਪਤਾ ਲੱਗ ਗਿਆ ਈ ਕਰੀਏ ਫਿਰ ਟਿਕਲ ਟਿਕਲ ਇਹਨਾਂ ਦੀ ਹੈ ਟਿਕਲ ਟਿਕਲ ਕਰੀਏ ਇਹਨਾਂ ਦੀ ਚਲੋ ਫਿਰ ਟਿਕਲ ਟਿਕਲ ਕਰੀਏ ਇਹਨਾਂ ਦੀ ਘੜੀ ਵਾਂਗੂ ਘੜੀ ਇਹ ਕਹਿੰਦੇ ਘੜੀ ਆ ਫਿਰ ਤੇ ਟਿਕਲ ਟਿਕਲ ਹੋਣੀ ਆ ਤੇ ਚਲੋ ਫਿਰ
1: ਹੱਸੇਗਾ ਇਹ ਚਲੋ
0: ਹੱਸ ਕੇ ਵਿਖਾ ਦੋ ਫਿਰ ਘੈਂਟ ਜਾ
1: ਵੈਰੀ ਗੁੱਡ
0: ਥੈਂਕ ਯੂ ਸਰਦਾਰ ਜੀ ਥੈਂਕ ਯੂ
1: ਹੈਵ ਅ ਨਾਈਸ ਡੇ
0: ਹੈਵ ਅ ਨਾਈਸ ਡੇ ਥੈਂਕ ਯੂ ਥੈਂਕ ਯੂ
1: ਅਸੀਂ ਅਜੇ ਤੱਕ ਡਿਸਾਈਡ ਹੀ ਨਹੀਂ ਕਰ ਪਾਏ ਕਿਹੜੀ ਕੰਧ ਤੇ ਲਾਣੀ ਹੈ ਤੇ ਘੜੀ ਲਾਈ ਨਹੀਂ ਅਜੇ ਤੱਕ
0: ਓਏ ਹੋਏ ਚਲੋ ਸਰਨ ਡਿਆ ਕੇ ਸਰਨ ਡਿਆ ਸਤਿ ਸ਼੍ਰੀ ਅਕਾਲ ਕਹਿੰਦੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਥੈਂਕ ਯੂ ਹਰਮਨ ਸਿੰਘ ਜੀ ਬਹੁਤ ਮਿਹਰਬਾਨੀ ਟਵਾਣਾ ਸਾਹਿਬ ਧੰਨਵਾਦ ਤੁਹਾਡਾ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਅੱਜ ਦੀ ਕਹਾਣੀ ਵਧੀਆ ਲੱਗੀ ਸਤਿ ਸ਼੍ਰੀ ਅਕਾਲ ਅਤੇ ਸਭ ਨੂੰ ਰੱਬ ਚੜ੍ਹਦੀ ਕਲਾ ਬਖਸ਼ਿਸ਼ ਪਰਮਜੋਤਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਮਨਿੰਦਰ ਕੌਰ ਰੱਖੜਾ ਜੀ ਸਤਿ ਸ਼੍ਰੀ ਅਕਾਲ ਗੁੱਡ ਮੋਰਨਿੰਗ ਭੇਜਦੇ ਨੇ ਅਤੇ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਧੰਨਵਾਦ ਜੀ, ਸ਼ੁਕਰੀਆ। ਅਤੇ ਸਤਿ ਸ਼੍ਰੀ ਅਕਾਲ, ਹੈਲੋ ਜੀ, ਅਤੇ ਕਿੱਦਾਂ ਜੀ, ਅਤੇ ਗੁੱਡ ਮੋਰਨਿੰਗ ਜੀ, ਅਤੇ ਰਵੀ ਜੱਸਲ ਜੀ, ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਭੇਜਦੇ ਨੇ, ਬਹੁਤ ਮਿਹਰਬਾਨੀ ਰਵੀ ਜੀ ਤੁਹਾਡੀ, ਧੰਨਵਾਦ ਸਾਂਝ ਪਾਉਣ ਦੇ ਲਈ। ਅੰਮ੍ਰਿਤ ਭੈਣ ਜੀ ਧੰਨਵਾਦ, ਅਤੇ ਦਿੱਲੀ ਜੂਰਲਰ ਵਾਲੇ ਕਹਿੰਦੇ ਨੇ ਵੀ $180 ਹੋ ਗਿਆ ਪਤਾ ਹੀ ਪ੍ਰਤੀ 22 ਗ੍ਰਾਮ ਦੇ ਹਿਸਾਬ ਦੇ ਨਾਲ ਰੇਟ। ਮਨ ਓਏ ਬੱਲੇ ਓਏ ਬੱਲੇ, ਫਤਿਹ ਨੇ ਤੇ ਕੋਟ ਲਿਆ ਹੈ, ਤੇ ਜੱਸੜ ਨਾਲੋਂ ਵੀ ਵਧੀਆ ਕੋਟ ਆ ਓਏ। ਮੈਂ ਨਾਲ ਉਹਨੇ ਸਾਈਡ ਵਾਲਾ ਬੈਗ ਵੀ ਪਾਇਆ, ਪਾਸਪੋਰਟ ਵਾਲਾ ਵਿੱਚ ਪੈਸੇ ਵੀ ਪਾਏ ਹੋਣੇ ਮੇਰੇ ਹਿਸਾਬ ਨਾਲ। ਫਤਿਹ ਤੇ ਕਰਾਈ ਜਾਂਦਾ ਅੱਤ ਅੱਤ ਸਿਰਾ ਕੋਕਾ, ਮੈਨੂੰ ਲੱਗਦਾ ਗਾਣੇ 'ਚ ਮਾਡਲ ਆਊਗਾ ਮੁੰਡਾ ਛੇਤੀ। ਹਾਂ, ਥੈਂਕ ਯੂ ਜਸਵਾਲ ਸਾਹਿਬ। ਹਰਚੰਦ ਸਿੰਘ ਢਿੱਲੋਂ ਜੀ ਕਹਿੰਦੇ ਬੈਰਿਕ ਬੈਰਿਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ, ਅਤੇ ਸੰਦੀਪ ਸਿੰਘ ਦੱਤਾ ਜੀ ਤੁਹਾਡਾ ਵੀ ਧੰਨਵਾਦ, ਕੁਲਬੀਰ ਕੌਰ ਜੀ ਬਹੁਤ ਬਹੁਤ ਧੰਨਵਾਦ, ਰੱਬ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਦੇਵੇ। ਅਤੇ ਹੁਣ ਆਪਾਂ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ, ਅੱਜ ਜਨਮ ਦਿਨ ਕਿਹਦਾ, ਕਹਿ ਰਹੇ ਢਿੱਲੋਂ ਸਾਹਿਬ ਕਹਿੰਦੇ ਨੇ ਕਿ ਅੱਜ ਮੇਰੀ ਮਿਸਟਰ ਇਨ ਲਾ ਪ੍ਰੀਤ ਕੌਰ ਦਾ ਜਨਮ ਦਿਨ ਹੈ, ਪਰਮਾਤਮਾ ਤੰਦਰੁਸਤੀ ਬਣਾਈ ਰੱਖੇ। ਓਕੇ, ਮੇਰੀ ਮਿਸਟਰ ਇਨ ਲਾ, ਮੇਰੀ ਸਿਸਟਰ ਇਨ ਲਾ, ਸੋਰੀ ਸੋਰੀ ਮਾਈ ਬੈਡ। ਓਹੋ, ਸਵੇਰੇ ਸਵੇਰੇ ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਮਿਹਰਬਾਨੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਪ੍ਰੀਤ ਕੌਰ ਜੀ, ਹੈਪੀ ਬਰਥਡੇ ਟੂ ਯੂ, ਬਹੁਤ ਬਹੁਤ ਵਧਾਈਆਂ ਜੀ, ਰੱਬ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਤੰਦਰੁਸਤੀ ਦੇਵੇ ਤੁਹਾਨੂੰ, ਬਹੁਤ ਬਹੁਤ ਜਨਮ ਦਿਨ ਦੀਆਂ ਪ੍ਰੀਤ ਕੌਰ ਜੀ ਤੁਹਾਨੂੰ ਵਧਾਈਆਂ। ਅਤੇ ਹੁਣ ਲੈਂਦੇ ਤੁਹਾਡੇ ਕੋਲ ਇਜਾਜ਼ਤ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ, ਹਾਂਜੀ 1674 AM।
3: ਹਾਂਜੀ 1674 ਆ।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ, ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲਦੇ ਲੰਘ ਜਾਂਦੇ ਨੇ।
7: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ,
8: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ,
7: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
6: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
7: ਰਿਲੀਜ਼ਿੰਗ ਔਨ 31st July।
6: ਦੱਸੋ
9: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਸੁਣੋ ਜੀ, ਗੱਡੀ ਅਕਸ਼ਰਾ ਜੁਐਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ, ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੁਐਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਹਾਂਜੀ 1674 ਆ।
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
11: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
12: ਹਾਂਜੀ ਰੇਡੀਓ,
0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ, ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਵਿਅਕਤੀ ਰਾਜੇ ਦੇ ਕੋਲ ਸ਼ਿਕਾਇਤ ਲੈ ਕੇ ਗਿਆ। ਸ਼ਿਕਾਇਤ ਕਿ ਇਹਨੇ ਮੇਰੇ ਕੋਲ ਪੈਸੇ ਲਏ ਸੀ ਤੇ ਹੁਣ ਇਹ ਪੈਸੇ ਮੇਰੇ ਵਾਪਸ ਨਹੀਂ ਕਰਦਾ। ਦੋਵਾਂ ਧਿਰਾਂ ਨੇ ਆਪਣੀ ਆਪਣੀ ਪੱਖ ਸੁਣਾਇਆ। ਜਿਹੜੇ ਸ਼ਾਹੂਕਾਰ ਨੇ ਪੈਸੇ ਦਿੱਤੇ ਸੀ ਉਹਦਾ ਕਹਿਣਾ ਸੀ ਕਿ ਮਹਾਰਾਜ ਹਰ ਰੋਜ਼ ਵਿਆਜ ਵੱਧ ਰਿਹਾ ਤੇ ਇਹ ਬੰਦਾ ਮੈਨੂੰ ਕੁਛ ਵੀ ਵਾਪਸ ਨਹੀਂ ਦੇ ਰਿਹਾ। ਦੂਸਰੇ ਨੂੰ ਪੁੱਛਿਆ ਗਿਆ ਤੇ ਉਹ ਕਹਿਣ ਲੱਗਾ ਜੀ ਮਹਾਰਾਜ ਪੈਸੇ ਮੈਂ ਲਏ ਤੇ ਜ਼ਰੂਰ ਸੀ ਪਰ ਹਾਲਾਤ ਕੁਛ ਇੱਦਾਂ ਦੇ ਬਣ ਗਏ ਨੇ ਕਿ ਹੁਣ ਮੈਂ ਉਹ ਪੈਸੇ ਵਾਪਸ ਨਹੀਂ ਦੇ ਪਾ ਰਿਹਾ। ਦੋਵਾਂ ਧਿਰਾਂ ਦੀਆਂ ਸੁਣ ਕੇ ਰਾਜੇ ਨੇ ਕਿਹਾ ਭਾਈ ਫਿਰ ਤੂੰ ਪੈਸੇ ਕਦੋਂ ਦੇ ਸਕਦਾ ਕਿਵੇਂ ਦੇ ਸਕਦਾ। ਕਹਿਣ ਲੱਗਾ ਮੈਂ ਮੁੱਕਰਦਾ ਨਹੀਂ ਪੈਸੇ ਮੈਂ ਦਊਂਗਾ ਜ਼ਰੂਰ ਪਰ ਹਾਲੇ ਮੇਰੇ ਕੋਲ ਨਹੀਂ ਹੈਗੇ। ਹਾਂ ਇੰਨਾ ਜ਼ਰੂਰ ਕਰ ਦਿਓ ਕਿ ਜੇ ਤੁਸੀਂ ਵਧੀਆ ਇਨਸਾਫ ਕਰਨਾ ਜੇ ਤੁਸੀਂ ਮੇਰੀ ਮਦਦ ਕਰਨੀ ਆ ਮੇਰੀ ਹਾਲਤ ਨੂੰ ਜਾਣਦੇ ਹੋਏ ਤੁਸੀਂ ਮੈਨੂੰ ਆਸਾਨ ਜੀਆਂ ਕੋਈ ਕਿਸ਼ਤਾਂ ਕਰਵਾ ਦਿਓ। ਮੈਂ ਥੋੜ੍ਹੇ ਥੋੜ੍ਹੇ ਕਰਕੇ ਜਿੱਦਾਂ ਜਿੱਦਾਂ ਮੇਰੇ ਕੋਲ ਆਉਣਗੇ ਹਾੜੀ ਸੋਹਣੀ ਮੈਂ ਦੇਈ ਜਾਊਂਗਾ। ਰਾਜੇ ਨੂੰ ਬੰਦਾ ਇਮਾਨਦਾਰ ਲੱਗਾ ਵਧੀਆ ਲੱਗਾ। ਸ਼ਾਹੂਕਾਰ ਨੂੰ ਕਹਿਣ ਲੱਗਾ ਹਾਂ ਭਾਈ ਕੀ ਰਿਆਇਤ ਦੇ ਸਕਦਾ ਪਰ ਸ਼ਾਹੂਕਾਰ ਕਹਿੰਦੇ ਨੇ ਕਿ ਇਸ ਚੀਜ਼ ਦੇ ਉੱਤੇ ਅੜਿਆ ਰਿਹਾ ਕਿ ਮੈਂ ਜਿੰਨੇ ਲੈਣੇ ਉਨੇ ਹੀ ਲੈਣੇ ਆ ਮਹਾਰਾਜ ਜੇ ਭੋਰ ਭੋਰ ਕੇ ਪੈਸੇ ਆਏ ਤਾਂ ਫਾਇਦਾ ਕੀ ਹੋਇਆ ਮੇਰੀ ਤਾਂ ਸਾਰੀ ਰਕਮ ਹੀ ਖਰਾਬ ਹੋ ਜਾਣੀ ਆ। ਅਕਸਰ ਹੀ ਆਪਾਂ ਇੱਦਾਂ ਕਰਦੇ ਹਾਂ ਜਦੋਂ ਸਾਨੂੰ ਕਿਤੋਂ ਮਿਲਦੇ ਨਜ਼ਰ ਆ ਜਾਣ ਨਾ ਪੈਸੇ ਉਹ ਤੇ ਉਦੋਂ ਫਿਰ ਆਪਾਂ ਇਹ ਕਹਿੰਦੇ ਹਾਂ ਵੀ ਨਹੀਂ ਹੁਣ ਸਾਰੇ ਇਕੱਠੇ ਹੋਣੇ ਚਾਹੀਦੇ। ਇੱਕ ਆਮ ਸ਼ਾਇਦ ਆਪਾਂ ਇਹੋ ਜਿਹਾ ਰਾਜ਼ੀਨਾਮਿਆਂ ਦੇ ਵਿੱਚ ਗੱਲ ਸੁਣੀ ਹੋਵੇ ਕਿ ਚੱਲ ਬੰਦਾ ਮਹੱਤੜ ਹੈ ਹੁਣ ਦੱਸ ਫਿਰ ਛੱਡਦਾ ਕਿੰਨੇ। ਰਾਜੇ ਨੇ ਵੀ ਫੈਸਲਾ ਕਰਦਿਆਂ ਕਿਹਾ ਬੰਦਾ ਵਾਕਈ ਮਹੱਤੜ ਲੱਗਦਾ ਨੇਕ ਲੱਗਦਾ ਉਹ ਤੇਰੇ ਪੈਸਿਆਂ ਤੋਂ ਮੁੱਕ ਰਿਹਾ ਨਹੀਂ ਪਰ ਹੁਣ ਦੱਸ ਤੂੰ ਉਹਦੇ ਲਈ ਛੱਡਦਾ ਕਿੰਨੇ ਤੇ ਛੱਡਣ ਤੋਂ ਬਾਅਦ ਜੋ ਬਚਦਾ ਉਹਦੀਆਂ ਕਿੰਨੀਆਂ ਕਿਸ਼ਤਾਂ ਉਹਨੂੰ ਆਸਾਨ ਕਰਕੇ ਦੇ ਸਕਦਾ। ਸ਼ਾਹੂਕਾਰ ਨੇ ਪਹਿਲਾਂ ਤਾਂ ਆੜੀ ਫੜੀ ਕੀਤੀ ਕਹਿਣ ਲੱਗਾ ਜੀ ਨਹੀਂ ਜੋ ਮੇਰਾ ਹੈਗਾ ਸੋ ਹੈਗਾ। ਗੱਲਾਂ ਬਾਤਾਂ ਥੋੜ੍ਹੀਆਂ ਹੋਰ ਅੱਗੇ ਵਧੀਆਂ। ਦੂਸਰੇ ਬੰਦੇ ਨੂੰ ਵੀ ਪੁੱਛਿਆ ਗਿਆ ਪਤਾ ਲੱਗਾ ਕਿ ਹੈਗਾ ਤੇ 10,000 ਹੀ ਪਰ ਉਸ ਤੋਂ ਬਾਅਦ ਫਿਰ ਵਿਆਜ ਪੈਂਦਾ ਪੈਂਦਾ ਵੱਧ ਕੇ ਇਹ 1,00,000 ਹੋ ਗਿਆ ਵਾ ਜਿਹੜਾ ਉਤਲਾ 90,000 ਆ ਉਹ ਤੇ ਵਿਆਜ ਹੀ ਆ। ਗੱਲਬਾਤ ਵਿਗੜਦੀ ਵੇਖ ਕੇ ਸ਼ਾਹੂਕਾਰ ਕਹਿਣ ਲੱਗਾ ਜੀ ਜਿਹੜਾ ਮੇਰਾ ਵਿਆਜ ਹੈ ਨਾ ਉਹ ਤੇ ਛੱਡਣਾ ਬੜਾ ਔਖਾ ਉਹ 90,000 ਤੇ ਨਹੀਂ ਜੇ ਮੈਂ ਛੱਡਣਾ ਤੇ ਜੇ ਕਹਿੰਦੇ ਹੋ ਤੇ ਮੈਂ ਮੂਲ ਛੱਡ ਦਿੰਦਾ ਵਾ ਯਾਨੀ ਕਿ ਮੈਂ 10,000 ਵਿੱਚੋਂ ਘਟਾ ਦੂੰਗਾ 90,000 ਮੈਂ ਲੈਣਾ ਤੇ ਆਉਂਦੇ 5 ਸਾਲਾਂ ਦੇ ਵਿੱਚ ਇਹ ਸਾਰੇ ਪੈਸੇ ਮੇਰੇ ਪੂਰੇ ਕਰ ਦੇਵੇ। ਉਸ ਹਿਸਾਬ ਦੇ ਨਾਲ ਤੁਸੀਂ ਹਾੜੀ ਸੋਹਣੀ ਦੀਆਂ ਫਸਲਾਂ 'ਚ ਇਹਨੂੰ ਵੰਡ ਕੇ ਪੈਸੇ ਆਪ ਹੀ ਦੱਸ ਦਿਓ। ਕਹਿੰਦੇ ਨੇ ਰਾਜਾ ਜ਼ੋਰ ਜ਼ੋਰ ਦੀ ਹੱਸਿਆ ਤੇ ਕਹਿਣ ਲੱਗਾ ਸ਼ਾਹੂਕਾਰ ਜੀ ਹੁਣ ਤੁਹਾਨੂੰ ਪੈਸਾ 1 ਵੀ ਨਹੀਂ ਮਿਲਣਾ। ਸ਼ਾਹੂਕਾਰ ਹੈਰਾਨ ਹੋ ਗਿਆ ਇਹ ਕਿਉਂ ਜੀ। ਰਾਜਾ ਕਹਿਣ ਲੱਗਾ ਜਿਹੜਾ ਤੂੰ ਮੂਲ ਛੱਡ ਰਿਹਾ ਨਾ ਜਦੋਂ ਤੂੰ ਮੂਲ ਹੀ ਛੱਡ ਦਿੱਤਾ ਤੇ ਫਿਰ ਵਿਆਜ ਕਾਹਦਾ ਰਹਿ ਗਿਆ। 10,000 ਤੇਰਾ ਮੂਲ ਸੀ 90,000 ਤੇਰਾ ਵਿਆਜ ਸੀ ਤੇ ਵਿਆਜ ਕਾਹਦੇ ਤੇ ਬਣਿਆ ਮੂਲ ਤੇ ਬਣਿਆ ਤੇ ਜਦੋਂ ਤੂੰ ਮੂਲ ਹੀ ਛੱਡ ਦਿੱਤਾ ਆਪਣਾ ਫਿਰ ਹੁਣ ਉਤਲਾ ਵਿਆਜ ਵੀ ਤੈਨੂੰ ਕਾਹਦਾ ਦਈਏ ਫਿਰ 90,000 ਵੀ ਤੈਨੂੰ ਕਾਹਦਾ ਦਈਏ। ਰਾਜੇ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਉਹਦਾ ਸਾਰਾ ਲੇਖਾ ਜੋਖਾ ਕਲੀਅਰ ਹੁਣ ਸ਼ਾਹੂਕਾਰ ਨੂੰ ਕੋਈ ਪੈਸਾ ਨਹੀਂ ਮਿਲੂਗਾ। ਇਹ ਕਹਾਣੀ ਸ਼ਾਇਦ ਆਪਾਂ ਆਪਣੇ ਆਪ ਦੇ ਉੱਤੇ ਵੀ ਲਾ ਕੇ ਵੇਖ ਸਕਦੇ ਹਾਂ। ਕਿਸੇ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਸਾਨੂੰ ਸਮਝਾਉਣ ਦੀ ਗੱਲ ਕੀਤੀ ਜੇ ਆਪਾਂ ਆਪਣੇ ਪਰਿਵਾਰਿਕ ਤਾਣੇ ਬਾਣੇ ਦੇ ਵਿੱਚ ਵੇਖੀਏ ਤੇ ਵਿਆਜ ਕੀ ਹੈ ਸਾਡੇ ਗਾਂ ਧੀਆਂ ਪੁੱਤ ਤੇ ਸਾਡਾ ਮੂਲ ਕੀ ਹੈ ਜਿੱਥੋਂ ਸਾਡੀ ਉਤਪਤੀ ਹੋਈ ਹੈ ਸਾਡੇ ਮਾਂ ਪਿਓ। ਕਈ ਵਾਰੀ ਸਾਡੇ ਘਰਾਂ ਦੇ ਵਿੱਚ ਸਾਡੇ ਮਾਂ ਪਿਓ ਦੀ ਬੜੀ ਬੇਕਦਰੀ ਹੁੰਦੀ ਹੈ ਮੂਲ ਦੀ ਬੜੀ ਬੇਕਦਰੀ ਹੁੰਦੀ ਹੈ ਤੇ ਵਿਆਜ ਨੂੰ ਆਪਾਂ ਚੁੰਮ ਚੁੰਮ ਕੇ ਰੱਖਦੇ ਹਾਂ ਇੰਨਾ ਕੁ ਚੁੰਮਦੇ ਚੱਟਦੇ ਹਾਂ ਕਿ ਉਹਨੂੰ ਆਪਾਂ ਵਿਗਾੜ ਹੀ ਲੈਂਦੇ ਹਾਂ। ਪਰ ਇੱਕ ਗੱਲ ਜ਼ਰੂਰ ਯਾਦ ਰਹੇ ਇਸ ਕਹਾਣੀ ਦੇ ਹਵਾਲੇ ਦੇ ਨਾਲ ਇੱਕ ਗੱਲ ਜ਼ਰੂਰ ਯਾਦ ਰਹੇ ਕਿ ਜੇ ਮੂਲ ਚਲਾ ਗਿਆ ਤਾਂ ਫਿਰ ਵਿਆਜ ਵੀ ਕਿਸੇ ਕੰਮ ਦਾ ਨਹੀਂ। ਜੇ ਤੁਸੀਂ ਮੂਲ ਦੀ ਇੱਜ਼ਤ ਨਾ ਕੀਤੀ ਜਿੱਥੋਂ ਸਾਡੀ ਉਤਪਤੀ ਹੈ ਜਿੱਥੋਂ ਵਿਆਜ ਆਇਆ ਵਾ ਜਿੱਥੋਂ ਸਾਡੀ ਇਹ ਪੀੜ੍ਹੀ ਅੱਗੇ ਚੱਲੀ ਹੈ ਜੇ ਆਪਾਂ ਉਹਦੀ ਕਦਰ ਨਾ ਜਾਣੀ ਉਹਦਾ ਆਪਾਂ ਮਾਣ ਸਤਿਕਾਰ ਨਾ ਕੀਤਾ ਉਹਦੀ ਇੱਜ਼ਤ ਨਾ ਕੀਤੀ ਤਾਂ ਯਾਦ ਰਹੇ ਉਹ ਵਿਆਜ ਵੀ ਸਾਡੇ ਕਿਸੇ ਕੰਮ ਦਾ ਨਹੀਂ। ਫਿਰ ਉਹ ਰਾਜਾ ਜਿਹੜਾ ਜਿਹੜਾ ਸਾਨੂੰ ਚਲਾ ਰਿਹਾ ਵਾ ਉਹ ਪਰਮਾਤਮਾ ਉਹ ਰੱਬ ਜਿਹਨੇ ਸਾਨੂੰ ਪੈਦਾ ਕੀਤਾ ਫਿਰ ਉਸ ਰਾਜੇ ਦਾ ਵੀ ਕੁਛ ਫੈਸਲਾ ਇੱਦਾਂ ਦਾ ਹੀ ਆ ਸਾਡੇ ਲਈ ਵੀ ਫੈਸਲਾ ਕੁਛ ਇੱਦਾਂ ਦਾ ਹੀ ਹੋਊਗਾ ਵੀ ਜੇ ਤੁਹਾਡੇ ਲਈ ਮੂਲ ਦੀ ਕੋਈ ਵੈਲਿਊ ਨਹੀਂ ਤੇ ਫਿਰ ਕੱਲ ਨੂੰ ਉਹ ਵਿਆਜ ਵੀ ਤੁਹਾਡੇ ਕਿਸੇ ਕੰਮ ਨਹੀਂ ਆਉਣ ਵਾਲਾ ਉਹ ਵਿਆਜ ਵੀ ਤੁਹਾਨੂੰ ਫਿਰ ਤੰਗ ਪਰੇਸ਼ਾਨ ਨਹੀਂ ਕਰੂਗਾ ਤੇ ਜੇ ਆਪਾਂ ਇਹਨੂੰ ਧਾਰਮਿਕ ਪੱਧਰ ਦੇ ਉੱਤੇ ਲੈ ਕੇ ਜਾਈਏ ਤੇ ਬਾਬੇ ਨਾਨਕ ਨੇ ਵੀ ਸਾਨੂੰ ਇਹੋ ਸੰਦੇਸ਼ ਦਿੱਤਾ ਕਿ ਇੱਕ ਮੂਲ ਦੇ ਨਾਲ ਜੁੜੇ ਰਹਿਣਾ ਉਸ ਰੱਬ ਦੇ ਨਾਲ ਜੁੜੇ ਰਹਿਣਾ ਇੱਕ ਓਂਕਾਰ ਉਹ ਇੱਕ ਹੀ ਆ ਜਿਹਨੇ ਸਾਨੂੰ ਸਾਰਿਆਂ ਨੂੰ ਪੈਦਾ ਕੀਤਾ ਜਿਹੜਾ ਸਾਨੂੰ ਸਾਰਿਆਂ ਨੂੰ ਚਲਾ ਰਿਹਾ ਜਿਹੜਾ ਸਾਡੇ ਹਰ ਇੱਕ ਸੁੱਖ ਦੁੱਖ ਦਾ ਖਿਆਲ ਰੱਖਦਾ ਜਿਹਦੀ ਰਜ਼ਾ ਦੇ ਵਿੱਚ ਆਪਾਂ ਸਾਰੇ ਚੱਲ ਰਹੇ ਹਾਂ ਸਾਨੂੰ ਲੱਗਦਾ ਅਸੀਂ ਆਪ ਬਹੁਤ ਪੜ੍ਹ ਲਿਖ ਗਏ ਆਪ ਬਹੁਤ ਸਿਆਣੇ ਹੋ ਗਏ ਪਰ ਯਾਦ ਰਵੇ ਸਾਡੀ ਉਤਪਤੀ ਉਸ ਇੱਕ ਤੋਂ ਆ ਤੇ ਜੇ ਉਸ ਇੱਕ ਨੂੰ ਆਪਾਂ ਭੁੱਲਦੇ ਹਾਂ ਆਪਾਂ ਮੂਲ ਨੂੰ ਭੁੱਲਦੇ ਹਾਂ ਤੇ ਫਿਰ ਬਾਕੀ ਥੱਲੇ ਜੋ ਵੀ ਆ ਉਹ ਸਾਰਾ ਕੁਛ ਜਾਂਦਾ ਰਿਹਾ ਸੋ ਹਮੇਸ਼ਾ ਯਾਦ ਰਵੇ ਸਭ ਤੋਂ ਪਹਿਲਾਂ ਸਾਨੂੰ ਮੂਲ ਸਭ ਤੋਂ ਪਹਿਲਾਂ ਉਹ ਜਿੱਥੋਂ ਸਾਡੀ ਉਤਪਤੀ ਹੋਈ ਹੈ ਹੁਣ ਇਸ ਕਹਾਣੀ ਨੂੰ ਜਿੱਥੇ ਜਿੱਥੇ ਜਿੱਦਾਂ ਜਿੱਦਾਂ ਮਰਜ਼ੀ ਲਾ ਲਓ ਪਰ ਗੱਲ ਆ ਕੇ ਉੱਥੇ ਮੁੱਕਣੀ ਹੈ ਸਭ ਤੋਂ ਪਹਿਲਾਂ ਮੂਲ ਆਪਣੇ ਮੂਲ ਨੂੰ ਪਛਾਣ ਕੇ ਫਿਰ ਆਪਾਂ ਅੱਗੇ ਵਧੀਏ ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: This station is now the ultimate power in the universe.
4: Radio Haji 1674.
5: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 27 ਜੁਲਾਈ 2026 ਔਰ ਸੋਮਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਾਂਗੇ। ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਫੋਨ ਦੇ ਉੱਤੇ ਟੂੰ ਟੂੰ ਦੀ ਆਵਾਜ਼ ਜ਼ਰੂਰ ਆਈ ਔਰ ਔਜ਼ ਅਲਰਟ ਨੂੰ ਸਫਲ ਦੱਸਿਆ ਗਿਆ। ਕਿੰਨਾ ਸਫਲ ਰਿਹਾ ਇਸ ਦੀ ਸਾਂਝ ਵੀ ਅੱਗੇ ਚੱਲ ਕੇ ਪਾਉਂਦੇ ਹਾਂ। ਪਰ ਆਓ ਸਭ ਤੋਂ ਪਹਿਲਾਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਕੌਮਾਂਤਰੀ ਖਬਰਾਂ ਦੇ ਨਾਲ, ਜਿੱਥੇ ਭਾਰਤੀ ਮੂਲ ਦੇ ਨਾਲ ਜੁੜੀ ਇੱਕ ਪੰਜਾਬੀ ਮੂਲ ਦੇ ਨਾਲ ਜੁੜੀ ਇੱਕ ਮਹਿਲਾ ਦੀ ਮੌਤ ਦੀ ਖਬਰ ਦੇ ਨਾਲ। ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ 26 ਸਾਲ ਦੀ ਪੰਜਾਬਣ ਨਵਨੀਤ ਕੌਰ ਦੇ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਵਾਰਦਾਤ ਸ਼ੁੱਕਰਵਾਰ 24 ਜੁਲਾਈ ਨੂੰ ਟੋਰਾਂਟੋ ਦੀ ਸਵੇਰ ਵੇਲੇ ਰੈਡਸਕੇਲ ਇਲਾਕੇ ਦੇ ਵਿੱਚ ਵਾਪਰੀ। ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਅਫਰਾ ਤਫਰੀ ਮੱਚ ਗਈ। ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਕੁਝ ਹੀ ਘੰਟਿਆਂ ਦੇ ਅੰਦਰ ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ। ਫਿਲਹਾਲ ਟੋਰਾਂਟੋ ਪੁਲਿਸ ਹੋਮਿਸਾਈਡ ਯੂਨਿਟ ਦੇ ਨਾਲ ਰਲ ਕੇ ਇਸ ਪੂਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ। 24 ਜੁਲਾਈ ਦੀ ਸਵੇਰ 7:30 ਵਜੇ ਦੇ ਆਸ ਪਾਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਸੀ ਕਿ ਹਮਰਵੁੱਡ ਬੁਲੇਵਰਡ ਦੇ ਉੱਤੇ ਜਿਹੜਾ ਰੈਕਸਡੇਲ ਇਲਾਕਾ ਉੱਥੇ ਇੱਕ ਮਹਿਲਾ ਦੀ ਗੋਲੀ ਮਾਰ ਦਿੱਤੀ ਗਈ ਹੈ। ਸੂਚਨਾ ਮਿਲਦੇ ਹੀ ਪੁਲਿਸ, ਪੈਰਾਮੈਡਿਕਸ ਤੇ ਹੋਰਨਾਂ ਐਮਰਜੈਂਸੀ ਟੀਮਾਂ ਮੌਕੇ ਤੇ ਪਹੁੰਚੀਆਂ। ਘਟਨਾ ਵਾਲੀ ਥਾਂ ਦੇ ਉੱਤੇ ਅਧਿਕਾਰੀਆਂ ਨੇ ਦੇਖਿਆ ਕਿ ਨਵਨੀਤ ਕੌਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਪਈ ਸੀ। ਮੈਡੀਕਲ ਟੀਮ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਗੋਲੀ ਲੱਗਦੇ ਹੀ ਉਸ ਦੀ ਮੌਤ ਹੋ ਚੁੱਕੀ ਸੀ। 26 ਸਾਲ ਦੀ ਨਵਨੀਤ ਕੌਰ ਦੇ ਬਾਰੇ ਦੱਸਿਆ ਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਇੱਕ ਹੋਰ ਪੰਜਾਬੀ 37 ਸਾਲ ਦੇ ਬ੍ਰੈਂਪਟਨ ਨਿਵਾਸੀ ਸ਼ਰਨਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ਼ ਫਸਟ ਡਿਗਰੀ ਮਰਡਰ ਦਾ ਮਾਮਲਾ ਦਰਜ ਕਰ ਲਿਆ ਗਿਆ। ਇਸ ਤੋਂ ਇਲਾਵਾ ਫੇਲ ਟੂ ਕੰਪਲਾਈ ਵਿਦ ਅੰਡਰਸਟੈਂਡਿੰਗ ਯਾਨੀ ਅਦਾਲਤ ਜਾਂ ਪੁਲਿਸ ਦੇ ਦੁਆਰਾ ਪਹਿਲਾਂ ਤੋਂ ਲਗਾਈਆਂ ਗਈਆਂ ਕਾਨੂੰਨੀ ਸ਼ਰਤਾਂ ਦਾ ਪਾਲਣ ਨਾ ਕਰਨ ਦਾ ਦੋਸ਼ ਵੀ ਲਗਾਇਆ ਗਿਆ। ਸੰਕੇਤ ਮਿਲਦਾ ਹੈ ਕਿ ਦੋਸ਼ੀ ਪਹਿਲਾਂ ਕਿਸੇ ਕਿਸਮ ਦੀ ਕਾਨੂੰਨੀ ਪ੍ਰਕਿਰਿਆ ਦੇ ਦਾਇਰੇ 'ਚ ਸੀ। ਉਸ ਦੇ ਉੱਤੇ ਕੁਝ ਸ਼ਰਤਾਂ ਸੀ ਪਰ ਉਸਨੇ ਉਹਨਾਂ ਦਾ ਉਲੰਘਣ ਕੀਤਾ। ਬਹਿਰਾਲ ਪੁਲਿਸ ਇਸ ਮਾਮਲੇ ਦੇ ਵਿੱਚ CCTV ਫੁਟੇਜ, ਡਿਜੀਟਲ ਸਬੂਤਾਂ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮਾਮਲੇ ਦੇ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਹੈ। ਉੱਥੇ ਹੀ ਅਗਲੀ ਵੀ ਖਬਰ ਮੌਤ ਦੇ ਨਾਲ ਹੀ ਜੁੜੀ ਹੋਈ ਅਮਰੀਕਾ ਦੇ ਇੱਕ ਬੇਹੱਦ ਸਨਸਨੀ ਖੇਜ਼ ਅਮਰੀਕਾ ਦੇ ਸੇਟਲ ਸ਼ਹਿਰ ਤੋਂ ਸਾਹਮਣੇ ਆਉਂਦੀ ਹੈ, ਜਿੱਥੇ ਸਪੇਸ ਨੀਡਲ ਟਾਵਰ ਦੇ ਨੇੜੇ ਐਤਵਾਰ ਸ਼ਾਮ ਨੂੰ ਇੱਕ ਫੂਡ ਫੈਸਟੀਵਲ ਦੇ ਦੌਰਾਨ ਅੰਨੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ, ਜਿਸ ਦੇ ਵਿੱਚ ਘੱਟੋ ਘੱਟ 2 ਲੋਕਾਂ ਦੀ ਮੌਤ ਹੋਈ ਹੈ ਅਤੇ 4 ਹੋਰ ਜ਼ਖਮੀ ਹੋਏ ਨੇ। ਪੁਲਿਸ ਦੇ ਮੁਤਾਬਕ ਸ਼ਾਮ 6 ਵਜੇ ਦੇ ਆਸ ਪਾਸ ਸੀਐਟਲ ਸੈਂਟਰ ਦੇ ਵਿੱਚ ਚੱਲ ਰਹੇ ਸਲਾਨਾ ਫੂਡ ਫੈਸਟੀਵਲ ਬਾਈਟ ਆਫ ਸੀਐਟਲ ਦੇ ਵਿੱਚ ਇਹ ਗੋਲੀਬਾਰੀ ਦੀ ਘਟਨਾ ਵਾਪਰੀ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਗੋਲੀਆਂ ਚੱਲਦੇ ਹੀ ਹਫੜਾ ਦਫੜੀ ਮੱਚ ਗਈ। ਲੋਕ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜਣ ਲੱਗੇ। ਹਾਲਾਂਕਿ ਫਾਇਰਿੰਗ ਕਰਨ ਵਾਲੇ ਹਮਲਾਵਰ ਦੀ ਪਛਾਣ ਨਹੀਂ ਹੋ ਸਕੀ ਤੇ ਨਾ ਹੀ ਇਹ ਪਤਾ ਲੱਗ ਸਕਿਆ ਕਿ ਆਖਰਕਾਰ ਉਸਨੇ ਫਾਇਰਿੰਗ ਕਿਉਂ ਕੀਤੀ। ਹਾਰਬਰ ਵਿਊ ਮੈਡੀਕਲ ਸੈਂਟਰ ਦੇ ਮੁਤਾਬਕ 4 ਜ਼ਖਮੀਆਂ ਨੂੰ ਭਰਤੀ ਕਰਵਾਇਆ ਗਿਆ ਸੀ। ਉਹਨਾਂ ਦੇ ਵਿੱਚ ਇੱਕ ਛੋਟਾ ਬੱਚਾ, ਇੱਕ 23 ਸਾਲ ਦਾ ਨੌਜਵਾਨ ਤੇ 2 ਔਰਤਾਂ ਸ਼ਾਮਲ ਸੀ। ਜ਼ਖਮੀਆਂ ਦੇ ਵਿੱਚੋਂ ਇੱਕ ਦੀ ਹਾਲਤ ਫਿਲਹਾਲ ਗੰਭੀਰ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਬਾਈਟ ਆਫ ਸੀਐਟਲ ਸਲਾਨਾ ਫੂਡ ਫੈਸਟੀਵਲ ਹੈ ਜਿਸ ਦੀ ਸ਼ੁਰੂਆਤ ਸਾਲ 1982 ਦੇ ਵਿੱਚ ਹੋਈ ਸੀ। ਹਰ ਸਾਲ 3 ਦਿਨ ਚੱਲਣ ਵਾਲੇ ਇਸ ਸਮਾਗਮ ਦੇ ਵਿੱਚ ਲਗਭਗ 3.5 ਲੱਖ ਲੋਕ ਹਿੱਸਾ ਲੈਂਦੇ ਨੇ ਪਰ ਇਸ ਸਾਲ ਹੋਈ ਫਾਇਰਿੰਗ ਦੇ ਕਾਰਨ ਇਸ ਫੈਸਟੀਵਲ 'ਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ ਦੇ ਅੰਦਰ ਵੀ ਹੁਣ ਖੌਫ ਦੇਖਿਆ ਜਾਏਗਾ। ਇਹ ਵੀ ਨਹੀਂ ਕਹਿ ਸਕਦੇ ਕਿ ਫੈਸਟੀਵਲ ਹੁਣ ਅੱਗੇ ਚੱਲਦਾ ਰੱਖਿਆ ਜਾਏਗਾ ਜਾਂ ਨਹੀਂ। ਵੈਸੇ ਅਮਰੀਕਾ ਅਤੇ ਦੁਨੀਆ ਭਰ ਦੇ ਨਾਲ ਜੁੜੀ ਹੋਈ ਦੂਸਰੀ ਖਬਰ ਵੀ ਹੈ, ਜਿੱਥੇ ਗਰਮੀ ਤੋਂ ਨਾਲ ਇਸ ਵਕਤ ਜਿਹੜਾ ਅਮਰੀਕਾ ਦੇ ਵਿੱਚ 4 ਕਰੋੜ ਤੋਂ ਵਧੇਰੇ ਲੋਕ ਹੀਟ ਵੇਵ ਦੇ ਨਾਲ ਜੂਝ ਰਹੇ ਨੇ। ਅਮਰੀਕੀ ਅਧਿਕਾਰੀਆਂ ਦੇ ਮੁਤਾਬਕ ਅਤਿਅੰਤ ਗਰਮੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ। NWUSA ਯਾਨੀ ਉੱਥੋਂ ਦੇ ਕੌਮੀ ਮੌਸਮ ਵਿਭਾਗ ਦੇ ਮੁਤਾਬਕ ਹੀਟ ਇੰਡੈਕਸ ਯਾਨੀ ਗਰਮੀ ਸੂਚਕ ਅੰਕ, ਜਿਸ ਦਾ ਮਤਲਬ ਇਹ ਹੁੰਦਾ ਹੈ ਕਿ ਮਨੁੱਖੀ ਸਰੀਰ ਦੇ ਦੁਆਰਾ ਮਹਿਸੂਸ ਕੀਤਾ ਗਿਆ ਅਸਲ ਤਾਪਮਾਨ ਕਿੰਨਾ, ਉਹ 38 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ ਸੀ। ਇਹ ਪ੍ਰਭਾਵ ਮਿਨੀਸੋਟਾ ਤੋਂ ਮਿਨੀਸਿਪੀ ਤੱਕ ਯਾਨੀ ਪੂਰਬ ਤੋਂ ਪੱਛਮ ਤੱਕ ਮਹਿਸੂਸ ਕੀਤਾ ਜਾ ਰਿਹਾ ਹੈ। ਦੱਖਣ ਪੱਛਮੀ ਅਮਰੀਕਾ ਦੇ ਕੁਝ ਹਿੱਸਿਆਂ ਦੇ ਵਿੱਚ ਤਾਂ ਤਾਪਮਾਨ 49 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੇ ਬਾਰੇ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ। ਮੌਸਮ ਵਿਗਿਆਨੀਆਂ ਦੇ ਮੁਤਾਬਕ ਇਹ ਗਰਮੀ ਹੀਟ ਡੋਮ ਦੇ ਕਾਰਨ ਪੈ ਰਹੀ ਹੈ। ਸਥਿਤੀ ਦੇ ਵਿੱਚ ਹਵਾ ਦਾ ਉੱਚ ਦਬਾਅ ਇੱਕ ਵੱਡੇ ਖੇਤਰ ਦੇ ਉੱਤੇ ਗੁੰਬਦ ਦੇ ਵਰਗਾ ਢਾਂਚਾ ਬਣਾ ਲੈਂਦਾ ਜੋ ਕਿ ਗਰਮ ਹਵਾ ਨੂੰ ਬਾਹਰ ਨਿਕਲਣ ਤੋਂ ਰੋਕਦਾ ਹੈ। ਇਸ ਕਾਰਨ ਤਾਪਮਾਨ ਵੱਧਦਾ ਜਾਂਦਾ ਹੈ ਅਤੇ ਤੀਬਰ ਗਰਮੀ ਕਈ ਦਿਨਾਂ ਤੱਕ ਬਣੀ ਰਹਿੰਦੀ ਹੈ। ਨੈਬਰਾਸਕਾ ਦੇ ਉਮਾਰ ਦੇ ਵਿੱਚ ਬੇਘਰੇ ਲੋਕਾਂ ਦੀ ਲਈ ਕੰਮ ਕਰਨ ਵਾਲੀ ਸੰਸਥਾ ਦਾ ਕਹਿਣਾ ਹੈ ਕਿ ਇਸ ਅਤਿਅੰਤ ਗਰਮੀ ਦੇ ਵਿੱਚ ਹੋਮਲੈਸ ਲੋਕ ਸਭ ਤੋਂ ਜ਼ਿਆਦਾ ਜਿਹੜੇ ਖਤਰੇ ਦੇ ਨਿਸ਼ਾਨ ਦੇ ਹੇਠ ਰਹਿ ਰਹੇ ਨੇ। ਇਸ ਵਕਤ ਅਮਰੀਕਾ ਨੂੰ ਤਾਂ ਇਹ ਗਰਮੀ ਪ੍ਰਭਾਵਿਤ ਕਰ ਹੀ ਰਹੀ ਹੈ ਪਰ
ਯੂਰਪ ਦੇ ਵਿੱਚ ਵੀ ਗਰਮੀ ਨੇ ਆਪਣਾ ਕਹਿਰ ਦਿਖਾਇਆ। ਯੂਰਪ ਇਹਨਾਂ ਦਿਨਾਂ ਦੇ ਵਿੱਚ ਭਿਆਨਕ ਜੰਗਲਾਂ ਝਾੜੀਆਂ ਦੀਆਂ ਗਾ ਯਾਨੀ ਬੁਸ਼ਫਾਇਰ ਦੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ। ਫਰਾਂਸ ਤੇ ਸਪੇਨ ਦੇ ਜੰਗਲਾਂ ਦੇ ਵਿੱਚ 3 ਲੱਖ ਤੋਂ ਵੀ ਜ਼ਿਆਦਾ ਲੋਕ ਜਿਹੜੀ ਜੰਗਲਾਂ ਝਾੜੀਆਂ ਦੀ ਅੱਗ ਲੱਗੀ ਹੈ ਉਸਦੇ ਕਾਰਨ ਬੇਘਰ ਹੋ ਗਏ ਨੇ। 2.5 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਚੁੱਕਿਆ। ਸਪੇਨ ਦੇ ਫਾਇਰ ਫਾਈਟਰ ਮੈਡਰਿਡ ਇਲਾਕੇ ਦੇ ਵਿੱਚ ਵੀ ਅੱਗ ਭੜਕਣ ਤੋਂ ਰੋਕ ਰਹੇ ਨੇ ਕਿਉਂਕਿ ਇਹ ਵੱਡੀ ਆਬਾਦੀ ਵਾਲਾ ਸ਼ਹਿਰੀ ਇਲਾਕਾ ਹੈ। ਫਰਾਂਸ ਦੇ ਵਿੱਚ ਤਾਂ 98,000 ਹੈਕਟੇਅਰ ਜ਼ਮੀਨ ਜਲ ਕੇ ਰਾਖ ਹੋ ਗਈ ਹੈ ਜੋ ਕਿ ਦੇਸ਼ ਦੇ ਲਈ ਬੁਸ਼ਫਾਇਰ ਦੇ ਦਾ ਇੱਕ ਰਿਕਾਰਡ ਇਤਿਹਾਸ ਹੈ। ਐਤਵਾਰ ਦੇ ਦਿਨ ਵੀ ਫਰਾਂਸ ਦੇ ਬੋਰਡੋ ਇਲਾਕੇ ਦੇ ਕੋਲ ਜੰਗਲਾਂ ਝਾੜੀਆਂ ਦੀ ਅੱਗ ਤੇਜ਼ੀ ਦੇ ਨਾਲ ਫੈਲ ਗਈ ਸੀ। ਇਹ ਇਲਾਕਾ ਸਪੇਨ ਦੀ ਸਰਹੱਦ ਦੇ ਨਾਲ ਲੱਗਦਾ। ਸਪੇਨ ਦੇ ਪ੍ਰਧਾਨ ਮੰਤਰੀ ਪੈਦਰੋ ਸਾਂਚੇਜ਼ ਨੇ ਕਿਹਾ ਹੈ ਕਿ ਹੁਣ ਤੱਕ 1,30,000 ਹੈਕਟੇਅਰ ਜ਼ਮੀਨ ਉਹਨਾਂ ਦੇ ਦੇਸ਼ ਦੇ ਵਿੱਚ ਜਲ ਕੇ ਰਾਖ ਹੋ ਚੁੱਕੀ ਹੈ। ਉਧਰ ਅਦਾਰੇ AFP ਦੀ ਰਿਪੋਰਟ ਦੇ ਮੁਤਾਬਕ ਸਪੇਨ ਦੇ ਅਧਿਕਾਰੀਆਂ ਤੋਂ ਉਮੀਦ ਜਤਾਈ ਜਾ ਰਹੀ ਹੈ ਕਿ ਕੁਝ ਥਾਵਾਂ ਦੇ ਉੱਤੇ ਲੱਗੀ ਅੱਗ ਦੇ ਵਿੱਚ ਉਹ ਕਾਬੂ ਪਾਉਣ 'ਚ ਸਫਲ ਹੋ ਰਹੇ ਨੇ ਔਰ ਇਹ ਜ਼ਿਆਦਾਤਰ ਸ਼ਹਿਰੀ ਇਲਾਕੇ ਨੇ ਜਾਂ ਸ਼ਹਿਰੀ ਇਲਾਕਿਆਂ ਦੇ ਆਸ ਪਾਸ ਦੇ ਇਲਾਕੇ ਨੇ। ਵੀਕਐਂਡ ਦੇ ਦਰਮਿਆਨ ਤਟੀ ਇਲਾਕੇ ਵਾਲੇਂਸੀਆ ਦੇ ਵਿੱਚ ਲੱਗੀ ਅੱਗ ਦੀ ਘਟਨਾ ਦੇ ਵਿੱਚ 15,000 ਲੋਕਾਂ ਨੂੰ ਉੱਥੋਂ ਕੱਢਣਾ ਪਿਆ। ਇਹ ਵੀ ਇੱਕ ਕਾਫ਼ੀ ਮਸ਼ੱਕਤ ਦੀ ਗੱਲ ਹੈ। ਫਰਾਂਸ ਦੇ ਗ੍ਰਹਿ ਮੰਤਰੀ ਲਾਰੈਂਟ ਨੂਨੇਜ਼ ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਭਰ ਦੇ ਵਿੱਚ ਲੱਗੇ ਅੱਗ ਦੇ ਮਾਮਲਿਆਂ ਦੇ ਉੱਤੇ ਹਾਲੇ ਖਰਾਬ ਬਣੇ ਹੋਏ ਨੇ ਔਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਦਤਰ ਹੋ ਸਕਦੇ ਨੇ। ਉੱਧਰ TV ਚੈਨਲ ਅਲ ਜਜ਼ੀਰਾ ਦੀ ਰਿਪੋਰਟ ਦੇ ਮੁਤਾਬਕ ਮੰਗਲਵਾਰ ਦੇ ਦਿਨ ਪਿਛਲੇ ਹਫ਼ਤੇ ਜਿਹੜੀ ਅੱਗ ਲੱਗੀ ਸੀ ਉਸ ਦੇ ਚੱਲਦਿਆਂ ਹੁਣ ਤੱਕ ਵੱਡਾ ਭਾਰੀ ਜਾਨੀ ਮਾਲੀ ਨੁਕਸਾਨ ਹੋ ਚੁੱਕੇ ਹੈ। 1500 ਦੇ ਕਰੀਬ ਫੌਜੀ, 1700 ਤੋਂ ਵਧੇਰੇ ਸੁਰੱਖਿਆ ਕਰਮੀ, 1400 ਫਾਇਰ ਫਾਈਟਰ ਜਿਨ੍ਹਾਂ ਦੇ ਵਿੱਚ ਵਾਲੰਟੀਅਰ ਵੀ ਸ਼ਾਮਲ ਨੇ ਉਹ ਤਾਇਨਾਤ ਰੱਖੇ ਗਏ ਨੇ। ਅੱਗ ਬੁਝਾਉਣ ਵਾਲੇ ਕੈਮੀਕਲ ਸੁੱਟਣ ਦੇ ਲਈ ਅਤੇ ਜਿਹੜਾ ਪਾਣੀ ਦੇ ਹਵਾ ਦੇ ਵਿੱਚੋਂ ਪਾਣੀ ਸੁੱਟਣ ਦੇ ਲਈ ਹੈਲੀਕਾਪਟਰਸ ਦੀ ਵਰਤੋਂ ਕੀਤੀ ਜਾ ਰਹੀ ਹੈ। ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਦੇ ਦਰਮਿਆਨ ਅੱਜ ਲੋਕ ਸਭਾ ਦੀ ਸ਼ੁਰੂਆਤ ਸ਼ੁਰੂ ਹੁੰਦਿਆਂ ਹੀ ਹੰਗਾਮੇ ਭਰਪੂਰ ਰਹੀ। ਪ੍ਰਸ਼ਨ ਕਾਲ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਨੇ ਦੇ ਮੈਂਬਰਾਂ ਨੇ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਹੋਏ ਪ੍ਰਦਰਸ਼ਨ ਦੇ ਦਰਮਿਆਨ ਪੁਲਿਸ ਦੇ ਐਕਸ਼ਨ ਦੇ ਉੱਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜ਼ਿੰਮੇਵਾਰੀ ਲੈਣ ਦੀ ਮੰਗ ਕਰਦਿਆਂ ਉਹਨਾਂ ਤੋਂ ਇਸ ਮਾਮਲੇ ਦੇ ਵਿੱਚ ਜਵਾਬ ਮੰਗਣਾ ਸ਼ੁਰੂ ਕਰ ਦਿੱਤਾ। ਇਸ ਦੇ ਉੱਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪ੍ਰਸ਼ਨ ਕਾਲ ਦੌਰਾਨ ਸਿਰਫ ਪ੍ਰਸ਼ਨ ਪੁੱਛੇ ਹੀ ਜਾਣ, ਇਸ ਮੁੱਦੇ ਨੂੰ ਚੱਕਣ ਦੀ ਉਹ ਇਜਾਜ਼ਤ ਨਹੀਂ ਦੇਣਗੇ। ਪਰ ਵਿਰੋਧੀ ਧਿਰ ਦੇ MPs ਇਸ ਮਸਲੇ ਦੇ ਉੱਤੇ ਸ਼ਾਂਤ ਹੁੰਦੇ ਨਾ ਦਿਖੇ। ਹੰਗਾਮਾ ਰੁਕਦਿਆਂ ਨਾ ਦੇਖਦਿਆਂ ਲੋਕ ਸਭਾ ਦੇ ਸਪੀਕਰ ਨੇ ਸਦਨ ਦੀ ਕਾਰਵਾਈ ਭਾਰਤੀ ਸਮੇਂ ਮੁਤਾਬਕ ਦੁਪਹਿਰ 12 ਵਜੇ ਤੱਕ ਟਾਲ ਦਿੱਤੀ। ਦੱਸ ਦਈਏ ਕਿ ਕੇਂਦਰ ਸਰਕਾਰ ਪੇਪਰ ਲੀਕਸ ਰੋਕਣ ਦੇ ਲਈ ਪਬਲਿਕ ਐਗਜ਼ਾਮੀਨੇਸ਼ਨ ਪ੍ਰੀਵੈਂਸ਼ਨ ਐਂਡ ਅਨਫੇਅਰ ਮੀਨਸ ਐਕਟ 2024 ਦਾ ਬਦਲਾਵ ਬਿੱਲ ਅੱਜ ਦੇ ਦਿਨ ਲੋਕ ਸਭਾ 'ਚ ਪੇਸ਼ ਕਰਨ ਜਾ ਰਹੀ ਹੈ। ਮੰਨਿਆ ਜਾ ਰਿਹਾ ਕਿ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਇਹ ਬਿੱਲ ਪੇਸ਼ ਕਰਨਗੇ। ਪੇਪਰ ਲੀਕ ਕਰਨ ਵਾਲੇ ਲੋਕਾਂ ਨੂੰ 10 ਸਾਲ ਤੱਕ ਦੀ ਜੇਲ੍ਹ ਅਤੇ 10 ਕਰੋੜ ਤੱਕ ਦਾ ਜੁਰਮਾਨਾ ਦੇਣ ਦੇ ਇਸ ਦੇ ਵਿੱਚ ਵਿਕਲਪ ਰੱਖੇ ਗਏ ਨੇ। ਕੇਂਦਰ ਸਰਕਾਰ ਅਜਿਹੇ ਮਾਮਲਿਆਂ ਦੇ ਲਈ ਸਪੈਸ਼ਲ ਟਾਸਕ ਫੋਰਸ ਵੀ ਬਣਾ ਸਕਦੀ ਹੈ। ਹਾਲ ਫਿਲਹਾਲ ਇਸ ਬਿੱਲ ਦੇ ਮੁਤਾਬਕ CBI ਜਾਂ SIT ਨੂੰ 2 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਨ ਦੇ ਬਾਰੇ ਇੱਕ ਮੱਦ ਰੱਖੀ ਗਈ ਹੈ। ਪ੍ਰਸਤਾਵਿਤ ਕਾਨੂੰਨ ਦੇ ਤਹਿਤ 5 ਤੋਂ 10 ਕਰੋੜ ਰੁਪਏ ਦਾ ਜੁਰਮਾਨਾ ਉਸ ਵਿਅਕਤੀ ਤੋਂ ਵਸੂਲਿਆ ਜਾਏਗਾ ਜਿਸਨੇ ਕਿਸੇ ਵੀ ਪ੍ਰਸ਼ਨ ਪੇਪਰ ਨੂੰ ਲੀਕ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕੀਤਾ ਹੈ ਜਾਂ ਇਸ ਕਿਸਮ ਦੀ ਕੋਸ਼ਿਸ਼ ਦੇ ਵਿੱਚ ਸਿੱਧੇ ਸਿੱਧੇ ਤਰੀਕੇ ਦੇ ਨਾਲ ਸ਼ਾਮਲ ਹੈ। ਉਧਰ CPIM ਲਿਬਰੇਸ਼ਨ ਦੇ ਵਿਦਿਆਰਥੀ ਸੰਗਠਨ ਆਈਸਾ ਦੀ ਮੈਂਬਰ ਨੇਹਾ ਬੋਰਾ ਨੇ ਬਿਹਾਰ ਦੇ ਵਿੱਚ ਪੇਪਰ ਲੀਕ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦੋਸ਼ ਮੜਿਆ। ਉਹਨਾਂ ਨੇ ਆਈਸਾ ਦੇ ਐਕਸ ਹੈਂਡਲ ਤੋਂ ਵੀਡੀਓ ਜਾਰੀ ਕਰਕੇ ਆਏ ਕਿ ਬਿਹਾਰ ਪਹੁੰਚ ਕੇ ਇਸ ਮਾਮਲੇ ਨੂੰ ਪੂਰੇ ਜ਼ੋਰ ਸ਼ੋਰ ਦੇ ਨਾਲ ਉਠਾਉਣਗੇ। ਦੱਸ ਦਈਏ ਕਿ ਨੇਹਾ ਬੋਰਾ ਉਹਨਾਂ ਕੁਝ ਵਿਦਿਆਰਥੀਆਂ ਦੇ ਵਿੱਚੋਂ ਨੇ ਜਿਨ੍ਹਾਂ ਨੇ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ 23 ਦਿਨ ਤੱਕ ਭੁੱਖ ਹੜਤਾਲ ਆਪਣੀ ਜਾਰੀ ਰੱਖੀ ਸੀ। ਉਹਨਾਂ ਕਿਹਾ ਕਿ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਦੇ ਨਾਲ ਕੀਤੇ ਵਾਅਦੇ ਦਾ ਉਲੰਘਣ ਕੀਤਾ ਹੈ। ਕਾਂਗਰਸ ਜਨਤਾ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਕੇਂਦਰ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਾ ਕਰਨ ਦਾ ਵਾਅਦਾ ਕੀਤਾ ਸੀ। ਉਹ ਪ੍ਰਦਰਸ਼ਨ ਚਾਹੇ ਦਿੱਲੀ ਦੇ ਵਿੱਚ ਹੋਣ ਚਾਹੇ ਭਾਰਤ ਦੇ ਕਿਸੇ ਵੀ ਹੋਰ ਹਿੱਸੇ 'ਚ ਕਿਉਂ ਨਾ ਹੋ ਰਹੇ ਹੋਣ। ਨੇਹਾ ਨੇ ਕਿਹਾ ਕਿ ਇਸ ਦੇ ਬਾਵਜੂਦ ਸਟੂਡੈਂਟਸ ਨੂੰ ਗ੍ਰਿਫਤਾਰ ਕਰਕੇ ਬਿਹਾਰ ਦੇ ਵਿੱਚ ਜੇਲ੍ਹਾਂ ਦੇ ਅੰਦਰ ਭੇਜਿਆ ਜਾ ਰਿਹਾ। ਉਹਨਾਂ ਕਿਹਾ ਕਿ ਵੈਸਟ ਬੰਗਾਲ ਦੇ ਵਿੱਚ ਵੀ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਹਨਾਂ ਦੇ ਵਿੱਚ ਜ਼ਿਆਦਾਤਰ ਮੁਸਲਿਮ ਸਟੂਡੈਂਟਸ ਨੇ। ਵੀਡੀਓ ਦੇ ਵਿੱਚ ਇਹ ਵੀ ਕਹਿ ਰਹੇ ਨੇ ਜਿੱਥੇ ਇੱਕ ਪਾਸੇ ਅਸੀਂ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦਾ ਜਸ਼ਨ ਮਨਾ ਰਹੇ ਹਾਂ ਉੱਥੇ ਦੂਸਰੇ ਪਾਸੇ ਦੇਸ਼ ਭਰ ਦੇ ਵਿੱਚ ਪੇਪਰ ਲੀਕ ਦੇ ਖਿਲਾਫ਼ ਅੰਦੋਲਨਾਂ ਦੇ ਵਿੱਚ ਸ਼ਾਮਲ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਦੱਸ ਦਈਏ ਕਿ ਇਸ ਪ੍ਰਦਰਸ਼ਨ ਜਿਹੜੇ ਹੋਏ ਨੇ ਇਹ ਸਿਰਫ ਦਿੱਲੀ ਦੇ ਜੰਤਰ ਮੰਤਰ 'ਤੇ ਹੀ ਨਹੀਂ
ਮਹਾਰਾਸ਼ਟਰ, ਬਿਹਾਰ, ਵੈਸਟ ਬੰਗਾਲ ਤੇ ਹੋਰਨਾਂ ਅਲੱਗ ਅਲੱਗ ਸੂਬਿਆਂ ਤੋਂ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆਈਆਂ ਸੀ। ਹਾਲਾਂਕਿ ਇਸ ਦਰਮਿਆਨ ਵੈਸਟ ਬੰਗਾਲ ਦੇ ਵਿੱਚ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਕਾਰਵਾਈ ਦੇ ਉੱਤੇ ਵਿਦਿਆਰਥੀ ਸੰਗਠਨਾਂ ਦੀ ਤਰਫ ਤੋਂ ਆਵਾਜ਼ ਚੁੱਕੀ ਜਾ ਰਹੀ ਹੈ। ਕਿਹਾ ਜਾ ਰਿਹਾ ਕਿ ਵੈਸਟ ਬੰਗਾਲ 'ਚ ਕਰੀਬ 14 ਸਟੂਡੈਂਟਸ ਨੂੰ ਪੇਪਰ ਲੀਕ ਦੇ ਖਿਲਾਫ ਪ੍ਰਦਰਸ਼ਨ ਕਰਨ ਦੇ ਲਈ ਜੇਲ੍ਹ ਦੇ ਵਿੱਚ ਬੰਦ ਰੱਖਿਆ ਗਿਆ ਉਦੋਂ ਤੋਂ ਹੀ। ਇਹਨਾਂ ਪ੍ਰਦਰਸ਼ਨਕਾਰੀਆਂ ਦੇ ਵਿੱਚ ਜ਼ਿਆਦਾਤਰ ਮੁਸਲਿਮ ਸਟੂਡੈਂਟ। ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਐਲਾਨ ਕੀਤਾ ਸੀ ਕਿ ਇਹਨਾਂ ਦੇ ਵਿੱਚੋਂ 70 ਤੇ ਲੋਕਾਂ ਦੇ ਖਿਲਾਫ ਅਲੱਗ ਅਲੱਗ ਕਿਸਮ ਦੇ ਮੁਕੱਦਮੇ ਦਰਜ ਕੀਤੇ ਜਾਣਗੇ। ਨੇਹਾ ਬੋਰਾ ਨੇ ਕਿਹਾ ਕਿ ਉਹ ਪਟਨਾ ਪਹੁੰਚ ਕੇ ਇਸ ਮਾਮਲੇ ਦੇ ਨਾਲ ਜੁੜੇ ਹੋਏ ਜੇਲ੍ਹ ਅਧਿਕਾਰੀਆਂ ਦੇ ਨਾਲ ਮੁਲਾਕਾਤ ਵੀ ਕਰਨਗੇ। ਉੱਥੇ ਹੀ ਦੱਸ ਦਈਏ ਕਿ ਇਸ ਮਾਮਲੇ ਦੇ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਦੀ ਵੀ ਇੱਕ ਟਿੱਪਣੀ ਸਾਹਮਣੇ ਆਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਸਾਰੇ ਦੇਸ਼ ਦੇ ਵਿੱਚ ਹੋਏ ਇਹਨਾਂ ਪ੍ਰਦਰਸ਼ਨਾਂ ਨੂੰ ਲੈ ਕੇ ਸੁਣਵਾਈ ਕਰਨਗੇ। ਚੀਫ਼ ਜਸਟਿਸ ਸੂਰਿਆ ਕਾਂਤ ਦੀ ਬੈਂਚ ਨੇ ਕਿਹਾ ਕਿ ਐਸੇ ਮਾਮਲੇ ਪੂਰੇ ਦੇਸ਼ ਦੇ ਲਈ ਇੱਕ ਗਾਈਡਲਾਈਨ ਬਣਨਗੇ। ਨੀਟ ਪੇਪਰ ਲੀਕ ਪ੍ਰਦਰਸ਼ਨ ਮਾਮਲੇ ਦੇ ਵਿੱਚ ਸੁਣਵਾਈ ਦੇ ਦਰਮਿਆਨ ਕੋਰਟ ਨੇ ਇਹ ਟਿੱਪਣੀ ਕੀਤੀ। ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਇਹ ਮਾਮਲਾ ਸਿਰਫ ਜੰਤਰ ਮੰਤਰ ਤੱਕ ਸੀਮਤ ਨਹੀਂ ਹੈ, ਪੂਰੇ ਦੇਸ਼ ਦਾ ਮਾਮਲਾ ਔਰ ਸਾਰੀਆਂ ਪਟੀਸ਼ਨਾਂ ਦੇ ਉੱਤੇ ਭਲਕੇ ਯਾਨੀ ਮੰਗਲਵਾਰ ਨੂੰ ਸੁਣਵਾਈ ਕੀਤੀ ਜਾਏਗੀ। ਚੀਫ ਜਸਟਿਸ ਸੂਰਿਆ ਕਾਂਤ ਨੇ ਸੁਣਵਾਈ ਦੌਰਾਨ ਇਹ ਵੀ ਕਿਹਾ ਕਿ ਅਸੀਂ ਗਾਈਡਲਾਈਨਸ ਤੈਅ ਕਰਾਂਗੇ, ਪ੍ਰੋਟੋਕਾਲ ਦੇ ਵਿੱਚ ਇੱਕ ਸਰਤਾ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਲੱਗ ਅਲੱਗ ਕਿਸਮ ਦੇ ਕਦਮ ਚੁੱਕ ਕੇ ਲੋਕਤੰਤਰੀ ਸਿਧਾਂਤਾਂ ਦੇ ਹੱਕ ਦੇ ਵਿੱਚ ਇੱਕ ਇਸ ਕਿਸਮ ਦਾ ਸਿਸਟਮ ਤਿਆਰ ਕੀਤਾ ਜਾਣਾ ਚਾਹੀਦਾ ਜਿੱਥੇ ਵਿਦਿਆਰਥੀ ਸੁਰੱਖਿਅਤ ਮਹਿਸੂਸ ਕਰਨ। ਜਸਟਿਸ ਜੈਮੀਲੀਆ ਬਾਗਚੀ ਨੇ ਕਿਹਾ ਕਿ ਇਹ ਵੀ ਪੁੱਛਣਾ ਚਾਹੁੰਦੇ ਨੇ ਕਿ ਇੰਨੀ ਵੱਡੀ ਗਿਣਤੀ 'ਚ ਭੀੜ ਨੂੰ ਸੰਭਾਲਦੇ ਸਮੇਂ ਪੁਲਿਸ ਦੇ ਕੋਲ ਸਹੀ ਯੰਤਰ ਕਿਉਂ ਨਹੀਂ ਸੀ ਦਿੱਤੇ ਗਏ। ਦੱਸ ਦਈਏ ਕਿ ਪੈਲਟ ਗੰਸ ਦੇ ਇਸਤੇਮਾਲ ਦੇ ਉੱਤੇ ਇਸ ਵਕਤ ਭਾਰਤ ਭਰ ਦੇ ਵਿੱਚ ਚਰਚਾ ਕੀਤੀ ਜਾ ਰਹੀ ਹੈ ਕਿ ਨੌਜਵਾਨ ਵਿਦਿਆਰਥੀਆਂ ਦੇ ਉੱਤੇ ਪੈਲਟ ਗੰਸ ਜਾਂ ਇਲੈਕਟ੍ਰਿਕ ਸ਼ੀਲਡਸ ਵਰਗੇ ਉਪਕਰਨਾਂ ਦਾ ਇਸਤੇਮਾਲ ਕਿਉਂ ਕੀਤਾ ਗਿਆ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਪੇਪਰ ਲੀਕ ਤੋਂ ਇਲਾਵਾ ਹੁਣ ਆਸਟ੍ਰੇਲੀਆ ਵਾਲੇ ਪਾਸੇ ਦੀਆਂ ਵੀ ਖਬਰਾਂ ਕੱਢ ਲਈਏ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅੱਜ ਔਜ਼ ਅਲਰਟ ਜਿਹੜਾ ਜਾਰੀ ਕੀਤਾ ਗਿਆ ਉਸ ਨੂੰ ਲੈ ਕੇ ਇਸ ਟੈਸਟ ਦੀ ਸਫਲਤਾ ਦੇ ਉੱਤੇ ਹੁਣ ਸਰਕਾਰ ਆਪਣੀ ਪਿੱਠ ਥਾਪੜ ਰਹੀ ਹੈ। ਐਮਰਜੈਂਸੀ ਮੈਨੇਜਮੈਂਟ ਮਿਨਿਸਟਰ ਕ੍ਰਿਸਟੀ ਮੈਕਬੇਨ ਨੇ ਕਿਹਾ ਕਿ 94% ਫੋਨ ਦੇਸ਼ ਭਰ ਦੇ ਵਿੱਚ ਅਲੱਗ ਅਲੱਗ ਟਾਵਰਸ ਦੇ ਜ਼ਰੀਏ ਇਹ ਟੈਸਟ ਅਲਰਟ ਲੋਕਾਂ ਦੇ ਫੋਨ ਤੱਕ ਪਹੁੰਚਾਉਣ ਦੇ ਵਿੱਚ ਸਫਲ ਰਹੇ ਨੇ। 94% ਇਸ ਦੀ ਕਾਬਲੀਅਤ, ਇਸ ਦੀ ਸਟੀਕਤਾ ਦੱਸੀ ਗਈ ਹੈ। ਦੱਸ ਦਈਏ ਕਿ ਇਸ ਦਰਮਿਆਨ ਔਜ਼ ਅਲਰਟ ਦੀ ਕਪੈਸਿਟੀ ਵਧਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਹਾਲ ਫਿਲਹਾਲ ਐਮਰਜੈਂਸੀ ਵਾਰਨਿੰਗ ਸਿਸਟਮ ਇਹ ਇੱਕ ਕਿਸਮ ਦਾ ਤਿਆਰ ਕੀਤਾ ਗਿਆ ਜਿਸ ਨੂੰ ਆਸਟ੍ਰੇਲੀਆ 'ਚ ਅਕਤੂਬਰ ਮਹੀਨੇ ਤੋਂ ਲਾਗੂ ਕਰ ਦਿੱਤਾ ਜਾਣਾ। ਉੱਧਰ ਇਸ ਦਰਮਿਆਨ ਇਹ ਵੀ ਗੱਲ ਕਹੀ ਗਈ ਹੈ ਕਿ ਔਜ਼ ਅਲਰਟ ਲੈਂਡਲਾਈਨ ਦੇ ਉੱਤੇ ਜਾਰੀ ਨਹੀਂ ਹੁੰਦਾ ਪਰ ਉਹ ਸਾਰੇ ਨੈਟਵਰਕ ਦੇ ਉੱਤੇ ਹੁੰਦਾ ਜਿਹੜੇ ਸਿਮ ਕਾਰਡ ਜਾਂ ਕਿਸੇ ਨਾ ਕਿਸਮ ਦੇ ਵਾਈਫਾਈ ਦੇ ਉੱਤੇ ਜਾਂ ਕਿਸੇ ਨਾ ਕਿਸੇ ਕਿਸਮ ਦੇ ਡੇਟਾ ਨੈਟਵਰਕ ਦੇ ਉੱਤੇ ਕਨੈਕਟ ਨੇ। ਪਰ ਇਸ ਦਰਮਿਆਨ ਲੈਂਡਲਾਈਨਸ ਤੱਕ ਇਸ ਨੂੰ ਵਿਆਪਕ ਬਣਾਉਣ ਦੀ ਗੱਲ ਹੁਣ ਕੀਤੀ ਜਾ ਰਹੀ ਹੈ। ਅੱਜ 2 ਵਜੇ ਤੋਂ ਲੈ ਕੇ 2:15 ਵਜੇ ਦੇ ਦਰਮਿਆਨ ਤੱਕ ਇੱਕੋ ਹੀ ਨੈਟਵਰਕ ਦੇ ਵਿੱਚ ਰਹਿ ਰਹੇ ਲੋਕਾਂ ਦੇ ਅਲੱਗ ਅਲੱਗ ਸਮਿਆਂ ਦੇ ਉੱਤੇ ਨਿਊ ਸਾਊਥ ਵੇਲਸ, ਵਿਕਟੋਰੀਆ, ACT, ਕੈਨਬਰਾ ਅਤੇ ਤਸਮੇਨੀਆ ਆਦਿ ਸੂਬਿਆਂ ਦੇ ਵਿੱਚ ਇਸ ਕਿਸਮ ਦੇ ਸੁਨੇਹੇ ਹਾਸਲ ਹੋਏ ਨੇ। ਔਜ਼ ਅਲਰਟ ਸਿਸਟਮ ਦੇ ਹੁਣ ਰਿਵਿਊ ਵੀ ਕੀਤੇ ਜਾਣਗੇ। ਇਸ ਦਰਮਿਆਨ ਸਰਕਾਰ ਦੀ ਤਰਫ ਤੋਂ ਇਸ ਦੇ ਰਿਵਿਊ ਕਰਕੇ ਦੇਖਿਆ ਜਾਏਗਾ ਕਿ ਆਖਿਰਕਾਰ ਇਸ ਦੀ ਸਟੀਕਤਾ ਔਰ ਇਸ ਦੇ ਨਾਲ ਹਾਸਲ ਹੋਣ ਵਾਲੇ ਨਤੀਜੇ ਸਰਕਾਰ ਦੇ ਲਈ ਕਿੰਨੇ ਲਾਹੇਵੰਦ ਰਹਿੰਦੇ ਨੇ। ਹਾਲਾਂਕਿ ਕੁਝ ਫੋਨਸ ਦੇ ਉੱਤੇ ਅਲੱਗ ਅਲੱਗ ਕਿਸਮ ਦੇ ਅਲਰਟ ਦੀਆਂ ਤਸਵੀਰਾਂ ਵੀ ਰਹੀਆਂ। ਕ੍ਰਿਟੀਕਲ ਔਜ਼ ਅਲਰਟ ਦੀ ਬਜਾਏ ਪ੍ਰੈਜ਼ੀਡੈਂਸ਼ੀਅਲ ਅਲਰਟ ਜਾਂ ਅਲੱਗ ਕਿਸਮ ਦੇ ਅੱਖਰ ਜਿਹੜੇ ਲਿਖੇ ਹੋਏ ਵੀ ਦਿਖਾਈ ਦਿੱਤੇ। ਹਾਲਾਂਕਿ ਇਸ ਨੂੰ ਲੈ ਕੇ ਸਵਾਲ ਜ਼ਰੂਰ ਉੱਠ ਰਹੇ ਨੇ ਪਰ ਇਹਨਾਂ ਦੇ ਜਵਾਬ ਜਾਂ ਇਹਨਾਂ ਦੇ ਉੱਤੇ ਟਿੱਪਣੀ ਸਰਕਾਰ ਦੀ ਤਰਫ ਤੋਂ ਹਾਲੇ ਤੱਕ ਨਹੀਂ ਦਿੱਤੀ ਗਈ ਹੈ। ਬਹੁਤ ਸਾਰੀਆਂ ਰਿਪੋਰਟਾਂ ਦੇ ਵਿੱਚ ਅਲਾਰਮ ਵੀ ਨਹੀਂ ਵੱਜੇ ਨੇ, ਫੋਨ ਸਿਰਫ ਵਾਈਬ੍ਰੇਟ ਹੋਏ ਨੇ ਜਾਂ ਫਿਰ ਸੁਨੇਹੇ ਸਿਰਫ ਫੋਨ ਸਕਰੀਨ ਦੇ ਉੱਤੇ ਡਿਸਪਲੇ ਹੋਏ ਨੇ। ਬਹੁਤ ਸਾਰੇ ਲੋਕਾਂ ਨੇ ਇਸ ਦੀਆਂ ਅਲੱਗ ਅਲੱਗ ਵੀਡੀਓਜ਼, ਤਸਵੀਰਾਂ ਜਿਹੜੀਆਂ ਨੇ ਉਹ ਇੰਟਰਨੈਟ ਦੇ ਉੱਤੇ ਪਾ ਛੱਡੀਆਂ ਨੇ। ਹਾਲਾਂਕਿ ਇੱਥੇ ਇਹ ਵੀ ਕਿਹਾ ਗਿਆ ਹੈ ਕਿ ਸਿਡਨੀ ਦੇ ਜਿਵੇਂ ਕੁਝ ਇਲਾਕੇ ਜਾਂ ਮੈਲਬਰਨ ਦੇ ਇਲਾਕੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਹੁੰਦੇ ਨੇ ਉੱਥੇ ਅਚਾਨਕ ਇਸ ਕਿਸਮ ਦੀ ਜਿਹੜੀ ਬੀਪ ਹੈ ਉਹ ਪੈਨਿਕ ਬੀਪ ਦੀ ਤਰ੍ਹਾਂ ਰਿਐਕਟ ਕਰਦੀ ਹੈ। ਯਾਨੀ ਕਿ ਉਦਾਹਰਣ ਦੇ ਤੌਰ ਦੇ ਉੱਤੇ ਕੁਈਨ ਵਿਕਟੋਰੀਆ ਬਿਲਡਿੰਗ
ਜਿਹੜਾ ਕਿ ਇੱਕ ਪੁਰਾਣਾ ਸ਼ਾਪਿੰਗ ਸੈਂਟਰ ਹੈ ਸ਼ਹਿਰ ਦੇ ਠੀਕ ਵਿਚਕਾਰ ਸਥਿਤ ਹੈ। ਭੀੜ ਭੜੱਕੇ ਵਾਲਾ ਇਲਾਕਾ ਹੈ। ਸਾਰੇ ਹੀ ਲੋਕਾਂ ਦੇ ਫੋਨ ਦੇ ਉੱਤੇ ਜਦੋਂ ਇਸ ਕਿਸਮ ਦਾ ਅਲਰਟ ਵੱਜਦਾ ਇਹ ਚਕੰਨਾ ਤਾਂ ਜ਼ਰੂਰ ਕਰਦਾ ਪਰ ਇਸ ਦਰਮਿਆਨ ਇਹ ਪੈਨਿਕ ਵੀ ਕ੍ਰੀਏਟ ਕਰ ਦਿੰਦਾ। ਉੱਧਰ ਪੈਨਿਕ ਜਿਹੜਾ ਉਹ ਫਿਲਹਾਲ ਵਿਕਟੋਰੀਆ ਸੂਬੇ ਦੇ ਵਿੱਚ ਹੋਇਆ ਹੋਇਆ। ਦੱਸ ਦਈਏ ਕਿ ਅੱਜ ਸਵੇਰ ਵੇਲੇ ਤੁਹਾਡੇ ਨਾਲ ਇੱਕ ਖਬਰ ਦੀ ਸਾਂਝ ਪਾਈ ਸੀ ਅਤੇ ਉਸਦਾ ਵਾਅਦਾ ਕੀਤਾ ਸੀ ਕਿ ਅਪਡੇਟ ਜੋ ਵੀ ਆਉਂਦੀ ਹੈ ਉਹ ਅੱਜ ਸ਼ਾਮ ਦੇ ਬੁਲੇਟਿਨ ਜਾਂ ਫਿਰ ਕੱਲ੍ਹ ਸਵੇਰ ਤੱਕ ਦੱਸ ਦਿੱਤੀ ਜਾਏਗੀ। ਅਪਡੇਟ ਆ ਵੀ ਗਈ ਹੈ। ਅਪਡੇਟ ਹੈਗੀ ਹੈ ਵਿਕਟੋਰੀਆ ਦੀ ਪ੍ਰੀਮੀਅਰ ਜਸਿੰਟਾ ਐਲਨ ਕੁਰਸੀ 'ਤੇ ਬਣੇ ਰਹਿਣਗੇ ਜਾਂ ਨਹੀਂ ਇਸ ਨੂੰ ਲੈ ਕੇ। ਦੱਸ ਦਈਏ ਕਿ ਲੇਬਰ ਪਾਰਟੀ ਦੇ ਅੰਦਰ ਉੱਠੀ ਬਗਾਵਤ ਇਸ ਵਕਤ ਪ੍ਰੀਮੀਅਰ ਜਸਿੰਟਾ ਐਲਨ ਦੀ ਕੁਰਸੀ ਖਾ ਸਕਦੀ ਹੈ ਔਰ ਮੰਨਿਆ ਜਾ ਰਿਹਾ ਹੈ ਕਿ ਡਿਪਟੀ ਲੀਡਰ ਬੈਨ ਕੈਰੋਲ ਨੂੰ ਵਿਕਟੋਰੀਆ ਦਾ ਅਗਲਾ ਪ੍ਰੀਮੀਅਰ ਫਿਲਹਾਲ ਥਾਪਿਆ ਜਾ ਸਕਦਾ ਜਦ ਤੱਕ ਨਵੰਬਰ ਮਹੀਨੇ ਦੀਆਂ ਚੋਣਾਂ ਮੁਕੰਮਲ ਨਹੀਂ ਹੋ ਸਕਦੀਆਂ ਹੋ ਜਾਂਦੀਆਂ। ਹਾਲਾਂਕਿ ਇਸ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਲੀਡਰਸ਼ਿਪ ਸਪਿੱਲ ਜਿਹੜਾ ਹੈ ਯਾਨੀ ਕਿ ਕੁਰਸੀ ਦਾ ਤਬਾਦਲਾ ਉਹ ਕੱਲ੍ਹ ਦੁਪਹਿਰ ਵੇਲੇ ਤੱਕ ਸੰਭਵ ਹੋ ਸਕਦਾ ਪਰ ਇੰਨੀਆਂ ਖਬਰਾਂ ਜ਼ਰੂਰ ਅਲੱਗ ਅਲੱਗ ਆਸਟ੍ਰੇਲੀਅਨ ਅਦਾਰਿਆਂ ਦੇ ਉੱਤੇ ਪ੍ਰਕਾਸ਼ਿਤ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਨੇ ਕਿ ਲੇਬਰ ਪਾਰਟੀ ਦੀ ਸਟੇਟ ਇਕਾਈ ਜਿਹੜੀ ਉਹ ਫਿਲਹਾਲ ਜਸਿੰਟਾ ਐਲਨ ਨੂੰ ਕੁਰਸੀ 'ਤੇ ਬਣੇ ਰਹਿੰਦਾ ਨਹੀਂ ਦੇਖਣਾ ਚਾਹੁੰਦੀ। ਉੱਥੇ ਪੌਲਿਨ ਹੈਨਸਨ ਦੇ ਖਿਲਾਫ ਇੱਕ ਮਾਮਲਾ ਗ੍ਰੀਨਸ ਪਾਰਟੀ ਦੀ ਸੈਨੇਟਰ ਮਹਿਰੀਨ ਫਰੇਕੀ ਨੇ ਦਰਜ ਕਰਵਾਇਆ ਸੀ। ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਸਪਤੰਬਰ 2022 ਦੇ ਵਿੱਚ ਛਿੜੀ ਇਹ ਜੰਗ ਅਦਾਲਤ ਦੇ ਦਰਵਾਜ਼ੇ ਤੱਕ ਚਲੀ ਗਈ ਸੀ। ਸੈਨੇਟਰ ਫਾਰੂਕੀ ਨੇ ਸੈਨੇਟਰ ਹੈਨਸਨ ਦੇ ਖਿਲਾਫ ਫੈਡਰਲ ਕੋਰਟ ਦੇ ਵਿੱਚ ਟਵਿੱਟਰ ਉਸ ਵਕਤ ਅੱਜ ਕੱਲ੍ਹ ਜਿਹਨੂੰ ਐਕਸ ਆਖਿਆ ਜਾਂਦਾ ਉਸ ਦੇ ਉੱਤੇ ਕਿਤੇ ਜਿਹੜੇ ਟਵੀਟ ਸੀ ਆਪਣੇ ਉਸ ਨੂੰ ਲੈ ਕੇ ਸੈਨੇਟਰ ਹੈਨਸਨ ਦੇ ਨਾਲ ਉਲਝ ਗਏ ਸੀ। ਦੱਸ ਦਈਏ ਕਿ ਉਸ ਦਿਨ ਜਦੋਂ ਰਾਣੀ ਐਲੀਜ਼ਾਬੈਥ 2 ਦਾ ਦੇਹਾਂਤ ਹੋਇਆ ਸੀ ਤਾਂ ਸੈਨੇਟਰ ਮਹਿਰੀਨ ਫਰੇਕੀ ਨੇ ਲਿਖਿਆ ਕਿ ਉਹ ਲੋਕ ਸੋਗ ਮਨਾਉਣ ਜਿਹੜੇ ਉਹਨਾਂ ਨੂੰ ਮਹਾਰਾਣੀ ਮੰਨਦੇ ਨੇ। ਐਸੇ ਬਹੁਤ ਸਾਰੇ ਲੋਕ ਨੇ ਜਿੱਥੇ ਸ਼ਾਹੀ ਖਾਨਦਾਨ ਨੇ ਰਾਜ ਕੀਤਾ ਅਤੇ ਉਹਨਾਂ ਨੇ ਗੁਲਾਮ ਬਣਾ ਕੇ ਰੱਖਿਆ। ਅਜਿਹੇ ਦੇ ਵਿੱਚ ਐਸੀ ਰਾਣੀ ਦੇ ਦੇਹਾਂਤ ਦੇ ਉੱਤੇ ਮੈਂ ਕੋਈ ਸੋਗ ਸੁਨੇਹਾ ਸਾਂਝਾ ਨਹੀਂ ਕਰਨਾ ਚਾਹੁੰਦੀ। ਅਜਿਹੇ ਦੇ ਵਿੱਚ ਪੌਲਿਨ ਹੈਨਸਨ ਨੇ ਉਹਨਾਂ ਨੂੰ ਜਵਾਬ ਦਿੰਦਿਆਂ ਉਹਨਾਂ ਦੇ ਟਵਿੱਟਰ ਦੇ ਉੱਤੇ ਪਿਸ ਆਫ ਬੈਕ ਟੂ ਪਾਕਿਸਤਾਨ ਲਿਖ ਦਿੱਤਾ ਸੀ ਯਾਨੀ ਕਿ ਆਪਣਾ ਬਿਸਤਰਾ ਪੈਕ ਕਰੋ ਅਤੇ ਪਾਕਿਸਤਾਨ ਵਾਪਸ ਚਲੇ ਜਾਓ। ਅਸਲ ਦੇ ਵਿੱਚ ਮਹਿਰੀਨ ਫਰੇਕੀ ਪਾਕਿਸਤਾਨੀ ਮੂਲ ਦੇ ਨੇ ਪਾਕਿਸਤਾਨ ਵਾਲੇ ਪਾਸੇ ਪੰਜਾਬ ਦੇ ਨਾਲ ਸੰਬੰਧ ਰੱਖਦੇ ਨੇ ਪਰ ਸੈਨੇਟਰ ਹੈਨਸਨ ਦੀ ਤਰਫ ਤੋਂ ਕਿਤੇ ਗਏ ਉਸ ਟਵੀਟ ਨੂੰ ਲੈ ਕੇ ਮਹਿਰੀਨ ਫਰੇਕੀ ਨੇ ਆਪਣੀ ਹਤਕ ਮੰਨੀ ਸੀ ਔਰ ਇਸ ਨੂੰ ਲੈ ਕੇ ਮਾਨਹਾਨੀ ਦਾ ਕੇਸ ਅਦਾਲਤ ਦੇ ਵਿੱਚ ਦਰਜ ਕੀਤਾ ਗਿਆ ਸੀ। ਆਸਟ੍ਰੇਲੀਅਨ ਸੰਵਿਧਾਨ ਦੀ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਐਕਟ ਦੀ ਧਾਰਾ 18C ਦੇ ਤਹਿਤ ਇਸ ਮਾਮਲੇ ਦੇ ਵਿੱਚ ਬਣਦਾ ਕੇਸ ਪੌਲਿਨ ਹੈਨਸਨ ਦੇ ਖਿਲਾਫ ਅਦਾਲਤ 'ਚ ਚੱਲਿਆ ਜਿੱਥੇ ਹੁਣ ਅਦਾਲਤ ਦੇ ਅੰਦਰ ਪੌਲਿਨ ਹੈਨਸਨ ਆਪਣੇ ਖਿਲਾਫ ਲੱਗੇ ਡੈਫੇਮੇਸ਼ਨ ਦੇ ਜਿਹੜੇ ਚਾਰਜਿਸ ਸੀ ਉਹਨਾਂ ਨੂੰ ਡਿਫੈਂਡ ਕਰਨ ਦੇ ਵਿੱਚ ਨਾਕਾਮਯਾਬ ਰਹੇ। ਹਾਲ ਫਿਲਹਾਲ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਪੌਲਿਨ ਹੈਨਸਨ ਅਗਲੀ ਅਦਾਲਤ ਤੱਕ ਲਿਜਾ ਸਕਦੇ ਨੇ। ਉੱਥੇ ਅਗਲੀ ਖਬਰ ਸਾਊਥ ਆਸਟ੍ਰੇਲੀਆ ਤੋਂ ਜਿੱਥੇ ਇਸ ਸੂਬੇ ਦੇ ਵਿੱਚ H5 ਬਰਡ ਫਲੂ ਦੇ 7 ਨਵੇਂ ਸ਼ੱਕੀ ਕੇਸ ਡਿਟੈਕਟ ਕੀਤੇ ਗਏ ਨੇ। ਹਾਲ ਫਿਲਹਾਲ CSIRO ਯਾਨੀ ਆਸਟ੍ਰੇਲੀਆ ਦੇ ਵਿਗਿਆਨ ਖੋਜ ਮਹਿਕਮੇ ਦੀ ਤਰਫ ਤੋਂ ਇਸ ਬਾਰੇ ਚੇਤਾਵਨੀ ਦਿੱਤੀ ਗਈ ਹੈ ਕਿ ਇਹਨਾਂ 7 ਕੇਸਾਂ ਦੇ ਵਿੱਚ ਜਿਹੜੇ ਸਾਊਥ ਆਸਟ੍ਰੇਲੀਆ ਤੋਂ ਨੇ ਇਹ ਉਸੇ ਹੀ ਸਾਈਟ ਤੋਂ ਨੇ ਜਿੱਥੇ ਹਾਲੇ 2 ਦਿਨ ਪਹਿਲਾਂ ਸਵਾਈਨ ਬਰਡ ਫਲੂ ਦੀ ਖਬਰ ਸਾਹਮਣੇ ਆਉਂਦੀ ਸੀ। ਹੁਣ ਤੱਕ ਆਸਟ੍ਰੇਲੀਆ ਦੇ ਵਿੱਚ 20 ਐਸੇ ਕੇਸ ਪੁਸ਼ਟ ਕੀਤੇ ਜਾ ਚੁੱਕੇ ਨੇ। ਦੱਸ ਦਈਏ ਕਿ ਇਹ ਪੁਸ਼ਟੀ ਜਿਹੜੇ ਬਰਡ ਫਲੂ ਦੀ ਉਹ ਹਾਲੇ ਸਿਰਫ ਇਹਨਾਂ ਪੰਛੀਆਂ ਦੇ ਵਿੱਚ ਹੀ ਦਰਜ ਕੀਤੀ ਗਈ ਹੈ ਪਰ ਬਰਡ ਫਲੂ ਦਾ ਇਹ ਵਾਇਰਸ ਜਾਂ ਇਸ ਕਿਸਮ ਦਾ ਜਿਹੜਾ ਇਹ ਕੰਟੈਂਟ ਜਾਂ ਇਹ ਬਿਮਾਰੀ ਇਹ ਇਨਸਾਨਾਂ ਤੱਕ ਵੀ ਫੈਲ ਜਾਂਦੀ ਹੈ। ਹਾਲੇ ਫਿਲਹਾਲ ਕਿਸੇ ਵੀ ਆਸਟ੍ਰੇਲੀਆ ਦੇ ਵਿੱਚ ਇਨਸਾਨੀ ਸਰੀਰ ਤੱਕ H5 ਬਰਡ ਫਲੂ ਜਾਂ ਕਿਸੇ ਹੋਰ ਕਿਸਮ ਦਾ ਸਟ੍ਰੇਨ ਪਹੁੰਚਿਆ ਹੋਵੇ ਇਸ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇੰਨਾ ਤੈਅ ਜ਼ਰੂਰ ਹੈ ਕਿ ਇਹ ਜਿਹੜੇ ਪੰਛੀਆਂ ਦੇ ਵਿੱਚ ਇਸ ਕਿਸਮ ਦੇ ਕੇਸ ਆ ਰਹੇ ਨੇ ਇਹਨਾਂ ਦੇ ਨਾਲ ਆਸਟ੍ਰੇਲੀਆ ਦੀ ਪੋਲਟਰੀ ਇੰਡਸਟਰੀ ਦੇ ਉੱਤੇ ਅਸਰ ਪੈ ਰਹੇ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ। ਸ਼ੁਕਰੀਆ।

0: ਜਾਂਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
1: ਰਿਲੀਜ਼ਿੰਗ ਔਨ 31 ਜੁਲਾਈ।
0: ਦੱਸੋ
3: ਲਾਦੇ ਫੇਰੇ।
4: ਹਾਂਜੀ ਹਾਂਜੀ ਓ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਇਟਾ ਦ ਸਮਾਰਟ ਚੋਇਸ
3: ਫੁਲਕਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।
4: ਹਾਂਜੀ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 192 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ ਸਭ ਖੁੱਲ ਦੀ ਲੰਘ ਜਾਂਦੇ ਨੇ
2: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
3: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ
2: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
1: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
2: ਰਿਲੀਜ਼ਿੰਗ ਔਨ 31st ਜੁਲਾਈ
1: ਦੱਸੋ
4: ਹਾਂਜੀ ਮੈਂ ਮੋਨਿਕਾ ਔਰ ਆਪ ਮੁਝੇ ਸੁਣ ਰਹੇ ਹੈ ਰੇਡੀਓ ਹਾਂਜੀ 167 ਬੋਲ ਰਹੀ ਹੈ ਬੇਬੀ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
3: ਸਤਿ ਸ਼੍ਰੀ ਅਕਾਲ ਮੈਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿੱਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਸਤਿ ਸ਼੍ਰੀ ਅਕਾਲ ਜੀ, ਮੈਂ ਵਿਸ਼ਾਲ ਵਿਜੇ ਸਿੰਘ ਅਤੇ ਤੁਸੀਂ ਦੇਖਣਾ ਸੁਣਨਾ ਸ਼ੁਰੂ ਕਰ ਚੁੱਕੇ ਹੋ ਰੇਡੀਓ, ਹਾਂਜੀ 1674 AM। ਆਪਾਂ ਬੈਠੇ ਹਾਂ ਮੋਸਟ ਲਿਵੇਬਲ ਸਿਟੀ ਇਨ ਦਾ ਵਰਲਡ, ਅਤੇ ਮੇਰੇ ਨਾਲ ਨੇ ਸਭ ਤੋਂ ਵੱਧ ਸੁਣੇ ਜਾਣ ਵਾਲੇ ਪੰਜਾਬੀ ਸਿੰਗਰ ਬੱਬੂ ਮਾਨ ਸਾਹਿਬ। ਭਾਈ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ
0: ਭਾਈ। ਮੈਂ ਕਿਹਾ ਮੋਸਟ ਲਿਵੇਬਲ ਸਿਟੀ ਆ ਇਨ ਦਾ ਵਰਲਡ, ਤੁਹਾਨੂੰ ਲੱਗਦੀ?
1: ਲਵੇਬਲ ਸਿਟੀ ਵੀ ਹੈ,
0: ਲਵੇਬਲ ਵੀ ਹੈ। ਵੈਸੇ ਕੀ ਪੈਮਾਨੇ ਹੋਣੇ ਚਾਹੀਦੇ ਇੱਕ ਲਿਵੇਬਲ ਸਿਟੀ ਦੇ, ਜਿੱਦਾਂ ਕਹਿੰਦੇ ਨੇ ਵੀ ਮੋਸਟ ਲਿਵੇਬਲ ਸਿਟੀ ਇਨ ਦਾ ਵਰਲਡ ਮੈਲਬਨ ਆ?
1: ਅਲੱਗ ਅਲੱਗ ਮੁਲਕਾਂ ਦਾ ਅਲੱਗ ਅਲੱਗ ਵਿਚਾਰ ਹੋ ਸਕਦਾ। ਜਿਹੜੀਆਂ ਚੀਜ਼ਾਂ ਤੁਸੀਂ ਇੱਥੇ ਸੋਚਦੇ ਹੋ ਸਾਡੇ ਮੁਲਕ 'ਚ ਪੋਸੀਬਲ ਥੋੜ੍ਹੀ ਆ।
0: ਹਾਂਜੀ,
1: ਤੁਸੀਂ ਸਫਾਈ ਮੰਗਦੇ, ਸਾਡੇ ਸਫਾਈ ਵਾਲਾ ਸਿਸਟਮ ਘੱਟ ਆ। ਤੁਸੀਂ ਲਾਅ ਐਂਡ ਆਰਡਰ ਮੰਗਦੇ, ਸਾਡੇ ਉੱਥੇ ਘੱਟ ਆ।
0: ਹਾਂਜੀ,
1: ਤੂੰ ਡਿਪੈਂਡ ਕਰਦਾ ਤੁਸੀਂ ਕਿੱਥੇ ਰਹਿੰਦੇ ਹੋ।
0: ਬਿਲਕੁਲ ਜੀ, ਫਿਰ ਤੋਂ ਤੁਹਾਡਾ ਸਵਾਗਤ ਆ ਮੈਲਬਨ ਦੇ ਵਿੱਚ। ਇੱਕ ਵਾਰੀ ਫਿਰ ਤੋਂ ਤੁਸੀਂ ਰੌਣਕਾਂ ਲਾਉਣ ਲਈ ਆ ਚੁੱਕੇ ਹੋ, ਅਤੇ ਜਦੋਂ ਵੀ ਵੈਸੇ ਤੁਹਾਡਾ ਸ਼ੋਅ ਅਨਾਊਂਸ ਹੁੰਦਾ, ਇੱਕ ਹੁੰਦਾ ਜਿਹੜੇ ਸੁਣਨ ਵਾਲੇ ਹਮੇਸ਼ਾ ਤੋਂ ਸੁਣ ਰਹੇ ਨੇ ਕੁਛ ਸਾਲਾਂ ਤੋਂ, ਪਰ ਇੱਕ ਉਹ ਜਿਹੜੀ ਚੜ੍ਹਦੀ ਉਮਰ ਜੇ ਵਾਲਾ, ਉਹ ਹਾਲੇ ਵੀ ਉਹ ਲੋਰ ਜੀ, ਉਹ ਜਿਹੜਾ ਵੀ ਬੱਬੂ ਮਾਨ ਨੇ ਆਉਣਾ, ਬੱਬੂ ਮਾਨ ਨੇ ਆਉਣਾ, ਹਾਲੇ ਕਿ ਉਹ ਤੁਹਾਡੀ ਏਜ ਵੀ ਵੱਡੀ ਆ, ਪਰ ਉਹ ਜਿਹੜਾ ਬੱਬੂ ਮਾਨ ਦੇ ਨਾਲ ਜੁੜ ਤਿਆ ਨਾ, ਇੱਕ ਸਿੱਧਾ ਬਾਬਾ ਬੱਬੂ ਮਾਨ। ਇੱਕ
1: ਏਜ ਤਾਂ ਨਾ ਨਾ ਤੇਰੀ ਛੋਟੀ ਆ ਨਾ ਮੇਰੀ ਵੱਡੀ ਹੈ।
0: ਹਾਂਜੀ,
1: ਆਦਮੀ ਦੀ ਏਜ ਕਾਗਜ਼ਾਂ 'ਚ ਹੁੰਦੀ ਹੈ
0: ਜੀ।
1: ਵੈਸੇ ਤਾਂ ਉਮਰ ਪਲ ਦੀ ਹੈ, ਤੁਹਾਨੂੰ ਕੀ ਪਤਾ ਨੈਕਸਟ ਪਲ ਕੀ ਹੋਣਾ।
0: ਇਹ ਵੀ ਗੱਲ ਹੈ।
1: ਸੋ ਬੰਦੇ ਦੀ ਜ਼ਿੰਦਗੀ ਤਾਂ ਪਲ ਦੀ ਹੈ।
0: ਹਾਂਜੀ,
1: ਕਾਗਜ਼ੀ ਕਾਰਵਾਈ ਹੈ। ਉਹਦੀ ਮਾਂ ਨੇ ਰੱਖਦੀ, ਤੁਹਾਡਾ ਕੰਮ ਮਾਂ ਨੇ ਰੱਖਦਾ। ਉਸ ਗੀਤ ਦੀ ਨਾ ਉਮਰ ਹੁੰਦੀ ਹੈ, ਨਾ ਭਾਸ਼ਾ ਹੁੰਦੀ ਹੈ। ਇਹ ਤਾਂ ਦਿਲ ਨੂੰ ਲੱਗਦਾ ਬਸ,
0: ਪਲ ਤੋਂ ਹੀ। ਦਿਨ ਦਾ ਸਭ ਤੋਂ ਖੂਬਸੂਰਤ ਪਲ ਜੋ ਤੁਸੀਂ ਇੰਜੋਏ ਕਰਦੇ ਹੋ, ਸਵੇਰੇ ਜਲਦੀ ਉੱਠਣਾ, ਦੁਪਹਿਰ ਦਾ ਸਮਾਂ ਸੌਣਾ, ਜਾਂ ਸ਼ਾਮਾਂ ਨੂੰ ਜਲਦੀ ਪੈ ਜਾਣਾ,
1: ਚੱਤੇ ਪੈਰ ਦਿਵਾਲੀ,
0: ਚੱਤੇ ਪੈਰ ਦਿਵਾਲੀ। ਹੁਣ ਜਦੋਂ ਤੋਂ ਆਪਾਂ ਆਏ ਹਾਂ ਇੱਥੇ, ਮਾਨ ਸਾਹਿਬ ਹੁਣੀ ਦੀ ਪ੍ਰੈਕਟਿਸ ਚੱਲ ਰਹੀ ਹੈ, ਕਿਉਂਕਿ ਕੱਲ੍ਹ ਦਿਨ ਮੈਲਬਨ ਸ਼ੋਅ ਆ ਕਨਵੈਨਸ਼ਨ ਸੈਂਟਰ ਦੇ ਵਿੱਚ। ਅੱਜ ਜਦੋਂ ਮੈਂ ਤੁਹਾਡੇ ਵੇਖੇ ਨਾ ਸਾਜੀ ਸਾਰੇ, ਅਤੇ ਜਦੋਂ ਤੁਹਾਡੀਆਂ ਪਹਿਲੀਆਂ ਲਾਈਵ ਕਲਿੱਪਾਂ ਦੇਖਦੇ ਹੁੰਦੇ ਸੀਗੇ ਸਟੇਜਾਂ ਵਾਲੀਆਂ, ਤੁਸੀਂ ਸ਼ੁਰੂਆਤ ਜਦੋਂ ਕਰਨੀ ਤਾਂ ਸਾਰਿਆਂ ਨੂੰ ਮਿਸ਼ਰੀ ਦਾ ਇੱਕ ਇੱਕ ਦਾਣਾ ਦੇਣਾ।
1: ਹੁਣ ਵੀ
0: ਦਿੰਦੇ? ਮਿਸ਼ਰੀ ਨਾਲ ਲੈ ਕੇ ਆਉਂਦੇ ਹੁੰਦੇ ਕਿ ਇੱਥੋਂ ਬਣਾ ਲੈ ਕੇ?
1: ਨਹੀਂ, ਸਾਡੇ ਨਾਲ ਹੀ ਹੁੰਦੀ ਹੈ।
0: ਉਹ ਸ਼ੁਰੂ ਤੋਂ ਵੇਖ ਲਓ ਤੁਹਾਡੇ ਨਾਲ ਹੀ
1: ਆ ਪਹਿਲੇ ਦਿਨ।
0: ਹਾਂਜੀ,
1: ਜਿਹੜੀ ਆਪਣੀ ਉੱਥੇ ਤਾਂ ਸਾਡੇ ਤਾਗੇ ਵਾਲੀ ਮਿਸ਼ਰੀ ਹੁੰਦੀ ਕਈ ਵਾਰੀ,
0: ਹਾਂਜੀ,
1: ਇੱਥੇ ਨਹੀਂ ਅਵੇਲੇਬਲ ਹੁੰਦੀ।
0: ਠੀਕ ਹੈ ਜੀ, ਬਹੁਤ ਸੋਹਣਾ। ਅਤੇ ਆ ਮੈਂ ਦੇਖ ਰਿਹਾ ਜਦੋਂ ਆਪਾਂ ਕਮਰੇ 'ਚ ਆਏ ਤਾਂ ਸ਼ਾਇਦ ਕੋਈ ਸੀਗਾ ਗਾਣੇ ਦਾ ਕੋਈ ਵਾਸਤਾ ਜਿਹਾ, ਤੁਸੀਂ ਗੁੱਸੇ ਵੀ ਹੋ ਰਹੇ ਸੀਗੇ, ਅਤੇ ਪਿਆਰ ਵੀ ਇਹਨਾਂ ਨਾਲ ਇੰਨਾ ਹੀ ਆ ਸਾਰਿਆਂ ਨਾਲ?
1: ਉਹ ਤਾਂ ਹੁਣ ਇਹ ਦੱਸਣੇ ਆ,
0: ਕਿਉਂਕਿ ਜਿਹੜੇ ਹਿਸਾਬ ਨਾਲ ਸਾਰੇ ਸੁਣ ਲੈਂਦੇ,
1: ਅਸੀਂ ਦੋਸਤ ਨਹੀਂ ਹੁੰਦੇ, ਨਾ ਅਸੀਂ ਮਿੱਤਰ ਹੁੰਦੇ, ਕੰਮ ਤੋਂ ਬਾਅਦ ਅਸੀਂ ਮਿੱਤਰ ਹਾਂ ਸਾਰੇ। ਕੰਮ ਦਾ ਮਤਲਬ ਕੰਮ,
0: ਦੋਸਤੀ ਮਿੱਤਰਤਾ। ਤੁਹਾਡੇ ਲਈ ਦੋਸਤ ਕਿਹੜਾ, ਉਹ ਜਿਹਨੂੰ 6 ਸਾਲਾਂ ਪਿੱਛੋਂ ਵੀ ਫੋਨ ਲਾਇਆ ਜਾਵੇ ਤੇ ਉਹ ਚੁੱਕੇ ਕਹੇ ਭਾਈ ਕੀ ਹਾਲ ਤੇ
1: ਬੋਲਾਂ? ਉਹ ਮਨੀਸ਼ ਜੀ ਸਾਡੇ ਨਾਲ, ਮੈਂ ਪਹਿਲੇ ਸ਼ੋਅ ਤੋਂ ਨਾਲ ਹਾਂ।
0: ਹਾਂਜੀ,
1: 99 ਤੋਂ ਨਾਲ ਆ ਅਸੀਂ।
0: ਓਕੇ, 1992 ਤੋਂ।
1: ਉਹ ਨਸੀਬ ਉਦੋਂ ਵੀ ਪਹਿਲਾਂ ਦਾ ਭੰਗੜਾ ਯੂਨੀਵਰਸਿਟੀ ਪਾਉਂਦੇ ਹੁੰਦੇ ਸੀ।
0: ਹਾਂਜੀ,
1: ਢੋਲ ਵਾਲੇ ਸੱਜਣ
0: ਹੈ।
1: ਉਦੋਂ ਫਿਰ ਦੋ ਦੋ ਚਾਰ ਚਾਰ ਸਾਲ ਦੇ ਵੱਖ ਵੇ ਨਾਲ ਫਿਰ ਬਾਕੀ ਰਲੀ ਗਏ।
0: ਓਕੇ,
1: ਪੁਰਾਣੇ ਹੀ ਸਾਰੇ
0: ਸਾਥੀ ਜੀ। ਤੁਹਾਨੂੰ ਸਾਰੇ ਇੰਸਟਰੂਮੈਂਟ ਚੋਂ ਸਭ ਤੋਂ ਵੱਧ ਆਨੰਦ ਕਿਹਨੂੰ ਵਜਾ ਕੇ ਆਉਂਦਾ ਜਾਂ ਪਲੇ ਕਰਕੇ?
1: ਸਾਜ਼ ਸਾਰਿਆਂ ਦੇ ਸੁਮੇਲ ਹੁੰਦਾ ਤਾਂ ਇੱਕ ਸੰਗੀਤ ਬਣਦਾ।
0: ਹਾਂਜੀ,
1: ਇੱਕ ਸਾਜ਼ ਨਾਲ ਤੁਸੀਂ ਰੂਹਦਾਰੀ ਕਰ ਸਕਦੇ ਹੋ। ਸੰਗੀਤਕ ਰੂਪ ਉਦੋਂ ਹੀ ਦਿੱਤਾ ਜਾਂਦਾ ਜੇ ਸਾਰੇ ਵੱਜਦੇ। ਸਾਰੇ ਅੱਛੇ ਆ, ਇਹਨਾਂ ਦੀ ਆਪਣੀ ਆਪਣੀ ਢੋਲ ਦਾ ਆਪਣਾ,
0: ਹਾਂਜੀ,
1: ਆਨੰਦ ਹੈ, ਢੋਲਕ ਦਾ ਆਪਣਾ, ਕੀਬੋਰਡ ਮੇਨ ਹੁੰਦਾ,
0: ਹਾਂਜੀ,
1: ਲੀਡ ਕਰਨ ਵਾਲਾ।
0: ਬਹੁਤ ਸੋਹਣਾ ਜੀ। ਗੱਲ ਆਪਾਂ ਗੀਤਾਂ ਦੀ ਕਰਦੇ ਸੀਗੇ, ਫਿਲਮਾਂ ਵਾਲੇ ਪਾਸੇ ਵੀ ਆਵਾਂਗੇ, ਪਰ ਨਾਲ ਦੀ ਨਾਲ ਜਿਹੜੀ ਸਾਡੀ ਡਿਊਟੀ ਲੱਗੀ ਆ ਵੀ ਪ੍ਰੋਗਰਾਮ ਨੂੰ ਜਿਹੜੇ ਕਰਾ ਰਹੇ ਨੇ ਉਹਨਾਂ ਸਿਰ ਵੀ ਸਿਰਾ ਜਾਂਦਾ, ਉਹਨਾਂ ਦੀ ਬਹੁਤ ਮਿਹਨਤ ਹੁੰਦੀ ਆ।
1: ਅੱਛਾ, ਇਹ ਜ਼ਰੂਰ ਕਹਿੰਦਾ ਪ੍ਰਮੋਟਰ,
0: ਸਾਡੀ ਵੀ ਹੁਣ ਤੁਹਾਨੂੰ ਹਰ ਕੋਈ ਪੁੱਛਦਾ ਹੋਣਾ।
1: ਨਹੀਂ, ਮੈਂ ਉਹ ਪਹਿਲਾਂ ਬੀਬੀ ਨੇ ਇੱਕ ਇੰਟਰਵਿਊ ਕਰੀ ਸੀ।
0: ਹਾਂਜੀ ਹਾਂ,
1: ਉਹ ਕਹਿੰਦੇ ਜੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ, ਜਿਹੜੇ ਪ੍ਰਮੋਟਰ ਸਾਹਿਬ। ਮੈਂ ਕਹਿੰਦਾ ਜੀ ਪ੍ਰਮੋਟਰ ਦਾ ਮੇਰੇ ਨਾਲ ਸ਼ੋਅ ਤੱਕ ਤਾਲੁਕ ਹੈ।
0: ਹਾਂਜੀ,
1: ਮੈਂ ਨਿੱਜੀ ਜ਼ਿੰਦਗੀ 'ਚ ਮੈਨੂੰ ਕੋਈ ਵੀ ਪੰਜਾਬੀ, ਮੈਂ ਕਿਸੇ ਨਾਲ ਵੀ ਗੱਲ ਕਰ ਸਕਦਾ, ਇਹ ਕੋਈ ਬੰਦਿਸ਼ ਨਹੀਂ ਜੇ ਮੈਂ ਆਸਟ੍ਰੇਲੀਆ 'ਚ ਆਇਆ।
0: ਹਾਂਜੀ,
1: ਜੇ ਕਿਸੇ ਦੀ ਕਿਸੇ ਨਾਲ ਨਹੀਂ ਬਣਦੀ ਤਾਂ ਸਾਡਾ ਤਾਂ ਪਿਆਰਾ ਹੈ, ਉਹ ਵੱਖਰੀ ਗੱਲ ਆ ਵੀ ਇੱਕ ਦੂਜੇ ਦੇ ਤੁਹਾਡੇ ਮਨ ਮੁਟਾਵ ਹੋ ਸਕਦਾ।
0: ਹਾਂਜੀ,
1: ਪਰ ਮੈਂ ਉਹਨੂੰ ਹੱਸਦਾ ਸੀ, ਮੈਂ ਕਿਹਾ ਗੁੜੇ ਜੇ ਮੈਂ ਵਹਿ ਬਾਜ਼ਾਰ ਤੁਰਿਆ ਫਿਰਦਾ ਤਾਂ ਤੂੰ ਮੈਨੂੰ ਉਦੋਂ ਵੀ ਸਵਾਲ ਪੁੱਛ ਸਕਦੀ, ਕੋਈ ਐਡਾ ਮਸਲਾ ਨਹੀਂ।
0: ਹਾਂਜੀ
1: ਹਾਂਜੀ,
0: ਇੱਕ ਨਾ ਦਿਲੋਂ ਮੇਰਾ ਸਵਾਲ ਆ, ਬੱਬੂ ਮਾਨ ਹੁਣ ਇੰਨੇ ਵੋਕਲ ਕਿਉਂ ਨਹੀਂ ਨੇ? ਇਹ ਮੇਰੀ ਜੋ ਬੰਦਾ ਇੱਕ ਲਿਸਨਰ ਵੀ ਤੁਹਾਨੂੰ ਕਿਤੇ ਨਾ ਕਿਤੇ ਓਬਜ਼ਰਵ ਕਰ ਰਿਹਾ ਹੁੰਦਾ ਪਿਛਲੇ ਕੁਝ ਸਾਲਾਂ ਦੇ ਵਿੱਚ, ਸਟੇਜਾਂ ਤੋਂ ਜਿਵੇਂ ਖੁੱਲ੍ਹਦਿਲੀ ਨਾਲ ਕੁਝ ਵੀ ਕਹਿ ਦੇਣਾ, ਕੋਈ ਬਿਆਨ ਦੇ
1: ਦੇਣਾ, ਜੇ ਬਹੁਤਾ ਕੰਮ ਅੜ ਗਿਆ ਤਾਂ
0: ਮੈਂ ਨਹੀਂ ਕਹਿਣਾ, ਕਹਿ ਦੋ, ਪਰ ਤੁਸੀਂ ਬਹੁਤ ਘੱਟ ਬੋਲਦੇ ਆ ਅੱਜ ਕੱਲ੍ਹ।
1: ਨਹੀਂ ਬੋਲਿਆ, ਦੇਖੋ ਸਮਝਣੇ, ਦੁਸ਼ਮਣੀ ਦਾ ਵੀ ਉੱਥੇ ਸਵਾਦ ਆਉਂਦਾ ਜਿੱਥੇ ਦੁਸ਼ਮਣ ਅਖਲਾਕੀ ਹੋਵੇ। ਐਵੇਂ ਮਲੰਗ ਬੰਦੇ ਨਾਲ ਵੀ ਬਹਿਸ ਕਰਦਾ ਕੋਈ ਫਾਇਦਾ ਨਹੀਂ ਆਉਂਦਾ।
0: ਹਾਂਜੀ,
1: ਇਹਦੇ ਇੱਕ ਉਰਦੂ ਬੜਾ ਅੱਛਾ ਸ਼ੇਅਰ ਹੈ ਕਿ ਸਾਜ਼ ਮੇਂ ਇਤਨੇ ਭਰੇ ਨਗਮੇ ਕੇ ਖਾਮੋਸ਼ ਹੋ ਗਿਆ। ਕਈ ਵਾਰੀ ਤੁਸੀਂ ਜੋ ਜ਼ਿੰਦਗੀ ਨੂੰ ਬਹੁਤ ਪੜ੍ਹ ਲੈਂਦੇ ਹੋ, ਬਹੁਤੀ ਵਾਰੀ ਤੁਸੀਂ ਚੁੱਪ ਰਹਿੰਦੇ ਹੋ, ਬੇਲੋੜੀ ਬਹਿਸ ਦਾ ਕੋਈ ਫਾਇਦਾ ਨਹੀਂ। ਚੰਗਾ ਜੇ ਕੋਈ ਤੁਸੀਂ ਉਹਦੇ ਨਾਲ ਕਿਸੇ ਗਰੀਬ ਦੀ ਗੱਲ ਕਰ ਲਓ ਤਾਂ ਚੰਗਾ, ਆਪਣੀ ਮੈਂ ਤਾਂ ਸਾਰੇ ਪਾਸੇ ਹੋਈ ਜਾਂਦੀ ਹੈ, ਤੋ ਕਾਮਾਂ ਵਾਲੀ ਬਹੁਤ ਹੈ। ਕੋਈ ਵਿਦਵਤਾ ਬਾਰੇ ਕੋਈ ਆਮ ਜਿਹੜਾ ਇੰਟਰਨੈਟ ਹੈ ਇਹਦੇ 'ਚ ਕੋਈ ਬਹੁਤੀ ਅਕਲਮੰਦੀ ਦੀਆਂ ਗੱਲਾਂ ਹੀ ਹੈ ਨਹੀਂ ਉਹਦੇ 'ਤੇ ਤੁਸੀਂ, ਔਰ ਜਾਂ ਫਿਰ ਮੈਂ ਰੋਜ਼ ਲਾਈਵ ਹੋਣਾ ਹੋਵੇ ਫਿਰ ਮੈਂ ਉਹੀਆਂ ਗੱਲਾਂ ਕਰਾਂ। ਮੈਂ ਤਾਂ ਕੰਮ ਕਰਦਾ ਹੁਣ ਇਹਦੇ ਲਈ, ਜ਼ਰੀਆ ਕੋਈ ਵੀ ਹੋ ਸਕਦਾ ਤੁਹਾਡੇ ਤੱਕ ਗੱਲ ਪਹੁੰਚਾਉਣ ਦਾ, ਇੰਟਰਨੈਟ, ਫੇਸਬੁੱਕ, ਬਸ ਇਹ ਤੋਂ ਬਾਅਦ ਅਸੀਂ ਕੰਮ ਤੋਂ ਬਾਅਦ ਅਲੋਪ ਹੋ ਜਾਣਾ।
0: ਕਾਵਾਂ ਰੋਲੀ 'ਚ ਬੱਬੂ ਮਾਨ ਦੀ ਸ਼ਾਂਤੀ ਕਿੱਥੇ ਆ?
1: ਮੈਂ ਤਾਂ ਆਨੰਦ ਲੈਣਾ ਦੇਖ ਲਾ, ਸਾਡੇ ਮੁੰਡੇ ਵੀ ਖਿੜੇ ਪਏ, ਅਸੀਂ ਵੀ ਖਿੜੇ।
0: ਕਾਵਾਂ ਰੋਲੀ ਸੁਣਦੀ ਨਹੀਂ ਕਿ ਇਗਨੋਰ ਕੀਤੀ ਜਾਂਦੀ?
1: ਨਹੀਂ, ਇੰਨਾ ਉਹਦੇ 'ਤੇ ਹੈ ਵੀ ਨਹੀਂ।
0: ਹਾਂਜੀ,
1: ਕੋਈ ਦੇਰ ਬਾਅਦ ਕੋਈ ਕਈ ਕਈ ਵਾਰੀ ਗੱਲ ਕਰਨੀ ਪੈ ਜਾਵੇ ਤਾਂ ਪੈ ਜਾਵੇ, ਉੱਦਾਂ ਤਾਂ ਦੂਰ ਹੈ ਤੂੰ।
0: ਹਾਂਜੀ,
1: ਤੁਸੀਂ ਜਿਸ ਤਰ੍ਹਾਂ ਦਾ ਤੁਹਾਡਾ ਨਿੱਜੀ ਸ਼ੌਕ ਆ ਉਸੇ ਤਰ੍ਹਾਂ ਜੇ ਤੁਸੀਂ ਸਮਾਜਿਕ ਮੀਡੀਆ 'ਤੇ ਜਾਓਗੇ ਇਹ ਵੀ ਬ੍ਰੇਨ ਮੈਪਿੰਗ ਹੈ, ਉੱਦਾਂ ਦੀ ਤੁਹਾਨੂੰ ਵੀਡੀਓਜ਼ ਮਿਲਣਗੇ। ਜੇ ਚੰਗੇ ਦੇਖੋਗੇ ਤਾਂ ਚੰਗੇ ਵੀ ਆਉਣਗੇ ਤੁਹਾਡੇ ਕੋਲ।
0: ਹਾਂਜੀ,
1: ਇਹ ਕਲੇਸ਼ ਦੇ ਸ਼ੌਕੀਆਂ ਵੀ ਗੁਆਂਢੀਆਂ ਦੀ ਕੰਧ 'ਤੇ ਕੈਮਰਾ ਰੱਖ ਕੇ ਦੇਖਣਾ ਵੀ ਕਰਦਾ ਕੀ ਹੈ, ਹੁਣ ਸ਼ਰਾਬ ਪੀ ਲਈ ਹੁਣ ਵਾਲ ਫੜਦੇ, ਹੈ ਨਾ?
0: ਹਾਂਜੀ ਹਾਂ,
1: ਉੱਪਰ ਇੱਦਾਂ ਦੇ ਬੰਦਿਆਂ ਦਾ ਕਈ ਵਾਰੀ ਕੁਦਰਤ ਨੁਕਸਾਨ ਕਰ ਦਿੰਦੀ, ਦੂਜੇ ਤੀਵੀਂ ਦਾ ਵੀਡੀਓ ਬਣਾਉਂਦੇ ਕਹਿੰਦੀ ਆਪ ਦੀ ਟੱਪ ਜਾਂਦੀ।
0: ਹਾਂਜੀ, ਤੁਸੀਂ ਉਰਦੂ ਦੀ ਸ਼ਾਇਰੀ ਦੀ ਗੱਲ ਕੀਤੀ, ਬਹੁਤ ਗੀਤਾਂ ਦੇ ਵਿੱਚ ਤੁਹਾਡੀਆਂ ਕਿਤਾਬਾਂ ਦੇ ਵਿੱਚ ਪੜ੍ਹਨ ਨੂੰ ਮਿਲ ਜਾਂਦਾ, ਪਰ ਸਮਝਣ ਨੂੰ ਹਾਲੇ ਸ਼ਾਇਦ ਉਹਦਾ ਦਿਮਾਗ ਨਹੀਂ ਕਹਿ ਲਈਏ, ਪਰ ਉਹ ਰਸ ਜ਼ਰੂਰ ਹੁੰਦਾ ਉਸੇ ਦੇ ਵਿੱਚ ਹੀ। ਗਾਣੇ ਤਾਂ ਬਹੁਤ ਆ ਜਿਹੜੇ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ, ਬਟ ਉਹ ਗਾਣਾ ਕਦੋਂ ਲਿਖਿਆ? ਮਿਲ ਗਈ ਪਿੰਡ ਦੇ ਮੋੜ 'ਤੇ, ਅਤੇ ਉਸ ਤੋਂ ਇਲਾਵਾ ਜਿਹੜਾ ਉਹਦਾ ਸੀਗਾ ਕਿ ਸੁੰਦਰ ਸ਼ਾਕ, ਮੈਂ ਸੋਰੀ ਗਲਤ ਬੋਲ ਰਿਹਾ ਸ਼ਾਇਦ, ਮਾਂ ਬੋ ਸ਼ੋਭ ਰੁਖੇ ਤਰਕਸ਼ਾਂ, ਮੁਰਦੇ ਵਿੱਚ ਅੱਜ ਜਾਨ ਪਾ ਗਈ ਜੋ ਹਨੇਰਾ ਨਫਸ਼ਾਂ।
1: ਨਹੀਂ, ਇਹ ਵੀ ਗਲਤ,
0: ਇਹ ਵੀ ਗਲਤ ਹੈ, ਫਿਰ ਤੁਸੀਂ ਕਲੀਅਰ ਕਰੋ ਅਤੇ ਨਾਲੇ ਮੈਨੂੰ ਸਮਝਾਓ ਪੂਰਾ।
1: ਸ਼ਵਾਫ ਹੈ ਮਾਵਸ਼, ਸੋਭ ਰੁਖੇ ਤਰਕਸ਼ਾਂ, ਲਾਸ਼ ਦੇ ਵਿੱਚ ਅੱਜ ਜਾਨ ਪਾ ਗਈ ਉਹ ਮਸੀਹਾ ਨਫਸਾਂ।
0: ਪਰ ਮੈਨੂੰ ਸਮਝ ਨਹੀਂ ਆਈ ਮਸੀਹ,
1: ਪੜੋਗੇ ਨਾ ਤਾਂ ਹੀ ਤਾਂ ਮੈਂ ਜ਼ੋਰ ਦਿੰਦਾ ਵੀ ਪੜ੍ਹਨਾ ਚਾਹੀਦਾ ਤੁਹਾਨੂੰ, ਪੜ੍ਹਿਆ ਕਰੋ।
0: ਹੁਣ ਫਿਰ ਪੰਜਾਬੀ ਗੀਤਾਂ ਦੇ ਵਿੱਚ ਇੱਕ ਤਾਂ ਤੁਹਾਡੇ ਸਿਰਸੇਰਾ ਜਾਂਦਾ, ਪਰ ਕਿੰਨੇ ਜਾਣੇ ਆਰਟਿਸਟ ਨਵੇਂ ਕੋਸ਼ਿਸ਼ ਕਰਦੇ ਨੇ ਕਿ ਪੰਜਾਬੀ ਦੀ ਰੈਫਰੈਂਸ ਕਿਤੋਂ ਰਾਜੇ ਨਾ ਮਹਾਰਾਜੇ ਨਾ ਕਿ ਰਾਣੀ ਨਾ ਕਿ ਪੁਰਾਣੀ ਲੜਾਈ ਨਾਲ ਜੋੜ ਕੇ, ਅਤੇ ਉਹ ਪਸੰਦ ਵੀ ਕੀਤੀ ਜਾਂਦੀ, ਪਰ ਕਿਤਾਬਾਂ ਦੇ ਵਿੱਚ ਓਨਾ ਸਾਡਾ ਜੁੜਾਅ ਨਹੀਂ ਹੈਗਾ। ਗੀਤ ਦੇ ਵਿੱਚ ਜਦੋਂ ਕੋਈ ਆ ਜਾਂਦਾ ਤਾਂ ਸਾਰੇ ਜਣੇ ਰੀਲਾਂ ਪਾਉਂਦੇ ਜੀ ਉਹਨੇ ਵੇਖੋ ਆ ਕੇ ਆਉਂਦੀ ਆ
1: ਲਾਉਣੀ ਹੁੰਦੀ ਹੈ। ਜੇ ਤੁਸੀਂ ਮੰਨ ਲਓ ਤੁਹਾਡੇ ਪਰਿਵਾਰ 'ਚ ਤੁਸੀਂ ਇੱਕ ਕਿਤਾਬ ਪੜ੍ਹ ਲਈ ਸਾਰਾ ਪਰਿਵਾਰ ਲੱਗ ਜੂਗਾ, ਇੱਕ ਬੰਦੇ ਨੇ 5 ਲਾ ਤੇ, ਆਦਤ ਤਾਂ ਪਾਉਣੀ ਓ ਪੈਂਦੀ ਹੈ, ਨਹੀਂ ਤਾਂ ਕੋਈ ਨਾ ਕੋਈ ਤਾਂ ਸ਼ੁਰੂਆਤ ਕਰਦਾ, ਨਹੀਂ ਤਾਂ ਫਿਰ ਤੁਸੀਂ ਸਕਰੋਲ ਕਰਦੇ ਰਹਿੰਦੇ ਸਾਰਾ ਦਿਨ।
0: ਹਾਂਜੀ, ਪੜ੍ਹਾਈ ਦੀ ਗੱਲ ਕੀਤੀ ਤੁਸੀਂ, ਇਸ ਟਾਈਮ ਇੰਡੀਆ ਦੇ ਵਿੱਚ ਕੁਕਰ ਜਨਤਾ ਪਾਰਟੀ ਦੇ ਪ੍ਰੋਟੈਸਟ ਚੱਲ ਰਹੇ ਨੇ, ਅਤੇ
1: ਕਾਹਦੀ ਹੈ ਗੀਤ, ਕਾਹਦੀ ਉਹ
0: ਕੋਕਰ ਜਨਤਾ ਪਾਰਟੀ ਐਨਈਟੀ ਦੇ ਜਿਹੜੇ ਪੇਪਰ ਹੁੰਦੇ ਨੇ ਨੀਟ ਦੇ, ਉਹ ਜਿਹੜੇ ਲੀਕ ਹੁੰਦੇ ਸੀਗੇ, ਅਤੇ ਉਹਨਾਂ ਦਾ ਕਹਿਣਾ ਵੀ ਧਰਮਿੰਦਰ ਪ੍ਰਧਾਨ ਜਿਹੜਾ ਐਜੂਕੇਸ਼ਨ ਮਿਨਿਸਟਰ ਆ ਉਹ ਅਸਤੀਫਾ ਦੇਣ ਇਸ ਸਮੇਂ। ਕਾਫੀ
1: ਪਾਰਟੀ ਮਤਲਬ ਕਿਹਦੀ ਹੈ
0: ਕੋਕਰ ਜਨਤਾ ਪਾਰਟੀ? ਕਹਿ ਲਓ ਕਿ ਇੱਕ ਮੀਮ ਤੋਂ ਸ਼ੁਰੂਆਤ ਹੋਈ USA ਤੋਂ, ਕਿਉਂਕਿ ਆਪਣੇ ਜਿਹੜੇ ਸੀਗੇ ਇਲੈਕਸ਼ਨ ਕਮਿਸ਼ਨਰ ਸਾਹਿਬ ਉਹਨਾਂ ਨੇ ਕਿਤੇ ਕਹਿਤਾ ਵੀ ਇਹ ਕੋਕਰੋਚ ਨੇ, ਜਦੋਂ ਉਹਨਾਂ ਨੇ ਕਿਹਾ ਵੀ ਨੀਟ ਕਿਉਂ ਲੀਕ ਹੁੰਦੇ ਨੇ, ਇਹ ਕਿਉਂ ਹੁੰਦਾ ਉਹ ਕਿਉਂ ਹੁੰਦਾ, ਉਹਨਾਂ ਨੇ ਪਾਰਟੀ ਬਣਾਈ, ਮਤਲਬ ਵੀ ਮੀਮ ਪੇਜ ਬਣਾਇਆ, ਰਾਤੋਂ ਰਾਤ 40-45 ਮਿਲੀਅਨ ਤੱਕ ਪਹੁੰਚ ਗਿਆ, ਅਤੇ ਹੁਣ ਇਸ ਸਮੇਂ ਦਿੱਲੀ ਦੇ ਵਿੱਚ
1: ਹੁਣ ਗੀਤਾਂ ਨੂੰ ਵੀ ਲੱਖ ਲੱਖ 100-100 ਮਿਲੀਅਨ ਹੋ
0: ਜਾਂਦਾ। ਜਿਹੜਾ ਉਹਦੇ ਪਿੱਛੇ ਰੀਜ਼ਨ ਆ ਵੀ ਨੀਟ ਦੇ ਪੇਪਰਸ ਨੂੰ ਲੈ ਕੇ ਵੀ ਉਹ ਅਸਤੀਫਾ ਨਹੀਂ ਦੇ ਰਹੇ ਐਜੂਕੇਸ਼ਨ ਮਿਨਿਸਟਰ, ਅਤੇ ਜਿੱਥੇ ਮੈਂ ਆ ਰਿਹਾ ਸੀਗਾ
1: ਪੇਪਰ ਦੇ ਕੇ ਕਿੰਨੀਆਂ ਨੌਕਰੀਆਂ ਮਿਲਦੀਆਂ,
0: ਪਰ ਜਿਹੜਾ ਮਿਹਨਤ ਕਰ ਰਿਹਾ।
1: ਨਹੀਂ, ਮੈਂ ਤਾਂ ਵੈਸੇ ਗੱਲ ਕਰਦਾ, ਮੈਂ ਆਪਣੇ ਲਈ ਸਵਾਲ ਪੁੱਛਦਾ ਕਿੰਨੀਆਂ ਨੌਕਰੀਆਂ ਮਿਲਣਗੀਆਂ।
0: ਅੱਛਾ, ਜੇ ਲੱਖਾਂ ਲੋਕੀ ਨੇ ਤਾਂ ਸ਼ਾਇਦ 1000 ਕੁ ਨੌਕਰੀਆਂ ਹੋਣਗੀਆਂ।
1: 1000 ਨੌਕਰੀ ਹੋਰ 36 ਕੰਮ ਆ, ਕਾਹਦੇ ਲਈ ਗੁਲਾਮੀ ਕਰਨੀ ਆ?
0: ਹਾਂਜੀ,
1: ਬਥੇਰੇ ਹੁਣ ਤੁਸੀਂ ਇਹਨਾਂ ਮੁਲਕਾਂ 'ਚ ਆਉਂਦੇ ਹੋ, ਤੁਸੀਂ ਕਿਹੜੇ ਕੋਈ ਜੋਬ ਕਰਦੇ? ਕਿੱਤਾ ਆਉਣਾ ਚਾਹੀਦਾ, ਕਿੱਤੇ 'ਚ ਬਿਲੀਵ ਕਰੋ। ਜਿੱਦਾਂ ਹੁਣ ਚੀਨ 'ਚ ਬਹੁਤ ਬੱਚੇ ਜਿਹੜੇ ਸਕੂਲਾਂ ਵਾਲੇ ਉਹਨਾਂ ਨੂੰ ਕਿਤਾਬੀ ਐਜੂਕੇਸ਼ਨ ਜਗ੍ਹਾ ਕਿੱਤਾ ਸ਼ੁਰੂ ਕਰਾਤਾ।
0: ਹਾਂਜੀ,
1: ਸਵੇਰੇ ਸਕੂਲ ਸ਼ੁਰੂ ਹੁੰਦੇ ਆ, ਲੰਚ 'ਚ ਉਹਨਾਂ ਨੂੰ ਸੌਣ ਲਈ ਵੀ ਉੱਥੇ ਸਿਸਟਮ ਬਣਾਇਆ ਉਹਨਾਂ ਨੇ, ਉਦੋਂ ਫਿਰ ਉੱਠਦੇ ਫਿਰ ਕਿੱਤਾ। ਉਹ ਤਾਂ ਹੀ ਚੀਨ ਦੇਖੋ ਕਿੱਥੇ ਪਹੁੰਚ ਗਿਆ।
0: ਹਾਂਜੀ, ਪਰ ਜਿਹੜੇ ਸਵਾਲ 'ਤੇ ਮੈਂ ਆਉਣਾ ਚਾਹੁੰਦਾ,
1: ਚੜ੍ਹਾ ਤਾ ਅਗਲੇ ਨੇ ਆਪਣੇ,
0: ਬਿਲਕੁਲ ਵੀ ਉਹ ਪ੍ਰੋਗਰੈਸਿਵ ਪ੍ਰੋਟੈਸਟ ਦੇ ਵਿੱਚ ਪੰਜਾਬ ਤੁਹਾਨੂੰ ਕਿਤੇ ਨਾ ਕਿਤੇ ਪਿੱਛੇ ਲੱਗਦਾ? ਕਿਸਾਨੀ ਪ੍ਰੋਟੈਸਟ ਸੀਗਾ, ਆਪਾਂ ਸਾਰਿਆਂ ਦੇਖਿਆ,
1: ਕੀ ਨਾਂ ਹੈ ਉਹਦਾ, ਸੱਜਣ ਦਾ ਮੈਂ ਪਤਾ ਨਹੀਂ,
0: ਅਭਿਜੀਤ
1: ਜਿਹੜਾ ਵੀ।
0: ਹਾਂਜੀ,
1: ਤਿੰਨ ਜਦੋਂ ਕਿਸਾਨ ਲੜਦੇ ਸੀ ਉਦੋਂ ਆਇਆ ਸੀ ਉਹ, ਤਾਂ ਫਿਰ ਅਸੀਂ ਕਦੇ ਜਾਈਏ?
0: ਪਰ ਸਟੂਡੈਂਟ ਹੁਣ ਅੱਜ ਹੀ ਨੀਟ ਦੇ ਜਿਹੜੇ ਰਿਜ਼ਲਟ ਆਏ ਨੇ, ਪੰਜਾਬ ਦਾ ਹੀ ਮੁੰਡਾ ਜਿਹਨੇ,
1: ਪੰਜਾਬ ਦੇ ਤਾਂ ਨੌਜਵਾਨ ਬਹੁਤੇ ਮੁੰਡੇ ਇਹਨਾਂ ਮੁਲਕਾਂ 'ਚ ਆ ਗਏ, ਤੂੰ ਵੀ ਮੁੰਡਾ ਹੈ
0: ਜੀ,
1: ਤੂੰ ਵੀ ਇੱਥੇ ਆ ਗਿਆ, ਪਰ ਜਦ ਤੁਸੀਂ ਇੱਥੇ ਆ ਗਏ ਫਿਰ ਕਾਹਦੇ ਨੂੰ ਲੜੀ ਜਾਣਾ ਆਪਾਂ?
0: ਹਾਂਜੀ,
1: ਨਾਲੇ ਸਾਰਾ ਕੰਮਾਂ ਦਾ ਠੇਕਾ ਪੰਜਾਬ ਨੇ ਲਿਆ।
0: ਹਾਂਜੀ,
1: ਪਹਿਲਾਂ ਪੰਜਾਬ ਨੇ 47 ਭੋਗਿਆ, ਪਹਿਲਾਂ ਅੰਗਰੇਜ਼ਾਂ ਨਾਲ ਲੜ ਕੇ, ਫਿਰ ਕਿੰਨੇ ਸਾਲ ਉੱਧਰ ਲੱਗੇ, ਫਿਰ ਭਗਤ ਸਿੰਘ ਸਾਹਿਬ ਸਰਾਭਾ ਸਾਹਿਬ ਲੱਗੇ ਰਹੇ, ਫਿਰ 84 ਗੜ 'ਚ ਪੈ ਗਈ, ਫਿਰ ਉਦੋਂ ਬਾਅਦ ਹਜ਼ਾਰਾਂ ਨੌਜਵਾਨ ਸਾਡਾ ਜਿਹੜਾ ਉਸ ਸਿਸਟਮ ਨਾਲ ਭਿੜਿਆ, ਜਿਹ ਚ ਅਸੀਂ ਵੀ ਆਪਣੇ ਪੱਧਰ ਦੇ ਖਿਲਾਫ਼ ਵੱਲੋਂ ਸਿਸਟਮ ਦੇ ਖਿਲਾਫ ਲੜਦੇ ਰਹੇ।
0: ਹਾਂਜੀ,
1: ਹੁਣ ਪੰਜਾਬ ਨੇ ਠੇਕਾ ਥੋੜ੍ਹੀ ਲੈ ਲੜਨ ਦਾ, ਪੰਜਾਬ ਕੋਲ ਬ੍ਰੇਨ ਵੀ ਤਾਂ ਹੈ, ਹੁਣ ਅਸੀਂ ਉਹ ਵਰਤਾਂਗੇ ਨਾ ਜਿੱਦਾਂ ਬਾਕੀ ਲੋਕ ਵਰਤਦੇ ਆ, ਸਿਆਸੀ ਲੋਕ ਵਰਤਦੇ, ਸਾਨੂੰ ਵੀ ਦਿਮਾਗ ਵਰਤਣਾ ਪਊਗਾ, ਅਸੀਂ ਹਰ ਗੱਲ 'ਚ ਕਦੇ ਲਈ ਖੜ ਜਾਈਏ ਜਾ ਕੇ ਡਾਂਗ ਜਾ ਕੇ।
0: ਜੀ
1: ਹੈ ਨਾ,
0: ਬਿਲਕੁਲ ਬਿਲਕੁਲ। ਸਿਆਸਤ ਤੋਂ ਥੋੜ੍ਹਾ ਪਾਸੇ ਜਾਂਦੇ ਹਾਂ, ਗਾਣਿਆਂ ਵਾਲੇ ਪਾਸੇ ਹੀ ਆਉਂਦੇ ਹਾਂ ਆਪਾਂ।
1: ਨਹੀਂ, ਜਿੱਦਣ ਨੂੰ ਮਰਜ਼ੀ ਆ ਜਾਓ, ਸਿਆਸਤ ਨੂੰ ਆ ਜਾਓ।
0: ਪੰਜਾਬ
1: ਦੀ ਗੱਲ ਕਰਾਂਗੇ, ਸਾਨੂੰ ਤਾਂ ਖੇਤਾਂ ਦਾ ਆਪਦੇ ਮਜ਼ਦੂਰਾਂ ਨਾਲ ਪਿਆਰ ਹੈ, ਉਹਨਾਂ ਦੀ ਜੇ ਗੱਲ ਹੁੰਦੀ ਹੈ ਤਾਂ ਆਪਾਂ ਖੜਾਂਗੇ।
0: ਮੀਮਸ ਦੇਖਦੇ ਵੈਸੇ ਆਪਣੇ?
1: ਨਹੀਂ ਨਹੀਂ,
0: ਤੁਹਾਡੇ ਤੁਹਾਨੂੰ ਪਤਾ ਪਿੱਛੇ ਜੇ ਇੱਕ ਗਾਣਾ ਸੀਗਾ, ਉਹ ਥੋੜਾ ਧਾਰਮਿਕ ਗਾਣਾ ਸੀਗਾ, ਪਰ ਉੱਥੇ ਬਹੁਤ ਮੀਮਸ ਬਣੇ।
1: ਝਾੜੂ ਪਹਿਲਾਂ ਤਾਂ ਕਿਤਾਬਾਂ ਚ ਹੁੰਦੇ ਨੀ ਸੀ, 1990 ਤੋਂ ਪਹਿਲਾਂ
0: ਵਾਲੇ ਆ ਗਏ ਨੇ ਸ਼ਬਦ ਹੁਣ।
1: ਅੱਛਾ, ਤਾਂ ਹੀ ਜੈਨ ਜੀ ਕਹਿੰਦੇ ਵੀ ਅਸੀਂ ਸਿਆਣੇ ਹਨਾ?
0: ਨਹੀਂ, ਸਿਆਣੇ ਤੇ ਚਲੋ ਸਾਰੇ।
1: ਤੁਸੀਂ ਕਿਹੜੇ ਚਾਹੁੰਦੇ ਹੋ?
0: ਮੈਂ ਜੀ 95 ਦਾ ਬਾਰਨ
1: ਮਿਲੇਨੀਅਲ।
0: ਹਾਂਜੀ ਹਾਂ,
1: ਚਲੋ ਠੀਕ ਹੈ ਫਿਰ, ਤੁਸੀਂ ਤੁਹਾਤੋਂ ਥੋੜੇ ਛੋਟੇ ਹੋ, ਕੋਈ ਨਹੀਂ, ਨੇੜੇ ਜੀ ਆਪਾਂ।
0: ਹੁਣ ਪਿੱਛੇ ਜੇ ਤੁਹਾਡਾ ਗੀਤ ਆਇਆ ਸੀਗਾ ਮਲਕੀ ਕੀਮਾ, ਹਨਾ,
1: ਬਹੁਤ ਪਹਿਲਾਂ ਆਇਆ ਸੀ।
0: ਹਾਂਜੀ ਹਾਂ,
1: ਸਾਲ ਹੋ ਗਏ
0: ਪਾਪਾ ਸੁਣਦੇ ਰਹੀ ਦਾ, ਸਾਨੂੰ ਲੱਗਦਾ ਪਿੱਛੇ ਜੇ ਆਇਆ ਸੀਗਾ, ਤੇ ਉਹ ਗੀਤ ਬੜਾ ਲੰਬਾ ਸੀਗਾ।
1: ਹਾਂ, ਉਹ ਕਿੱਸਾ ਬਣ ਜਾਂਦਾ।
0: ਹਾਂਜੀ ਹਾਂ, ਉਦੋਂ ਲੱਗਾ ਨੀ ਕਮਰਸ਼ਲੀ ਤੇ ਸ਼ਾਇਦ, ਐਂਡ ਕਮਰਸ਼ਲੀ ਉਹ ਚੱਲਣ ਵਾਲਾ ਵੀ ਨਹੀਂ ਸੀ, ਉਹ ਜਿਹਨੂੰ ਸ਼ੌਂਕ ਹੈ ਸ਼ਾਇਦ ਉਹ ਜਾ ਕੇ ਸੁਣੋ।
1: ਕਮਰਸ਼ੀ ਦਾ ਸੁਣੋ ਮੇਰੀ ਗੱਲ, ਸਾਡੇ 90% ਸਿੰਗਰ ਕਮਰਸ਼ੀਅਲ ਹੈ
0: ਜੀ।
1: ਉਹ ਹਰ ਬੰਦਾ ਆਪਦੇ ਤਰੀਕੇ ਨਾਲ ਆਪਦੇ ਪੇਸ਼ੇ 'ਚ ਕੋਈ ਨਾ ਕੋਈ ਕਿਸੇ ਤਰੀਕੇ ਆਪਦਾ ਜੋ ਵੀ ਉਹਨਾਂ ਨੇ ਤੋਰੀ ਫੁਲਕਾ ਚਲਾਉਣਾ ਉਸ ਤਰ੍ਹਾਂ ਕਰਦਾ। ਮੇਰਾ ਨਹੀਂ ਇਹ ਵਿਚਾਰ। ਦੇਖੋ, ਮੈਂ ਜਦੋਂ ਗਾਉਣ ਲੱਗਿਆ ਸੀ,
0: ਹਾਂਜੀ,
1: ਉਹ ਉਦੋਂ ਬਾਅਦ ਫਿਰ ਪਹਿਲੀ ਟੇਪ, ਫਿਰ ਦੂਜੀ ਟੇਪ, ਫਿਰ ਫਿਲਮਾਂ, ਤੇ ਮੈਨੂੰ ਪਹਿਲਾਂ ਇਹ ਬਹੁਤੇ ਸਵਾਲ ਮੇਰੇ ਤੋਂ ਪਹਿਲਾਂ ਨਹੀਂ ਹੋਏ ਕਿਸੇ ਨੂੰ, ਨਾ ਬਾਅਦ 'ਚ ਹੋਏ ਨੇ, ਸਾਨੂੰ ਬਹੁਤ ਹੋਏ। ਦੇਖਦੇ ਹੁਣ ਅੱਗੇ, ਫਿਰ ਹੁਣ ਦੇਖਦੇ ਆ, ਕਰਦੇ ਕਰਦੇ ਮਤਲਬ ਚੀਕਾਂ ਮਾਰਦੇ ਫਿਰਦੇ ਵਿਚਾਰੇ ਅੱਜ ਤੱਕ,
0: ਹਨਾ।
1: ਆ ਨੀ ਜੀ ਗੱਲ ਬਣੀ, ਆ ਗੱਲ ਬਣ ਗਈ, ਐ ਨੀ ਹੁੰਦਾ, ਐ ਨੀ ਹੁੰਦਾ, ਇਹ ਕੋਈ ਗ੍ਰਾਮਰ ਨੀ ਹੁੰਦੀ। ਇੱਕ ਰਾੜੀ ਬੱਚਾ ਜਿਹਨੂੰ ਪਤਾ ਜਿਹੜਾ ਇੰਟਰਨੈਟ ਤੇ ਜਿਹਨੂੰ ਨਲੀ ਪੂੰਝਣੀ ਹੁੰਦੀ, ਉਹ ਥੋੜੀ ਉਹ ਕਿੱਦਾਂ ਡਿਸਾਈਡ ਕਰ ਦੂਗਾ ਚੰਗਾ ਕੀ ਮਾੜਾ? ਇੱਕ ਕਮੈਂਟ ਥੋੜੀ ਡਿਸਾਈਡ ਕਰਦਾ। ਉਹ ਬਹੁਤ ਜਿਹੜੇ ਆਰਟਿਸਟ ਨੇ ਕਮੈਂਟਾਂ 'ਚ ਜਾ ਫਸਦੇ ਆ, ਉੱਥੋਂ ਫਿਰ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ।
0: ਹਾਂਜੀ,
1: ਇਹ ਰਸਤੇ ਤਾਂ ਸਾਰੇ, ਜਦੋਂ ਤੁਸੀਂ ਕੈਰੀਅਰ ਸ਼ੁਰੂ ਕਰਦੇ ਆ, ਉਦੋਂ ਬਾਅਦ ਤੁਸੀਂ ਜਦੋਂ ਹੌਲੀ ਹੌਲੀ ਹੌਲੀ ਰਮ ਜਾਂਦੇ ਹੋ, ਜਦੋਂ ਲੋਕ ਤੁਹਾਨੂੰ ਪਿਆਰ ਦੇ ਦਿੰਦੇ ਆ, ਫਿਰ ਉਹਦੇ ਲਈ ਕੋਈ ਉਸ ਤਰ੍ਹਾਂ ਦਾ ਇਮਤਿਹਾਨ ਨਹੀਂ ਹੁੰਦਾ, ਉਹ ਫਿਰ ਵਿਸ਼ੇ ਹੁੰਦੇ ਆ।
0: ਹਾਂਜੀ,
1: ਉਹ ਮੰਨ ਲਓ ਮੈਂ ਵੈਪਨ ਵਾਲੇ ਗਾਣੇ ਗਾਈ ਜਾਊਂਗਾ, ਉਹਦੇ ਉਹਨੂੰ ਇੱਕ ਫਿਰਕਾ ਪਸੰਦ ਕਰੂਗਾ
0: ਜੀ,
1: ਅਤੇ ਫੀਮੇਲ ਨੂੰ ਕੀ ਪਸੰਦ ਆ, ਉਹਨਾਂ ਦਾ ਵੀ ਤਾਂ ਹੱਕ ਹੈ, ਛੋਟੇ ਬੱਚਿਆਂ ਨੂੰ ਕੀ ਪਸੰਦ ਆ, ਬਜ਼ੁਰਗਾਂ ਨੂੰ ਕੀ ਪਸੰਦ ਹੈ। ਇੱਕ ਪਰਿਵਾਰ 'ਚ 5 ਮੈਂਬਰ ਆ, ਵੱਖ ਵੱਖ ਏਜ ਦੇ ਆ।
0: ਹਾਂਜੀ,
1: ਤੁਹਾਡੇ ਨਾਲ ਇੱਕ 15 ਸਾਲ ਦਾ ਜਵਾਕ ਹੈ, ਉਹਨੂੰ ਰੈਪ ਲਾ ਦਿਓ ਕਿਤੇ, ਨਾਲ ਬਾਬੇ ਨੂੰ ਬਿਠਾ ਦਿਓ, ਗਾਲ ਉਹ ਪਾਕਿਸਤਾਨੋਂ ਲਿਆ ਕੇ ਕੱਢੂਗਾ ਫਿਰ ਉਹ ਵੀ ਕਿਹਾ ਇਹ।
0: ਹਾਂਜੀ,
1: ਸੋ ਗੀਤ ਸਾਂਝਾ ਹੁੰਦਾ, 3 ਜਨਰੇਸ਼ਨਾਂ ਨੂੰ ਜੋੜਨ ਦਾ ਗੀਤ ਹੁੰਦਾ।
0: ਹਾਂਜੀ,
1: ਸੋ ਉਸ ਤਰ੍ਹਾਂ ਸੋਚਣ ਦਾ ਕੋਈ ਬੇਵਕੂਫਾਨਾ ਹਰਕਤ ਹੁੰਦੀ ਹੈ, ਕਮਰਸ਼ੀਅਲ ਕੁਛ ਵੀ ਨਹੀਂ ਹੁੰਦਾ। ਮੇਰਾ ਮੈਨੂੰ ਤੁਸੀਂ ਗਾਉਣ ਨੂੰ ਰੱਖਿਆ,
0: ਹਾਂਜੀ
1: ਯਾਰ ਤੇਰੇ ਗਾਣੇ ਸੁਣਿਆ, ਮੈਂ ਗਾ ਰਿਹਾ, ਤੁਹਾਨੂੰ ਮੈਂ ਅਲੱਗ ਅਲੱਗ ਚੀਜ਼ਾਂ ਸੁਣਾਉਣਾ, ਤੁਸੀਂ ਉਹ ਚੂਜ਼ ਕਰਨੀ ਆ।
0: ਹਾਂਜੀ,
1: ਮੰਨ ਲਓ ਤੁਹਾਨੂੰ ਕੋਈ ਸਾਹਿਤ ਗੀਤ ਪਸੰਦ ਹੈ, ਉਹ ਤੁਹਾਡੀ ਪਸੰਦ ਹੈ, ਤੁਸੀਂ ਉਹਦੇ ਟਿੱਪਣੀ ਕਰ ਸਕਦੇ, ਕਿਉਂਕਿ ਉਹ ਤੁਹਾਨੂੰ ਲੱਗਦਾ ਕਿ ਇਹ ਸਾਹਿਤਕ ਤਾਂ ਹੈ ਪਰ ਮੇਰੀ ਸੋਚ ਤੋਂ ਥੋੜ੍ਹਾ ਜਿਹਾ ਥੱਲੇ ਆ, ਉੱਪਰ ਹੈ।
0: ਹਾਂਜੀ ਹਾਂ,
1: ਤੁਹਾਨੂੰ ਪਰ ਦੂਜੇ ਗਾਣਿਆਂ 'ਚ ਵੜਨ ਦਾ ਤੁਹਾਨੂੰ ਕੀ ਲੈਣਾ ਦੇਣਾ ਉਹਦੇ ਨਾਲ, ਜਿਹੜੀ ਚੀਜ਼ ਤੁਹਾਡੇ ਟੇਸਟ ਦੀ ਉਹਨੀ।
0: ਬਿਲਕੁਲ,
1: ਬਟ ਜਿਹੜੇ ਵਿਹਲੜ ਲੋਕ ਹੈ, ਕੀਬੋਰਡ 'ਤੇ ਬੈਠੇ ਆ ਜਿਹੜੇ ਯੋਧੇ,
0: ਹਾਂਜੀ,
1: ਉਹ ਕੋਈ ਸੋਹਣੀ ਤੀਵੀਂ ਗੁੱਡੀ ਫੋਟੋ ਪਾ ਦੇ, ਉਹ ਕਿਸੇ ਨੇ ਆਪ ਪਾਈ ਹੈ, ਮਤਲਬ ਆਪਦੇ ਦੋਸਤਾਂ ਮਿੱਤਰਾਂ ਦੇ ਸਰਕਲ 'ਚ ਵੀ ਮੈਂ ਕਿੱਦਾਂ ਪਾਈ ਲੱਗਦੀ ਹਾਂ, ਜਾਂ ਕਿਸੇ ਮੁੰਡੇ ਨੇ ਪੱਗ ਬੰਨ ਕੇ ਪਾਤੀ ਵੀ ਬਾਈ ਦੇਖਿਓ ਕਿਵੇਂ ਲੱਗਦਾ, ਉਹਦੇ 'ਚ ਖੱਬੇ ਵਾਲੇ ਦਾ ਕੀ ਕੰਮ ਹੈ, ਉਹ ਕਦੇ ਕਮੈਂਟ ਕਰੂਗਾ ਨਾ। ਸੋ ਇਹ ਪ੍ਰੋਬਲਮ ਹੈ ਵੀ ਆਪਣਾ ਆਪਣਾ ਦਰਵਾਜ਼ਾ ਖੁੱਲ੍ਹਾ ਅਤੇ ਲੋਕਾਂ ਦੇ ਘਰ ਨਾ ਆਪਣੇ, ਹੈ ਨਾ।
0: ਹਾਂਜੀ,
1: ਇਹ ਮੂਰਖਤਾ ਨਾਲ ਹਰਕਤ ਹੈ, ਕਮਰਸ਼ੀਅਲ ਕੁਛ ਵੀ ਨਹੀਂ ਹੁੰਦਾ, ਜਜ਼ਬਾਤ ਹੁੰਦੇ, ਤੁਸੀਂ ਢਾਲਦੇ ਜਾਂਦੇ ਹੋ ਹੌਲੀ ਹੌਲੀ ਲਿਖਤਾਂ 'ਚ।
0: ਸਿੰਗਲ ਟਰੈਕ ਸੀ ਕਿਉਂ ਆ ਰਹੇ ਲਗਾਤਾਰ, ਐਲਬਮ ਕਿਉਂ ਨਹੀਂ?
1: ਐਲਬਮ ਕਰ ਦੇਣਗੇ ਜਾ ਕੇ,
0: ਕਰੋ ਫਿਰ ਯਾਰ।
1: ਅਸਲ ਚ ਅਸੀਂ ਤਾਂ ਸਟੂਡੀਓ ਪਹਿਲਾਂ ਸੀ ਹੋਰ ਥਾਂ ਬਣਾਇਆ ਸੀ, ਫਿਰ ਉਹ ਅਸੀਂ ਹੁਣ ਹੋਰ ਥਾਂ ਚਲ ਗਏ ਖੇਤਾਂ ਚ ਬਣਾ ਲਿਆ। ਉਹ ਬਣਦੇ ਬਣਦੇ ਡੇਢ ਦੋ ਸਾਲ ਲੱਗ ਗਏ, ਉਹ ਥੋੜੇ ਜਿਹੇ ਗਾਣੇ ਕਈ ਵਾਰੀ ਨਹੀਂ ਕਰ ਪਾਉਂਦੇ ਸੀ, ਭੱਜ ਨੱਠ ਜ਼ਿਆਦਾ ਹੁੰਦੀ ਹੈ। ਹੁਣ ਦੁਬਾਰਾ ਬਣ ਗਿਆ, ਹੁਣ ਲੈ ਨਹੀਂ ਲਾਦਾਂਗੇ,
0: ਬਿਲਕੁਲ
1: ਕੋਈ ਵਿਸ਼ਾ ਰਹਿ ਨਾ ਜਾਵੇ।
0: ਕਲੈਬ ਬੱਬੂ ਮਾਨ ਸਭ ਕੋਲ ਹੋਰ ਸੁਣਨ ਦਾ ਮੌਕਾ ਮਿਲੂ, ਜਦੋਂ ਦੇਵੀ ਭਾਈ ਨੇ ਕਲੈਬ ਕੀਤੀ, ਗੁਰੂ ਰੰਧਾਵਾ ਨਾਲ ਕਲੈਬ ਕੀਤੀ, ਹੋਰ ਗਾਂ ਇਨ ਫਿਊਚਰ?
1: ਨਹੀਂ ਨਹੀਂ, ਮੈਂ ਤਾਂ ਉੱਦਾਂ ਤਾਂ ਮੈਂ ਤਾਂ ਦੇਖੋ ਮੈਂ ਨਿੱਜੀ ਜ਼ਿੰਦਗੀ 'ਚ ਬਹੁਤ ਘੱਟ ਵੇਚਲਦਾ, ਮੈਂ ਆਪਦਾ ਕੰਮ ਕਰਕੇ ਖੇਤਾਂ 'ਚ ਹੁੰਦਾ।
0: ਹਾਂਜੀ,
1: ਉਹ ਦੇਵੀ ਭਾਈ ਦਾ ਸੁਨੇਹਾ ਸੀ ਵੀ ਗਾਣਾ ਕਰ,
0: ਉਹਦੀ ਫੀਸ ਵੀ ਨਹੀਂ ਲਈ ਕੋਈ, ਹੈ ਨਾ? ਉਹ ਦੱਸਦੇ ਸੀਗੇ ਪਿੱਛੇ ਜੇ ਆਏ ਸੀ ਇੱਥੇ ਫਿਲਮ ਪ੍ਰਮੋਸ਼ਨ।
1: ਪਹਿਲਾਂ ਭਾਜੀ ਦੇ ਗਾਣਾ ਹੋਰ ਸੀ, ਉਹ ਮੈਨੂੰ ਉਹਨਾਂ ਨੇ ਭੇਜਿਆ ਯਾਰ, ਉਹ ਕਹਿੰਦੇ ਬਾਬਾ ਜੀ ਮੇਰਾ ਇੱਕ ਟੱਪਾ ਗਾ ਦਿਓ। ਮੈਂ ਭਾਜੀ ਇਹ ਤਾਂ ਕੋਈ ਸਵਾਦ ਵਾਲਾ ਗਾਣਾ ਹੈ ਨਹੀਂ, ਕਹਿੰਦੇ ਕੀ ਕਰੀਏ ਫਿਰ। ਮੈਂ ਕਿਹਾ ਤੁਸੀਂ ਉਹ ਦੇਬੀ ਮਖਸੂਸ ਜਿਹੜਾ ਅਸਲੀ ਉਹਨੂੰ ਕੱਢੋ ਅੰਦਰੋਂ।
0: ਹਾਂਜੀ,
1: ਫਿਰ ਉਹਨਾਂ ਨੇ ਗਾਣਾ ਚੂਜ਼ ਕਰਕੇ ਭੇਜਿਆ ਸੀ, ਲਿਖ ਕੇ ਭੇਜਿਆ ਸੀ, ਉਹਨੂੰ ਤਿਆਰ ਕਰਿਆ। ਫਿਰ ਉਹਨਾਂ ਦਾ ਸੁਨੇਹਾ ਲੱਗਿਆ ਸੀ ਬਾਹਰ ਸੀ, ਕਹਿੰਦੇ ਮੇਰਾ ਫਿਲਮ ਦਾ ਗਾਣਾ ਕਰ ਦਿਓ।
0: ਹਾਂਜੀ,
1: ਉਦਾਂ ਇੱਦਾਂ ਸੋਚਿਆ ਜੇ ਨਹੀਂ ਕਦੇ ਕਲੈਬ ਕਰਨੀ ਹੈ, ਉਦਾਂ ਇਹ ਵੀ ਅੱਜ ਕੱਲ੍ਹ ਟ੍ਰੈਂਡ ਹੈ ਨਾ, ਕਲੈਬ
0: ਜਾਂ ਕਲੈਬ ਜਾਂ ਡਿਸਟਰੈਕ ਬੜੇ ਚੱਲਦੇ, ਵੀ ਦੋ ਜਾਣੇ ਉਹਨੇ ਉਹਨੂੰ ਗਾਣਾ ਕੱਢੀ ਜਾਣੇ, ਦੂਜੇ ਨੇ ਉਹਨੂੰ ਕੱਢੀ ਜਾਣੇ, ਤੇ ਉਹਨਾਂ ਦਾ ਇਸੇ ਕਰਕੇ ਤੋਰੀ ਫੁਰਕਾ ਚੱਲੀ ਜਾਣਾ।
1: ਨਹੀਂ, ਇਹ ਜਿਹੜਾ ਹੁੰਦਾ ਨਾ, ਮੈਂ ਨਹੀਂ ਬਿਲੀਵ ਕਰਦਾ ਇਹਦੇ 'ਚ। ਇੱਕ ਅੱਧੀ ਵਾਰੀ ਤਾਂ ਚਲੋ ਤੁਸੀਂ ਬੋਲਤਾ ਮੈਂ ਬੋਲਤਾ,
0: ਪਰ ਜਦੋਂ ਤੁਸੀਂ
1: ਗਾਣਾ ਗਾਤਾ ਮੈਂ
0: ਹਰ ਨਵਾਂ ਕਲਾਕਾਰ,
1: ਫਿਰ ਇੱਡਾ ਕਿਹੜੇ ਪੰਜਾਬ 'ਚ ਹੀ ਰਹਿੰਦੇ, ਫਿਰ ਇੱਡਾ ਕਿਹੜਾ ਐਡਰੈਸ ਪਤਾ, ਲੋਕੇਸ਼ਨ ਪਤਾ, ਸ਼ੇਅਰ ਕਰਕੇ ਗੱਬੇ ਜੇ ਮਿਲ ਲੈਣ ਕਿਤੇ ਪਟਾਕਾ ਪਾ ਲੈਣ ਇੱਕ ਦੂਜੇ ਦਾ, ਡਰਾਮਾ ਸਾਰਾ ਹੈ ਕੁਛ ਨਹੀਂ ਇਹਦੇ ਨਾਲ, ਕਿਸੇ ਨੇ ਕੀ ਲੈਣਾ, ਮੈਂ ਤੈਨੂੰ ਮਾੜਾ ਕਹਿਤਾ ਤੂੰ ਮੈਨੂੰ ਕਹਿਤਾ, ਲੜ ਲਓ ਇੱਕ ਦਿਨ, ਪਤਾ ਤਾਂ ਲੱਗੇ ਪੱਟਾਂ ਦੇ ਜ਼ੋਰ ਦਾ। ਇਹ ਬਦਮਾਸ਼ੀ ਦੇਖੋ, ਇਹ ਕੰਮ ਬਦਮਾਸ਼ਾਂ ਦਾ, ਮੈਂ ਅਕਸਰ ਕਹਿੰਦਾ ਹੁਣ ਬਦਮਾਸ਼ੀ ਬਦਮਾਸ਼ਾਂ ਦਾ ਕੰਮ ਹੈ। ਕਿਤੇ ਹੁੰਦਾ, ਮੰਨ ਲਓ ਕਿ ਤੁਸੀਂ ਕਿਸਾਨ ਹੋ, ਆਮ ਬੰਦੇ ਹੋ, ਪਿੰਡ ਦੇ, ਤੁਸੀਂ ਸਾਰਾ ਦਿਨ ਆਪਦਾ ਰਜਾ 'ਚ ਰਹਿੰਦੇ ਹੋ, ਕੰਮ ਕਰਦੇ ਹੋ, ਕਈ ਵਾਰੀ ਪੀਤੀ ਖਾਧੀ 'ਚ ਬੰਦਾ ਵੜਕ ਮਾਰ ਦਿੰਦਾ, ਉਹ ਕਿਤੇ ਰੇਅਰ ਹੁੰਦਾ। ਪਿੰਡ ਵਾਲੇ ਵੀ ਜੜ ਜਾਂਦੇ, ਅਗਲਾ ਕਹਿੰਦਾ ਚੱਲ ਯਾਰ ਖੁਸ਼ੀ ਦਾ ਟਾਈਮ ਆ ਵੀ ਚਲੋ ਮੁੰਡੇ। ਹੁਣ ਜੇ ਤੁਸੀਂ ਰੋਜ਼ ਸ਼ਾਮ ਨੂੰ ਦਾਰੂ ਪੀ ਕੇ ਗਲੀ 'ਚੋਂ ਲੰਘ ਕੇ ਰੋਜ਼ ਲਲਕਨੇ ਮਾਰੋਗੇ, ਅਗਲਾ ਹਫ਼ਤਾ ਨਹੀਂ ਟੱਪਣ ਦਿੰਦਾ, ਸਿਰ ਖੋਲ੍ਹ ਦਿੰਦਾ, ਦੋ ਹਿੱਸੇ ਕਰ ਦਿੰਦਾ। ਇਹ ਲੜਾਈਆਂ ਲੜੂਈਆਂ, ਇਹ ਕਾਗਜ਼ੀ, ਇਹ ਤੋਂ ਦੂਰ ਰਹੋ, ਵਧੀਆ
0: ਜੀ।
1: ਉਹ ਤਾਂ ਆਖਰੀ ਆਪਸ਼ਨ ਹੁੰਦਾ ਲੜਨਾ, ਜਦੋਂ ਕੋਈ ਹੀਲਾ ਨਾ ਬਚੇ।
0: ਤੁਹਾਨੂੰ ਚੇਤਾ ਸਭ ਤੋਂ ਮਹਿੰਗਾ ਪ੍ਰੋਜੈਕਟ ਵੀਡੀਓ ਵਾਲਾ ਕਿਹੜਾ ਸੀ ਹੁਣ ਤੱਕ?
1: ਪਹਿਲਾਂ ਵੀਡੀਓ 'ਤੇ ਬਹੁਤ ਪੈਸੇ ਲੱਗਦੇ ਹੁੰਦੇ ਸੀ,
0: ਹੁਣ ਫਿਲਮਾਂਕਣ 'ਤੇ ਇੰਨਾ ਧਿਆਨ ਨਹੀਂ ਦਿੱਤਾ ਜਾਂਦਾ, ਰਾਈਟ?
1: ਮੈਂ ਦੱਸਦਾ, ਪਹਿਲਾਂ ਜਦੋਂ ਕਬਜ਼ਾ ਅਸੀਂ ਬਣਾਇਆ, ਮੈਨੂੰ 18-20 ਲੱਖ ਦਾ ਹੋਣਾ ਹੈ,
0: ਉਹ ਬੜਾ ਵੱਡਾ ਜਿਹਾ, ਹੈ ਨਾ,
1: 20 ਲੱਖ ਦੀ ਕਨਾਲ ਦੀ ਕੋਠੀ ਮੁਹਾਲੀ ਆ ਜਾਂਦੀ ਸੀ। ਅੱਜ ਉਹ ਕੋਠੀ 18 ਕਰੋੜ ਦੀ ਆ,
0: ਗਾਣਾ ਉਹਨੇ ਦਾ।
1: ਹੁਣ ਸ਼ਾਇਦ ਕੋਈ ਮੇਰੀ ਗੱਲ ਸੁਣ ਕੇ ਕੋਈ ਹੋਰ ਵਿਚਾਰਾ ਕਹਿ ਦੇਵੇ ਮੈਂ ਤਾਂ 40 ਕਰੋੜ ਦਾ ਵੀਡੀਓ ਬਣਾਤਾ, ਉਹ ਗੱਲ ਵੱਖਰੀ ਹੈ। ਪਰ ਉਦੋਂ ਟੀ ਸੀਰੀਜ਼ ਦਾ ਜਿਹੜਾ ਸੈਟਅਪ ਵੱਡਾ ਸੀ, ਉਦੋਂ ਕੈਸਟਾਂ ਜਾਂਦੀਆਂ ਹੁੰਦੀਆਂ ਸੀ, ਉਹਦੀ ਰੇਂਜ ਬਹੁਤ ਸੀ, 2-2 ਕਰੋੜ ਹੈ, ਅਤੇ ਇਨਵੈਸਟਮੈਂਟ ਵੀ ਸੀ ਅਤੇ ਪੈਸਾ ਵੀ ਬਹੁਤ ਸੀ।
0: ਹਾਂਜੀ,
1: ਉਹਨਾਂ ਦੇ ਫਿਰ ਚੈਨਲਾਂ 'ਤੇ ਭੱਜਣੀਆਂ ਦੂਰ ਤੱਕ ਜਾਂਦੀ ਸੀ ਮੈਂ, ਉਦੋਂ 18-20 ਲੱਖ ਦਾ ਜਗਾੜ ਲਾ ਲਓ ਤੁਸੀਂ ਵੀ, ਮੋਹਾਲੀ ਆ ਨਵੇਂ ਸੈਕਟਰਾਂ 'ਚ ਇੰਨੇ 'ਚ ਆ ਜਾਂਦੀ ਸੀ।
0: ਹਾਂਜੀ,
1: ਉਦੋਂ ਆ ਨਵੇਂ 3B2 ਤੋਂ ਗਾਂ ਜਿਹੜੇ 71-70 ਜਿਹੜੇ ਬਣੇ ਸੀ, ਇੰਨੇ ਕੁ ਦੀ ਕੋਠੀ ਸੀ। ਹੁਣ ਤੁਸੀਂ ਦੇਖ ਲਓ ਵੀ ਜੇ ਅੱਜ ਦੇਖੀਏ ਤਾਂ ਉਹ
0: 17-18 ਕਰੋੜ
1: ਜਾਂ 20 ਕਰੋੜ ਮੰਗ ਲੈਂਦੇ ਹਾਂ ਜਿਹਦੀ ਨਵੀਂ ਕੋਠੀ ਹੁੰਦੀ ਹੈ। ਅੱਜ ਕੱਲ੍ਹ ਦੇਖੋ, ਪਤਾ ਨਾ ਇਹ ਫਾਰਮੈਟ ਬਦਲਣਾ, ਇਹਨੂੰ ਸਮਝੋ। ਉਹ ਕਈ ਬੰਦੇ ਇਹਨਾਂ ਗੱਲਾਂ ਨੂੰ ਹੈ ਜਿਹੜੇ ਨਾੜੀ ਹੁੰਦੇ ਆ, ਉਹ ਫਿਰ ਟਰੋਲ ਕਰ ਲਾ ਜਾਂਦੇ, ਆਇਆ ਨਹੀਂ ਜੀ ਹੁੰਦਾ। ਚਲੋ, ਜਿਵੇਂ ਜਿਵੇਂ ਮੋਬਾਈਲ ਦਾ ਵਰਤੋਂ ਵੱਧਦੀ ਹੈ ਨਾ
0: ਜੀ,
1: ਪਹਿਲਾਂ ਤੁਸੀਂ ਕੈਸਟ ਲਿਆ ਕੇ ਸੁਣਦੇ ਸੀ, ਫਿਰ CD ਆ ਗਈ, ਫਿਰ ਪੈਨ ਡਰਾਈਵ ਆ ਗਈ, ਪੈਨ ਡਰਾਈਵ 'ਚ ਇਕੱਠੇ ਬਹੁਤ ਗਾਣੇ ਆਉਣ ਲੱਗ ਗਏ, ਫਿਰ ਉਹਦੀ ਵੈਲਿਊ ਘੱਟ ਗਈ, ਫਿਰ ਇੰਟਰਨੈਟ 'ਤੇ ਗਾਣਾ ਆ ਗਿਆ, ਫਿਰ ਯੂਟਿਊਬ 'ਤੇ ਆਉਣ ਲੱਗ ਗਿਆ। ਬਹੁਤ ਲੋਕ ਵੀਡੀਓ ਦੇਖਦੇ ਸੀ।
0: ਹਾਂਜੀ,
1: ਸ਼ੁਰੂਆਤੀ ਦੌਰ 'ਚ ਮੈਨੂੰ ਲੱਗਦਾ ਆਪਾਂ ਪਹਿਲਾ ਚੈਨਲ ਸੀ ਪੰਜਾਬ 'ਚ ਤਾਂ ਯੂਟਿਊਬ ਸ਼ੁਰੂ ਕੀਤਾ, ਉਦੋਂ ਮੇਰੀ ਚੈਨਲ ਵਾਲਿਆਂ ਨਾਲ ਬਣਦੀ ਨਹੀਂ ਸੀ ਹੁੰਦੀ, ਸਾਰੇ ਚੈਨਲ ਵਾਲਿਆਂ ਨੇ ਆਪਣੇ ਗਾਣੇ ਲਾਉਣੋਂ ਇਨਕਾਰ ਕਰਿਆ ਹੋਇਆ ਸੀ।
0: ਹਾਂਜੀ,
1: ਮੈਂ ਕਹਿੰਦਾ ਸੀ ਵੀ ਜੇ ਵੀਡੀਓ ਲੈਣਾ ਤਾਂ ਪੈਸੇ ਦਿਓ, ਉਹ ਕਹਿੰਦੇ ਸੀ ਐਂ ਥੋੜ੍ਹੀ ਹੁੰਦਾ, ਉਹ ਕਹਿੰਦੇ ਅਸੀਂ ਤੇਰੇ ਚਲਾਉਣਾ। ਮੈਂ ਕਿਹਾ ਨਾ ਚਲਾਓ, ਕੇਬਲਾਂ ਕੂਬਲਾਂ ਨੇ ਵੀ ਬੰਦ ਰੱਖੇ, ਮੈਂ ਕੋਈ ਨਹੀਂ, ਹੂ ਕੇਅਰਸ। ਇਹ ਯੂਟਿਊਬ 'ਤੇ ਆਪਾਂ ਪਹਿਲਾਂ ਆਪਣੇ ਕੋਲ CMS ਕੀ ਹੁੰਦਾ ਉਹ ਸੀ ਆਪਣੇ ਕੋਲ।
0: ਹਾਂਜੀ,
1: ਉਦੋਂ ਬਾਅਦ ਹੌਲੀ ਹੌਲੀ ਯੂਟਿਊਬ ਤੋਂ ਬਾਅਦ ਫੇਸਬੁੱਕ ਆ ਗਈ, ਉਹਦਾ ਟ੍ਰੈਫਿਕ ਘੱਟ ਗਿਆ।
0: ਹਾਂਜੀ,
1: ਫਿਰ ਆ ਗਿਆ ਇੰਸਟਾਗ੍ਰਾਮ, ਫਿਰ ਉਹਦੇ ਆਉਣ ਨਾਲ ਫਿਰ ਉਹਦਾ ਸ਼ੇਅਰ ਗਿਰ ਗਿਆ
2: ਜੀ।
1: ਫਿਰ ਤੁਹਾਡੇ ਵਿਦੇਸ਼ਾਂ 'ਚ ਟਿਕਟੋਕ ਵੀ ਆ ਗਿਆ। ਪਹਿਲਾਂ ਲੋਕ ਸਿੰਗਰ ਨੂੰ ਦੇਖਦੇ ਸੀ ਵੀ ਉਹਦਾ ਗਾਣਾ ਆਇਆ, ਅੱਛਾ ਵੀਡੀਓ। ਹੁਣ ਬੰਦਾ ਉੱਠਦਾ ਸਵੇਰੇ ਤਿਆਰ ਹੋ ਕੇ, ਉਹ ਕਹਿੰਦਾ ਵੀ ਗਾਣਾ ਤਾਂ ਠੀਕ ਹੈ, ਫੋਟੋ ਮਿੱਤਰਾਂ ਦੀ ਲੱਗੂ। ਉਹ ਆਪਦੀ ਰੀਲ ਪਾਉਂਦਾ। ਹੁਣ ਜਿਹਦੇ ਕੋਲ ਲੱਖ ਡਾਲਰ ਦੀ ਗੱਡੀ ਹੈ, ਆ ਹੁਣ ਆ ਮੁੰਡੇ ਦੇ ਸੀ ਗੱਡੀ 'ਚ ਆਇਆ, ਉਹ ਕਹਿੰਦਾ ਭਾਈ ਮੈਂ ਲੱਖ ਡਾਲਰ ਤਾਂ ਉੱਤੇ ਲਾ ਤਾ, ਟਰੱਕ ਤਿਆਰ ਕਰਾਇਆ। ਹੁਣ ਜਿਹਨੇ ਲੱਖ ਦਾ ਲਿਆ ਤੇ ਲੱਖ ਉੱਪਰ ਲਾ ਤਾ, ਉਹ ਤਾਂ ਫਿਰ ਆਪਣੀ ਉਹ ਰੀਲ ਪਾਊ ਨਾ। ਫਿਰ ਉਹ ਯੂਟਿਊਬ ਦਾ ਟ੍ਰੈਫਿਕ ਵੀਡੀਓ ਦਾ ਹੋਰ ਘੱਟ ਗਿਆ। ਤੋ ਇਹ ਜਿਹੜਾ ਇਹਦਾ ਸਭ ਤੋਂ ਵੱਧ ਕਲਿੱਕਾਂ ਅੰਗਰੇਜ਼ਾਂ ਨੇ ਵੀ ਕਈਆਂ ਨੇ ਇਹਦੇ 'ਤੇ ਰਿਪੋਰਟਾਂ ਬਣੀਆਂ ਵੀ ਸਭ ਤੋਂ ਵੱਧ ਫੇਕ ਕਲਿੱਕਾਂ ਪੰਜਾਬ ਵਾਲੇ ਕਰਾਉਂਦੇ, ਖਾੜਾ ਲਾਉਣਾ, ਲੋਹ ਲੱਖ ਸਿੱਟਿਆ ਉਹਨੇ, ਮਿਲੀਅਨ ਦੋ ਚਾਰ ਹੋਰ ਹੋ ਜਾਂਦਾ, ਫੇਰ ਠਾਹ ਕਰਕੇ ਜਾ ਕਰਦੇ। ਪਹਿਲਾਂ ਆਈਟਿਊਨ 'ਤੇ ਜੈਨੂਅਨ, ਉਹ ਤਾਂ ਹੁਣ ਵੀ ਆਈਟਿਊਨ 'ਤੇ ਹੁਣ ਵੀ ਜੈਨੂਅਨ, ਮਤਲਬ ਉੱਥੇ ਇਸ ਤਰ੍ਹਾਂ ਦਾ ਕੁਛ ਨਹੀਂ। ਅਤੇ ਸਪੋਟੀਫਾਈ ਉਹਦੇ 'ਤੇ ਹੁਣ ਮੈਂ ਤੁਹਾਨੂੰ ਉਹਦਾ ਵੀ ਫੋਨ, ਮੇਰੇ ਕੋਲ ਬੰਦਾ ਹੈਗਾ ਜੀ, ਤੁਹਾਨੂੰ ਚਾਹੀਦਾ ਹੋਇਆ ਕਿਸੇ ਨੇ ਲਾਲਾ ਲਾਲਾ ਕਰਾਉਣੀ ਹੈ,
2: ਮੈਂ ਗਾਂਹ ਜਾ ਕੇ ਸੋਚੂਗਾ।
1: ਬਿੱਲ ਬੋਰਡ 'ਤੇ ਮੈਂ ਆ ਗਿਆ, ਮੇਰਾ ਪਹਿਲੇ ਨੰਬਰ
2: ਬਿੱਲ ਬੋਰਡ ਵੀ ਹੋ ਜਾਂਦਾ।
1: ਲੈ
2: ਪੈਸੇ ਵੱਧ ਲੱਗਦੇ ਨੇ,
1: ਹਾਂ 2-3 ਲੱਖ ਪਰ ਡੇ ਦਾ ਦੇਈ ਜਾਓ,
2: ਤੁਹਾਡਾ ਉਹ
1: ਨਹੀਂ ਮਹੀਨਾ ਦੇ ਜਾਓ, ਸਟੀਮ
2: ਦੁਨੀਆ ਵੇਖਣ ਨੂੰ ਫਿਰਦੀ ਹੈ, ਪੈਸਾ ਤੂੰ ਵੀ ਲਾ ਲੈ।
1: ਹਾਂ ਇਹਦਾ ਤਾਂ ਇਹ ਹੈ ਨਾ, ਇੱਦਾਂ ਇਹ ਐਲਗੋਰਿਦਮ ਇੱਦਾਂ ਖੇਡਦੇ, ਇੱਦਾਂ ਕਰੰਟ ਚੱਲਦਾ ਹੁੰਦਾ ਡੀ ਸੀ ਵਾਲਾ ਵੀ, ਅੱਜ ਹਾਈਪ ਦੇ ਤੀ, ਦੂਜੇ ਦਿਨ ਥੋੜ੍ਹਾ ਜਿਹਾ ਖਿੱਚ ਲਿਆ, ਤੀਜੇ ਦਿਨ ਫਿਰ ਚੱਕਤਾ। ਜੇ ਇੱਕ ਗਾਣਾ 50 ਲੱਖ ਲਾ ਲਓ, ਭਾਵੇਂ ਤੁਹਾਡੀ ਮਰਜ਼ੀ ਆ, ਬੱਲੇ ਬੱਲੇ ਕਰਾ ਲਓ, ਇਹ ਮੈਮਰੀ ਸ਼ੋਰਟ ਹੋ ਗਈ, ਫਿਰ ਬੰਦਾ ਇੰਨਾ ਸੋਚਦਾ ਨਹੀਂ, ਫਿਰ ਮਹੀਨੇ ਬਾਅਦ ਫਿਰ ਖਤਮ। ਕੰਮ ਨੇ ਹੀ ਕੰਮ ਆਉਣਾ
2: ਜੀ,
1: ਇਹ ਤੁਹਾਡੇ ਸਪੋਰਟਿਵ ਹੋ ਸਕਦੇ ਆ, ਫੋਰ ਟਾਈਮਿੰਗ ਲਾਲਾ ਲਾਲਾ ਹੋ ਸਕਦੀ ਹੈ।

0: ਡਾਲਰ ਦੀ ਦੇਤੀ, ਜੋ ਅਗਲੇ ਨੇ ਤੀਜੀ ਬੁੱਕ ਕਰਨੀ ਉਹ 500 ਡਾਲਰ ਦੀ ਹੋ ਗਈ। ਤੋ ਸਾਡਾ ਜਿਹੜੀ ਕੋਸ਼ਿਸ਼ ਹੈ, ਮੈਂ ਮੇਰੇ ਵੀ ਬੜੇ ਮਿੱਤਰ ਆ, ਮੇਰੇ ਬੜੇ ਜੂਨੀਅਰ ਆ, ਕਈ ਕਾਰਪੋਰੇਟਾਂ ਚ ਵਰਕ ਮਿਲਦੇ ਰਹੇ ਨੇ, ਅਕਸਰ ਮੰਗਦੇ ਆ। ਮੈਂ ਉਹਨੂੰ ਕਿਹਾ, ਮੈਂ ਇੱਕ ਦੋ ਸ਼ੋਅ ਉਹਨੂੰ ਦਿੱਤੇ ਸੀ ਕਿ ਮੈਂ ਉਹਨੂੰ ਕਿਹਾ, ਮੈਂ ਕਿਹਾ ਤੁਸੀਂ ਅਸੀਂ ਲੁੱਟਣਾ, ਅਸੀਂ ਆਪਣੇ ਗੀਤ ਸੁਣਾਉਣਾ, ਸਾਡੇ ਚਾਹੁਣ ਵਾਲੇ ਸਾਨੂੰ ਚਾਹੁੰਦੇ ਵੀ ਇੰਨੇ ਕੁ ਵਾਜਬ ਹੈ ਤੁਹਾਡੇ ਲਈ, ਸਾਡੇ ਲਈ ਖੁਸ਼ੀ ਹੈ ਕਿ ਸਾਡੇ ਨਾਲ ਦੇਖਣਾ। ਅਸੀਂ ਕੀ ਲੈਣਾ ਵੀ ਕੋਈ ਨਿਊਜ਼ੀਲੈਂਡ ਵਾਲਾ ਮੌਰੀ ਸਾਨੂੰ ਦੇਖਣਾ ਹੈ ਕਿ ਨਹੀਂ,
1: ਹਾਂਜੀ
0: ਉਹ ਤਾਂ ਸਾਡੀ ਕੋਈ ਦੌੜ ਥੋੜ੍ਹੀ ਕਿ ਉਹ ਚੀਜ਼ਾਂ ਸਰ ਕਰ ਲਈਆਂ। ਅਤੇ ਆ ਜਿਹੜੇ ਚਾਟ ਚੂਟ ਆਏ ਤਾਂ ਆਪਣੇ ਵਾਲੀ ਤਲਾਸ਼ ਕਦੋਂ ਆਈ ਸੀ ਦੇਖੋ,
1: ਹਾਂਜੀ
0: ਨਾਲੇ ਪੂਰੀ ਕੈਸਟ ਆਈ ਸੀ, ਉਦੋਂ ਤਾਂ ਇਸ ਤਰ੍ਹਾਂ ਦੀ ਕੋਈ ਸਟ੍ਰੀਮਿੰਗ ਪੈਸੇ ਵਾਲਾ ਵੀ ਸਿਸਟਮ ਨਹੀਂ।
1: ਹਾਂਜੀ
0: ਇਹ ਮਨ ਸਮਝਾਉਣ ਵਾਲੀਆਂ ਗੱਲਾਂ ਹੁੰਦੀਆਂ। ਪੰਜਾਬੀ ਸਾਡੇ ਜੁੜਨ ਸਾਡੇ ਨਾਲ, ਆ ਤੁਸੀਂ ਜਿੱਦਾਂ ਲੋਕਲ ਮੀਡੀਆ, ਮੈਂ ਕੋਸ਼ਿਸ਼ ਕਰਦਾ ਉਹਨਾਂ ਕੋਈ ਰਹਿ ਨਾ ਜਾਵੇ ਯਾਰ, ਉਹਨਾਂ ਨੂੰ ਵੀ ਚਾਅ ਹੁੰਦਾ ਵੀ ਸਾਡੇ ਆਪਣੇ ਆ। ਅਤੇ ਜੇ ਮੈਂ ਇਹੀ ਸ਼ੋਅ ਕੋਆਪਰੇਟ ਕਰਾਂ, ਉਹਨਾਂ ਨੇ ਤੁਹਾਨੂੰ ਨੇੜੇ ਵੀ ਨਹੀਂ ਲੱਗਣ ਦੇਣਾ,
1: ਬਿਲਕੁਲ
0: ਹੈ ਨਾ। 25-30 ਗੱਡੀਆਂ ਦੇ ਕਾਫਲੇ 'ਚ ਮੈਂ ਆਇਆ ਕਰਾਂ, ਸਾਨੂੰ ਤਾਂ ਇਹ ਨਹੀਂ ਪਤਾ ਹੁੰਦਾ ਇੱਥੇ ਸਾਨੂੰ ਕਿਹੜੀ ਗੱਡੀ ਨਹੀਂ ਲਿਆਉਣਾ ਅਤੇ ਗਾਹਾਂ ਕਿਹੜੀ ਨੇ ਲਿਆਉਣਾ। ਵਿੱਚੋਂ ਕਈ ਵਾਰ ਕਹਿੰਦਾ ਭਾਈ ਮੈਂ ਨਿਕਲਣ ਲੱਗਿਆ ਮਾੜਾ ਜਿਹਾ, ਫਿਰ ਹੁਣ ਤੁਸੀਂ ਉਹਦੇ 'ਚ ਲੰਘ ਜਾਓ, ਠੀਕ ਹੈ ਭਾਈ। ਤੋ ਸਾਡੇ ਵਾਲੀ ਸ਼ੋਅ ਕਰਾਉਣਾ, ਸਾਡੇ ਵਾਲੇ ਸਾਨੂੰ ਦੇਖਣਾ, ਅਸੀਂ ਬਹੁਤ ਖੁਸ਼ ਹਾਂ, ਸੰਤੁਸ਼ਟੀ ਹੈ।
1: ਬਿਲਕੁਲ ਕੈਸਟਾਂ ਦੀ ਗੱਲ ਕਰਦੇ ਸੀ, ਸੀਡੀਜ਼ ਦੀ, ਤੁਸੀਂ ਐਸੇ ਸਿਵਨਰ ਸਾਂਭ ਕੇ ਰੱਖੀਆਂ ਆਪਣੀਆਂ ਕੈਸਟਾਂ ਹੁਣ ਤੱਕ ਜਾਂ ਸੀਡੀਜ਼?
0: ਸਹੀ ਹੈ, ਹਾਂ ਮੇਰੇ ਤੋਂ ਪਿੰਡ ਜਦੋਂ ਅਸੀਂ 0.0 ਖੋਲੀ ਹੋਈ ਸੀ ਪਹਿਲਾਂ ਸਾਡੇ ਦੋਸਤਾਂ, ਉਹਦੇ ਵੀ ਬਹੁਤ ਸਮਾਨ ਪਿਆ ਸਟਾਕ। ਹਾਂ
1: ਜਾਂਦੇ ਜਾਂਦੇ ਇੱਕ ਦੋ ਸਵਾਲ ਹੋਰ ਨੇ,
0: ਸਵਾਲ ਹੀ ਕਰਦੇ ਤਿੰਨ ਹੁਣ ਦੋ ਵਾਰ ਇੱਕ ਤਿੰਨ।
1: ਤੁਹਾਡੇ ਸੱਜਣ ਨੇ ਅਮਿਤ ਔਜਮਾਨ,
0: ਹਾਂਜੀ ਬੜੇ ਪਿਆਰੇ,
1: ਪਿਛਲੇ ਦਿਨ ਉਹਨਾਂ ਨੇ ਕਿਹਾ ਕਿ ਉਹ ਪੋਲੀਟੀਕਲ ਪਾਰਟੀ ਬਣਾਉਣਗੇ ਹੁਣ। ਮੈਨੂੰ ਪਤਾ ਤੁਸੀਂ ਪੋਲੀਟਿਕਸ 'ਚ ਨਹੀਂ ਆਉਣਾ, ਬਟ ਵਿਲ ਯੂ ਸਪੋਰਟ ਹਿਮ? ਉਹਨਾਂ ਦਾ ਹੀ
0: ਨਹੀਂ, ਤੁਸੀਂ ਮੈਨੂੰ ਉੱਦਾਂ ਹੀ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਬਣਾ ਦਿਓ, ਕਿਹੜਾ ਸਾਰੇ ਖੁਸ਼ਕੀ ਚੱਕ ਦਾਂਗੇ, ਕਿਹੜੇ ਸਫਾਈ ਉਹ ਕਰ ਦਾਂਗੇ।
1: ਐਸੇ ਵੈਸੇ ਪ੍ਰਧਾਨ ਮੰਤਰੀ ਬੱਬੂ ਮਾਨ ਸਾਹਿਬ ਕਿਹੜੇ ਕੰਮ ਕਰਨਗੇ ਤਿੰਨ?
0: ਮੈਂ ਵੈਸੇ ਤਾਂ ਜਾਣੇ ਨਹੀਂ ਚਾਹੁੰਦਾ। ਮੈਂ ਦੇਖੋ ਤੁਸੀਂ ਕਿੰਨੇ ਪਿਆਰ ਸਤਿਕਾਰ ਨਾਲ ਗੱਲਾਂ ਕਰਦੇ ਹੋ, ਤੁਸੀਂ ਆਪਣੇ ਮਨ ਦੀਆਂ ਗੱਲਾਂ ਕਰੋ। ਮੈਂ ਕੱਲ ਨੂੰ ਕੋਈ ਸਿਆਸੀ ਬੰਦਾ ਬਣ ਗਿਆ, ਤੁਸੀਂ ਇੰਨੀਆਂ ਗੱਲਾਂ ਕਰ ਪਾਓਗੇ?
1: ਬਿਲਕੁਲ,
0: ਮੈਂ ਤੁਹਾਨੂੰ ਪਹਿਲਾਂ ਕਹੂੰਗਾ ਓਏ ਮੇਰੀ ਪਾਰਟੀ ਬਾਰੇ ਨਾ ਯਾਰ ਬੋਲੀ ਕੁਛ ਵੀ, ਮੈਨੂੰ ਕੋਈ ਆਹ ਸਵਾਲ ਨਾ ਕਰੇ। ਹੁਣ ਤੁਸੀਂ ਖੁੱਲੇ ਆਏ, ਮੈਂ ਤੁਹਾਨੂੰ ਇਹਦਾ ਨਹੀਂ ਕਿਹਾ ਕੀ ਪੁੱਛਣਾ, ਤੁਸੀਂ ਆਪਣੇ ਮਨ ਦੀਆਂ ਗੱਲਾਂ ਕਰਦੇ ਹੋ। ਮੈਂ ਸਿਆਸਤ ਚੱਲ ਗਿਆ ਫਿਰ ਕਿੱਥੇ ਹੋਣੀਆਂ ਗੱਲਾਂ ਆਪਣੀਆਂ, ਫਿਰ ਮੈਂ ਗਪੌੜ ਛੱਡਣੇ ਵੱਡੇ ਵੱਡੇ। ਮੈਂ ਤਾਂ ਖਿਆਲਾਂ 'ਚ ਤੁਹਾਨੂੰ ਐਸਾ ਖੂਬਸੂਰਤ ਦੇਸ਼ ਬਣਾ ਦੂੰਗਾ ਵੀ ਤੁਸੀਂ ਕਹਿਣਾ ਵੀ ਅਸੀਂ ਤਾਂ ਛੱਡ ਕੇ ਆਉਣਾ ਉੱਥੇ।
1: ਵੈਸੇ ਖਿਆਲਾਂ 'ਚ ਤੁਸੀਂ ਬਹੁਤ ਸੋਹਣੀ ਇਮੈਜੀਨੇਸ਼ਨ ਬਣਾ ਦਿੰਦੇ ਹੋ। ਇੱਕ ਗੀਤ ਵੀ ਸੀਗਾ ਨਾ ਵੀ ਮੈਂ ਪਾਣੀ ਵੀ ਛਿਣਕਾ ਦਿੱਤਾ,
0: ਇਹੀ ਸੁਣਾਉਣਾ ਕੱਲ ਨੂੰ ਤੈਨੂੰ ਪਹਿਲਾਂ।
1: ਬਸ ਠੀਕ ਹੈ, ਐਂਡ ਬਹੁਤ ਬਹੁਤ ਤੁਹਾਡਾ ਧੰਨਵਾਦ। ਸਮਾਂ ਜਾਸਤ ਨਹੀਂ ਦੇ ਰਿਹਾ, ਬਟ ਉਹ ਜਿਹੜੀ ਚੀਜ਼ ਨਹੀਂ ਹੁੰਦੀ ਜਦੋਂ ਤੁਸੀਂ ਸਟਾਰਟ ਕਰਦੇ ਹੋ ਤੇ
0: ਓਹੋ
1: ਤੋਂ ਪਿੱਛੋਂ ਨਾਲ ਹੀ ਬੈਂਡ ਸ਼ੁਰੂ ਹੋ ਜਾਂਦਾ, ਉਹ ਬੈਸਟ ਫੀਲਿੰਗ ਆ। ਜਾਂਦੇ ਜਾਂਦੇ ਮੈਂ ਦੱਸਦਾ ਕਿ ਪਿਛਲੇ ਸਾਲ ਜਦੋਂ ਤੁਹਾਡਾ ਸ਼ੋਅ ਸੀਗਾ, ਪਿਛਲੇ ਤੋਂ ਪਿਛਲੇ ਸਾਲ ਸ਼ਾਇਦ,
0: ਉਹ ਕਿਸਾਨੀ ਸਲੋਗਨ ਆ ਉਹ ਸਾਡਾ।
1: ਹਾਂਜੀ ਹਾਂ, ਮੈਂ ਮੀਡੀਆ 'ਚ ਕੰਮ ਕਰਦੇ ਨੂੰ ਕਿੰਨੇ ਸਾਲ ਹੋ ਗਏ, ਪਹਿਲੀ ਵਾਰ ਸੀਗਾ ਕਿ ਕਿਸੇ ਆਰਟਿਸਟ ਨੂੰ, ਮੈਂ ਕੁਰਸੀਆਂ 'ਤੇ ਵੀ ਨਹੀਂ ਬੈਠਾ, ਮੈਂ ਤਾਂ ਸਪੀਕਰਾਂ 'ਤੇ ਬੈਠਾ ਇੱਦਾਂ ਵੇਖਣ ਡਿਆ ਹਾਂ, ਉਹ ਜਿਹੜਾ ਚਾਹ ਹੁੰਦਾ ਨਾ, ਉਹ ਚਾਹ ਤੁਹਾਨੂੰ ਜਦੋਂ ਪਤਾ ਗਾਉਂਦਾ ਹੁੰਦਾ।
0: ਦੇਖੋ ਤੁਸੀਂ ਮੈਨੂੰ ਪਹਿਲਾਂ ਸਵਾਲ ਕਰਿਆ ਸੀ, ਮੈਂ ਤਾਂ ਹੀ ਤੈਨੂੰ ਛੋਟੇ ਵੀ ਜਵਾਬ ਦੇ, ਤੁਸੀਂ ਕਿਹਾ ਵੀ ਤੁਸੀਂ ਕਮਰਸ਼ੀਅਲ, ਉੱਥੇ ਨੂੰ ਚਾਹ ਤਾਂ ਹੈ ਕਿਉਂਕਿ ਮੈਂ ਤੁਹਾਡੇ ਵਿੱਚੋਂ ਤੇ ਤੁਹਾਡੇ ਵਰਗਾ। ਜੇ ਮੈਂ ਬਾਕੀਆਂ ਨੂੰ ਡਰਾਮੇ ਕਰਨ ਲੱਗ ਜਾਵਾਂ ਵੀ ਸਟੇਜ ਤੇ ਸਤਿ ਸ਼੍ਰੀ ਅਕਾਲ ਭਾਅ ਜੀ, ਬਾਅਦ ਚੋਂ ਦੋ ਗਾਲਾਂ ਕੱਢ ਦੇਵਾਂ, ਫਿਰ ਤੁਸੀਂ ਮੈਨੂੰ ਨਾ ਇੱਦਾਂ ਗੱਲ ਕਰੋਗੇ, ਨਾ ਤੁਸੀਂ ਇੰਨੇ ਚਾਹ ਨਾ ਮੈਨੂੰ ਦੇਖੋਗੇ, ਤੇ ਮੈਂ ਉਦੋਂ ਤੱਕ ਹੀ ਗਾਉਣਾ ਚਾਹੁੰਦਾ ਜਦੋਂ ਤੱਕ ਤੁਸੀਂ ਚਾਹ ਨਾ ਦੇਖਣਾ, ਫਿਰ ਨਹੀਂ ਆਉਂਗੇ, ਅਸੀਂ ਆਪਣੇ ਖੇਤਾਂ 'ਚ ਗਾਵਾਂਗੇ।
1: ਐਂਡ ਆਖਰੀ, ਕਿਹਦਾ ਸ਼ੋਅ ਬੱਬੂ ਮਾਨ ਸਾਹਿਬ ਬਹਿ ਕੇ ਦੇਖਣਾ ਚਾਹੁੰਦੇ ਨੇ?
0: ਮੈਂ ਜਿਨ੍ਹਾਂ ਦਾ ਦੇਖਣਾ ਚਾਹੁੰਦਾ ਸੀ, ਮੇਰੇ ਵੱਡੇ ਵਡੇਰੇ ਜਿਹੜੇ ਸੀ ਉਹ ਆਪਣੇ ਉਹਨਾਂ ਉਹ ਹੈ ਨਹੀਂ, ਜਿੱਦਾਂ ਹੁਣ ਗੁਲਾਮ ਅਲੀ ਸਾਹਿਬ ਬਹੁਤ ਘੱਟ ਪਰਫੋਰਮ ਕਰਦੇ ਆ, ਉਹ ਉੱਧਰ ਰਹਿੰਦੇ ਆ, ਜਿਹੜਾ ਸਾਡੇ ਸਿਆਣੇ ਬੰਦਿਆਂ ਨੇ ਬੜੀ ਅਕਲ ਨਾਲ ਵੰਡਤਾ ਸਾਡਾ ਪੰਜਾਬ, ਜਿਹੜਾ ਕੀਮਤੀ ਹਿੱਸਾ, ਜਿਹੜੇ ਜਿਸ ਲਾਹੌਰ ਤੱਕ ਦੀਆਂ ਅਸੀਂ ਗੱਲਾਂ ਕਰਦੇ ਹਾਂ, ਜਿਹੜਾ ਉੱਥੇ ਰਹਿ ਗਿਆ। ਜਾਂ ਫਿਰ ਮੈਂ ਜਗਜੀਤ ਸਿੰਘ ਸਾਹਿਬ ਨੂੰ ਬਹੁਤ ਸੁਣਦਾ, ਉਹਨਾਂ ਨੂੰ ਵੀ ਦੇਖਿਆ, ਇੱਕ ਵਾਰੀ ਦੇਖਿਆ ਸੀ, ਬਹੁਤ ਥੋੜਾ ਚਿਰ ਹੀ ਦੇਖ ਪਾਏ ਸੀ। ਇਹ ਜਿਹੜੇ ਸੂਖਮ ਗਾਇਕ ਆ, ਜਿਹੜੇ ਉਹਨਾਂ ਉਹ ਉਹ ਜਿਹਨਾਂ ਦੀਆਂ ਆਵਾਜ਼ਾਂ ਬੜੀਆਂ ਪੁਖਤਾ ਸੀ, ਜਾਂ ਬੀਬੀ ਸੁਰਿੰਦਰ ਕੌਰ, ਮੈਂ ਵਿਹਲੇ ਟਾਈਮ ਸੁਣਦਾ ਇਹਨਾਂ ਦੀਆਂ ਗਜ਼ਲਾਂ, ਬਹੁਤ ਮੈਨੂੰ ਚੰਗੇ ਲੱਗਦੇ ਆ।
1: ਸੋ ਇੱਦਾਂ ਹੀ ਸੋਹਣੀਆਂ ਸੋਹਣੀਆਂ ਚੀਜ਼ਾਂ ਸੁਣਦੇ ਰਹੋ ਅਤੇ ਸਾਡੇ ਤੱਕ ਪਹੁੰਚਾਉਂਦੇ ਰਹੋ। ਬਹੁਤ ਬਹੁਤ ਤੁਹਾਡਾ ਧੰਨਵਾਦ, ਖੁਸ਼ ਰਹੋ, ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਵਾਂ 'ਚ ਰਹੋ ਜੀ।
0: ਆਨੰਦ
1: ਤੁਸੀਂ ਸੁਣਦੇ ਰਹੋ ਜੀ ਰੇਡੀਓ, ਹਾਂਜੀ 1674 AM। ਸਤਿ ਸ਼੍ਰੀ ਅਕਾਲ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ

0: ಕಾರ್ಡಿ ಲೋಡ್ ನು ನಾಳೆ ಬರೆಯ ಸ್ಕಿಲ್ ವೀಸಾ 186-189-190-482-491 ಸ್ಕಿಲ್ ಅಸೆಸ್ಮೆಂಟ್ ಪಾರ್ಟ್ನರ್ ವೀಸಾ ಪೇರೆಂಟ್ ವೀಸಾ ಚಾ ಸ್ಟೂಡೆಂಟ್ ವೀಸಾ ತೋ PR ತಕ್ ಹರ್ ಇಮಿಗ್ರೇಷನ್ ಪ್ರೋಸೆಸ್ ಲೈ ಎಕ್ಸ್ಪರ್ಟ್ ಗೈಡೆನ್ಸ್ ಆಜ್ ಹಿ ಪರೋಸೆ ನಾಲ್ ಸಂಪರ್ಕ ಕರೋ IME ಅಡ್ವೈಸರ್ ಕಾಲ್ 02-9063-1618 ಹುಣ್ ಪ್ಯಾರಾಮೆಟಾ ಸಿಡ್ನಿ ಅತೇ ನ್ಯೂ ಡೆಲ್ಲಿ ವಿಚ್ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿਚ ਵੀ ਤੁਹਾਡੀ ਸੇਵਾ ਵਿਚ
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: ਰੇਡੀਓ ਹਾਂਜੀ 1674 AM ਕਹਿੰਦੇ ਨੇ ਇੱਕ ਸੁਪਨਾ ਹੀ ਤਾਂ ਹੁੰਦਾ ਜਿਹੜੀਆਂ ਬੰਦ ਅੱਖਾਂ ਦੇ ਨਾਲ ਵੇਖਿਆ ਜਾਂਦਾ, ਖੁੱਲੀਆਂ ਅੱਖਾਂ ਦੇ ਨਾਲ ਤਾਂ ਹਕੀਕਤ ਨੂੰ ਅੰਜਾਮ ਦਿੱਤਾ ਜਾਂਦਾ। ਵਾਹ ਕਿਆ ਬਕਵਾਸ ਫਿਲੋਸਫੀਕਲ ਗੱਲਬਾਤ ਦੇ ਨਾਲ ਮੈਂ ਸ਼ੁਰੂਆਤ ਕੀਤੀ ਹੈ, ਪਰ ਬੜੀਆਂ ਚੰਗੀਆਂ ਫਿਲੋਸਫੀਕਲ ਗੱਲਾਂ ਅਤੇ ਬੜੀਆਂ ਚੰਗੀਆਂ ਸਾਇੰਟੀਫਿਕ ਗੱਲਾਂ ਦੇ ਨਾਲ ਪ੍ਰੋਗਰਾਮ ਡੀਪ ਟੋਕ ਲੈ ਕੇ ਡਾਕਟਰ ਸੰਦੀਪ ਕੌਰ ਜੀ ਹੋ ਗਏ ਹਾਜ਼ਰ। ਸੰਦੀਪ ਜੀ ਸਤਿ ਸ਼੍ਰੀ ਅਕਾਲ, ਵੈਲਕਮ, ਕੀ ਹਾਲ ਚਾਲ ਨੇ?
1: ਸ਼ਿਵਾ ਜੀ ਮੈਂ ਬਿਲਕੁਲ ਠੀਕ ਹਾਂ, ਤੁਸੀਂ ਸੁਣਾਓ ਕਿਵੇਂ ਹੋ?
0: ਬਹੁਤ ਵਧੀਆ ਜੀ। ਉਹ ਜਿਵੇਂ ਕਿਹੜੀ ਸੀਗੀ ਉਹ ਕਵਿਤਾ ਕਿ ਜ਼ਿੰਦਗੀ ਦੀ ਮੌਤ ਮੌਤ ਨਹੀਂ ਹੁੰਦੀ, ਸੁਪਨਿਆਂ ਦੀ ਮੌਤ ਮੌਤ ਹੁੰਦੀ ਹੈਗੀ ਹੈ, ਪਾਸ਼ ਦੀ।
1: ਹਾਂਜੀ ਪਾਸ਼,
0: ਸੁਪਨਿਆਂ ਦਾ ਮਰ ਜਾਣਾ ਮੌਤ ਹੁੰਦੀ ਹੈ। ਤੇ ਅੱਜ ਸੁਪਨਿਆਂ ਦੀ ਗੱਲ ਕਰਨੀ ਹੈਗੀ। ਆਪਾਂ ਪਿਛਲੀ ਵਾਰ ਮੇਰੇ ਖਿਆਲ ਦੇ ਨਾਲ ਸ਼ਾਇਦ ਹਿੰਟ ਦਿੱਤਾ ਵੀ ਸੀ, ਆਪਾਂ ਪਤਾ ਨਹੀਂ ਆਪਾਂ ਆਪਸ 'ਚ ਹੀ ਗੱਲ ਕੀਤੀ ਸੀ, ਔਨ ਸ਼ੋਅ ਦੇ ਵਿੱਚ ਵੀ ਗੱਲ ਕੀਤੀ ਸੀ, ਪਰ ਬਹੁਤ ਸਾਰੇ ਸਰੋਤਿਆਂ ਨੂੰ ਹੁਣ ਪਤਾ ਲੱਗ ਹੀ ਗਿਆ ਨਾ ਕਿ ਪਿਛਲੀਆਂ 4-5 ਕੜੀਆਂ ਤੋਂ 4-5 ਸੀਰੀਜ਼ ਅਸੀਂ ਕੁਛ ਐਸੀਆਂ ਸਟਾਰਟ ਕੀਤੀਆਂ ਹੈਗੀਆਂ ਕਿ ਸਾਇੰਸ ਦੀ ਗੱਲ ਤਾਂ ਹੈ ਹੀ ਹੈ, ਡੀਪ ਟੋਕ ਸ਼ੋਅ ਹੈਗਾ, ਪਰ ਇੰਨੀਆਂ ਜ਼ਿਆਦਾ ਡੀਪ ਹੋ ਜਾਂਦੀਆਂ ਨੇ ਇਹ ਕਿ ਫਿਰ ਕਈ ਵਾਰ ਅਸੀਂ ਆਪ ਹੀ ਡੂੰਘੇ ਫਸ ਜਾਂਦੇ ਹਾਂ ਉਹਦੇ 'ਚ। ਫਿਲੋਸਫੀ ਵੀ ਵਿੱਚ ਹੁਣ ਨਾਲ ਸ਼ੁਰੂ ਕੀਤੀ ਹੈ। ਦੁਨੀਆ ਭਰ ਦੇ ਮਹਾਨ ਜਿਹੜੇ ਫਿਲੋਸਫਰ ਸੀਗੇ ਉਹਨਾਂ ਦੀਆਂ ਕੁਛ ਐਸੀਆਂ ਫਿਲੋਸਫੀਜ਼, ਕਿਉਂਕਿ ਉਹ ਸਿਰਫ ਜਿਵੇਂ ਦਰਸ਼ਨ ਸ਼ਾਸਤਰ ਕਹਿ ਲੈਂਦੇ ਹਾਂ, ਦਾਰਸ਼ਨਿਕ ਕਹਿ ਲੈਂਦੇ ਹਾਂ ਜਾਂ ਚਿੰਤਕ ਕਹਿ ਲੈਂਦੇ ਹਾਂ, ਸਿਰਫ ਇੰਨਾ ਕੁ ਨਹੀਂ ਸੀ ਜਿਹੜੇ ਪੁਰਾਣੇ ਫਿਲੋਸਫਰ ਹੋਏ ਨੇ ਜਾਂ ਜਦੋਂ ਤੋਂ ਫਿਲੋਸਫੀ ਦੀ ਸ਼ੁਰੂਆਤ ਹੋਈ ਮੰਨੀ ਜਾਂਦੀ ਹੈਗੀ ਹੈ। ਜਿਵੇਂ ਅਸੀਂ ਐਰਿਸਟੋਟਲ ਦੀ ਗੱਲ ਕੀਤੀ ਹੈ, ਸੁਕਰਾਤ ਦੀ ਗੱਲ ਕਰਾਂਗੇ ਅੱਗੇ ਚੱਲ ਕੇ, ਹੈ ਨਾ? ਸੋ ਇਹ ਸਾਰੇ ਜਦੋਂ ਫਿਲੋਸਫਰਸ ਦੀ ਗੱਲ ਆਉਂਦੀ ਹੈ ਜਾਂ ਦੁਨੀਆ ਨੂੰ ਜਦੋਂ ਦਰਸ਼ਨ ਸ਼ਾਸਤਰ ਮਿਲਣਾ ਸ਼ੁਰੂ ਹੋਇਆ, ਉਹ ਤੋਂ ਪਹਿਲਾਂ ਦਾ ਸਾਇੰਸ, ਉਸ ਡਿਊਰਿੰਗ ਦਾ ਸਾਇੰਸ ਅਤੇ ਉਹ ਤੋਂ ਬਾਅਦ ਦਾ ਹੁਣ ਅੱਜ ਕੱਲ੍ਹ ਦਾ ਸਾਇੰਸ, ਇਹ ਵੀ ਇੱਕ ਬੜਾ ਇੰਟਰਸਟਿੰਗ ਵਿਸ਼ਾ ਹੈਗਾ, ਇਸ ਕਰਕੇ ਉਹ ਵੀ ਤੁਹਾਡੇ ਤੱਕ ਲੈ ਕੇ ਆਉਂਦੇ ਹੈਗੇ। ਸੋ ਸੰਦੀਪ ਜੀ ਕਿੱਦਾਂ ਬੀਤੇ ਦਿਨ, ਕਿੱਦਾਂ ਬੀਤੀਆਂ ਰਾਤਾਂ?
1: ਵਧੀਆ ਭਾਜੀ, ਜਦੋਂ ਦੀ ਸੁਪਨਿਆਂ ਵੱਲ ਇਹਨਾਂ ਚੀਜ਼ਾਂ ਵੱਲ ਮੇਰਾ ਇੰਟਰਸਟ ਹੈ, ਮੈਂ ਵੀ ਹੁਣ ਆਪਣੇ ਸੁਪਨਿਆਂ ਨੂੰ ਥੋੜਾ ਧਿਆਨ ਨਾਲ ਦੇਖਣ ਲੱਗ ਗਈ।
0: ਧਿਆਨ ਨਾਲ ਦੇਖਣ ਲੱਗ ਗਈ
1: ਮਤਲਬ ਕਿ ਉੱਠ ਕੇ ਬਾਅਦ ਚੋਂ ਅਸਿਊਮ ਕਰਨ ਲੱਗ ਗਈ, ਅੱਛਾ ਕੀ ਹੋ ਰਿਹਾ ਸੀ ਮੇਰੇ ਸੁਪਨੇ 'ਚ, ਕਿਉਂ
0: ਕੈਲਕੂਲੇਸ਼ਨਸ ਹੋਣ ਲੱਗ ਗਈਆਂ, ਹੁਣ ਬੜਾ ਕੁਝ ਪੜ ਲਿਆ ਨਾ ਤੁਸੀਂ? ਅੱਜ ਦਾ ਜਦੋਂ ਸ਼ੋਅ ਮੁੱਕੂਗਾ, ਅੱਜ ਬੈਠ ਕੇ ਤੁਸੀਂ ਵੀ ਜਿੰਨੇ ਵੀ ਸ਼ੋਅ ਸੁਣ ਰਹੇ ਹੈਗੇ ਹੋ ਬੈਠੇ, ਤੇ ਤੁਸੀਂ ਵੀ ਹੁਣ ਆਪਣੇ ਸੁਪਨਿਆਂ ਦੇ ਵੱਲ ਧਿਆਨ ਜ਼ਿਆਦਾ ਦੇਣ ਲੱਗ ਜਾਓਗੇ। ਬਹੁਤ ਸਾਰੀਆਂ ਚੀਜ਼ਾਂ ਤੁਸੀਂ ਕਹੋਗੇ, ਅੱਛਾ ਉਹ ਤਾਂ ਸ਼ੋਅ 'ਚ ਇੱਦਾਂ ਕੀਤੀਆਂ ਸੀਗੀਆਂ ਗੱਲਾਂ, ਦਾਅਵੇ ਨਹੀਂ ਹੈਗੇ, ਬਟ ਜੋ ਐਵੀਡੈਂਸ ਜਾਂ ਜਿਸ ਕਿਸਮ ਦੀਆਂ ਗੱਲਾਂ ਹੁਣ ਤੱਕ ਸਾਇੰਸ ਕਰ ਚੁੱਕਿਆ ਸੁਪਨਿਆਂ ਦੇ ਨਾਲ ਜੁੜੀਆਂ, ਡ੍ਰੀਮਸ ਦੇ ਨਾਲ ਜੁੜੀਆਂ, ਉਹ ਹੀ ਅੱਜ ਦੇ ਦਿਨ ਆਪਾਂ ਤੁਹਾਡੇ ਤੱਕ ਰੱਖਾਂਗੇ। ਸੋ ਸਭ ਤੋਂ ਪਹਿਲਾਂ ਤਾਂ ਸਵਾਲ ਮੈਂ ਦਾਗਣ ਲੱਗ ਜਾਂ ਦਾੜ, ਕਿਉਂਕਿ ਮੇਰੇ ਫਿਰ ਕੁਐਸਚਨ ਜ਼ਿਆਦਾ ਹੋ ਜਾਂਦੇ ਨੇ ਤੇ ਤੁਹਾਡੇ ਕੋਲ ਜਵਾਬ ਇੰਨੇ ਵਧੀਆ ਹੈਗੇ ਨੇ ਕਿ ਲਾਜਵਾਬ ਹੋ ਜਾਂਦੇ।
1: ਜੀ ਬਿਲਕੁਲ, ਮੈਂ ਬਸ ਇਹ ਕਹਿਣਾ ਸੀ ਕਿ ਇਹ ਹੈਗਾ ਕਿ ਅੱਜ ਦੇ ਐਪੀਸੋਡ ਦੇ ਐਂਡ ਤੋਂ ਬਾਅਦ ਐਟਲੀਸਟ ਸਾਨੂੰ ਆਪਣੇ ਸੁਪਨੇ ਆਪਣੀ ਮੂਵੀ ਜ਼ਰੂਰ ਇੱਕ ਮੂਵੀ ਵਾਂਗ ਜ਼ਰੂਰ ਲੱਗਣ ਲੱਗ ਜੂਗੇ, ਕਿਉਂਕਿ ਆਪਾਂ ਧਿਆਨ ਨਹੀਂ ਨਾ ਦਿੰਦੇ ਬਹੁਤ ਆਪਣੇ ਸੁਪਨੇ ਵੱਲ, ਸਮਾਂ ਦਾ ਆਇਆ ਤੇ ਚੱਲ ਗਿਆ ਹਨਾ ਤੇ। ਹਾਂਜੀ
0: ਵੈਸੇ ਤਾਂ ਸਾਰੇ ਅੱਖਾਂ 'ਚ ਸੁਪਨੇ ਲੈ ਕੇ ਹੀ ਆਏ ਹਾਂ, ਜਿਹੜੇ ਆਸਟ੍ਰੇਲੀਆ ਬੈਠੇ ਹੈਗੇ ਨੇ, ਜਿਹੜੇ ਇੰਡੀਆ 'ਚ ਵੀ ਬੈਠੇ ਨੇ, ਉਹ ਵੀ ਸੁਪਨੇ ਲੈ ਕੇ ਹੀ ਬੈਠੇ ਨੇ, ਐਂ ਤਾਂ ਹੈ ਨਹੀਂ, ਪਰ ਉਹ ਜਾਗਦੀਆਂ ਅੱਖਾਂ ਦੇ ਸੁਪਨੇ ਨੇ। ਜਿਹੜੇ ਸੁਪਨਿਆਂ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ ਉਹ ਹੈਗੇ ਨੇ ਕਿ ਸੁੱਤੇ ਪਏ ਹਾਂ, ਕਿਹੜੇ ਸੁਪਨੇ ਜਿਹੜੇ ਨੇ ਤੁਹਾਨੂੰ ਆਉਂਦੇ ਨੇ, ਅਤੇ ਉਹਨਾਂ ਦੇ ਨਾਲ ਜੁੜੀ ਹੋਈ ਸਾਇੰਸ ਕੀ ਕਹਿੰਦੀ, ਉਹਨਾਂ ਦੇ ਪਿੱਛੇ ਫਿਲੋਸਫੀ, ਜਾਂ ਮਤਲਬ ਫਿਲੋਸਫੀ ਤੋਂ ਪਹਿਲਾਂ ਵੀ ਸੁਪਨੇ, ਮਤਲਬ ਜਦੋਂ ਆਪਾਂ ਇਹ ਦਰਸ਼ਨ ਸ਼ਾਸਤਰ ਦੀ ਗੱਲ ਕਰਦੇ ਹੈਗੇ ਹਾਂ ਜਾਂ ਅਸੀਂ ਸੁਕਰੇਤ ਦੀ ਗੱਲ ਕਰਦੇ ਹਾਂ ਜਾਂ ਪਿਛਲੇ 'ਚ ਅਫਲਾਤੂਨ ਦੀ, ਅਰਿਸਟੋਟਲ ਦੀ ਵੀ ਗੱਲ ਕੀਤੀ ਸੀਗੀ, ਹੈ ਨਾ, ਇਹ 300-400 BC ਬਿਫੋਰ ਕ੍ਰਾਈਸਟ ਦੀ ਗੱਲ ਹੈਗੀ ਇਹ, ਉਹਨਾਂ ਤੋਂ ਪਹਿਲਾਂ ਵੀ ਬਹੁਤ ਸਾਰੀ, ਹਾਂ ਉਹ ਚੀਜ਼ਾਂ ਹੈਗੀਆਂ ਕਿ ਡਾਕੂਮੈਂਟਡ ਨਹੀਂ ਹੋਈਆਂ ਹੋਣਗੀਆਂ, ਪਰ ਦਿਨ ਤਾਂ ਉਦੋਂ ਵੀ ਹੁੰਦੀ ਸੀ, ਰਾਤ ਤਾਂ ਉਦੋਂ ਵੀ ਹੁੰਦੀ ਸੀ, ਇਨਸਾਨ ਤਾਂ ਉਦੋਂ ਵੀ ਸੀਗੇ, ਖਾਂਦੇ ਪੀਂਦੇ ਸੀ, ਸੌ ਜਾਂਦੇ ਸੀ, ਈਟ ਸਲੀਪ ਰਿਪੀਟ, ਇਸ ਪ੍ਰੋਸੈਸ ਦੇ ਵਿੱਚ ਜਿਹੜੇ ਨੇ ਉਹਨਾਂ ਨੂੰ ਸੁਪਨੇ ਵੀ ਆਉਂਦੇ ਹੋਣਗੇ, ਅਤੇ ਕੋਈ ਇਸ ਕਿਸਮ ਦੇ ਕਿੰਨੇ ਕੁਛ ਕਿੰਨੇ ਕੁ ਜਿਹੜੇ ਹੈਗੇ ਨੇ ਡਾਕੂਮੈਂਟਡ ਐਵੀਡੈਂਸ ਜਾਂ ਕੋਈ ਗੱਲ ਇਸ ਕਿਸਮ ਦੀ ਕੋਈ ਮਿਲਦੀ ਹੈਗੀ ਹੈ ਜਾਂ ਉਹਨਾਂ ਲੋਕਾਂ ਦੇ ਨਾਲ ਜੁੜੀ ਹੋਈ, ਕਿਉਂਕਿ ਉਹ ਤਾਂ ਅਕਸਰ ਜਿਹੜੇ ਸੁਪਨੇ ਹੁੰਦੇ ਸੀ ਮੈਂ ਸੁਣਿਆ ਕਿ ਕੰਧਾਂ 'ਤੇ ਉਕੇਰ ਦਿੰਦੇ ਹੁੰਦੇ ਸੀ।
1: ਹਾਂਜੀ ਬਿਲਕੁਲ, ਜਿਹੜੀ ਆਪਾਂ ਨੂੰ ਕਿਹੜੀ ਪੁਰਾਣੀ ਉਹ ਗੁਫਾਵਾਂ ਦੇ ਵਿੱਚ ਵੀ ਕਈ ਵਾਰ ਮਿਲਦੇ ਆ ਪ੍ਰਿੰਟ, ਹੋ ਸਕਦਾ ਕਿ ਉਹ ਇਹਨਾਂ ਦੇ ਕੋਈ ਸੁਪਨਾ ਆਇਆ ਔਰ ਉਹਨਾਂ ਨੇ ਉਹ ਚੀਜ਼ ਹੈ ਨਾ ਯਾਦ ਰੱਖਣ ਲਈ ਉੱਤੇ ਕਰ ਦਿੱਤੀ। ਔਰ ਜਦੋਂ ਹਿਸਟੋਰੀਕਲ ਰਿਕਾਰਡ ਦੇਖਦੇ ਹਾਂ ਬਹੁਤ ਸਾਰੇ ਹੋਰ ਜਿਹੜੀਆਂ ਸਿਵਿਲਾਈਜੇਸ਼ਨ ਜਿਵੇਂ ਇਜਿਪਸ਼ੀਅਨ ਹੈਗੀਆਂ ਉਹਨਾਂ ਦੀਆਂ, ਉਹਨਾਂ ਦੇ ਕਾਫੀ ਰਿਕਾਰਡ ਹੈਗੇ ਸਾਂਭੇ ਹੋਏ, ਤਾਂ ਉਹਨਾਂ ਦੀ ਆਪਾਂ ਨੂੰ ਮਿਲਦੀਆਂ ਹੈਗੀਆਂ, ਉਹਨਾਂ ਦੇ ਡਾਕੂਮੈਂਟ ਮਿਲਦੇ, ਓਬਵੀਅਸਲੀ ਉਹ ਇੱਕ ਅੱਜਕਲ ਜਿਹੜੀ ਅਸੀਂ ਲੈਂਗੁਏਜ ਬੋਲਦੇ ਉਹਦੇ ਚ ਨਹੀਂ ਹੁੰਦੇ, ਉਹ ਦੂਜੀ ਲੈਂਗੁਏਜ ਹੁੰਦੇ ਜਿਹਨੂੰ ਜਿਹੜਾ ਡੀ ਕੋਡ ਕਰਨਾ ਵੀ ਇੱਕ ਆਪਣੇ ਆਪ ਚ ਇੱਕ ਅਲੱਗ ਗੱਲ ਹੁੰਦੀ ਆ ਹਨਾ,
0: ਸਿੰਬੋਲਿਕ ਲੈਂਗੁਏਜ ਕਹਿ ਦਿੰਦੇ ਨੇ ਉਹਨਾਂ ਨੂੰ
1: ਹਨਾ। ਹਾਂਜੀ ਉਹ ਵਾਲੀ ਲੈਂਗੁਏਜ ਉਹ ਯੂਜ਼ ਕਰਦੇ ਸੀਗੇ, ਜਿੱਦਾਂ ਮੋਸਟਲੀ ਫਿਲੋਸਫਰ ਜਿੱਦਾਂ ਤੁਸੀਂ ਕਹਿਏ ਕਿ ਤਾਂ 2000-3000 ਸਾਲ ਪਹਿਲਾਂ ਜਿਹੜੇ ਹੋਣ ਲੱਗਿਆ ਫਿਲੋਸਫਰ, ਉਸ ਤੋਂ ਪਹਿਲਾਂ ਕਦੋਂ ਦੀ ਹਿਊਮਨ ਸਿਵਿਲਾਈਜੇਸ਼ਨ, ਜਦੋਂ ਅਸੀਂ ਆਪਣੇ ਪੋਡਕਾਸਟ ਚ ਵੀ ਗੱਲ ਕੀਤੀ ਸੀ ਕਿੰਨੇ ਹਜ਼ਾਰਾਂ ਸਾਲ ਪਹਿਲਾਂ ਹਨਾ, 10,000 ਸਾਲ ਜਿਹੜਾ ਜਿੰਨੇ ਵੀ ਸਾਲ ਪਹਿਲਾਂ ਹਿਊਮਨ ਬੀਂਗ ਜਿਹੜਾ ਅਫਰੀਕਾ ਤੋਂ ਬਾਕੀ ਜਿਹੜੀ ਆ ਵਰਲਡ ਦੇ ਵਿੱਚ ਚਲਿਆ ਗਿਆ, ਸੋ ਉਸ ਤੋਂ ਪਹਿਲਾਂ ਵੀ ਜਿਹੜੇ ਆ 2000 ਸਾਲ ਤੋਂ ਪਹਿਲਾਂ ਵੀ ਕਾਫੀ ਜਿਹੜੇ ਹਿਊਮਨ ਸਾਡੇ ਸੀਗੇ ਪੂਰੇ ਵਰਲਡ ਦੇ ਵਿੱਚ ਸੀਗੇ, ਔਰ ਉਹਨਾਂ ਨੂੰ ਵੀ ਅਫਕੋਰਸ ਸੁਪਨੇ ਆਉਂਦੇ ਸੀਗੇ, ਬਟ ਕਿਉਂਕਿ ਉਸ ਟਾਈਮ ਅਸੀਂ ਇੰਨਾ ਫਿਲੋਸਫੀਕਲੀ ਨਹੀਂ ਸੋਚਦਾ ਸੀ ਕੋਈ, ਤਾਂ ਮੋਸਟਲੀ ਉਸ ਟਾਈਮ ਰਿਲੇਟ ਕਰ ਦਿੰਦੇ ਸੀ ਸੁਪਨਿਆਂ ਨੂੰ ਕਿ ਕੋਈ ਗੋਡ ਦੇ ਵੱਲੋਂ ਸੁਪਨਾ ਆਇਆ, ਜੇ ਕਿਸੇ ਨੂੰ ਹਨਾ ਕੋਈ ਬੰਦੇ ਨੂੰ ਸੁਪਨਾ ਆਉਂਦਾ ਤਾਂ ਉਹ ਸੋਚਦਾ ਸੀਗਾ ਕਿ ਮੈਨੂੰ ਰੱਬ ਦੇ ਵੱਲੋਂ ਇਹ ਸੁਨੇਹਾ ਮਿਲਿਆ ਜੇ ਕੋਈ ਵੀ ਚੀਜ਼ ਆਈ, ਕਿਉਂਕਿ ਉਹੀ ਚੀਜ਼ ਮੋਸਟਲੀ ਉਸ ਟਾਈਮ ਹੁੰਦੀ ਸੀ, ਰਿਲੀਜਨ ਹੀ ਸਭ ਤੋਂ ਪਹਿਲਾਂ ਆਇਆ ਹਨਾ। ਤੇ ਉਸ ਤੋਂ ਇਲਾਵਾ ਜਿਹੜੇ ਰਾਜੇ ਵਗੈਰਾ ਹੁੰਦੇ ਸੀਗੇ, ਕਿੰਗ ਹੁੰਦੇ ਸੀ ਜਾਂ ਕੋਈ ਹੋਰ ਜਿਹੜੇ ਆ ਸੋਸਾਇਟੀ ਦੇ ਕੋਈ ਵੱਡੇ ਲੈਵਲ ਦੇ ਜਿਹੜੇ ਲੋਕ ਹੁੰਦੇ ਸੀ, ਉਹ ਥੋੜਾ ਜਿਹਾ ਮੈਨੂਪੁਲੇਟ ਵੀ ਕਰਦੇ ਸੀ ਲੋਕਾਂ ਨੂੰ ਇਹਨਾਂ ਚੀਜ਼ਾਂ ਨੂੰ ਲੈ ਕੇ ਕਿ ਮੈਨੂੰ ਰੱਬ ਨੇ ਭੇਜਿਆ ਹੈਗਾ। ਵੈਸੇ ਅੱਜ ਕੱਲ ਵੀ ਲੋਕ ਕਰ ਦਿੰਦੇ ਹੈਗੇ ਆ ਨਾ, ਨਾਨ ਬਾਇਓਲੋਜੀਕਲ, ਬਟ ਉਹ ਪੁਰਾਣੇ ਪਹਿਲਾਂ ਜ਼ਿਆਦਾ ਸੀਗੇ, ਹੁਣ ਲੋਕ ਸਮਝ ਜਾਂਦੇ ਆ ਕਿ ਜੋ ਵੀ ਚੱਲਦਾ ਹਨਾ, ਤੇ ਉਹ ਪਹਿਲਾਂ ਏਦਾਂ ਕਰਕੇ ਥੋੜਾ ਜਿਹੜੇ ਸੀਗੇ ਰਾਜੇ ਆਪਣੇ ਆਪ ਨੂੰ ਕਰ ਦਿੰਦੇ ਹੁੰਦੇ ਸੀ ਅੱਗੇ ਕਿ ਮੈਨੂੰ ਰੱਬ ਨੇ ਭੇਜਿਆ ਤੁਹਾਡੀ ਸੇਵਾ ਕਰਨ ਲਈ, ਜਾਂ ਮੇਰੀ ਫੈਮਿਲੀ ਨੂੰ ਜਿਹੜਾ ਤੁਹਾਡੇ ਜਿਹੜਾ ਸੇਵਾ ਕਰਨ ਲਈ ਭੇਜਿਆ ਗਿਆ ਹਨਾ, ਤੇ ਓਦਾਂ ਕਰਕੇ ਜਿਹੜਾ ਲੋਕਾਂ ਨੂੰ ਕਰਦੇ ਸੀ, ਤੇ ਮੋਸਟਲੀ ਜਿਹੜਾ ਏਦਾਂ ਹੀ ਜਿਹੜਾ ਰੱਬ ਨਾਲ ਹੀ ਰਿਲੇਟ ਕੀਤਾ ਜਾਂਦਾ ਸੀ ਕਿ ਦੇਵਤਿਆਂ ਨੇ ਕੋਈ ਭੇਜਿਆ ਮੈਸੇਜ ਤਾਂ ਤੁਹਾਨੂੰ ਸੁਪਨਾ ਆਇਆ। ਔਰ ਈਵਨ ਗ੍ਰੀਕ ਦੇ ਵਿੱਚ ਜਿਹੜਾ ਕਹਿੰਦੇ ਟੈਂਪਲ ਵੀ ਹੁੰਦੇ ਸੀ ਜਿਹਨਾਂ ਨੂੰ ਡ੍ਰੀਮ ਟੈਂਪਲਸ ਕਹਿੰਦੇ ਸੀਗੇ, ਤਾਂ ਉਹਨਾਂ ਟੈਂਪਲਸ ਦੇ ਵਿੱਚ ਲੋਕ ਜਾਂਦੇ ਸੀ, ਰਿਚੁਅਲ ਸੀਗੇ ਪ੍ਰੋਪਰ, ਉਹ ਉਹਨਾਂ ਟੈਂਪਲ ਦੇ ਵਿੱਚ ਇੱਕ ਅਲੱਗ ਤੋਂ ਕਮਰਾ ਜਿਹੜਾ ਬਣਿਆ ਹੁੰਦਾ ਸੀ ਜਿਹੜਾ ਡ੍ਰੀਮਸ ਲੈਣ ਲਈ ਹੀ ਪਰਟੀਕੁਲਰ ਕਮਰਾ ਸੀ ਨਾ, ਤਾਂ ਪ੍ਰੋਪਰ ਰਿਚੁਅਲ ਪਹਿਲਾਂ ਫੋਲੋ ਕਰਦੇ ਸੀ, ਉਹ ਮੰਦਰ ਚ ਜਾਂਦੇ ਸੀ ਆਪਣਾ ਜੋ ਅੱਜ ਵੀ ਜੋ ਆਪਾਂ ਕਰਦੇ ਹਾਂ ਜਾ ਕੇ ਇਸ਼ਨਾਨ ਕਰਦੇ ਹਾਂ ਸਾਰਾ ਕੁਛ ਹੈ ਨਾ, ਆਪਣੇ ਆਪ ਨੂੰ ਸਾਫ਼ ਕਰਦੇ ਸੀਗੇ, ਤੇ ਫਿਰ ਉਹ ਰਾਤ ਨੂੰ ਉੱਥੇ ਸੌਂ ਜਾਂਦੇ ਸੀਗੇ, ਔਰ ਉਹ ਅਜ਼ਿਊਮ ਕਰਦੇ ਸੀਗੇ ਕਿ ਜਿਹੜਾ ਉੱਥੇ ਉਹਨਾਂ ਦਾ ਮੈਡੀਸਿਨ ਦਾ ਦੇਵਤਾ ਜਿਹੜਾ ਵੀ ਮੰਨਦੇ ਸੀਗੇ ਕਿ ਉਹ ਜੇ ਤੁਹਾਡੇ ਤੇ ਮਿਹਰਬਾਨ ਹੋਊਗਾ ਤਾਂ ਤੁਹਾਨੂੰ ਸੁਪਨਾ ਆਊਗਾ, ਔਰ ਮਤਲਬ ਤੁਹਾਨੂੰ ਕੋਈ ਡਿਜ਼ੀਜ਼ ਆ ਤਾਂ ਹੀਲ ਹੋ ਜੂਗੀ ਹੈ ਨਾ। ਫਿਰ ਉਸ ਤੋਂ ਬਾਅਦ ਨੈਕਸਟ ਡੇ ਜਿਹੜੇ ਉੱਥੇ ਪ੍ਰੀਸਟ ਹੁੰਦੇ ਸੀਗੇ, ਉਹ ਉਸ ਉਹਨਾਂ ਸੁਪਨੇ ਦੀ ਇੰਟਰਪ੍ਰੀਟੇਸ਼ਨ ਵੀ ਕਰਦੇ ਹੁੰਦੇ ਸੀ ਕਿ ਕੀ ਮਤਲਬ ਹੋ ਸਕਦਾ ਤੁਹਾਡੇ ਇਸ ਸੁਪਨੇ ਦਾ। ਔਰ ਫਿਰ ਜਿੱਦਾਂ ਬਾਈ ਚਾਂਸ ਜਿਹੜਾ ਕਿਸੇ ਦਾ ਮੰਨ ਲਓ ਸੁਪਨਾ ਸੱਚ ਹੋ ਗਿਆ ਹਨਾ, ਤਾਂ ਉਹ ਫਿਰ ਜਿੱਦਾਂ ਅੱਜ ਵੀ ਆਪਾਂ ਕਰਦੇ ਹਾਂ ਕਿ ਚੜਾਉਂਦੇ ਆ ਕੁਛ ਵੀ ਹਨਾ ਮੰਦਰਾਂ ਚ ਗੁਰਦੁਆਰਿਆਂ ਚ, ਸੇਮ ਏਦਾਂ ਉੱਥੇ ਵੀ ਉਹ ਚੜਾਉਂਦੇ ਸੀ, ਤਾਂ ਉਹ ਸਪੈਸ਼ਲ ਟੈਂਪਲ ਵੀ ਹੁੰਦੇ ਸੀਗੇ ਡ੍ਰੀਮਸ ਦੇ ਲਈ ਹੀ ਬਣੇ ਹੋਏ ਕਿ ਤੁਹਾਨੂੰ ਵਧੀਆ ਡ੍ਰੀਮ ਆਉਣ ਜਾਂ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਉਹ ਤੁਹਾਨੂੰ ਡ੍ਰੀਮ ਦੇ ਵਿੱਚ ਕੁਛ ਦੱਸਿਆ ਜਾਵੇ ਤੇ ਤੁਹਾਡੀ ਪ੍ਰੋਬਲਮ ਕਿਓਰ ਹੋ ਜਾਵੇ ਹਨਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਫਿਲੋਸਫੀ ਤੋਂ ਪਹਿਲਾਂ ਜਿਹੜੀਆਂ ਸੁਪਨਿਆਂ ਦੇ ਬਾਰੇ ਚ ਲੋਕ ਸੋਚਦੇ ਸੀਗੇ, ਬਟ ਆਫਕੋਰਸ ਜਦੋਂ ਕੁਛ ਕੁ ਫਿਲੋਸਫਰ ਆਏ ਉਹਨਾਂ ਨੇ ਫਿਰ ਥੋੜਾ ਰੈਸ਼ਨਲੀ ਸੋਚਣਾ ਸ਼ੁਰੂ ਕੀਤਾ ਕਿ ਕਿਉਂ ਆਉਂਦੇ ਆ ਜਿਹਨਾਂ ਦੀ ਅਸੀਂ ਗੱਲ ਕਰਾਂਗੇ ਅੱਗੇ।
0: ਪਰ ਉਹ ਹੁਣ ਵੀ ਮੇਰੇ ਖਿਆਲ ਦੇ ਨਾਲ ਸੰਦੀਪ ਜੀ ਉਹ ਕੰਟੀਨਿਊ ਹੈਗੇ, ਇਨਫੈਕਟ ਆਪਾਂ 2000-2500 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਕਿ ਫਿਲੋਸਫਰ ਆਏ ਜਾਂ ਉਸ ਤੋਂ ਬਾਅਦ ਸਾਇੰਸਦਾਨ ਵੀ ਆਏ, ਇਨਫੈਕਟ ਹਾਂ ਹੁਣ ਅੱਜ ਕੱਲ੍ਹ ਵਾਈਕਿੰਗ ਦੀ ਬਹੁਤ ਜ਼ਿਆਦਾ ਗੱਲ ਹੋ ਰਹੀ ਹੈ, ਨਾਰਵੇ ਦੀ ਟੀਮ ਸੌਕਰ ਦੇ ਵਿੱਚ ਆ ਰਹੀ ਹੈ, ਪਰ ਉਹਦੇ 'ਚ ਇਹ ਗੱਲ ਬੜੀ ਆਉਂਦੀ ਹੈ ਕਿ ਜਿਵੇਂ ਹੁਣ ਉਹ ਵਾਈਕਿੰਗ ਸੀਰੀਜ਼ ਵੀ ਆ, ਹੋਰ ਵੀ ਜਿੰਨੀਆਂ ਵੀ ਫਿਲਮਾਂ ਆਪਾਂ ਦੇਖੀ ਜਾਂਦੇ ਹਾਂ, ਹੋਰ ਵੀ ਜਿੰਨੇ ਵੀ ਦੇਖੇ ਨੇ, ਦਰਸ਼ਨ ਸ਼ਾਸਤਰ ਪੜ੍ਹੋ ਤੁਸੀਂ ਜਾਂ ਸਾਡੇ ਧਾਰਮਿਕ ਗ੍ਰੰਥ ਪੜ੍ਹ ਲਓ ਹੈ ਨਾ, ਉਹਦੇ 'ਚ ਸੁਪਨਿਆਂ ਦੇ ਆਧਾਰ ਦੇ ਉੱਤੇ ਪੂਰੀ ਦੀ ਪੂਰੀ ਕਹਾਣੀ ਰਚੀ ਜਾ ਜਾਂਦੀ ਹੁੰਦੀ ਸੀ। ਜਿਵੇਂ ਕੈਕਈ ਨੂੰ ਸੁਪਨਾ ਆਇਆ ਕਿ ਮੇਰੇ ਤੋਂ ਮੇਰਾ ਰਾਜ ਖੋਲਿਆ ਜਾਊਗਾ, ਤਾਂ ਉਹਨੇ ਜਿਹੜਾ ਰਾਜਾ ਦਸ਼ਰਥ ਤੋਂ ਜਿਹੜਾ ਇੱਕ ਸੰਕਲਪ ਲੈ ਲਿਆ ਕਿ ਮੇਰੇ ਪੁੱਤਰ ਬੈਠਣਗੇ ਗੱਦੀ 'ਤੇ ਹੈ ਨਾ, ਰਾਮ ਜੀ ਨੂੰ ਭੇਜ ਦਿਉ। ਜਾਂ ਫਿਰ ਜਿਹੜੇ ਮਹਾਭਾਰਤ ਦੇ ਵਿੱਚ ਵੀ ਇਸੇ ਤਰੀਕਿਆਂ ਦੇ ਨਾਲ ਧ੍ਰਿਤਰਾਸ਼ਟਰ ਜਿਹੜੇ ਸੀ ਉਹ ਸੁਪਨੇ ਲੈਂਦੇ ਸੀ। ਵਾਈਕਿੰਗ ਸੀਰੀਜ਼ ਦੀ ਆਪਾਂ ਗੱਲ ਕਰਦੇ ਹਾਂ, ਉਹਦੇ 'ਚ ਵੀ ਇਹ ਦਿਖਾਉਂਦੇ ਨੇ ਕਿ ਇੱਕ ਬੜਾ ਬਜ਼ੁਰਗ ਬੰਦਾ ਉਹਨਾਂ ਦਾ, ਅਤੇ ਉਹ ਦੇਖ ਲੈਂਦਾ ਰਾਤ ਨੂੰ, ਅਤੇ ਉਹ ਫਿਰ ਦੱਸ ਦਿੰਦਾ ਵੀ ਇਹਦੀ ਮੌਤ ਹੋਣੀ ਹੈ, ਅਤੇ ਇੱਥੇ ਫਲਾਣੇ ਰਾਜੇ ਨੇ ਆ ਜਾਣਾ, ਅਤੇ ਇਹਦਾ ਰਾਜ ਭਾਗ ਹੋਊਗਾ ਇਹਦਾ ਨਹੀਂ। ਸੋ ਉਹਨਾਂ ਚੀਜ਼ਾਂ ਨੂੰ ਉਹ ਮੰਨਦੇ ਵੀ ਹੁੰਦੇ ਸੀਗੇ ਹੈ ਨਾ। ਅਤੇ ਜਾਂ ਤਾਂ ਉਹੀ ਗੱਲ ਵੀ ਜਿਵੇਂ ਤੁਸੀਂ ਕਹਿ ਦਿੰਦੇ ਹੋ ਕਿ ਆਉਂਦੇ ਬਾਕੀਆਂ ਨੂੰ ਵੀ ਹੋਣਗੇ, ਪਰ ਉਹ ਕਹਿੰਦੇ ਹੋਣਗੇ ਵੀ ਲੈ ਮੈਂ ਦੱਸਿਆ, ਉਹਨਾਂ ਨੇ ਕਹਿਣਾ ਤੂੰ ਵੱਡਾ ਉੱਥੇ ਪੰਡਿਤ ਬਣਿਆ ਹਨਾ।
1: ਹਾਂਜੀ, ਨਹੀਂ ਇੱਕ ਮੈਥਮੈਟੀਸ਼ੀਅਨ ਜਿਹੜੇ ਆਪਣੇ ਹੋਏ ਆ ਰਾਮਾਨੁਜਨ, ਸ਼੍ਰੀ ਨਿਵਾਸ ਰਾਮਾਨੁਜਨ, ਉਹ 1887 ਚ ਉਹਨਾਂ ਦਾ ਬਰਥ ਹੋਇਆ ਸੀ। ਉਹ ਇੰਡੀਆ ਦੇ ਮਤਲਬ ਵਰਲਡ ਦੇ ਮਤਲਬ ਬਹੁਤ ਵੱਡੇ ਮੈਥਮੈਟੀਸ਼ੀਅਨ ਹੈਗੇ ਆ ਹਨਾ। ਉਹਨਾਂ ਨੇ ਜਦੋਂ ਉਹਨਾਂ ਦੀ ਮੰਮੀ ਜਿਹੜੇ ਸੀਗੇ ਉਹ ਨਹੀਂ ਮੰਨਦੇ ਸੀਗੇ ਉਹਨਾਂ ਨੂੰ ਅਮੈਰੀਕਾ ਭੇਜਣ ਨੂੰ ਉਸ ਟਾਈਮ ਦੇ ਵਿੱਚ, ਮਤਲਬ 19th century ਦੇ ਵਿੱਚ, ਤਾਂ ਉਹ ਨਹੀਂ ਭੇਜਦੇ ਸੀਗੇ। ਬਟ ਉਹਨਾਂ ਨੂੰ ਫਿਰ ਆਈ ਥਿੰਕ ਉਹਨਾਂ ਦੀ ਮੰਮੀ ਨੂੰ ਜਾਂ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਸੁਪਨਾ ਆਇਆ, ਜਿਹੜੀ ਦੇਵੀ ਨੂੰ ਉਹ ਮੰਨਦੇ ਸੀਗੇ, ਕਿ ਉਹਨਾਂ ਉਸ ਦੇਵੀ ਨੇ ਕਿਹਾ ਉਹਨੂੰ ਕਿ ਇਹਨੂੰ ਜਾਣ ਦਿਓ ਹਨਾ। ਤੇ ਉਹ ਗਿਆ, ਉਹ ਮਤਲਬ ਐਜ਼ ਏ ਮਤਲਬ ਮੈਥਮੈਟੀਸ਼ੀਅਨ ਸੀਗਾ, ਬਟ ਉਹ ਮੰਨਦਾ ਸੀ। ਆਫਕੋਰਸ ਜਿਹੜਾ ਹੁਣ ਸਾਡੇ ਕੋਲ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਸੀ, ਐਪੀਸੋਡ ਚ ਗੱਲ ਵੀ ਕਰਾਂਗੇ ਕਿ ਕਿਉਂ ਸੁਪਨੇ ਸਾਨੂੰ ਇੰਨੇ ਜਿਹੜੇ ਆ, ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਨੂੰ, ਕਿਉਂਕਿ ਸਾਡੇ ਦਿਮਾਗ ਚ ਜੋ ਵੀ ਗੱਲਾਂ ਘੁੰਮਦੀਆਂ ਹਨਾ, ਤੇ ਉਹ ਆਪਾਂ ਦੇਖਾਂਗੇ। ਬਟ ਇੱਕ ਸਾਇੰਟਿਸਟ ਸੀ, ਬਾਕੀ ਵੀ ਜਿੱਦਾਂ ਤੁਸੀਂ ਕਿਹਾ ਕਿ ਹਿਸਟਰੀ ਚ ਹੁੰਦਾ ਸੀ, ਔਰ ਸਿਰਫ ਇਹ ਇਹਨਾਂ ਦੇਵੀ ਔਰ ਉਹਨਾਂ ਦਾ ਨਹੀਂ ਸੀ, ਇਹ ਵੀ ਸੋਚਦੇ ਸੀ ਕਿ ਜਿਹੜਾ ਸਾਨੂੰ ਫਿਊਚਰ ਦੇ ਬਾਰੇ ਚ ਵੀ ਇਹ ਦੱਸਦੇ ਆ ਸੁਪਨੇ, ਕਿ ਜਿੱਦਾਂ ਤੁਸੀਂ ਕਿਹਾ ਕਿ ਮੰਨ ਲਓ ਸੁਪਨੇ ਚ ਕਿਸੇ ਨੂੰ ਦੱਸਦਾ ਕਿ ਕੱਲ ਨੂੰ ਤੂੰ ਮਰ ਜਾਣਾ ਜਾਂ ਕੁਛ ਵੀ ਐਵੇਂ ਦਾ ਹਨਾ, ਤਾਂ ਉਹ ਸਾਰੀ ਜਿਹੜਾ ਇਹ ਵੀ ਸੋਚਦੇ ਸੀ ਕਿ ਫਿਊਚਰ ਵੀ ਸਾਨੂੰ ਦੱਸਿਆ ਜਾਂਦਾ ਸੁਪਨੇ ਦੇ ਵਿੱਚ।
0: ਓਕੇ, ਤੇ ਆਪਾਂ ਵੈਸੇ ਪਿਛਲੇ 2-3 ਐਪੀਸੋਡ ਦੇ ਵਿੱਚ ਪਾਰਟਿਕੂਲਰ ਫਿਲਾਸਫਰਸ ਜਿਹੜੇ ਸੀਗੇ ਉਹਨਾਂ ਦੀ ਇੱਕ ਦੋ ਫਿਲਾਸਫੀ, ਮਤਲਬ ਉਹਨਾਂ ਦੀ ਕੋਈ ਇੱਕ ਥਿਊਰੀ ਜਿਹੜੀ ਉਹਨਾਂ ਨੇ ਸੁਜੈਸਟ ਕੀਤੀ ਸੀ ਉਹਦੇ ਤੇ ਗੱਲ ਕਰਦੇ ਹੁੰਦੇ ਸੀ। ਸੁਪਨਿਆਂ ਦੇ ਬਾਰੇ ਕਿਸੇ ਪਾਰਟਿਕੂਲਰ ਫਿਲਾਸਫਰ ਨੇ ਬੋਲਿਆ ਉਹਦੀ ਵੱਲ ਬਾਰੇ ਗੱਲ ਕਰਨੀ ਹੈ, ਜਾਂ ਪੁਰਾਤਨ ਸਮਿਆਂ ਦੇ ਵਿੱਚ ਫਿਲਾਸਫਰ ਨੇ ਕਦੇ ਇਹਦੇ ਬਾਰੇ ਕਦੇ ਕੁਛ ਕਿਹਾ?
1: ਹਾਂਜੀ ਹਾਂਜੀ ਬਿਲਕੁਲ, ਅੱਜ ਅਸੀਂ ਜਿੱਦਾਂ ਸਾਡਾ ਅਰਿਸਟੋਟਲ ਦਾ ਸਾਡਾ ਫੇਵਰੇਟ ਹੈਗਾ, ਉਹ ਤਾਂ ਹਰ ਜਿਹੜਾ ਕੋਈ ਵੀ ਕੋਨਸੈਪਟ ਹੋਵੇ ਉਹਦੇ ਵਿੱਚ ਆ ਹੀ ਜਾਂਦਾ ਹੈ। ਬਟ ਉਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਪਲੇਟੋ ਦੀ ਜਾਂ ਹੋਰ ਦੀ। ਸੋ ਜਿੱਦਾਂ ਮੈਂ ਪਹਿਲਾਂ ਕਿਹਾ ਹੀ ਹੈ ਕਿ ਪਹਿਲਾਂ ਇੱਦਾਂ ਮੰਨਦੇ ਸੀ ਕਿ ਜਿਹੜਾ ਇਹ ਕੋਈ ਰੱਬੀ ਜਿਹੜੀ ਜਿਹੜੀ ਪਾਵਰ ਹੈਗੀ ਆ, ਜਿਹੜੀ ਸਾਨੂੰ ਸੁਪਨੇ ਆਉਂਦੇ ਆ। ਬਟ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਟਾਈਮ ਲੰਘਦਾ ਜਾਂਦਾ, ਤਾਂ ਬਹੁਤ ਸਾਰੇ ਲੋਕ ਐਵੇਂ ਹੁੰਦੇ ਆ ਜਿਹੜੇ ਚੀਜ਼ਾਂ ਨੂੰ ਕੁਐਸਚਨ ਕਰਦੇ ਆ ਹਨਾ। ਉਹਨਾਂ ਨੂੰ ਲੱਗਦਾ ਕਿ ਨਹੀਂ ਐਵੇਂ ਨਹੀਂ ਹੋ ਸਕਦਾ, ਕਿਉਂ ਇਹ ਚੀਜ਼ਾਂ ਹੋਈਆਂ। ਤੇ ਇਹਨਾਂ ਦੇ ਵਿੱਚੋਂ ਇਹ ਜਿਹੜੇ ਸਾਡੇ ਕੁਛ ਜਿਹੜੇ ਸੀਗੇ ਫਿਲੋਸਫਰ, ਜਿਵੇਂ ਸਾਡਾ ਦਮਨ ਸਹੀ ਆ ਕਿ ਮੰਨਦੇ ਸੀ ਦੇਵਤਿਆਂ ਦੀ ਆਵਾਜ਼, ਬਟ ਜਿਹੜਾ ਸਾਡਾ ਇੱਕ ਫਰੋਇਡ ਕਰਕੇ ਫਿਲੋਸਫਰ ਸੀਗਾ, ਔਰ ਪਲੇਟੋ ਜਿਹੜਾ ਅਰਿਸਟੋਟਲ ਦਾ ਗੁਰੂ ਸੀਗਾ, ਪਹਿਲਾਂ ਉਹਦੀ ਜੇ ਮੈਂ ਗੱਲ ਕਰਾਂ, ਉਹ ਵੀ ਇਹੀ ਸੋਚਦਾ ਸੀ ਕਿ ਜਿਹੜਾ ਸਾਡਾ ਮਾਇੰਡ ਹੈਗਾ ਕੋਈ ਜਿਹੜੀ ਬਹੁਤ ਆਰਡੀਨਰੀ ਚੀਜ਼ ਨਹੀਂ ਹੈਗੀ, ਇਹਦੇ ਅੰਦਰ ਜਿਹੜੀਆਂ ਡਿਫਰੈਂਟ ਡਿਫਰੈਂਟ ਪਾਵਰਸ ਜਿਹੜੀਆਂ ਕੰਮ ਕਰਦੀਆਂ, ਤੇ ਇੱਕ ਲੌਜਿਕ ਆ ਜਿਹੜਾ ਸਾਨੂੰ ਸੋਚਣ ਲਈ ਜਾਂ ਫੈਸਲੇ ਜੋ ਵੀ ਆਪਾਂ ਡਿਸੀਜਨ ਲੈਂਦੇ ਹਾਂ ਜਾਂ ਆਪਣੇ ਆਪ ਨੂੰ ਕੰਟਰੋਲ ਕਰਨੇ ਆ, ਉਹਨਾਂ ਨੂੰ ਕਾਬੂ ਕਰਨ ਚ ਜਿਹੜੀ ਸਾਨੂੰ ਹੈਲਪ ਕਰਦਾ ਹਨਾ। ਕੋਈ ਇੱਕ ਪਾਸੇ ਜਿਹੜਾ ਅਸੀਂ ਲੌਜੀਕਲੀ ਸੋਚਦੇ ਹਾਂ, ਤੇ ਦੂਜੇ ਪਾਸੇ ਸਾਡੀਆਂ ਵਿਸ਼ਿਜ਼ ਹੋ ਗਈਆਂ, ਸਾਨੂੰ ਜੋ ਡਰ ਲੱਗਦਾ ਹੈ ਜਿਹੜਾ ਚੀਜ਼ਾਂ ਤੋਂ ਜਾਂ ਜੋ ਸਾਨੂੰ ਗੁੱਸਾ ਆਉਂਦਾ ਹਨਾ, ਜਾਂ ਸਾਡਾ ਇਮੋਸ਼ਨਸ ਹੈਗੇ ਆ, ਤਾਂ ਇਹ ਸਾਡੇ ਜਿਹੜੀ ਆ ਜਦੋਂ ਅਸੀਂ ਜਾਗਦੇ ਵੀ ਹੁੰਦੇ ਹਾਂ ਤਾਂ ਵੀ ਜਿਹੜਾ ਲਾਈਫ ਦੇ ਵਿੱਚ ਇਹ ਜਿਹੜੇ ਲੌਜਿਕ ਸਾਡੀਆਂ ਫੀਲਿੰਗਸ ਨੂੰ ਕੰਟਰੋਲ ਚ ਰੱਖਦੇ ਆ ਹਨਾ, ਪਰ ਜਦੋਂ ਅਸੀਂ ਸੌ ਜਾਂਦੇ ਹਾਂ ਉਹਦੇ ਕਹਿਣਾ ਸੀ, ਤਾਂ ਉਸ ਟਾਈਮ ਕੀ ਹੈ ਜਿਹੜਾ ਸਾਨੂੰ ਕੰਟਰੋਲ ਹੁੰਦਾ ਆਪਣੇ ਆਪ ਤੇ, ਜਿਹੜੇ ਅਸੀਂ ਲੌਜੀਕਲੀ ਆਪਣੇ ਆਪ ਨੂੰ ਦੇਖ ਕੇ ਚੱਲਦੇ ਹਾਂ ਹਨਾ, ਕਿ ਇਹ ਚੀਜ਼ ਅਸੀਂ ਨਹੀਂ ਕਰਨੀ, ਜੇ ਇਹ ਚੀਜ਼ ਸਾਨੂੰ ਜਿਹੜੀ ਆ ਮੈਨੂੰ ਨੁਕਸਾਨ ਕਰੂਗੀ। ਪਰ ਜਦੋਂ ਅਸੀਂ ਸੌ ਜਾਂਦੇ ਹਾਂ ਤਾਂ ਉਹ ਕਹਿੰਦਾ ਸੀ ਕਿ ਉਸ ਟਾਈਮ ਚ ਕੀ ਹੁੰਦਾ ਕਿ ਸਾਡੀ ਜਿਹੜੀਆਂ ਇਹ ਲੌਜਿਕ ਚੀਜ਼ਾਂ ਜਿਹੜੀਆਂ ਲੌਜਿਕ ਵਾਲੀਆਂ ਜਿਹੜਾ ਬਾਹਰਲੀਆਂ ਚੀਜ਼ਾਂ ਇਹ ਬੰਦ ਹੋ ਜਾਂਦੀਆਂ, ਤੇ ਸਾਡਾ ਜਿਹੜਾ ਜਿਹੜੇ ਦਿਮਾਗ ਹੈਗਾ ਉਹ ਨੀਂਦ ਚ ਜਿਹੜਾ ਸਾਨੂੰ ਸੁਪਨੇ ਆਣ ਉਹ ਵਾਲੇ ਸੁਪਨੇ ਆਣ ਲੱਗ ਜਾਂਦੇ ਜਿਹਨਾਂ ਨੂੰ ਅਸੀਂ ਜਾਗਦੇ ਹੋਏ ਕੰਟਰੋਲ ਕਰ ਸਕਦੇ ਹਾਂ ਜਿਹੜੀਆਂ ਚੀਜ਼ਾਂ ਨੂੰ ਹਨਾ। ਮੰਨ ਲਓ ਤੁਹਾਨੂੰ ਕਿਸੇ ਦੇ ਕੋਲ ਕੋਈ ਚੀਜ਼ ਸੋਹਣੀ ਲੱਗ ਰਹੀ ਹੈ, ਤੁਹਾਡਾ ਦਿਲ ਕਰ ਲਿਆ ਉਹਦੇ ਤੋਂ ਲੈਣ, ਬਟ ਐਥੀਕਲੀ ਤੁਸੀਂ ਸੋਚੋਗੇ ਕਿ ਨਹੀਂ ਲੈ ਸਕਦਾ, ਬਟ ਸੁਪਨੇ ਚ ਤੁਸੀਂ ਉਹਦੇ ਤੋਂ ਖੋ ਸਕਦੇ ਆ ਚੀਜ਼। ਉਹਦੇ ਕਹਿਣ ਦਾ ਮਤਲਬ ਇਹ ਸੀ ਕਿ ਤੁਸੀਂ ਨਾ ਜਿਹੜੀ ਚੀਜ਼ਾਂ ਜਿਹੜੀ ਚੀਜ਼ਾਂ ਤੁਸੀਂ ਜਾਗਦੇ ਹੋਏ ਨਹੀਂ ਕਰ ਸਕਦੇ, ਉਹ ਤੁਸੀਂ ਸੁਪਨੇ ਚ ਕਰ ਲੈਂਦੇ ਆ, ਤੁਹਾਡਾ ਮਨ ਜਿਹੜਾ ਸੁਪਨੇ ਚ ਉਹ ਚੀਜ਼ਾਂ ਨੂੰ ਕਰਦਾ ਹੈਗਾ। ਉਹਦੀ ਜਿਹੜੀ ਇੱਕ ਇੱਕ ਬੁੱਕ ਉਹਨੇ ਪਬਲਿਸ਼ ਕੀਤੀ ਸੀ, ਰਿਪਬਲਿਕ ਜਿਹੜੀ ਬੁੱਕ ਦਾ ਜਿਹੜਾ ਨਾਮ ਸੀਗਾ, ਤੇ ਉਹਦੇ ਚ ਉਹਨੇ ਇਹੀ ਦੱਸਿਆ ਸੀ ਕਿ ਜਿਹੜਾ ਜੋ ਵੀ ਅਸੀਂ ਜਿੱਦਾਂ ਅਸੀਂ ਅੱਜ ਕੱਲ ਲਾਈਫ ਚ ਜਿਵੇਂ ਇੰਸਟਾ ਜਾਂ ਸੋਸ਼ਲ ਮੀਡੀਆ ਅਸੀਂ ਯੂਜ ਕਰਦੇ, ਜੋ ਅਸੀਂ ਉਹਦੇ ਤੇ ਫੋਟੋਜ਼ ਪਾਉਂਦੇ ਹਾਂ ਆਪਾਂ ਸੁਣਦੇ ਹਾਂ ਨਾ, ਕਿ ਐਕਚੁਅਲ ਚ ਹਰ ਕਿਸੇ ਦੀ ਲਾਈਫ ਉਦਾਂ ਦੀ ਨਹੀਂ ਹੁੰਦੀ। ਸੋ ਉਹ ਵੀ ਇਹੀ ਕਹਿੰਦਾ ਸੀ ਕਿ ਜਦੋਂ ਜਾਗਦੇ ਟਾਈਮ ਜਿਹੜਾ ਅਸੀਂ ਲੌਜੀਕਲੀ ਸੋਚਦੇ ਹਾਂ, ਸੋਸਾਇਟੀ ਨੂੰ ਮਾਇੰਡ ਚ ਰੱਖ ਕੇ ਸੋਚਦੇ ਹਾਂ, ਪਰ ਮੈਂ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਤਾਂ ਸਾਨੂੰ ਇਹਨਾਂ ਚੀਜ਼ਾਂ ਨੂੰ ਕੋਈ ਅਸੀਂ ਇਹਨਾਂ ਬਾਰੇ ਬੋਦਰ ਨਹੀਂ ਕਰਦੇ, ਤਾਂ ਇਸ ਲਈ ਸਾਨੂੰ ਸੁਪਨੇ ਆਉਂਦੇ ਆ। ਮਤਲਬ ਉਹਦੇ ਕਹਿਣ ਦਾ ਮਤਲਬ ਸੀ ਕਿ ਜੋ ਸਾਡੇ ਮਨ ਚ ਹੁੰਦਾ ਆ ਉਹੀ ਸਾਨੂੰ ਸੁਪਨਿਆਂ ਚ ਦੇਖਦਾ ਹੈ ਹਨਾ।
0: ਰਾਈਟ ਰਾਈਟ,
1: ਪਰ ਉਹਦਾ ਇਹੀ ਕਹਿਣਾ ਸੀ ਕਿ ਇੱਦਾਂ ਨੀ ਹੈਗਾ ਕੋਈ ਕਿ ਤੁਹਾਨੂੰ ਕੋਈ ਜਿਹੜਾ ਇਹ ਹਿਡਨ ਮੈਸੇਜ ਆ ਰਿਹਾ ਹੈ ਕਿਤੋਂ ਜਾਂ ਕੋਈ ਹੈ ਨਾ ਕੋਈ ਇੱਦਾਂ ਦੀ ਚੀਜ਼ ਆ ਰਹੀ ਹੈਗੀ ਆ। ਜ਼ਿਆਦਾ ਉਹਦਾ ਮਤਲਬ ਇਹ ਸੀ ਕਿ ਸਾਨੂੰ ਸਾਨੂੰ ਆਪਣੇ ਜਿਹੜੇ ਨੇਚਰ ਦੇ ਬਾਰੇ ਦੱਸਦਾ ਹੈ ਕਿ ਅਸੀਂ ਅੰਦਰੋਂ ਕਿਵੇਂ ਦੇ ਆ ਜਾਂ ਜੋ ਵੀ ਸਾਡੇ ਮਨ ਚ ਹੈਗਾ ਆ। ਤੇ ਉਸ ਤੋਂ ਬਾਅਦ ਜਿਹੜਾ ਅਰਿਸਟੋਟਲ ਸਾਡਾ ਹੈਗਾ ਉਹਦਾ ਵੀ ਇਹੀ ਕਹਿਣਾ ਸੀਗਾ ਕਿ ਸੁਪਨੇ ਜਿਹੜੇ ਹੈਗੇ ਆ ਉਹ ਕਿਸੇ ਰੱਬ ਵੱਲੋਂ ਨੀ ਆਉਂਦੇ, ਕੋਈ ਨੈਚੁਰਲ ਜਿਹੜੀ ਆ ਇੱਕ ਸਾਡੀ ਜਿਹੜੀ ਐਕਟੀਵਿਟੀ ਹੈਗੀ ਆ ਮਨ ਦੀ ਜਿਹਦਾ ਸਾਨੂੰ ਸੁਪਨੇ ਆਉਂਦੇ ਆ। ਇੱਕ ਬੁੱਕ ਉਹਨੇ ਦੋ ਤਿੰਨ ਬੁੱਕਸ ਲਿਖੀਆਂ ਸੀ, ਉਹਨਾਂ ਚ ਇੱਕ ਬੁੱਕ ਸੀਗੀ ਔਨ ਡ੍ਰੀਮਸ ਕਰਕੇ, ਉਹਦੇ ਚ ਉਹਨੇ ਕਿਹਾ ਕਿ ਇਹੀ ਕਿ ਜਿਹੜੇ ਸਾਡੇ ਸੁਪਨੇ ਜਿਹੜੇ ਸਾਡੀ ਆਪਣੀ ਸੈਂਸਿਸ ਤੋਂ ਜਿਹੜਾ ਪ੍ਰੋਡਿਊਸ ਹੁੰਦੇ ਆ, ਜਿਵੇਂ ਜਦੋਂ ਅਸੀਂ ਦੇਖਦੇ ਆ ਸੁਣਦੇ ਆ ਨਾ ਜੋ ਵੀ ਫੀਲ ਕਰਦੇ ਹਾਂ ਉਹ ਸਾਡੇ ਮਨ ਚ ਰਹਿ ਜਾਂਦਾ ਹੈ ਜਦੋਂ ਆਪਣੀ ਲਾਈਫ ਦੇ ਵਿੱਚ ਕੁਛ ਵੀ ਆਪਾਂ ਫੀਲ ਕਰਦੇ ਤਾਂ, ਤੇ ਜਦੋਂ ਅਸੀਂ ਸੌ ਜਾਂਦੇ ਹਾਂ ਫਿਰ ਇਹੀ ਜਿਹੜੀਆਂ ਫੀਲਿੰਗ ਜਿਹੜੀ ਕੋਈ ਚੀਜ਼ ਸਾਨੂੰ ਚੰਗੀ ਲੱਗੀ ਆ, ਕੋਈ ਸਾਡੇ ਮਨ ਦੀ ਇੱਛਾ ਹੈ ਕੋਈ ਚੀਜ਼ ਅਸੀਂ ਖਰੀਦਣੀ ਆ ਹਨਾ, ਤਾਂ ਉਹ ਸਾਰੀ ਚੀਜ਼ਾਂ ਸਾਨੂੰ ਦਿਖਣ ਲੱਗ ਜਾਂਦੀਆਂ। ਜੇ ਅਸੀਂ ਕਿਤੇ ਜਾਣਾ ਚਾਹੁੰਦੇ ਹਾਂ ਸਾਡਾ ਕੋਈ ਫੇਵਰੇਟ ਡੈਸਟੀਨੇਸ਼ਨ ਹੈਗਾ ਆ ਬਟ ਅਸੀਂ ਅਫਕੋਰਸ ਨਹੀਂ ਜਾ ਪਾ ਰਹੇ ਕਿਉਂਕਿ ਸਾਨੂੰ ਛੁੱਟੀਆਂ ਨਹੀਂ ਮਿਲਦੀਆਂ ਜਾਂ ਪੈਸੇ ਨਹੀਂ ਇਕੱਠੇ ਹੋ ਰਹੇ, ਤਾਂ ਤੁਸੀਂ ਸੁਪਨੇ ਚ ਉਹਨਾਂ ਚੀਜ਼ਾਂ ਚ ਜਾ ਸਕਦੇ ਆ। ਤੇ ਇਹ ਵੀ ਆਲਮੋਸਟ ਲਾਈਕ ਪ੍ਰੀਟੀ ਮੱਚ ਸੇਮ ਹੀ ਗੱਲਾਂ ਕਹਿੰਦਾ ਸੀਗਾ ਕਿ ਸਾਡੇ ਆਪਣੇ ਹੀ ਜੋ ਮਨ ਚ ਅਸੀਂ ਦਿਨ ਚ ਐਕਸਪੀਰੀਅੰਸ ਕਰਦੇ ਆ ਤੇ ਅਸੀਂ ਕਰਨਾ ਚਾਹੁੰਦੇ ਆ ਉਹ ਚੀਜ਼ਾਂ ਸਾਨੂੰ ਜਿਹੜੀਆਂ ਰਾਤ ਨੂੰ ਸੁਪਨਿਆਂ ਚ ਜਿਹੜੀਆਂ ਦਿਖਦੀਆਂ ਆ। ਪਰ ਉਹ ਤੋਂ ਇਲਾਵਾ ਉਹ ਇਹ ਵੀ ਕਹਿੰਦਾ ਸੀ ਕਿ ਇੱਦਾਂ ਵੀ ਹੁੰਦਾ ਕਿ ਸਾਨੂੰ ਜੋ ਸਾਡੀ ਫਿਜ਼ੀਕਲ ਬਾਡੀ ਦੀ ਜਿਹੜੀ ਸਟੇਟਸ ਹੈਗਾ ਆ ਉਹ ਵੀ ਤੁਹਾਨੂੰ ਸੁਪਨੇ ਚ ਆ ਸਕਦਾ। ਜਿਵੇਂ ਮੰਨ ਲਓ ਤੁਹਾਨੂੰ ਬਹੁਤ ਗਰਮੀ ਲੱਗ ਰਹੀ ਹੈ ਤੇ ਤੁਹਾਨੂੰ ਸੁਪਨੇ ਚ ਗਰਮੀ ਲੱਗ ਸਕਦੀ ਹੈ ਨਾ, ਮਤਲਬ ਇਹ ਉਹਦਾ ਮੰਨਣਾ ਸੀਗਾ। ਬਟ ਇਹ ਥੋੜਾ ਜਿਹਾ ਟਰੂ ਕਿਉਂਕਿ ਜਦੋਂ ਆਪਾਂ ਨੂੰ ਕਈ ਵਾਰ ਬੁਖਾਰ ਹੁੰਦਾ ਤੇ ਰਾਤ ਨੂੰ ਵੀ ਕਈ ਵਾਰ ਸਾਨੂੰ ਨਾ ਸੁਪਨਿਆਂ ਚ ਵੀ ਏਦਾਂ ਦੇ ਮਤਲਬ ਕਈ ਵਾਰ ਸੁਪਨੇ ਆ ਜਾਂਦੇ ਆ, ਤੇ ਥੋੜਾ ਜਿਹਾ ਮੈਡੀਕਲੀ ਵੀ ਇਹ ਥੋੜਾ ਬਹੁਤਾ ਇਹਦੇ ਵਿੱਚ ਹੈਗਾ ਕਿ ਸਾਨੂੰ ਜਿੱਦਾਂ ਦੀ ਸਾਡੀ ਬਾਡੀ ਫੀਲ ਕਰ ਰਹੀ ਹੁੰਦੀ ਆ ਉਹੀ ਸਾਡਾ ਫਿਰ ਮਾਇੰਡ ਉਸ ਤਰ੍ਹਾਂ ਰਹਿੰਦਾ। ਕਿਉਂਕਿ ਆਪਾਂ ਜਦੋਂ ਸਲੀਪ ਦੀ ਗੱਲ ਕੀਤੀ ਸੀ ਲਾਸਟ ਮੈਮਰੀ ਦੀ ਗੱਲ ਕੀਤੀ ਸੀ ਤਾਂ ਆਪਾਂ ਗੱਲ ਕਰੀ ਸੀ ਕਿ ਸਾਡਾ ਮਾਇੰਡ ਹਮੇਸ਼ਾ ਐਕਟਿਵ ਈਵਨ ਜ਼ਿਆਦਾ ਐਕਟਿਵ ਹੁੰਦਾ ਉਸ ਟਾਈਮ ਦੇ ਉੱਤੇ ਸਾਡਾ ਮਾਇੰਡ ਜਦੋਂ ਅਸੀਂ ਜਿਹੜੇ ਸੁਪਨੇ ਲੈ ਰਹੇ ਹੁੰਦੇ ਆ ਨਾਰਮਲ ਨਾਲੋਂ। ਹਾਲਾਂਕਿ ਨਾਰਮਲੀ ਸਾਨੂੰ ਲੱਗਦਾ ਕਿ ਅਸੀਂ ਜਦੋਂ ਸੁੱਤੇ ਹੁੰਦੇ ਤਾਂ ਸਾਡਾ ਮਾਇੰਡ ਵੀ ਪਹਿਲਾਂ ਇਹ ਮੰਨਦੇ ਸੀਗੇ ਸਾਇੰਸ ਨਿਊਰੋ ਸਾਇੰਸ ਜਿਹੜਾ ਪ੍ਰੋਪਰ ਹੁਣ ਜਿਹੜੀ ਡਿਵੈਲਪਮੈਂਟ ਹੋਈ ਹੈ ਉਸ ਤੋਂ ਪਹਿਲਾਂ ਸਾਇੰਸ ਚ ਵੀ ਇਹ ਮੰਨਦੇ ਸੀਗੇ ਕਿ ਸਾਡਾ ਮਾਇੰਡ ਪੂਰਾ ਸੌ ਜਾਂਦਾ ਉਸ ਟਾਈਮ ਬਿਲਕੁਲ ਐਕਟਿਵ ਨਹੀਂ ਹੁੰਦਾ। ਬਟ ਹੁਣ ਜਦੋਂ ਅਸੀਂ ਬ੍ਰੇਨ ਦੇਖ ਸਕਦੇ ਹਾਂ ਨਿਊਰੋਨ ਦੇਖ ਸਕਦੇ ਜਦੋਂ ਲੋਕ ਸੁੱਤੇ ਪਏ ਹੁੰਦੇ ਆ ਤਾਂ ਸਾਨੂੰ ਪਤਾ ਲੱਗਦਾ ਕਿ ਨਹੀਂ ਜਿਹੜਾ ਮਾਇੰਡ ਜਿਹੜਾ ਉਸ ਟਾਈਮ ਦੇ ਉੱਤੇ ਹੁੰਦਾ ਐਕਟਿਵ ਜਦੋਂ ਅਸੀਂ ਸਲੀਪ ਚ ਹੁੰਦੇ ਹਾਂ। ਕਾਫੀ ਸਾਰੀਆਂ ਚੀਜ਼ਾਂ ਹਜੇ ਵੀ ਅਸੀਂ ਇਹੀ ਮੰਨਦੇ ਆ ਕਿ ਜੋ ਇਹ ਕਹਿੰਦੇ ਸੀਗੇ ਮਤਲਬ ਜੋ ਜੋ ਕਿਉਂਕਿ ਬੇਸਿਕਲੀ ਅਸੀਂ ਜਦੋਂ ਹੁਣ ਮੈਂ ਨਿਊਰੋ ਸਾਇੰਸ ਵਾਲੀ ਅੱਗੇ ਆਪਾਂ ਗੱਲ ਕਰਾਂਗੇ ਤਾਂ ਸਾਨੂੰ ਪਤਾ ਚੱਲੂਗਾ ਕਿ ਹਾਂ ਬੇਸਿਕਲੀ ਇੱਦਾਂ ਹੁੰਦਾ ਕਿ ਜੋ ਸਾਡੇ ਇਮੋਸ਼ਨਸ ਹੁੰਦੇ ਆ ਜਾਂ ਜੋ ਸਾਡੇ ਅਨਕੋਨਸ਼ੀਅਸ ਮਾਇੰਡ 'ਚ ਚੀਜ਼ਾਂ ਪਈਆਂ ਹੁੰਦੀਆਂ ਉਹੀ ਸਾਨੂੰ ਜਿਹੜੀਆਂ ਦਿਖਦੀਆਂ ਹਨਾ ਸੁਪਨਿਆਂ 'ਚ। ਕਿਉਂਕਿ ਕਈ ਵਾਰ ਇੱਦਾਂ ਹੁੰਦਾ ਨਾ ਕਿ ਅਸੀਂ ਜੋ ਚੀਜ਼ ਸੋਚਦੇ ਰਹੇ ਹਾਂ ਜਾਂ ਕੋਈ ਕੰਮ ਕਰ ਰਹੇ ਹਾਂ ਦੋ ਚਾਰ ਦਿਨਾਂ ਤੋਂ ਉਹੀ ਸਾਨੂੰ ਸੁਪਨੇ 'ਚ ਆਉਂਦਾ ਰਹਿੰਦਾ ਹਨਾ, ਜਾਂ ਨੈਕਸਟ ਡੇ ਤੁਸੀਂ ਉੱਠ ਕੇ ਕੋਈ ਤੇ ਜਾਣਾ ਆ ਤੇ ਕਿਤੇ ਕੰਮ ਕਰਨਾ ਤਾਂ ਤੁਹਾਨੂੰ ਸੁਪਨਿਆਂ 'ਚ ਉਹੀ ਚੀਜ਼ਾਂ ਵਾਰ ਵਾਰ ਦਿਖਦੀਆਂ ਰਹਿੰਦੀਆਂ।
0: ਕਈ ਵਾਰ ਤੁਸੀਂ ਕਿਹੋ ਜਿਹੀ ਫਿਲਮ ਦੇਖੀ ਹੈ, ਕਿਹੋ ਜਿਹਾ ਤੁਸੀਂ ਕਿਹੋ ਜਿਹੇ ਲੋਕਾਂ ਨੂੰ ਮਿਲੇ ਹੋ, ਕੀ ਤੁਸੀਂ ਕੰਮ ਕੀਤਾ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਕਿਸੇ ਨਵੀਂ ਥਾਂ ਤੇ ਗਏ ਹੋ ਤਾਂ ਉਹਦੇ ਬਾਰੇ ਵੀ ਤੁਹਾਨੂੰ ਆਉਣ ਲੱਗ ਪੈਂਦੇ ਹੈਗੇ ਨੇ। ਨਿਊਰੋ ਸਾਇੰਸ ਕੀ ਕਹਿੰਦੀ ਹੈ ਜਿਹਦੇ ਤੁਸੀਂ ਗੱਲ ਕਰ ਰਹੇ ਸੀ? ਆਪਾਂ ਮੈਂ ਕਹਿੰਦਾ ਵੀ ਬ੍ਰੇਕ ਤੋਂ ਪਹਿਲਾਂ ਇਹਦੇ 'ਤੇ ਹੀ ਗੱਲ ਕਰਦੇ ਚੱਲਦੇ ਹਾਂ। ਮਾਡਰਨ ਅਤੇ ਐਂਸ਼ੀਅੰਟ ਫਿਲੋਸਫੀ ਜਿਹੜੀ ਹੈਗੀ ਹੈ, ਸੋਰੀ ਫਿਲੋਸਫੀ ਛੱਡੋ, ਪਰ ਪਰਸਪੈਕਟਿਵ ਕੀ ਹੈਗਾ ਡ੍ਰੀਮਸ ਨੂੰ ਲੈ ਕੇ, ਸਾਇੰਸ ਕੀ ਕਹਿ ਰਹੀ ਹੈਗੀ ਹੈ, ਨਿਊਰੋ ਸਾਇੰਸ ਕੀ ਕਹਿ ਰਹੀ ਹੈ?
1: ਹਾਂਜੀ, ਨਿਊਰੋ ਸਾਇੰਸ ਦੀ ਮੈਂ ਗੱਲ ਕਰਦੀ ਹਾਂ। ਬਟ ਇੱਕ ਥੋੜਾ ਜਿਹਾ ਲੁਕਰੇਸ਼ੀਅਸ ਕਰਕੇ ਵੀ ਇੱਕ ਫਿਲੋਸਫਰ ਸੀਗਾ ਜਿਹੜਾ ਉਹਨੇ ਵੀ ਸੁਪਨਿਆਂ ਦੀ ਗੱਲ ਕੀਤੀ ਤੇ ਉਹਦੇ ਅਕੋਰਡਿੰਗ ਇਹ ਸੀ ਕਿ ਇਹ ਡਿਪੈਂਡ ਕਰਦਾ ਕਿ ਤੁਸੀਂ ਕੀ ਮਤਲਬ ਤੁਸੀਂ ਕਿੱਦਾਂ ਦਾ ਕੰਮ ਕਰਦੇ ਆ। ਫੋਰ ਐਗਜ਼ਾਮਪਲ ਤੁਸੀਂ ਡਾਕਟਰ ਆ ਜਾਂ ਤੁਹਾਨੂੰ ਉਦਾਂ ਦੇ ਸੁਪਨੇ ਆਉਗੇ ਹਨਾ, ਤੁਸੀਂ ਪੇਂਟਰ ਆ ਤੁਹਾਨੂੰ ਉਦਾਂ ਦੇ ਸੁਪਨੇ ਵੀ ਆਉਗੇ, ਜਾਂ ਤੁਸੀਂ ਜਿਹੜਾ ਮਿਊਜ਼ੀਸ਼ੀਅਨ ਆ ਤੁਹਾਨੂੰ ਜਿਹੜਾ ਮਿਊਜ਼ਿਕ ਜ਼ਿਆਦਾ ਆਰਟ ਨਾਲ ਰਿਲੇਟਡ। ਈਵਨ ਇਹ ਵੀ ਦੇਖਿਆ ਗਿਆ ਹੁਣ ਤਾਂ ਡ੍ਰੀਮਸ ਕਿ ਡ੍ਰੀਮਸ ਜਿਹੜੇ ਸਾਨੂੰ ਕ੍ਰੀਏਟੀਵਿਟੀ ਇਨਹਾਂਸ ਕਰਨ ਚ ਵੀ ਹੈਲਪ ਕਰਦੇ, ਕਿਉਂਕਿ ਜਦੋਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਡ੍ਰੀਮਸ ਦੀ ਤਾਂ ਬਹੁਤ ਸਾਰੇ ਜਿਹੜੇ ਆ ਫੇਮਸ ਔਥਰ ਜਾਂ ਜਿਹੜੇ ਆ ਪੇਂਟਰਸ ਇੱਦਾਂ ਦੇ ਹੈਗੇ ਜਿਹੜੇ ਕਹਿੰਦੇ ਆ ਕਿ ਸਾਨੂੰ ਜੋ ਡ੍ਰੀਮਸ ਚ ਆਉਂਦਾ ਆ ਅਸੀਂ ਉਹੀ ਬਣਾਉਂਦੇ ਹਾਂ, ਮਤਲਬ ਮੂਵੀਜ਼ ਅਗਰ ਕੋਈ ਬਣਾਉਂਦੇ ਆ ਜਾਂ ਪੇਂਟ ਕਰਦੇ ਨਾ ਮੈਨੂੰ ਡ੍ਰੀਮ ਚ ਆਇਆ ਇਹ ਵਾਲੀ ਸਟੋਰੀ ਤਾਂ ਮੈਂ ਇਹੀ ਜਿਹੜੀ ਮੂਵੀ ਬਣਾ ਦਿੱਤੀ। ਤਾਂ ਉਹ ਵੀ ਚੀਜ਼ਾਂ ਜਿਹੜੀਆਂ ਆਪਾਂ ਨੂੰ ਜਿਹੜੀਆਂ ਸੇਮ ਜਿੱਦਾਂ ਮੈਂ ਕਿਹਾ ਕਿ ਐਕਸਪੀਰੀਅੰਸਿਸ ਜਿਹੜੇ ਹੁੰਦੇ ਆ ਸਾਡੇ ਜਾਂ ਸਾਡੀ ਮੈਮਰੀਜ਼ ਹੁੰਦੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਹਾਂਜੀ ਉਹ ਕਰਦੀਆਂ। ਤੇ ਨਿਊਰੋ ਸਾਇੰਸ ਵੀ ਜਿਹੜੀ ਆ ਪ੍ਰੀਟੀ ਮੱਚ ਇਹੀ ਚੀਜ਼ਾਂ ਕਹਿੰਦੀ ਆ ਅੱਜ ਜਦੋਂ ਅਸੀਂ ਕਰਦੇ ਹਾਂ, ਬਟ ਇਹ ਹੈਗਾ ਕਿ ਚਲੋ ਉਸ ਟਾਈਮ ਦੇ ਉੱਤੇ ਉਹ ਆਬਜ਼ਰਵੇਸ਼ਨ ਕਰਕੇ ਗੱਲ ਕਰਦੇ ਸੀ ਜਿਵੇਂ ਮੈਂ ਹਰ ਵਾਰ ਕਹਿੰਦੀ ਹਾਂ, ਬਟ ਹੁਣ ਸਾਡੇ ਕੋਲ ਜਿਹੜੇ ਆ ਬ੍ਰੇਨ ਸਕੈਨ ਕਰਨ ਦੇ ਲਈ ਇੰਸਟਰੂਮੈਂਟਸ ਹੈਗੇ ਆ, ਤੋ ਨਿਊਰੋਸਾਇੰਸ ਦੇ ਅਕੋਰਡਿੰਗ ਜਿਹੜਾ ਆ ਸਾਡਾ ਜਿਹੜਾ ਡ੍ਰੀਮਸ ਜਿਹੜੇ ਆ ਪ੍ਰੋਡਿਊਸ ਹੁੰਦੇ ਆ ਰੈਮ ਸਲੀਪ, ਪਹਿਲਾਂ ਮੈਂ ਸਲੀਪ ਦੀ ਗੱਲ ਕਰ ਦਿੰਦੀ ਹਾਂ ਕਿ ਜਦੋਂ ਅਸੀਂ ਸੌਂਦੇ ਹਾਂ ਤਾਂ ਸਾਡੀ ਦੋ ਤਰ੍ਹਾਂ ਦੀ ਸਲੀਪ ਸਾਈਕਲ ਹੁੰਦੇ ਆ, ਇੱਕ ਰੈਮ ਸਲੀਪ ਇੱਕ ਨੋਨ ਰੈਮ ਸਲੀਪ। ਰੈਮ ਸਲੀਪ ਦਾ ਮਤਲਬ ਆ ਰੈਪਿਡ ਆਈ ਮੂਵਮੈਂਟ, ਕਈ ਵਾਰ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਬੰਦਾ ਸੁੱਤਾ ਹੁੰਦਾ ਤਾਂ ਉਹਦੀਆਂ ਅੱਖਾਂ ਮੂਵ ਕਰ ਰਹੀਆਂ ਹੁੰਦੀਆਂ ਹਨਾ, ਤੋ ਉਹ ਦੋ ਤਰ੍ਹਾਂ ਦੋ ਸਟੇਜਸ ਆਪਾਂ ਸਲੀਪ ਨੂੰ ਡਿਵਾਈਡ ਕਰ ਦਿੰਦੇ ਹਾਂ। ਇਹ ਇੱਕ ਮੂਵ ਇੱਕ ਸਟੇਜ ਜਦੋਂ ਤੁਹਾਡੀਆਂ ਅੱਖਾਂ ਮੂਵ ਕਰ ਰਹੀਆਂ ਹੁੰਦੀਆਂ ਸਲੀਪ ਦੇ ਦੌਰਾਨ, ਤੇ ਦੂਜੀ ਸਟੇਜ ਜਦੋਂ ਅੱਖਾਂ ਨਹੀਂ ਮੂਵ ਕਰ ਰਹੀਆਂ ਹੁੰਦੀਆਂ ਸਲੀਪ ਦੇ ਟਾਈਮ ਤੇ, ਹਨਾ
0: ਉਦਾਂ ਹੀ ਕਹਿੰਦੇ ਰਹਿ ਗਏ ਤਾਂ ਗਹਿਰੀ ਨੀਂਦ ਦੇ ਸੁੱਤਾ ਹੈ, ਇਹ ਕੱਚੀ ਨੀਂਦ ਚ ਹੈ।
1: ਹਾਂਜੀ, ਜਿਹੜੀ ਰੈਮ ਸਲੀਪ ਹੁੰਦੀ ਹੈ ਜਦੋਂ ਜਿਸ ਟਾਈਮ ਤੁਹਾਡੀਆਂ ਅੱਖਾਂ ਮੂਵ, ਉਸ ਟਾਈਮ ਦੇ ਤੇ ਲਏ ਗਏ ਸੁਪਨੇ ਤੁਹਾਨੂੰ ਸਭ ਤੋਂ ਵੱਧ ਯਾਦ ਰਹਿੰਦੇ ਆ, ਇਸ ਲਈ ਸਾਨੂੰ ਸਵੇਰ ਦੇ ਸੁਪਨੇ ਜ਼ਿਆਦਾ ਯਾਦ ਰਹਿੰਦੇ ਆ ਕੰਪੈਰੇਟਿਵਲੀ ਰਾਤ ਦੇ, ਜਿਹੜੇ ਪਹਿਲੀ ਰਾਤ ਦੇ ਪਹਿਲੇ ਟਾਈਮ ਦੇ ਤੁਸੀਂ ਸੁਪਨੇ ਦੇਖੇ ਹੋਗੇ ਨਾ। ਹਾਂਜੀ, ਜਿਹੜੇ ਨੋਨ ਰੈਪਿਡ ਦੀ ਜਦੋਂ ਮੈਂ ਗੱਲ ਕਰਦੀ, ਜਦੋਂ ਨਹੀਂ ਆਪਣੀ ਸਲੀਪ ਇੰਨੀ ਡੂੰਘੀ ਹੁੰਦੀ, ਉਹਨੂੰ ਅਸੀਂ ਤਿੰਨ ਸਟੇਜਸ ਚ ਡਿਵਾਈਡ ਕਰ ਦਿੰਦੇ ਹਾਂ, N1, N2, N3 ਕਹਿੰਦੇ ਆ ਉਹਨੂੰ, ਸਿਰਫ ਸੌਖਾ ਜਿਹਾ ਕਰਕੇ। N1 ਉਹ ਸਟੇਜ ਹੁੰਦੀ ਜਿਹੜੀ ਸਾਡੀ ਜਦੋਂ ਤੁਸੀਂ ਸੌਂਦੇ ਹਾਂ ਤਾਂ ਤੁਹਾਡੀ ਪਹਿਲੇ 5 ਮਿੰਟ ਦੀ ਜਿਹੜੀ ਸਲੀਪ ਹੁੰਦੀ ਆ, ਐਂਟਰੀ ਸਟੇਜ ਹੀ ਹੁੰਦੀ ਆ ਨਾ, ਜਦੋਂ ਤੁਸੀਂ ਪ੍ਰੋਪਰ ਦੂਜੀ ਬਾਹਰਲੀ ਦੁਨੀਆਂ ਤੋਂ ਅਲੱਗ ਵੀ ਨਹੀਂ ਹੋਏ ਹੁੰਦੇ, ਪ੍ਰੋਪਰ ਨੀਂਦ ਚ ਨਹੀਂ ਹੁੰਦੇ, ਤੇ ਕੁਛ ਮਿੰਟ ਹੀ ਰਹਿੰਦੀ ਆ ਮੋਸਟਲੀ, 5% ਜਿਹੜੀ ਆ ਟੋਟਲ ਸਲੀਪ ਟਾਈਮ ਤੁਹਾਡਾ ਹੀ ਲੈਂਦੀ ਆ। ਇਸ ਟਾਈਮ ਦੇ ਉੱਤੇ ਤੁਹਾਡੀ ਹਾਰਟ ਬੀਟ ਔਰ ਸਾਹ ਲੈਣਾ ਤੁਹਾਡਾ ਸਲੋ ਹੋਣਾ ਸ਼ੁਰੂ ਹੋ ਜਾਂਦਾ ਨਾ, ਮਸਲਸ ਰਿਲੈਕਸ ਹੋਣੀਆਂ ਸ਼ੁਰੂ ਹੋ ਜਾਂਦੀਆਂ, ਤੇ ਹੌਲੀ ਹੌਲੀ ਸਾਡਾ ਬ੍ਰੇਨ ਜਿਹੜਾ ਨੀਂਦ ਵੱਲ ਜਾਣਾ ਸ਼ੁਰੂ ਕਰ ਦਿੰਦਾ। ਤੇ ਫਿਰ ਦੂਜੀ ਜਿਹੜੀ ਸਲੀਪ ਹੈਗੀ ਉਹ 45% ਆਲਮੋਸਟ ਸਾਡਾ ਸਲੀਪ ਦਾ ਟਾਈਮ N2 ਸਲੀਪ ਜਿਹੜੀ ਕਵਰ ਕਰਦੀ ਹੈ। ਇਹਦੇ ਵਿੱਚ ਜਿਹੜੀ ਆ ਸਾਡੀ ਬ੍ਰੇਨ ਵੇਵਸ ਹੋਰ ਸਲੋ ਹੋ ਜਾਂਦੀਆਂ, ਮਤਲਬ ਬ੍ਰੇਨ ਸਾਡਾ ਐਕਟੀਵਿਟੀ ਜਿਹੜੀ ਆ ਉਹ ਸਲੋ ਹੋ ਜਾਂਦੀ ਆ, ਤੇ ਜਿਹੜੀ ਬਾਡੀ ਟੈਂਪਰੇਚਰ ਵੀ ਘਟਣ ਲੱਗ ਜਾਂਦਾ ਹੈ ਸਾਡੀ ਇਹਦਾ ਬਾਡੀ ਦਾ, ਤੇ ਹੌਲੀ ਹੌਲੀ ਅਸੀਂ ਜਿਹੜੀ ਆ ਬਾਹਰ ਦੀ ਜਿਹੜਾ ਸਾਡਾ ਜਿਹੜੀ ਇੱਕ ਅਵੇਅਰਨੈਸ ਵਾਲੀ ਦੁਨੀਆ ਹੈਗੀ ਉਤੋਂ ਅਸੀਂ ਡ੍ਰੀਮਸ ਵਾਲੀ ਦੁਨੀਆ ਵਿੱਚ ਜਿਹੜੀ ਜਾਣ ਲੱਗ ਜਾਂਦੇ ਹਾਂ ਨਾ। ਫੇ ਹਾਂਜੀ, ਲਾਸਟ ਜਿਹੜੀ ਇਹਦੀ ਸਟੇਜ ਆ ਗਈ ਡੀਪ ਰੈਸਟੋਰੇਟਿਵ ਸਲੀਪ, ਮਤਲਬ ਡੂੰਘੀ ਜਦੋਂ ਸਲੀਪ ਤੁਹਾਡੀ ਹੋ ਜਾਂਦੀ ਆ, ਇਹਨੂੰ ਅਸੀਂ ਸਲੋ ਵੇਵ ਸਲੀਪ ਵੀ ਕਹਿ ਦਿੰਦੇ ਹਾਂ, ਤੇ ਇਹਦੇ ਵਿੱਚ ਤੁਹਾਡੀ ਬਾਡੀ ਜਿਹੜੀ ਆ ਉਹਦੇ ਰਿਪੇਅਰ ਟਿਸ਼ੂ ਆਪਣੇ ਆਪ ਨੂੰ ਰਿਪੇਅਰ ਕਰਨਾ ਸ਼ੁਰੂ ਕਰ ਦਿੰਦੇ ਆ, ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੋਣਾ ਸ਼ੁਰੂ, ਮਤਲਬ ਉਸ ਟਾਈਮ ਦੇ ਉੱਤੇ ਆਪਣੇ ਆਪ ਨੂੰ ਸਟਰੈਂਥ ਪ੍ਰੋਵਾਈਡ ਕਰਨਾ ਸ਼ੁਰੂ ਕਰ ਦਿੰਦਾ ਨਾ, ਤੇ ਤੁਹਾਡੀ ਕੁਛ ਮੈਮਰੀਜ਼ ਜਿਹੜੀਆਂ ਉਹ ਇਕੱਠੀਆਂ ਹੋਣ ਲੱਗ ਜਾਂਦੀਆਂ ਇਸ ਸੁਪਨੇ ਦੇ ਵਿੱਚ, ਔਰ ਇਹ ਉਹ ਸਟੇਜ ਹੁੰਦੀ ਆ ਮਤਲਬ ਨੋਨ ਰੈਪਿਡ ਆਈ ਮੂਵਮੈਂਟ, ਜਦੋਂ ਤੁਹਾਡੀ ਅੱਖਾਂ ਨਹੀਂ ਮੂਵਮੈਂਟ। ਇਹਦੀ ਜਿਹੜੀ ਲਾਸਟ ਸਟੇਜ ਹੈ N3, ਇਹ ਉਹ ਵਾਲੀ ਸਟੇਜ ਆ ਜਦੋਂ ਜੇ ਉਸ ਸਟੇਜ ਚ ਬੰਦਾ ਹੋਵੇ ਤਾਂ ਤੁਹਾਨੂੰ ਉਠਾਣਾ ਉਸ ਬੰਦੇ ਨੂੰ ਬਹੁਤ ਔਖਾ ਹੁੰਦਾ। ਸੋ ਮੰਨ ਲਓ ਤੁਸੀਂ ਕਿਸੇ ਬੰਦੇ ਨੂੰ ਉਠਾ ਰਹੇ ਹੋ ਔਰ ਉਹ ਨਹੀਂ ਉੱਠ ਰਿਹਾ, ਤਾਂ ਇਹਦਾ ਮਤਲਬ ਉਹ ਆਪਣੀ ਜਿਹੜੀ ਆ ਨੋਨ ਰੈਪਿਡ ਆਈ ਮੂਵਮੈਂਟ ਗਹਿਰੀ ਨੀਂਦ ਦੇ ਵਿੱਚ। ਹਾਂਜੀ, ਜਦੋਂ ਇਸ ਸਟੇਜ ਚ ਤੁਸੀਂ ਬੰਦੇ ਨੂੰ ਉਠਾ ਵੀ ਦਓਗੇ ਕਈ ਵਾਰ ਧੱਕਾ ਧੁੱਕਾ ਕਰਕੇ, ਤਾਂ ਉਹਨੂੰ ਉਸ ਟਾਈਮ ਬਹੁਤ ਕਨਫਿਊਜ਼ਨ ਹੈ, ਜੇ ਉੱਠੇਗਾ ਉਹਨੂੰ ਪਤਾ ਨਹੀਂ ਲੱਗਦਾ ਹਾਂਜੀ ਕੀ ਹੋ ਰਿਹਾ ਹਨਾ, ਤੇ ਕਨਫਿਊਜ਼ਨ

0: ਰਹਿਮਦੀ ਉਹਦੇ ਚ ਹੁੰਦੇ ਆ, ਤੇ ਉਸ ਤੋਂ ਬਾਅਦ ਸਾਡੀ ਜਿਹੜੀ ਰੈਪਿਡ ਆਈ ਮੂਵਮੈਂਟ ਜਿਹੜੀ ਆ, ਇਹ ਇੱਕ 90 ਮਿੰਟ ਦਾ ਸਾਈਕਲ ਹੁੰਦਾ ਜਿਹਦੇ ਚ ਮਤਲਬ ਤੁਹਾਡੀ ਨੋਨ ਰੈਪਿਡ ਤੋਂ ਸ਼ੁਰੂ ਹੋ ਕੇ ਰੈਪਿਡ ਤੱਕ ਤੁਸੀਂ ਪਹੁੰਚਣਾ ਹੈ। ਏਦਾਂ ਦੇ ਤੁਸੀਂ 5-6 ਸਾਈਕਲ ਕੰਪਲੀਟ ਕਰਦੇ ਆ ਅਸੀਂ ਆਪਣੀ ਨੀਂਦ ਦੇ ਵਿੱਚ, ਹਨਾ। ਤੋ ਜਿਹੜਾ ਉਸ ਤੋਂ ਬਾਅਦ ਜਿਹੜਾ ਰੈਮ ਸਾਈਕਲ ਜਿਹਦੀ ਮੈਂ ਗੱਲ ਕੀਤੀ, ਇਸ ਟਾਈਮ ਦੇ ਵਿੱਚ ਸਾਨੂੰ ਸੁਪਨੇ ਸਭ ਤੋਂ ਜ਼ਿਆਦਾ ਯਾਦ ਰਹਿੰਦੇ ਆ। ਇਹ ਜਿੱਦਾਂ ਜਦੋਂ ਸ਼ੁਰੂ ਹੁੰਦਾ ਪਹਿਲੇ ਸਾਈਕਲ ਚ ਹੁੰਦਾ, ਤੇ 5 ਮਿੰਟ ਦਾ ਹੁੰਦਾ ਹੈ ਰੈਮ ਜਿਹੜਾ ਜਿਹੜਾ ਰੈਪਿਡ ਆਈ ਮੂਵਮੈਂਟ। ਪਰ ਜਿੱਦਾਂ ਜਿੱਦਾਂ ਰਾਤ ਲੰਘਦੀ ਜਾਂਦੀ ਹੈ, ਇਹਦਾ 1 ਘੰਟੇ ਤੱਕ ਇਹਦੀ ਜਿਹੜੀ ਆ ਡਿਊਰੇਸ਼ਨ ਹੋ ਸਕਦੀ ਆ। ਤੇ ਇਸ ਟਾਈਮ ਦੇ ਉੱਤੇ ਜਿਹੜਾ ਆ ਕੀ ਹੁੰਦਾ ਕਿ ਸਾਡਾ ਜਿਹੜਾ ਜਦੋਂ ਅਸੀਂ ਬ੍ਰੇਨ ਪਾਰਟਸ ਦੀ ਗੱਲ ਕੀਤੀ ਸੀ, ਤਾਂ ਸਾਡੇ ਬ੍ਰੇਨ ਦਾ ਐਮਿਗਡਲਾ ਇੱਕ ਪੋਰਸ਼ਨ ਹੁੰਦਾ ਜਿਹੜਾ ਇਮੋਸ਼ਨਲੀ ਜਿਹੜਾ ਰੈਗੂਲੇਸ਼ਨ ਕਰਦਾ ਇਮੋਸ਼ਨ ਦੀ ਸਾਡੀ। ਤੇ ਉਹ ਇਸ ਟਾਈਮ ਦੇ ਉੱਤੇ ਨੋਨ ਰੈਪਿਡ ਆਈ ਮੂਵਮੈਂਟ ਦੇ ਉੱਤੇ ਕੀ ਹੁੰਦਾ ਕਿ ਉਹ ਵਾਲਾ ਏਰੀਆ ਬਹੁਤ ਐਕਟਿਵ ਹੋ ਜਾਂਦਾ ਸਾਡਾ, ਇਸ ਲਈ ਸਾਨੂੰ ਜਿਹੜਾ ਉਸ ਟਾਈਮ ਦੇ ਉੱਤੇ ਜਿਹੜੇ ਲਏ ਸੁਪਨੇ ਜਿਹੜੇ ਯਾਦ ਰਹਿੰਦੇ ਆ। ਤੇ ਦੂਜੀ ਚੀਜ਼ ਸਾਨੂੰ ਇਹ ਵੀ ਸਾਰਾ, ਕਈ ਵਾਰ ਕਿਉਂਕਿ ਸਾਨੂੰ ਪਤਾ ਕਿ ਸੁਪਨੇ ਜਦੋਂ ਅਸੀਂ ਦੇਖਦੇ ਹਾਂ ਤੇ ਸਾਨੂੰ ਕੋਈ ਸੈਂਸ ਜੀ ਨਹੀਂ ਬਣਦੀ ਸੁਪਨੇ ਦੀ, ਹਨਾ, ਵੀ ਕਈ ਵਾਰ ਪਤਾ ਨੀ ਕੀ ਹੁੰਦਾ ਰਹਿੰਦਾ, ਆਪਾਂ ਕਿਤੇ ਹੋਰ ਹੀ ਫਿਰ ਰਹੇ ਹੁੰਦੇ ਆ, ਕੋਈ ਮਤਲਬ ਕੋਈ ਐਨੀਮਲ ਬੋਲ ਰਿਹਾ ਹੁੰਦਾ, ਮਤਲਬ ਕੁਛ ਵੀ ਤਰ੍ਹਾਂ ਦਾ ਸੁਪਨਾ ਸਾਨੂੰ ਆ ਜਾਂਦਾ ਜਿਹੜੀ ਸੋਚਦੇ, ਕੋਈ ਸੈਂਸ ਨੀ ਬਣੀ, ਹਨਾ। ਹਾਂਜੀ, ਰੈਂਡਮ ਸੁਪਨਾ ਉਹ ਇਸ ਲਈ ਆਉਂਦਾ ਕਿਉਂਕਿ ਜਿਹੜਾ ਸਾਡੇ ਬ੍ਰੇਨ ਦਾ ਜਿਹੜਾ ਮੋਰਲਾ ਹਿੱਸਾ ਹੁੰਦਾ ਪ੍ਰੀ ਫਰੰਟਲ ਕੋਰਟੈਕਸ, ਉਹ ਉਸ ਟਾਈਮ ਦੇ ਉੱਤੇ ਇਨਐਕਟਿਵ ਹੋਇਆ ਹੁੰਦਾ ਆ, ਕਿ ਉਹੀ ਹਿੱਸਾ ਜਿਹੜਾ ਉਹ ਆ ਜਿਹੜਾ ਲੌਜਿਕ ਨੂੰ ਜਿਹੜਾ ਆ ਲੌਜਿਕ ਨੂੰ ਕੰਮ ਕਰਦਾ, ਮਤਲਬ ਲੌਜਿਕ ਉਹਦੇ ਬੇਸ ਤੇ ਹੀ ਕੰਮ ਕਰਦਾ ਅਗਰ ਤੁਹਾਡੇ ਜਿਹੜਾ ਪ੍ਰੀ ਫਰੰਟਲ ਕੋਰਟੈਕਸ ਹੈਗਾ। ਤੇ ਕਿਉਂਕਿ ਉਹ ਇਨਐਕਟਿਵ ਹੋ ਜਾਂਦਾ, ਇਸ ਲਈ ਤੁਹਾਡਾ ਬ੍ਰੇਨ ਕੋਈ ਲੌਜਿਕ ਨਹੀਂ ਬਣਾ ਪਾਉਂਦਾ ਕਿਸੇ ਚੀਜ਼ ਦੀ, ਤੁਹਾਨੂੰ ਸਮਝ ਨਹੀਂ ਲੱਗਦਾ ਕਿ ਕੀ ਚੱਲੀ ਜਾ ਰਿਹਾ, ਇਲੌਜੀਕਲ ਜਿਹਾ ਜਿਹੜੇ ਸੁਪਨੇ ਸਾਨੂੰ ਜਿਹੜੇ ਆਉਂਦੇ ਰਹਿੰਦੇ ਆ। ਹੁਣ ਅਸੀਂ ਇਹ ਸੋਚਦੇ ਹਾਂ ਕਿ ਇਹਦਾ ਰੀਜ਼ਨ ਕੀ ਹੈ ਕਿ ਕਿਉਂ ਸੁਪਨੇ ਆਉਂਦੇ ਆ ਜਦੋਂ ਅਸੀਂ ਨਿਊਰੋਸਾਇੰਸ ਚ ਗੱਲ ਕਰਦੇ ਹਾਂ, ਤਾਂ ਦੋ ਮੇਨ ਜਿਹੜੀ ਅਸੀਂ ਤਿੰਨ ਮੇਨ ਜਿਹੜੀਆਂ ਚੀਜ਼ਾਂ ਕਹਿੰਦੇ ਹਾਂ ਕਿ ਇੱਕ ਅਸੀਂ ਕਹਿੰਦੇ ਹਾਂ ਕਿ ਮੈਮਰੀ ਸਾਡੀ ਕੰਸੋਲੀਡੇਟ ਹੋ ਰਹੀ ਆ, ਮਤਲਬ ਕਿ ਸਾਡੀ ਮੈਮਰੀ ਸਟਰੋਂਗ ਹੋ ਰਹੀ ਆ। ਜਦੋਂ ਅਸੀਂ ਮੈਮਰੀ ਵਾਲਾ ਪੋਡਕਾਸਟ ਕੀਤਾ ਸੀ ਤਾਂ ਅਸੀਂ ਗੱਲ ਕੀਤੀ ਸੀ ਨਾ ਕਿ ਕਿਵੇਂ ਸਾਡੀ ਮੈਮਰੀ ਜਿੰਨੀ ਜ਼ਿਆਦਾ ਉਹਨੂੰ ਨਿਊਰੋਨ ਨੂੰ ਸਟਰੈਂਥ ਮਿਲਦੀ ਆ, ਉਨੀ ਜ਼ਿਆਦਾ ਸਾਡੀ ਮੈਮਰੀ ਸਟਰੋਂਗ ਹੁੰਦੀ ਆ। ਤੇ ਅਸੀਂ ਕਹਿੰਦੇ ਕਿ ਡ੍ਰੀਮਸ ਜਿਹੜਾ ਆ ਸਾਨੂੰ ਸਾਡੀ ਮੈਮਰੀਜ਼ ਨੂੰ ਪ੍ਰੋਸੈਸ ਤੇ ਸਟੋਰ ਕਰਨ ਚ ਹੈਲਪ ਕਰਦੇ ਆ, ਤੇ ਨਾਲ ਹੀ ਜਿਹੜੇ ਆ ਸਾਡੀ ਨਵੇਂ ਐਕਸਪੀਰੀਅੰਸ ਸਾਨੂੰ ਹੁੰਦੇ ਆ ਜਾਂ ਜੋ ਸਾਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ, ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆਪਸ ਚ ਜਿਹੜਾ ਇਕੱਠਾ ਕਰਕੇ ਇੱਕ ਡ੍ਰੀਮ ਬਣ ਜਾਂਦਾ, ਮਤਲਬ ਇੱਕ ਪਜ਼ਲ ਪੀਸਿਸ ਜਿਹਾ ਤੁਸੀਂ ਰੱਖ ਸਕਦੇ ਆ ਕਿ ਅਲੱਗ ਅਲੱਗ ਤੁਹਾਡੇ ਬ੍ਰੇਨ ਦੇ ਕੌਨਸ਼ੀਅਸ ਅਨਕੌਨਸ਼ੀਅਸ ਮਾਇੰਡ ਚ ਅਨਕੌਨਸ਼ੀਅਸ ਮਾਇੰਡ ਚ ਜਿਹੜੇ ਪਏ ਆ ਉਹ ਤੁਹਾਡੇ ਕੌਨਸ਼ੀਅਸ ਮਾਇੰਡ ਚ ਆਉਂਦੇ ਆ, ਤਾਂ ਤੁਹਾਨੂੰ ਡ੍ਰੀਮ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ ਆ ਨਾ। ਤੇ ਇਹ ਜਿਹੜੀ ਸਟੇਜ ਹੁੰਦੀ ਆ ਮੋਸਟਲੀ ਅਗੇਨ ਜਿਹੜੀ ਆ ਰੈਮ ਸਲੀਪ ਦੇ ਵਿੱਚ ਜ਼ਿਆਦਾ ਐਕਟਿਵ ਹੁੰਦੀ ਆ। ਤੇ ਦੂਜਾ ਜਿਹੜਾ ਹੈਗਾ ਅਸੀਂ ਇਹ ਮੰਨਦੇ ਆ ਕਿ ਇਮੋਸ਼ਨਲ ਰੈਗੂਲੇਟ ਜਿਹੜਾ ਰੈਗੂਲੇਸ਼ਨ ਕਰਦਾ ਹੈ ਕਿ ਜੋ ਸਾਡੇ ਇਮੋਸ਼ਨਲ ਐਕਸਪੀਰੀਅੰਸ ਆ, ਕੋਈ ਸਾਡੀ ਲਾਈਫ ਚ ਕੋਈ ਐਕਸਪੀਰੀਅੰਸ ਵਧੀਆ ਐਕਸਪੀਰੀਅੰਸ ਸੀ ਜਿਹਨੂੰ ਅਸੀਂ ਯਾਦ ਕਰਨਾ ਚਾਹੁੰਦੇ ਹਾਂ, ਔਰ ਕਿਉਂਕਿ ਉਹ ਸਾਡੀ ਮੈਮਰੀ ਚ ਹੈਗਾ ਤਾਂ ਸਾਨੂੰ ਉਹ ਵੀ ਡ੍ਰੀਮਸ ਜਿਹੜਾ ਸ਼ੋ ਹੋ ਸਕਦਾ, ਹਨਾ। ਔਰ ਜ਼ਰੂਰੀ ਨਹੀਂ ਹੈ ਕਿ ਡ੍ਰੀਮ ਚ ਜਿਹੜਾ ਤੁਹਾਨੂੰ ਕਰੈਕਟਰ ਜਿਹੜਾ ਸ਼ੋ ਹੋਇਆ, ਤੁਹਾਨੂੰ ਕੋਈ ਬੰਦਾ ਤੁਸੀਂ ਦੇਖਿਆ ਜਿਹੜਾ ਜਿਹਨੂੰ ਤੁਸੀਂ ਜਾਣਦੇ ਆ, ਜ਼ਰੂਰੀ ਨਹੀਂ ਹੈ ਕਿ ਉਹ ਡ੍ਰੀਮ ਉਸੇ ਬੰਦੇ ਨੂੰ ਹੀ ਰੈਫਰ ਕਰ ਰਿਹਾ, ਹੋ ਸਕਦਾ ਤੁਹਾਡਾ ਡ੍ਰੀਮ ਜਿਹੜਾ ਕੋਈ ਵੀ, ਕਿਉਂਕਿ ਤੁਸੀਂ ਬੰਦੇ ਨੂੰ ਜਾਣਦੇ ਹੋ, ਤੁਹਾਡੀ ਮੈਮਰੀ ਚ ਕਿਤੇ ਪਿਆ ਹੈਗਾ ਤਾਂ ਤੁਹਾਡੇ ਸੁਪਨੇ ਚ ਵੀ ਆ ਗਿਆ, ਹਨਾ। ਤੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ। ਤੇ ਇੱਕ ਜਿਹੜੀ ਜਿੱਦਾਂ ਕ੍ਰੀਏਟੀਵਿਟੀ ਦੀ ਮੈਂ ਗੱਲ ਕੀਤੀ ਆ, ਪ੍ਰੋਬਲਮ ਸੋਲਵਿੰਗ ਦੀ ਜਿਹੜੀ ਆ ਗੱਲ ਕੀਤੀ ਆ ਕਿ ਡ੍ਰੀਮਸ ਜਿਹੜੇ ਆ ਉਹ ਪ੍ਰੋਬਲਮ ਸੋਲਵ ਕਰਨ ਚ ਹੈਲਪ ਕਰਦੇ ਆ, ਔਰ ਇਹਦਾ ਰੀਜ਼ਨ ਇਹ ਹੋ ਸਕਦਾ ਕਿਉਂਕਿ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਤਾਂ ਸਾਨੂੰ ਜਿੱਦਾਂ ਪਹਿਲੇ ਕਿਹਾ ਕਿ ਹੋਰ ਕਿਸੇ ਚੀਜ਼ ਦੇ ਸਾਨੂੰ ਜਿਹੜੀ ਕੋਈ ਸੈਂਸ ਨਹੀਂ ਹੁੰਦੀ ਹੈ ਨਾ, ਆਪਾਂ ਸੁੱਤੇ ਪਏ ਹੁੰਦੇ ਹਾਂ, ਤਾਂ ਉਸ ਟਾਈਮ ਦੇ ਉੱਤੇ ਹੋ ਸਕਦਾ ਕਿ ਸਾਡਾ ਬ੍ਰੇਨ ਨੇ ਜਿਹੜੀ ਇਨਫੋਰਮੇਸ਼ਨ ਅਕਵਾਇਰ ਕੀਤੀ ਹੈਗੀ ਉਹਨੂੰ ਅਸੀਂ ਪ੍ਰੋਸੈਸ ਜਦੋਂ ਕਰ ਰਹੇ ਹਾਂ ਤਾਂ ਆਪਣੇ ਆਪ ਇੱਕ ਸੈਂਸ ਜੀ ਬਣਾਉਣ ਲੱਗ ਜਾਂਦੀ ਹੈ ਨਾ। ਇਸ ਲਈ ਕਈ ਵਾਰ ਕਈ ਲੋਕ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਕਈ ਲੋਕ ਕਹਿੰਦੇ ਕਿ ਅਸੀਂ ਮੂਵੀਜ਼ ਜਦੋਂ ਬਣਾਈਆਂ ਤਾਂ ਸਾਨੂੰ ਜਿੱਦਾਂ ਤਾਂ ਬਣਾਈ ਜਦੋਂ ਮੈਨੂੰ ਸੁਪਨਾ ਆਇਆ, ਹਨਾ। ਕਈ ਵਾਰ ਸਾਨੂੰ ਇਹ ਹੁੰਦਾ ਕਿ ਅਸੀਂ ਇਗਜ਼ਾਮ ਆ ਸਾਡਾ ਨੈਕਸਟ ਡੇ ਤੇ ਅਸੀਂ ਪੜ੍ਹ ਰਹੇ ਹਾਂ ਕੋਈ ਚੀਜ਼, ਸਾਨੂੰ ਇਕੁਏਸ਼ਨ ਸੋਲਵ ਨਹੀਂ ਹੋ ਰਹੀ, ਹਨਾ। ਸੁਪਨੇ ਚ ਆਪਾਂ ਉਹ ਚੀਜ਼ ਦੇਖਦੇ ਆ ਤੇ ਸਾਨੂੰ ਸੋਲਵ ਹੋ ਜਾਂਦੀ ਹੈ ਉਹ ਚੀਜ਼, ਸੋ ਇਸੇ ਲਈ ਹੁੰਦੀ ਹੈ ਕਿਉਂਕਿ ਆਪਣਾ ਮਾਇੰਡ ਜਿਹੜਾ ਉਸ ਟਾਈਮ ਦੇ ਉੱਤੇ ਜਿਹੜਾ, ਕਿਉਂਕਿ ਜਦੋਂ ਬਿਲੀਅਨ ਟ੍ਰਿਲੀਅਨ ਨਿਊਰੋਨ ਕੰਮ ਕਰੂਗੇ ਤਾਂ ਕੁਛ ਨਾ ਕੁਛ ਤਾਂ ਜਿਹੜਾ ਕਰੂਗੇ, ਹਨਾ,
1: ਕੋਤਾ ਨਿਕਲ ਕੇ ਆਊਗਾ ਹੀ ਬਾਹਰ। ਬਿਲਕੁਲ, ਬਹੁਤ ਵਧੀਆ ਗੱਲ। ਇਹਦੇ ਤੇ ਮੈਂ ਕਹਿੰਦਾ ਇੱਕ ਆਪਾਂ ਪਹਿਲਾਂ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਹਲੇ ਇਸ ਵਿਸ਼ੇ ਦੇ ਉੱਤੇ ਬਹੁਤ ਸਾਰੇ ਸਵਾਲ ਹੋਰ ਮੇਰੇ ਬਾਕੀ ਹੈਗੇ ਨੇ ਤੇ ਤੁਹਾਡੇ ਜਵਾਬ ਵੀ ਬਕਾਇਦਾ ਉਹਨਾਂ ਦੇ ਉੱਤੇ ਹੋਣਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆ ਕੇ ਗੱਲਬਾਤ ਕਰਦੇ ਹਾਂ। ਪ੍ਰੋਗਰਾਮ ਡੀਪ ਟਾਕ ਸ਼ੋ ਇਸ ਵਕਤ ਤੁਸੀਂ ਸੁਣ ਰਹੇ ਹੈਗੇ ਹੋ। ਆਪਣੀ ਫੀਡਬੈਕ ਨਾਲ ਦੀ ਨਾਲ ਭੇਜਦੇ ਰਿਹਾ ਕਰੋ 0472464 ਜਾਂ facebook.com/ਹਾਂਜੀ ਸਿਡਨੀ ਦੇ ਉੱਤੇ।

0: universe.
1: Radio Haji 16748.
2: अपने टोयोटा चूज करन ले जो ने एक दहाके तो वेरबी टोयोटा दे नाल
3: बेस्ट डील लई कॉल करो 0431-465-186 ते 212-216 ओल्ड जी लॉन्ग रोड हॉपर्स क्रॉसिंग वेरबी टोयोटा द स्मार्ट चॉइस.
4: यार तू इतने इनी चेती आके पक्का भी हो गया, की जुगाड़ लाया है?
5: जुगाड़ नहीं, ये है 8 साल तो भी वद्दा तजुर्बा बंसल इमिग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी बखाई. एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने.
4: नंबर दा दे बंसल इमिग्रेशन वालियां दा.
5: हां जी, अपॉइंटमेंट बुक करवाउन लई कॉल करो 0406-660-960 पे या फिर विजिट करो bansalimmigration.com.au.
6: सुनो जी, गड्डी अक्षरा ज्वेलर्स वाल ले लो.
7: ओ जो हुकम मेरी सरकार.
6: ओ आ किधर, हैरी स्पार्क वाल जाना, तुसी आ किथे जा रहे हो?
7: अक्षरा ज्वेलर्स दी दूजी लोकेशन रिवर्स तंच.
6: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे.
7: आहो जी आहो,
6: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच.
0: This station is now the ultimate power in the universe.
1: Radio Haji 16748.
8: जैनू वापस एक बार फिर तो प्रोग्राम डीप टॉक शो चल रहा है और नाल साडे डॉक्टर संदीप कौर जी मौजूद ने और फोन लाइन दे उत्ते अज प्रोग्राम दे विच गल सुपनियां दी कर रही हैं. जे तुसी प्रोग्राम दा पिछला हिस्सा मिस कर गए हो, हुणे तो सुनन लगे हो, घबरायो ना. इस शो दे पॉडकास्ट बकायदा साडी मोबाइल ऐप दे उत्ते मौजूद हैगे ने. हाँ, थोड़े चिर बाद आंदे ने, सो इहदी एक एडवांटेज रहिंदी है कि जे तुसी लाइव सुनने हो इस शो नू तां फायदा रह जांदा, ते लाइव अपनी फीडबैक भी भेज दिया करो. हाँ, जे लेट गाए बगाए सुनते हैं हो, कई कई बार दो दो हफ्ता या तीन तीन हफ्ते का साडा जिहड़ा गैप चलता है, पर तुहाडे तक सारे एपीसोड जिहड़े ने वो वादा हैगा उहदे च पए होणगे, पिछले भी जाके चाहे तुसी सुन सकते हो. संदीप जी वेलकम बैक. तो मैं कहना कि जिहड़ी अपना अगे मेरे कोल होर दो तीन क्वेश्चन हैगे ने, तो वो सारे थोड़े जे इहो जे ने कि अपने एक्सपीरियंस दे विचों हैगे ने. जे तुहानूं लगदा है कि पहला पिछला कुछ कोई कमी पेशी रह गई, नहीं तो फिर मैं अगला क्वेश्चन दागा.
9: जी हाँ जी, जिवें असीं गल कर रहे सी आपां इहदी ड्रीम्स दी कि क्यों हुंदे आ, इहदे च मैं गल करी है कि इमोशनल रेगुलेशन हुंदे, ते इहदे रिलेटेड साडे कोल कुछ रिसर्च भी होई आ, मतलब चलदियां रहिंदियां रिसर्च ना, क्योंकि ड्रीम्स जब असीं ड्रीम्स दी गल करदे बहुत फैसिनेटिंग जो है कॉन्सेप्ट आ ना, कि तुसीं ड्रीम्स दी सेंस बनाउणी आ कि की हो रहा साडे ड्रीम दे विच, तो इहदे नाल रिलेटेड रिसर्च भी चलदी रहिंदी आ ना. ते 2024 दे विच स्टडी होई सीगी जिहदे च जिहड़े साइंटिस्ट सीगे उन्होंने कुछ लोगों नू जड़ा एक रात ले ऑब्जर्व किया कि उन्होंने ड्रीम्स जड़े उन्होंने इमोशंस नू किवें इफेक्ट करते, जो उन्होंने मैमरीज नू किवें इफेक्ट करते है ना. तो नैक्सट जे डे जो उन्होंने उन्होंने ड्रीम्स बारे पूछा, तो जिहड़े लोगों नू जिहड़े सुपने उन्होंने याद सीगे, जो उन्होंने नैगेटिव कुछ इदां दी फोटोज दिखाई गई जिहड़ी नैगेटिव जिहड़ियां फोटो सी, मतलब जिहड़ी सानू ह्यूमन माइंड नू इंपैक्ट कर सकदी है ना, तो उन्होंने जिहड़ा उहदी रिएक्शन इन्नी जिहड़ी स्ट्रोंग नहीं दित्ती. जिवें मान लो साडे मूहरे कोई इदां दी फोटो होवे, असीं बहुत होर तरह बिहेव करदे ना कि हो रहा है, डर जाने आ, कोई चीज इदां नहीं देख के, कोई वायलेंस की फोटो देख के ना, ते उन्होंने कोई एडी खास रिएक्शन नहीं दिती जिहड़े लोगों नू अपने सुपने जिहड़े याद सीगे. ते एक होर इंटरेस्टिंग चीज सी कि जिन्ने लोगों के सुपने जिन्ने पॉजिटिव सीगे, उन्हां दा जिहड़ा इमोशनली भी उन्ने ही जिहड़े पॉजिटिव ओ सीगे, मतलब उन्ना ही ओ रिएक्ट कर रहे सी जदों उन्हां नू इदां दीआं फोटो दिखा रहे सीगे है ना. ते इहदा रीजन जिहड़ा एक उन्होंने दिता कि हो सकदा कि जदों रैम स्लीप दे विच जिहड़ा ब्रेन दे विच एक नॉर एड्रेनलिन नां दा एक कैमिकल हुंदा है, उहदा लैवल घट जांदा, ओह वाला लैवल जो कैमिकल होंगे एंगजायटी से स्ट्रैस वधाउंदा है. तो क्योंकि जो लैवल घट जाता तो साडा ब्रेन जिहड़ा है पुरानी जिहड़ियां मैमरीज जिहड़ियां साडियां जिहड़ियां दुखी ਮੈਮਰੀਜ਼ ਹੁੰਦੀਆਂ ਨਾ ਦੁੱਖ ਵਾਲੀਆਂ, ਉਹਨਾਂ ਨੂੰ ਜਿਹੜਾ ਆ ਉਹ ਭੁਲਾਉਣ ਚ ਹੈਲਪ ਕਰਦਾ, ਕਿਉਂਕਿ ਉਹਦਾ ਲੈਵਲ ਘੱਟ ਗਿਆ, ਕਿਉਂਕਿ ਓਬਵੀਅਸਲੀ ਜਦੋਂ ਕਿਸੇ ਕੈਮੀਕਲ ਜਿਹੜੀ ਚੀਜ਼ ਇਨਹਾਂਸ ਹੀ ਕਰ ਰਹੀ ਆ ਸਟ੍ਰੈਸ ਨੂੰ ਜਾਂ ਐਂਗਜ਼ਾਇਟੀ ਨੂੰ, ਜਦੋਂ ਉਹਦਾ ਹੀ ਲੈਵਲ ਘੱਟ ਗਿਆ ਤਾਂ ਉਹਦੇ ਨਾਲ ਜਿਹੜਾ ਸਾਨੂੰ ਉਹਦੇ ਲਈ ਸਾਡੀ ਰਿਐਕਸ਼ਨ ਵੀ ਘੱਟ ਜਾਂਦੀ ਆ ਫਿਰ, ਹਨਾ?
8: ਰਾਈਟ।
9: ਤੇ ਇਹ ਜਿਹੜੀਆਂ ਮੈਮਰੀਜ਼ ਇੱਦਾਂ ਰਿਲੇਟ ਕੀਤੀਆਂ, ਉਹਨਾਂ ਨੇ ਦੇਖਿਆ ਕਿ ਇੰਪੈਕਟ ਪੈਂਦਾ ਹੈ ਕਿ ਤੁਸੀਂ ਕਿੱਦਾਂ ਦੇ ਸੁਪਨੇ ਦੇਖਦੇ ਹੋ ਉਹਨਾਂ ਦਾ ਤੁਹਾਡੇ ਇਮੋਸ਼ਨਲ ਬੈਲੈਂਸ ਦੇ ਉੱਤੇ, ਹਨਾ? ਤੇ ਫਿਰ ਇੱਕ ਹੋਰ ਰਿਸਰਚ ਹੋਈ ਜਿਹਦੇ ਚ ਉਹਨਾਂ ਨੇ ਦੇਖਿਆ ਕਿ ਸਾਡਾ ਬ੍ਰੇਨ ਜਿਹੜੀਆਂ ਰੀਸੈਂਟ ਮੈਮਰੀਜ਼ ਨੂੰ ਰੀਐਕਟੀਵੇਟ ਕਰ ਦਿੰਦਾ ਹੈ, ਜਿਹਦੇ ਨਾਲ ਸਾਡੇ ਜਿਹੜੇ ਡ੍ਰੀਮਸ, ਜਿਹੜਾ ਜੋ ਅਸੀਂ ਡ੍ਰੀਮਸ ਦੇਖਦੇ ਹਾਂ, ਜੋ ਵੀ ਕੰਟੈਂਟ ਦੇਖਦੇ ਹਾਂ, ਲੋਕ ਦੇਖਦੇ ਹਾਂ, ਇਮੇਜਸ ਦੇਖਦੇ ਹਾਂ, ਹਨਾ, ਕਈ ਵਾਰ ਆਪਾਂ ਕਿਤੇ ਹੋਰ ਹੀ ਜਗ੍ਹਾ ਤੇ ਘੁੰਮ ਰਹੇ ਹੁੰਦੇ ਹਾਂ, ਤੇ ਉਹ ਸਾਰੇ ਜਿੰਨਾ ਵੀ ਸਾਡੀਆਂ ਰੀਸੈਂਟ ਮੈਮਰੀਜ਼ ਆ, ਕਿਤੇ ਮੰਨ ਲਓ ਕਿਸੇ ਨਵੀਂ ਜਗ੍ਹਾ ਤੇ ਆਪਾਂ ਜਾ ਕੇ ਆਏ ਹਾਂ, ਥੋੜੇ ਦਿਨਾਂ ਬਾਅਦ ਸਾਨੂੰ ਉਹਦਾ ਸੁਪਨਾ ਆ ਜਾਂਦਾ, ਹਨਾ? ਸੋ ਸਾਰੀਆਂ ਚੀਜ਼ਾਂ ਜਿਹੜੀਆਂ ਬ੍ਰੇਨ ਆਪਣੇ ਆਪ ਨੂੰ ਜਿਹੜਾ ਰੀਐਕਟੀਵੇਟ ਉਹਨਾਂ ਮੈਮਰੀਜ਼ ਨੂੰ ਕਰਦਾ ਰਹਿੰਦਾ ਹੈ। ਸੋ ਇਹ ਸਾਡੇ ਜਿਹੜੇ ਇਮੋਸ਼ਨਲ ਸਿਗਨੀਫੀਕੈਂਟ ਐਕਸਪੀਰੀਅੰਸਿਸ ਨੂੰ ਤੇ ਜਿੰਨੇ ਵੀ ਸਾਡੇ ਕਈ ਵਾਰ ਸਾਡਾ ਔਨਗੋਇੰਗ ਕੰਸਰਨ ਹੈ, ਮੰਨ ਲਓ ਤੁਹਾਡੀ ਫੈਮਿਲੀ ਚ ਕਿਸੇ ਦੀ ਤਬੀਅਤ ਠੀਕ ਨਹੀਂ ਹੈਗੀ ਤਾਂ ਆਪਾਂ ਉਹਦੇ ਬਾਰੇ ਸੋਚਦੇ ਰਹਿੰਦੇ ਹਾਂ, ਤਾਂ ਉਹ ਵੀ ਸਾਨੂੰ ਸੁਪਨਿਆਂ ਚ ਜਿਹੜੀਆਂ ਚੀਜ਼ਾਂ ਆਉਂਦਾ ਰਹਿੰਦਾ। ਸੋ ਨੈਵਰਦਲੈਸ ਚਾਹੇ ਉਹ ਸਾਡੇ ਫਿਲੋਸਫਰੋਂ ਚਾਹੇ ਨਿਊਰੋਸਾਇੰਸ ਹੋਵੇ, ਅਸੀਂ ਇਹ ਮੰਨਦੇ ਹਾਂ, ਸਾਨੂੰ ਲੱਗਦਾ ਹੈ ਕਿ ਜੋ ਸਾਡੇ ਮਾਇੰਡ ਦੇ ਵਿੱਚ ਚੱਲ ਰਿਹਾ ਹੁੰਦਾ ਅਨਕੋਨਸ਼ੀਅਸ ਮਾਇੰਡ ਦੇ ਵਿੱਚ, ਉਹੀ ਸਾਨੂੰ ਜਿਹੜਾ ਸੁਪਨਿਆਂ ਦੇ ਵਿੱਚ ਆਉਂਦਾ, ਜਾਂ ਜੋ ਅਸੀਂ ਆਪਣੇ ਇਨਵਾਇਰਮੈਂਟ ਚ ਦੇਖਦੇ ਹਾਂ, ਹਨਾ? ਔਰ ਕਈ ਵਾਰ ਇੱਦਾਂ ਹੁੰਦਾ ਕਿ ਸਾਨੂੰ, ਕਿਉਂਕਿ ਜਦੋਂ ਅਸੀਂ ਜਾਗਦੇ ਹੁੰਦੇ ਹਾਂ ਤਾਂ ਸਾਡਾ ਧਿਆਨ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਵੱਲ ਹੁੰਦਾ ਨਾ, ਤਾਂ ਆਪਾਂ ਕਈ ਚੀਜ਼ਾਂ ਤੇ ਫੋਕਸ ਨਹੀਂ ਕਰ ਪਾਉਂਦੇ। ਈਵਨ ਕਈ ਫਿਲੋਸਫਰ ਇਹ ਵੀ ਕਹਿੰਦੇ ਸੀ ਕਿ ਕੋਈ ਤੁਹਾਡੀ ਆਉਣ ਵਾਲੀ, ਜੇ ਕੋਈ ਤੁਹਾਨੂੰ ਬਿਮਾਰੀ ਹੋਣ ਵਾਲੀ ਆ, ਹਨਾ, ਤੇ ਉਹਦਾ ਵੀ ਤੁਹਾਨੂੰ ਸੁਪਨਾ ਆ ਜਾਂਦਾ। ਉਹਦਾ ਰੀਜ਼ਨ ਇਹ ਵੀ ਹੋ ਸਕਦਾ ਹੈ ਜਿਹੜਾ ਕਿ ਕਿਉਂਕਿ ਤੁਸੀਂ ਉਸ ਟਾਈਮ ਦੇ ਉੱਤੇ ਮੈਂਟਲ ਸਟੇਟ ਜਿਹੜੀ ਤੁਹਾਡੀ, ਕੋਈ ਹੋਰ ਤੁਹਾਨੂੰ ਕੰਮ ਨਹੀਂ ਹੁੰਦਾ, ਤੁਹਾਡਾ ਦਿਮਾਗ ਜਿਹੜਾ ਉਹ ਤੁਹਾਡੀ ਬਾਡੀ ਨੂੰ ਇੱਕ ਤਰ੍ਹਾਂ ਚੈੱਕ ਕਰਨ ਲੱਗ ਜਾਂਦਾ ਕਿ ਤੁਹਾਡੀ ਬਾਡੀ ਦੇ ਵਿੱਚ ਕਿਤੇ ਕੋਈ ਪ੍ਰੋਬਲਮ ਚੱਲ ਰਹੀ ਆ ਜਾਂ ਨਹੀਂ, ਹਨਾ? ਤੇ ਹੋ ਸਕਦਾ ਕਿ ਤੁਹਾਨੂੰ ਉਦਾਂ ਦੇ ਜਿਹੜੇ ਸੁਪਨੇ ਜਿਹੜੇ ਆ ਜਾਣ, ਤੇ ਜਿਹੜਾ ਤੁਹਾਨੂੰ ਇਹ ਦੱਸਣ ਕਿ ਤੁਹਾਨੂੰ ਜਿਹੜੀ ਇਹ ਪ੍ਰੋਬਲਮ ਹੋ ਸਕਦੀ ਹੈ ਤੇ ਤੁਸੀਂ ਚੈੱਕ ਕਰਾ ਸਕਦੇ ਹਾਂ ਜੋ ਵੀ ਆ, ਹਨਾ?
8: ਰਾਈਟ।
9: ਅਗਰ ਤੁਹਾਨੂੰ ਇਦਾਂ ਦਾ ਕੋਈ ਇਸ਼ੂ ਹੋ ਰਿਹਾ ਹੈ। ਹਾਂਜੀ,
8: ਠੀਕ ਹੈ। ਇੱਕ ਨਾ ਮੈਂ ਥੋੜਾ ਜਿਹਾ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਦਾ। ਬੇਟਾ ਮੇਰਾ ਛੋਟਾ, ਤੇ ਉਹ ਜਦੋਂ ਸੁਪਨੇ ਦੇਖਦਾ, ਮਾੜੇ ਸੁਪਨੇ, ਬੱਚੇ ਜਦੋਂ ਡਰ ਜਾਂਦੇ ਨੇ ਅਕਸਰ, ਹਨਾ, ਤੇ ਜੇ ਆਸਟ੍ਰੇਲੀਆ ਦੇ ਵਿੱਚ ਇਹ ਵੀ ਕਿਹਾ ਜਾਂਦਾ, ਜਿਵੇਂ ਆਪਾਂ ਆਸਟ੍ਰੇਲੀਆ 'ਚ ਕੀ, ਵੈਸੇ ਉਹ ਇੰਗਲਿਸ਼ ਦੀ ਇੱਕ ਟਰਮ ਹੈਗੀ ਹੈ ਕਿ ਜੇ ਮਾੜੇ ਸੁਪਨੇ ਨੇ ਤਾਂ ਨਾਈਟਮੇਅਰ ਨੇ, ਚੰਗੇ ਸੁਪਨੇ ਨੇ ਤਾਂ ਡ੍ਰੀਮਸ ਨੇ। ਸੋ ਆਪਾਂ ਡ੍ਰੀਮਸ ਔਰ ਨਾਈਟਮੇਅਰ ਦੋਵਾਂ ਦੀ ਉਹ ਗੱਲ ਕਰ ਰਹੇ। ਬਟ ਉਹਨੇ ਮੇਰੇ ਤੋਂ ਇੱਕ ਸਹਿਜ ਸੁਭਾਅ ਜਿਹਾ ਇੱਕ ਸਵਾਲ ਪੁੱਛਿਆ, ਮੈਂ ਉਹ ਤੁਹਾਡੇ ਤੋਂ ਵੀ ਪੁੱਛਦਾ ਚੱਲਦਾ। ਉਹ ਕਹਿੰਦਾ, ਮੈਨੂੰ ਕੋਈ ਇਹੋ ਜਿਹੀ ਟ੍ਰਿਕ ਦੱਸੋ ਵੀ ਜਿਹੜੇ ਨਾਈਟਮੇਅਰਸ ਆ, ਮੈਂ ਉਹਨਾਂ 'ਤੇ ਕੰਟਰੋਲ ਰੱਖਾਂ, ਵੀ ਡ੍ਰੀਮਸ ਆਉਂਦੇ ਨੇ ਆਈ ਜਾਣ, ਨਾਈਟਮੇਅਰਸ ਨਾ ਆਉਣ। ਅੱਜ ਦਾ ਹੁਣ ਜੇ ਪ੍ਰੋਗਰਾਮ ਚੱਲ ਹੀ ਰਿਹਾ ਤਾਂ ਮੈਂ ਕਿਹਾ ਚਲੋ ਤੁਹਾਡੇ ਤੋਂ ਵੀ ਇਹ ਸਵਾਲ ਪੁੱਛ ਲਈਏ, ਇੱਦਾਂ ਕੋਈ ਕੰਟਰੋਲ ਮੈਥਡ ਹੈਗਾ ਵੀ ਆਪਾਂ ਕੰਟਰੋਲ ਕਰ ਲਈਏ?
9: ਹਾਂਜੀ, ਜਦੋਂ ਅਸੀਂ ਸਲੀਪ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹੀ ਹੁੰਦਾ ਕਿ ਸਾਡੀ ਜਿਹੜੀ ਆ ਨੀਂਦ ਵਧੀਆ ਹੋਣੀ ਚਾਹੀਦੀ ਹੈ, ਮਤਲਬ ਜਿੰਨੀ ਸਾਨੂੰ ਨੀਂਦ ਚਾਹੀਦੀ ਹੈਗੀ ਹੈ ਨਾ, ਉਹ ਉਨੀ ਨੀਂਦ ਹੋਣੀ ਚਾਹੀਦੀ ਹੈ। ਔਰ ਕੋਈ ਜਿਹੜਾ ਜਦੋਂ ਤੁਸੀਂ ਸੌਣ ਲੱਗਦੇ ਹਾਂ ਅਸੀਂ, ਤਾਂ ਸਾਨੂੰ ਜਿਹੜਾ ਲਾਈਟ, ਜਿੱਦਾਂ ਅੱਜ ਕੱਲ੍ਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੀ ਬਲੂ ਲਾਈਟ ਜਿਹੜੀ ਆ, ਜਾਂ ਕੋਈ ਵੀ ਆਪਣੀ ਕਮਰੇ ਦੀ ਲਾਈਟ ਜਿਹੜੀ ਡਿਮ ਹੋਣੀ ਚਾਹੀਦੀ ਆ, ਤੁਹਾਡੀ ਨੀਂਦ ਦੇ ਵਿੱਚ ਕੋਈ ਜਿਹੜੀ ਏਦਾਂ ਦੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿ ਤੁਹਾਡੀ ਨੀਂਦ ਖਰਾਬ ਹੋਵੇ। ਔਰ ਬੱਚਿਆਂ ਲਈ, ਔਰ ਉਸ ਤੋਂ ਇਲਾਵਾ ਖਾਣ ਪੀਣ ਦਾ ਜੋ ਪ੍ਰੋਪਰ ਧਿਆਨ ਰੱਖਣਾ ਚਾਹੀਦਾ, ਜੋ ਤੁਸੀਂ ਖਾਂਦੇ ਜ਼ਿਆਦਾ ਤਾਂ ਤੁਹਾਡੀ ਬਾਡੀ ਬੈਲੈਂਸ 'ਚ ਰਹਿੰਦੀ ਆ, ਤੁਹਾਡਾ ਮਾਇੰਡ ਹੈਲਦੀ ਰਹਿੰਦਾ, ਹਨਾ, ਐਕਸਰਸਾਈਜ਼ ਕਰਦੇ ਹਾਂ। ਪਰ ਜਦੋਂ ਅਸੀਂ ਸਪੈਸ਼ਲੀ ਬੱਚਿਆਂ ਦੀ ਗੱਲ ਕਰਦੇ ਹਾਂ, ਤਾਂ ਬੱਚਿਆਂ ਨੂੰ ਜਿਹੜੀ ਆ ਸੌਣ ਤੋਂ ਪਹਿਲਾਂ ਟੀਵੀ ਨਹੀਂ ਆਪਾਂ ਨੂੰ ਓਬਵੀਅਸਲੀ ਦਿਖਾਉਣਾ ਚਾਹੀਦਾ, ਜਾਂ ਬੱਚਿਆਂ ਦੇ ਸਾਹਮਣੇ ਕਿ ਅਗਰ, ਕਿਉਂਕਿ ਓਬਵੀਅਸਲੀ ਉਹ ਇਦਾਂ ਦੀਆਂ ਚੀਜ਼ਾਂ ਇਸ ਡ੍ਰੀਮਸ 'ਚ ਜ਼ਿਆਦਾ ਦੇਖਦੇ ਆ ਜਿਹੜੀਆਂ ਉਹ ਟੀਵੀ 'ਚ ਦੇਖ ਰਹੇ ਹੋਗੇ ਜਾਂ ਗੇਮਸ 'ਚ ਦੇਖ ਰਹੇ ਹੋਗੇ, ਹਨਾ। ਸੋ ਅੱਜ ਕੱਲ੍ਹ ਬੱਚੇ ਵੀਡੀਓ ਗੇਮਸ ਬਹੁਤ ਖੇਲਦੇ ਆ ਤੇ ਟੀਵੀ ਵਗੈਰਾ ਦੇਖਦੇ ਆ, ਤੋ ਆਈ ਥਿੰਕ ਇਹ ਵੈਸੇ ਸਿਰਫ ਬੱਚਿਆਂ ਲਈ ਨਹੀਂ, ਸਾਰਿਆਂ ਲਈ ਅਪਲਾਈ ਹੁੰਦਾ ਕਿ ਸਾਨੂੰ ਸੌਣ ਤੋਂ ਪਹਿਲਾਂ ਟੀਵੀ ਨਹੀਂ ਦੇਖਣਾ ਚਾਹੀਦਾ, ਕੋਈ ਇੱਦਾਂ ਦੀ ਚੀਜ਼ ਜਿਹੜੀ ਸਾਨੂੰ ਡਰਾਉਂਦੀ ਆ, ਹਨਾ, ਉਹ ਚੀਜ਼ ਸਾਨੂੰ ਜਿਹੜੀ ਆ ਉਹਦੇ ਵੱਲ ਬਹੁਤ ਧਿਆਨ ਨਹੀਂ ਦੇਣਾ ਚਾਹੀਦਾ, ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਹੈਗਾ। ਇਸ ਤੋਂ ਇਲਾਵਾ ਇਹ ਹੁੰਦਾ ਕਿ ਜਦੋਂ ਬੱਚੇ ਕਈ ਵਾਰ ਬੱਚੇ ਵੀ ਔਰ ਵੱਡੇ ਵੀ ਕਈ ਵਾਰ ਜਦੋਂ ਅਸੀਂ ਸੁਪਨੇ 'ਚ ਕੋਈ ਡਰਾਉਣਾ ਸੁਪਨਾ ਦੇਖਦੇ ਹਾਂ, ਡਰ ਜਾਂਦੇ ਔਰ ਇੱਕਦਮ ਡਰ ਕੇ ਨਾ ਉੱਠਦੇ ਆ, ਜਾਂ ਨਹੀਂ ਵੀ ਉੱਠਦੇ, ਅਸੀਂ ਸੁਪਨੇ 'ਚ ਹੀ ਰੋਣ ਲੱਗ ਜਾਂਦੇ ਜਾਂ ਕੁਛ ਵੀ ਕਰਨ ਲੱਗ ਜਾਂਦਾ। ਤੇ ਜਿਹੜਾ ਵੀ ਕੋਈ ਵੀ ਪੇਰੈਂਟਸ ਹੈਗੇ ਆ ਜਾਂ ਕੋਈ ਵੀ ਬੰਦਾ ਹੈਗਾ, ਉਹਦਾ ਇਹ ਹੈਗਾ ਕਿ ਤੁਸੀਂ ਉਸ ਬੰਦੇ ਨੂੰ ਟਾਈਮ ਦਿਓ, ਥੋੜਾ ਟਾਈਮ ਉਹਨੂੰ, ਥੋੜਾ ਮਤਲਬ ਥੋੜੀ ਜਿਹੀ ਹੌਲੀ ਜਿਹੀ ਆਵਾਜ਼ 'ਚ ਉਹਨੂੰ ਰਿਲੈਕਸ ਕਰਨ ਦੀ ਕੋਸ਼ਿਸ਼ ਕਰੋ, ਉਹਨੂੰ ਉਠਾਓ ਨਾ ਇੱਕਦਮ ਉਸ ਡ੍ਰੀਮ ਤੋਂ, ਕਿਉਂਕਿ ਫਿਰ ਉਹ ਹੋਰ ਵੀ ਜ਼ਿਆਦਾ ਡਰ ਜਾਂਦਾ ਨਾ, ਤੇ ਉਹਨੂੰ ਥੋੜਾ ਜਿਹਾ ਟਾਈਮ ਜਿਹੜਾ ਉਸ ਟਾਈਮ ਦੇਣਾ ਚਾਹੀਦਾ। ਤੇ ਮੇਰੇ ਖਿਆਲ 'ਚ ਇਹੀ ਹੈ, ਕਿਉਂਕਿ ਜਿੱਦਾਂ ਹੁਣ ਆਪਾਂ ਗੱਲ ਕੀਤੀ ਹੈ ਕਿ ਐਕਸਪੀਰੀਅੰਸਿਸ ਜਾਂ ਮੈਮਰੀਜ਼ ਜਾਂ ਇਨਵਾਇਰਮੈਂਟ ਦੇ ਬੇਸ 'ਤੇ ਨਹੀਂ ਸੁਪਨੇ ਨੂੰ ਕੰਟਰੋਲ, ਅੱਛਾ ਸੁਪਨੇ ਨੂੰ ਕੰਟਰੋਲ ਕਰਨ ਦੀ ਇੱਕ ਹੋਰ ਜਿਹੜੀ ਇੰਟਰਸਟਿੰਗ ਇੱਕ ਚੀਜ਼ ਹੈਗੀ ਆ, ਲੂਸਿਡ ਡ੍ਰੀਮਿੰਗ ਅਸੀਂ ਉਹਨੂੰ ਕਹਿੰਦੇ ਹਾਂ। ਤੋ ਲੂਸਿਡ ਡ੍ਰੀਮਿੰਗ ਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੇ ਸੁਪਨਿਆਂ ਨੂੰ ਕੰਟਰੋਲ ਕਰਨ ਲੱਗ ਜਾਓ, ਜਿੱਦਾਂ ਤੁਸੀਂ ਕਿਹਾ। ਆਫਕੋਰਸ ਬੱਚਿਆਂ ਲਈ ਤਾਂ ਇਹ ਮੁਸ਼ਕਿਲ ਹੈ, ਈਵਨ ਵੱਡਿਆਂ ਚ ਵਿੱਚ ਅਗਰ 1000 ਬੰਦੇ ਟਰਾਈ ਕਰਦੇ ਤਾਂ ਉਹਨਾਂ ਚ ਇੱਕ ਬੰਦਾ ਜਿਹੜਾ ਇਹਦੇ ਚ ਆਪਣਾ ਜਿਹੜਾ ਕਹਿ ਸਕਦੇ ਆ ਕਿ ਮੁਹਾਰਤ ਹਾਸਲ ਕਰ ਸਕਦਾ। ਹਾਂਜੀ, ਤੇ ਲੂਸਿਡ ਡ੍ਰੀਮਿੰਗ ਦਾ ਮਤਲਬ ਹੁੰਦਾ ਕਿ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਜਦੋਂ ਅਸੀਂ ਡ੍ਰੀਮ ਲੈ ਰਹੇ ਹੁੰਦੇ ਹਾਂ ਤਾਂ ਸਾਡੇ ਜਿਹੜੇ ਆ ਬ੍ਰੇਨ ਦਾ ਜਿਹੜਾ ਮੋਲਾ ਹਿੱਸਾ ਜਿਹੜਾ ਉਹ ਇਨਐਕਟਿਵ ਹੋ ਜਾਂਦਾ। ਸੋ ਲੂਸਿਡ ਡ੍ਰੀਮਿੰਗ ਇੱਕ ਏਦਾਂ ਦੀ ਪ੍ਰੋਸੈਸ ਹੈਗੀ ਆ ਜਿਹਦੇ ਚ ਜਿਹੜਾ ਸਾਡਾ ਉਸ ਬ੍ਰੇਨ ਦਾ ਜਿਹੜਾ ਹਿੱਸਾ ਉਹ ਐਕਟਿਵ ਜਿਹੜਾ ਤੁਸੀਂ ਕਰ ਸਕਦੇ ਆ। ਉਹ ਕਿੱਦਾਂ ਹੁੰਦਾ ਕਿ ਕਈ ਲੋਕ ਜਿਹੜਾ ਜਦੋਂ ਆਪਣੇ ਸੁਪਨਿਆਂ ਨੂੰ ਓਬਜ਼ਰਵ ਕਰਨ ਲੱਗ ਜਾਂਦੇ ਆ ਕਿ ਅੱਛਾ ਮੈਨੂੰ ਅੱਜ ਸੁਪਨਾ ਆਇਆ ਤੇ ਉਸ ਸੁਪਨੇ ਚ ਜਿਹੜਾ ਕੀ ਹੋਇਆ, ਹਨਾ, ਉਹ ਸੁਪਨਿਆਂ ਨੂੰ ਜਿਹੜਾ ਇੱਕ ਤਰ੍ਹਾਂ ਕੰਟਰੋਲ ਆਪਣਾ ਕਿ ਮਤਲਬ ਉਹਨਾਂ ਨੂੰ ਅਵੇਅਰਨੈਸ ਹੋਣ ਲੱਗ ਜਾਂਦੀ ਆ ਕਿ ਮੇਰੇ ਸੁਪਨਾ ਜਿਹੜਾ ਆ ਜੇ ਸੁਪਨੇ ਚ ਕੁਛ ਹੋ ਰਿਹਾ ਤਾਂ ਉੱਥੇ ਜਾ ਕੇ ਮਤਲਬ ਆਪਣੇ ਸੁਪਨੇ ਨੂੰ ਕੰਟਰੋਲ ਕਰ ਸਕਦੇ ਆ। ਇੱਕ ਔਰ ਜਿੱਦਾਂ ਤੁਸੀਂ ਉਹ ਮੂਵੀ ਦੇਖੀ ਹੋਣੀ ਆ ਇਨਸੈਪਸ਼ਨ, ਉਹਦਾ ਜਿਹੜਾ ਡਾਇਰੈਕਟਰ ਆ ਉਹਨੂੰ ਵੀ ਕਿਸੇ ਨੇ ਪੁੱਛਿਆ ਕਿ ਤੂੰ ਇਹ ਮੂਵੀ ਕਿਵੇਂ ਬਣਾਈ ਆ, ਹਨਾ, ਕਿਵੇਂ ਤੇਰੇ ਦਿਮਾਗ ਚ ਆਇਆ। ਤਾਂ ਉਹ ਕਹਿੰਦਾ ਕਿ ਮੈਂ ਜਦੋਂ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ ਤਾਂ ਮੇਰੇ ਕੋਲ ਪੈਸੇ ਇੰਨੇ ਹੁੰਦੇ ਨਹੀਂ ਸੀਗੇ ਤੇ ਮੈਂ ਰਾਤ ਨੂੰ ਕਹਿੰਦਾ ਸੀ ਜਦੋਂ ਸਵੇਰੇ ਸਾਨੂੰ ਬ੍ਰੇਕਫਾਸਟ ਮਿਲਦਾ ਸੀ ਯੂਨੀ ਤੋਂ ਤੇ ਮੈਂ 4 ਵਜੇ ਕਹਿੰਦਾ ਸੌਂਦਾ ਹੁੰਦਾ ਸੀ ਤੇ ਮੈਂ 6 ਵਜੇ ਉੱਠ ਜਾਂਦਾ ਸੀ ਔਰ ਰੈਮ ਸਲੀਪ ਉਸ ਟਾਈਮ ਕਹਿੰਦਾ ਮੈਂ ਹੁੰਦਾ ਸੀਗਾ। ਔਰ ਮੈਂ ਕਹਿੰਦਾ ਉਸ ਟਾਈਮ ਦੇ ਉੱਤੇ ਜਾਣ ਕੇ ਹੁੰਦਾ, ਕਿਉਂਕਿ ਇਹ ਲੋਕ ਕੀ ਕਰਦੇ ਜਿਹੜੇ ਲੂਸਿਡ ਡ੍ਰੀਮਿੰਗ ਕਰਦੇ, ਮਤਲਬ ਜਿਹੜੇ ਲੋਕਾਂ ਨੂੰ ਇੰਟਰਸਟ ਹੁੰਦਾ ਆਪਣੇ ਸੁਪਨਿਆਂ ਨੂੰ ਸਮਝਣ ਚ ਜਾਂ ਕੰਟਰੋਲ ਕਰਨ ਚ, ਇਹ ਸਪੈਸ਼ਲੀ ਜਿਹੜਾ ਜਿੱਦਾਂ ਮੈਂ ਕਿਹਾ ਕਿ ਰੈਮ ਸਲੀਪ ਦੇ ਸਾਨੂੰ ਸੁਪਨੇ ਜ਼ਿਆਦਾ ਯਾਦ ਰਹਿੰਦੇ। ਜੇ ਤੁਸੀਂ ਉਸ ਟਾਈਮ ਬੰਦੇ ਨੂੰ ਉਠਾਓਗੇ ਤਾਂ ਉਸ ਟਾਈਮ ਤੁਹਾਨੂੰ ਸੁਪਨਾ ਯਾਦ ਰਹੂਗਾ। ਔਰ ਜੇ ਮੰਨ ਲਓ ਤੁਹਾਨੂੰ ਨਹੀਂ ਵੀ ਯਾਦ ਰਹਿ ਰਿਹਾ ਔਰ ਤੁਸੀਂ ਦੁਬਾਰਾ ਸੌਂ ਜਾਓ 10-15 ਮਿੰਟ ਬਾਅਦ ਉੱਠੋ ਤਾਂ ਹੋ ਸਕਦਾ ਤੁਹਾਨੂੰ ਸੁਪਨਾ ਉਹ ਦੁਬਾਰਾ ਯਾਦ ਆ ਜਾਵੇ, ਹਨਾ। ਤੋ ਕਹਿੰਦਾ ਕਿ ਮੈਂ ਕਿਉਂਕਿ ਸੌਂਦਾ ਹੀ ਮੈਂ ਇਸ ਹਿਸਾਬ ਨਾਲ ਹੁੰਦਾ ਸੀ ਕਿ ਮੈਨੂੰ ਸਟੋਰੀਜ਼ ਮੇਰੇ ਦਿਮਾਗ ਚ ਬਣਨ, ਹਨਾ, ਤੇ ਇਸ ਤਰ੍ਹਾਂ ਹੌਲੀ ਹੌਲੀ ਉਹਨੇ ਮੂਵੀ ਬਣਾਈ। ਤੇ ਉਹ ਮੂਵੀ ਚ ਜਿੱਦਾਂ ਆਪਾਂ ਦੇਖਦੇ ਹਾਂ ਕਿ ਉਹ ਦੂਜੇ ਬੰਦੇ ਦੇ ਸੁਪਨੇ ਚ ਜਾ ਰਹੇ ਹੁੰਦੇ ਆ ਸਾਰੇ, ਹਨਾ, ਤੇ ਸੁਪਨਿਆਂ ਨੂੰ ਜਾ ਕੇ ਕੰਟਰੋਲ ਉਹਦੇ ਮਾਇੰਡ ਨੂੰ ਕੰਟਰੋਲ ਕਰ ਰਹੇ ਹੁੰਦੇ ਆ। ਸੋ ਲੂਸਿਡ ਡ੍ਰੀਮਿੰਗ ਇੱਕ ਇੱਦਾਂ ਦਾ ਹੀ ਕੋਨਸੈਪਟ ਆ, ਬਟ ਆਫਕੋਰਸ ਅਸੀਂ ਕਿਸੇ ਦੂਜੇ ਦੇ ਸੁਪਨੇ ਚ ਨਹੀਂ ਜਾਂਦੇ, ਅਸੀਂ ਆਪਣੇ ਸੁਪਨੇ ਚੋਂ ਇਹਨੂੰ ਹੀ ਕੰਟਰੋਲ ਜਿਹੜਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹਦਾ ਰੀਜ਼ਨ ਹੋ ਸਕਦਾ ਹੈ ਕਿ ਲੋਕਾਂ ਨੂੰ ਕਿਉਰਿਓਸਿਟੀ ਹੋ ਸਕਦੀ ਹੈ ਕਿ ਮੈਨੂੰ ਮੇਰੇ ਡ੍ਰੀਮ ਚ ਜਿਹੜਾ ਕੀ ਹੋ ਰਿਹਾ ਔਰ ਮੈਂ ਕਿੱਥੇ ਕਿੱਥੇ ਫਿਰ ਰਿਹਾ, ਹਨਾ, ਉਹ ਚੀਜ਼ ਹੋ ਸਕਦੀ ਆ। ਲੋਕ ਕ੍ਰੀਏਟਿਵਿਟੀ ਲਈ ਯੂਜ਼ ਕਰ ਸਕਦੇ, ਜਿੱਦਾਂ ਆਪਾਂ ਗੱਲ ਕੀਤੀ ਆਰਟਿਸਟ ਦੀ, ਰਾਈਟਰਸ ਦੀ, ਜਾਂ ਮਿਊਜੀਸ਼ੀਅਨਸ ਹੋ ਗਏ, ਹਨਾ। ਪ੍ਰੋਬਲਮ ਸੋਲਵਿੰਗ ਲਈ ਕੋਈ ਪ੍ਰੈਕਟੀਸ਼ਨਰ ਹੈਗਾ ਆਪਣੀ ਪ੍ਰੋਬਲਮ, ਮੈਥਮੈਟੀਸ਼ੀਅਨ ਆਪਣੀ ਪ੍ਰੋਬਲਮ ਸੋਲਵ ਲਈ, ਜਾਂ ਆਪਣੀ ਫੇਅਰਸ ਨੂੰ ਕਨਫਰੰਟ ਕਰਨ ਦੇ ਲਈ ਕਰਦੇ ਆ। ਤੋ ਕਈ ਲੋਕਾਂ ਦੇ ਕਈ ਡਿਫਰੈਂਟ ਜਿਹੜਾ ਪਰਪਸ ਹੁੰਦੇ ਆ, ਔਰ ਈਵਨ ਐਜ ਏ ਥੈਰੇਪੀ ਵੀ ਇਹਨੂੰ ਯੂਜ਼ ਕੀਤਾ ਜਾਂਦਾ ਲੂਸਿਡ ਡ੍ਰੀਮਿੰਗ ਨੂੰ, ਸਪੈਸ਼ਲੀ ਉਹਨਾਂ ਲੋਕਾਂ ਲਈ ਜਿਹਨਾਂ ਨੂੰ ਨਾਈਟਮੇਅਰਸ ਹੁੰਦੇ ਆ ਜਾਂ ਜਿਹਨਾਂ ਨੂੰ ਪੋਸਟ ਜਿਹੜਾ ਟਰੋਮਾ ਡਿਸਆਰਡਰ ਹੁੰਦਾ, ਨਾ, ਉਹਨਾਂ ਨੂੰ ਜਾਂ ਐਂਗਜ਼ਾਇਟੀ ਵਗੈਰਾ ਜਿਹਨਾਂ ਨੂੰ ਇਹ ਸਾਰੇ ਡਿਸਆਰਡਰ, ਤਾਂ ਜਿਹੜੇ ਸਾਈਕੈਟ੍ਰਿਸਟ ਜਿਹੜੇ ਹੈਗੇ ਆ ਉਹ ਵੀ ਯੂਜ਼ ਕਰਦੇ ਆ ਇਹਨੂੰ ਐਜ਼ ਏ ਥੈਰੇਪੀ। ਸੋ ਇਹਦੀ ਟੈਕਨੀਕ ਕੀ ਹੁੰਦੀ ਆ, ਕੁਛ ਲੋਕ ਜਿਹੜਾ ਆ ਪ੍ਰੈਕਟਿਸ ਤੁਹਾਨੂੰ ਓਬਵੀਅਸਲੀ ਚਾਹੀਦੀ ਆ, ਹਨਾ, ਸਪੋਂਟੇਨੀਅਸ, ਤੇ ਰਿਐਲਿਟੀ ਟੈਸਟ ਜਿਹੜਾ ਕਰਦੇ ਆ ਲੋਕ, ਮਤਲਬ ਆਪਣੇ ਆਪ ਨੂੰ ਕੁਐਸਚਨ ਕਰਦੇ ਆ ਕਿ ਜੇ ਮੈਂ ਜੋ ਮੈਨੂੰ ਸੁਪਨਾ ਆਇਆ ਸੀ ਉਹ ਕਿਉਂ ਆਇਆ ਸੀ, ਹਨਾ, ਉਹਦੀ ਇੱਕ ਸੈਂਸ ਬਣਾ। ਤੋ ਇਹਦਾ ਸਭ ਤੋਂ ਵਧੀਆ ਤਰੀਕਾ ਹੋ ਸਕਦਾ ਕਿ ਤੁਸੀਂ ਆਪਣੇ ਜਦੋਂ ਤੁਹਾਨੂੰ ਸੁਪਨਾ ਇੱਕ ਤੁਸੀਂ ਨੋਟਬੁੱਕ ਰੱਖੋ ਆਪਣੇ ਸੁਪਨਿਆਂ ਲਈ, ਹਨਾ, ਤੁਸੀਂ ਉਹਨੂੰ ਨੋਟ ਕਰ ਸਕਦੇ ਹੋ ਕਿ ਮੈਨੂੰ ਅੱਛਾ ਸੁਪਨਾ ਆਇਆ, ਮੈਂ ਸੁਪਨੇ ਚ ਕੀ ਦੇਖਿਆ, ਕਿਉਂਕਿ ਸੁਪਨੇ ਚ ਕਈ ਵਾਰ ਸਾਨੂੰ ਸਾਰਾ ਕੁਛ ਯਾਦ ਨਹੀਂ ਰਹਿੰਦਾ, ਤਾਂ ਤੁਹਾਨੂੰ ਕੁਛ ਹੀ ਯਾਦ ਰਹਿੰਦਾ, ਹਨਾ, ਤੇ ਜਿਹੜਾ ਤੁਸੀਂ ਇਹਦੇ ਲਈ ਕੁਛ ਜਦੋਂ ਆਪਾਂ ਮੈਡੀਟੇਸ਼ਨ ਕਰਦੇ ਹਾਂ ਇੱਦਾਂ ਕਰ ਸਕਦੇ ਹਾਂ ਕਿ ਤੁਸੀਂ ਸੌਣ ਤੋਂ ਪਹਿਲਾਂ ਆਪਣੀ ਜਿਹੜੀ ਆ ਆਦਤ ਬਣਾਓ ਕਿ ਤੁਸੀਂ ਆਪਣੀ ਫਿੰਗਰਸ ਐਵੇਂ ਜਿਹੜੀ ਆ ਮੁੱਠੀ ਦੱਬ ਰਹੇ ਆ, ਹਨਾ, ਤਾਂ ਤੁਸੀਂ ਸੁੱਤੇ ਟਾਈਮ ਵੀ ਇਹ ਚੀਜ਼ਾਂ ਕਰੋਗੇ ਤਾਂ ਹੋ ਸਕਦਾ ਕਿ ਤੁਹਾਨੂੰ ਜਿਹੜਾ ਨੀਂਦ ਇੱਕਦਮ ਖੁੱਲ ਜਾਵੇ ਤੇ ਤੁਹਾਨੂੰ ਰਿਅਲਾਈਜ਼ ਹੋਵੇ ਕਿ ਮੈਂ ਸੁਪਨੇ ਚ ਸੀਗਾ, ਹਨਾ, ਔਰ ਤੁਸੀਂ ਫੇਰ ਸੌ ਜਾਓ ਔਰ ਤੁਹਾਨੂੰ ਸੁਪਨਾ ਜੋ ਤੁਸੀਂ ਚਾਹ ਰਹੇ ਸੀਗੇ ਉਦਾਂ ਦਾ ਆਵੇ। ਅਫਕੋਰਸ ਇਹ ਸੁਣਨ ਨੂੰ ਥੋੜੀ ਜਿਹੀ ਇੱਦਾਂ ਲੱਗਦੀ ਹੈ ਕਿ ਇਹ ਚੀਜ਼ ਪੋਸੀਬਲ ਨਹੀਂ ਹੈਗੀ, ਇੱਦਾਂ ਕਿੱਦਾਂ ਹੋ ਸਕਦਾ, ਬਟ ਜਿੱਦਾਂ ਮੈਂ ਕਿਹਾ ਕਿ ਲਈ ਐਕਸਪੀਰੀਅੰਸ ਚਾਹੀਦਾ ਨਾ ਤੁਹਾਨੂੰ, ਕਿ ਤੁਸੀਂ ਇਹ ਨਹੀਂ ਹੈਗਾ ਕਿ ਤੁਸੀਂ ਅੱਜ ਸ਼ੁਰੂ ਹੋਏ ਤੇ ਤੁਹਾਨੂੰ ਜਿਹੜਾ ਆਪਣੇ ਸੁਪਨੇ ਨੂੰ ਤੁਸੀਂ ਇੰਪੈਕਟ ਕਰਨ ਲੱਗ ਜਾਓ। ਡ੍ਰੀਮ ਜਰਨਲਿੰਗ ਹੁੰਦੀ, ਤੁਸੀਂ ਜਰਨਲ ਜਿੱਦਾਂ ਮੈਂ ਕਿਹਾ ਕਿ ਆਪਣੀ ਨੋਟਬੁੱਕ ਜਿਹੜੀ ਆ ਰੱਖੋ, ਜਾਂ ਤੁਸੀਂ ਵੋਇਸ ਰਿਕਾਰਡਰ ਰੱਖ ਸਕਦੇ ਹਾਂ ਸੌਣ ਟਾਈਮ ਆਪਣੇ ਕੋਲ, ਤੁਹਾਨੂੰ ਜੇ ਕੁਛ ਸੁਪਨਾ ਆਉਂਦਾ ਤੁਸੀਂ ਉੱਠੇ ਆ ਤਾਂ ਤੁਸੀਂ ਆਪਣਾ ਸੁਪਨਾ ਲਿਖ ਕੇ ਦੁਬਾਰਾ ਸੌਂ ਜਾਓ ਜਾਂ ਉਹਨੂੰ ਰਿਕਾਲ ਕਰਕੇ ਦੁਬਾਰਾ ਸੌਂ ਜਾਓ, ਹਨਾ। नाम ही लूसिड ड्रीम सी कोरियन मूवी सी हां जी जरा हीरो हुंदा बेटा जरा किसी मतलब लेके जाता मतलब पार्क च गुम हो जाता सुपने च जाके फिर दोबारा लूसिड ड्रीम करके देखदा ओनू मतलब लभदा है कि किने मेरे बच्चे नू किडनैप किया ना उहदा बच्चे कोई किडनैप कर लैंदा है हां जी ते उहदे च इक होर करैक्टर हुंदा मूवीज च जिहड़ा मैनू तां याद आया है क्योंकि ओह जद लूसिड ड्रीमिंग दी तुसीं कहा कि नींद क्यों खराब करनी है ते ओह बंदा कहंदा कि मेरी जिंदगी च मैनू कुछ इंटरेस्टिंग नहीं लग रहा सीगा ते मैं सोचिया मैनू कहंदा लूसिड ड्रीमिंग बारे पता चलिया ते मैं लूसिड ड्रीमिंग मतलब अपने सुपनिया च जाना शुरू कर दिता अपने सुपनिया नू कंट्रोल करना शुरू कर दिता ते कहंदा जदों मैं करदा रहा थोड़े टाइम बाद मैं बोर हो गया ए तो भी ते फिर ओदे च एक थोड़ी होर ए सिर्फ फिल्मा च ही है असल च एहो जिहा कुछ नहीं हैगा कि तुसी किसे दूजे दे सपने च नहीं जा सकदे ए नहीं हैगा और दूजा ओने जिहड़ी चीज के ओ कहंदा मैं शेयर ड्रीमिंग करन लग गया मतलब जिहदे च की ता दो लोग इकट्ठे जिहड़े आ सेम सुपना लै रहे हुंदे आ ए इदां हो सकदा है कि तुसी जिहड़े तुहाडे दो फ्रेंड्स तुसी दो फ्रेंड्स किते घूमण गए है ना तुहानूं सेम जो भी कोई कोई उत्थे चीज हुई जिहड़ी तुहानूं कदे सेम सुपने च आ गई बट ऑफकोर्स ओह भी इदां नहीं हैगा कि सेम डे सुपना होगा ना तो मूवी च कहता कि मैं शेयर ड्रीमिंग फिर करन लग गया मतलब मैं दूजे लोगों के सुपने च जान लग गया सेम जिदा इनसेप्शन मूवी च उन्होंने दिखाया सी हां जी
8: मैट्रिक्स वर्गा भी सीन कुछ ऐसा ही है ये किदा जिहड़ी एक चीज़ आप जिवें अपने कल्चर दे विच भी ये हैगी है ना कि देखो जी सवेरे जे तड़के सवेरे जिहड़े सुपने आउंदे ने उह सच हुंदे ने अद्धी रात तो पहलां दे जिहड़े ने उह वैसे ही उह सुपने ही हुंदे ने या फिर कई बार आपां कह दिंदे आ कि जे सप्प नूं दुध पिलाया तां इहदा मतलब दबिया होया खजाना होऊगा तुहाडा कोई जे जे इदां है ना इदां करके चीज़ां तुसीं बना लैंदे हो भी जे कोठे तो जंप मारे आ तुसीं तां इहदा मतलब कोई तरक्की होण लगी है सो ये कैन वी मेक सेंस आउट ऑफ ड्रीम्स आपां सुपनियां नूं जोड़ के या उन्हां दी कोई तुकबंदी इदां करके जिवें पुराने समयां तो आपां गल शुरू कीती सी अज दे टाइम दे विच ड्रीम्स दी मतलब सीधा सीधा सवाल यह है कि आर दे सेंसलैस मतलब यूजलैस ने सिर्फ एक नींद का एक पार्ट है ने या फिर उन्हां चों कुछ मतलब कढ़िया जा सकता हुंदा मतलब इहदा कोई लॉजिक हैगा
9: हां जी जिदा तुसीं क्या अपन जिहड़े सुपनिया दे तो अपने कल्चर च हुण कल्चर सारे कल्चर च हुंदे जिदा पहला पुराने कुछ कल्चर च सी जे तुहाडा सुपने च दंद टुट गया तां इहदा मतलब इह आ कि तुसीं जिहड़ा इस चीज तों डर रहे हो कि तुसीं अपना कंट्रोल खो रहे हो किसी चीज ते ना पावर कंट्रोल जां कुछ भी है ना जां जिहड़ा असीं मतलब इदां दी डिफरेंट डिफरेंट सुपने कोई तुहाडे कोई स्पैशल कोई एनिमल आ गया कोई बर्ड आ गया उहनूं आपां किसी चीज नाल जोड़ दिंदे सी ना कि उह इह दस रिहा बट इह ही सारा कि साडी जिहड़ी दफे मैं कहा कि जो साडे डर हैगे जां उह सारियां चीजां जिहड़ियां हो जांदियां पर जदों असीं ड्रीम्स अगर असीं क्योंकि सुपने इंडिविजुअल दे हुंदे ना परसनली हुंदे इह इहनूं वी इक जिहड़ी आ इहनूं वी एक मतलब एक क्राइटेरिया मान लें कि तुसी जिहड़ी जनरल चीजा पूरी दुनिया लई हो सकदियां है ना कि तुसी चंद तारे साडे सारयां लई हैगे आ तो सानू सारे नू उह सुपने च आ सकदे आ कोई भी चीज सानू हो सकदी आ बट मोस्टली ड्रीम जिहड़े इंडिविजुअल हुंदे क्योंकि ड्रीम जिहड़े मोस्टली इमोशन नाल जुड़े हुंदे आ साडे मैमरीज नाल इहदे च सानू साडी फैमिली मैंबर्स दिख जांदे आ फ्रेंड्स दिख जांदे आ है ना जां जिहड़ी चीज मैं करनी चाहुंदा आ अपनी लाइफ च उह सानू दिखदी आ अगर तुसी किसे चीज दे बहुत ज्यादा कंसिस्टेंट हैगे आ तुसी जिहड़े अपने ड्रीम्स नू फॉलो करन लई है ना तो क्योंकि जदों असीं क्योंकि ड्रीम्स हुंदे पर्सनल आ तो उहनां दी सेंस भी जिहड़ी आ पर्सनल सेंस दे बेस ते हो सकदी आ सो एक जिहड़ा कार्ल यंग नू असीं सारे जानदे होणे आ कि फिलोसफर जिहड़ा पुराना फिलोसफर सीगा उह वी ते उहदे उहने वी जिहड़ा ड्रीम्स नू स्टडी कीता सीगा और उहदा मन्ना वी इह सी कि जिहड़ा ड्रीम्स जिहड़े साडे अनकॉन्शियस माइंड दे जिहड़े उह एक्सप्रेशन आ मतलब जो साडे अनकॉन्शियस माइंड च चीजां हैगियां आ उह सानू चीजां ड्रीम दे विच दिखदियां ਹਨਾ ਜੋ ਚੀਜ਼ਾਂ ਅਸੀਂ ਆਪਣੀ ਲਾਈਫ ਦੇ ਵਿੱਚ ਚਾਹੁੰਦੇ ਹੁੰਦੇ ਹਾਂ ਤੇ ਉਹਦੇ ਬੇਸ ਦੇ ਉੱਤੇ ਜਿਹੜਾ ਉਹਨੇ ਕਿਹਾ ਕਿ ਦੋ ਤਰ੍ਹਾਂ ਦੇ ਡ੍ਰੀਮ ਹੋ ਸਕਦੇ ਪਰਸਨਲ ਡ੍ਰੀਮ ਹੋ ਸਕਦੇ ਬਿਗ ਡ੍ਰੀਮਸ ਹੋ ਸਕਦੇ ਪਰਸਨਲ ਜਿਹੜੇ ਤੁਹਾਡੀ ਡੇਲੀ ਲਾਈਫ ਦੇ ਨਾਲ ਜਿਹੜੇ ਆ ਰਿਲੇਟਡ ਹੈਗੇ ਆ ਤੇ ਬਿਗ ਡ੍ਰੀਮ ਹੋ ਸਕਦੇ ਜਿਹੜੇ ਤੁਹਾਡੇ ਸੋਸਾਇਟੀ ਦੇ ਨਾਲ ਜਿਹੜੇ ਆ ਕਾਮਨ ਡ੍ਰੀਮਸ ਹੋ ਸਕਦੇ ਆ ਨਾ ਰਿਲੀਜੀਅਸ ਹੋ ਸਕਦੇ ਆ ਜਾਂ ਕਲੈਕਟਿਵ ਜਿਹੜੀ ਆ ਅਨਕੋਨਸ਼ੀਅਸਨੈਸ ਤੋਂ ਬੇਸਡ ਹੋ ਸਕਦੇ ਆ ਮਤਲਬ ਕਿ ਜੋ ਤੁਸੀਂ ਦੋ ਤੋਂ ਵੱਧ ਲੋਕ ਮਤਲਬ ਕਾਫੀ ਐਜ਼ ਏ ਸੋਸਾਇਟੀ ਜਿਹੜੀਆਂ ਚੀਜ਼ਾਂ ਅਸੀਂ ਸੋਚਦੇ ਹਾਂ ਮੰਨ ਲਓ ਵਾਰ ਚੱਲ ਰਹੀ ਸੀਗੀ ਹਨਾ ਹੁਣ ਤੇ ਉਹ ਸਾਡੇ ਦਿਮਾਗ ਚ ਸਾਰਿਆਂ ਅਸੀਂ ਸਾਰੇ ਹੀ ਦੇਖਦੇ ਹਾਂ ਉਹਨਾਂ ਚੀਜ਼ਾਂ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਉਦਾਂ ਦੇ ਸੁਪਨੇ ਆ ਰਹੇ ਹੋਣ ਹਨਾ ਉਹਨਾਂ ਚੀਜ਼ਾਂ ਦੇ ਤੇ ਇਹ ਸਾਰੀ ਜਿਹੜੀਆਂ ਜਿਹੜਾ ਉਹਨੇ ਵੀ ਡ੍ਰੀਮ ਨੂੰ ਸਟੱਡੀ ਕੀਤਾ ਤੇ ਉਹਦੀ ਜਿਹੜੀ ਆ ਜੋ ਵੀ ਉਹਨੇ ਲਿਟਰੇਚਰ ਲਿਖਿਆ ਉਹਦੇ ਬੇਸ ਦੇ ਉੱਤੇ ਇੱਕ ਇਹਨਾਂ ਦਾ ਜਿਹੜਾ ਸਾਇੰਟਿਸਟ ਸੀਗਾ ਉਹਨੇ ਇੱਕ ਬੁੱਕ ਲਿਖੀ ਜਿਹਦੇ ਵਿੱਚ ਉਹਨੇ ਪੰਜ ਜਿਹੜੇ ਏਦਾਂ ਦੇ ਮੈਥਡ ਦੱਸੇ ਸਾਇੰਟਿਸਟ ਦਾ ਨਾਮ ਸੀਗਾ ਰੋਬਰਟ ਜੌਨਸਨ ਤੇ ਉਹਨੇ ਬੁੱਕ ਲਿਖੀ ਇਨਰ ਵਰਕ ਯੂਜ਼ਿੰਗ ਡ੍ਰੀਮਸ ਐਂਡ ਐਕਟਿਵ ਇਮੈਜੀਨੇਸ਼ਨ ਫੋਰ ਪਰਸਨਲ ਗਰੋਥ ਕਿ ਤੁਸੀਂ ਪਰਸਨਲ ਗਰੋਥ ਕਿੱਦਾਂ ਕਰਨੀ ਹੈ ਤਾਂ ਉਹਨੇ ਕਿਹਾ ਕਿ ਪਹਿਲਾਂ ਸਭ ਤੋਂ ਪਹਿਲਾਂ ਪੁਆਇੰਟ ਹੈ ਕਿ ਜਦੋਂ ਤੁਹਾਨੂੰ ਸੁਪਨਾ ਆਉਂਦਾ ਤਾਂ ਤੁਸੀਂ ਅਗਲੇ ਦਿਨ ਉੱਠ ਕੇ ਆਪਣੇ ਸੁਪਨੇ ਨੂੰ ਡਿਟੇਲ ਦੇ ਵਿੱਚ ਲਿਖੋ ਇੱਕ ਕਾਪੀ ਦੇ ਉੱਤੇ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਉਹਦੇ ਸੈਂਸ ਬਣਾਉਣਾ ਚਾਹੁੰਦੇ ਆ ਤੇ ਤੁਸੀਂ ਡ੍ਰੀਮ ਨੂੰ ਡਿਟੇਲ ਦੇ ਵਿੱਚ ਲਿਖ ਲਓ ਫਿਰ ਉਸ ਤੋਂ ਬਾਅਦ ਤੁਸੀਂ ਉਹਦੀ ਜਿਹੜੀ ਆ ਐਸੋਸੀਏਸ਼ਨ ਉਹਨੂੰ ਕਿਸੇ ਚੀਜ਼ ਨਾਲ ਐਸੋਸੀਏਟ ਕਰੋ ਹਨਾ ਮੰਨ ਲਓ ਤੁਹਾਨੂੰ ਜਿਹੜਾ ਤੁਹਾਡੀ ਤੁਸੀਂ ਕੰਮ ਦੀ ਜਗ੍ਹਾ ਤਾਂ ਤੁਹਾਨੂੰ ਕੋਈ ਸੁਪਨਾ ਆਇਆ ਤਾਂ ਤੁਸੀਂ ਉਹਨੂੰ ਸਟ੍ਰੈਸ ਦੇ ਨਾਲ ਐਸੋਸੀਏਟ ਕਰ ਸਕਦੇ ਆ ਜਿਹੜਾ ਕੰਪੀਟੀਸ਼ਨ ਦੇ ਨਾਲ ਐਸੋਸੀਏਟ ਕਰ ਸਕਦੇ ਆ ਹਨਾ ਫਿਰ ਉਸ ਤੋਂ ਬਾਅਦ ਤੀਜਾ ਜਿਹੜਾ ਤੁਹਾਡੀ ਡ੍ਰੀਮ ਇਮੇਜ ਜੋ ਤੁਸੀਂ ਡ੍ਰੀਮ ਦੇ ਵਿੱਚ ਦੇਖਿਆ ਉਹ ਤੁਹਾਡੇ ਇੰਟਰਨਲੀ ਤੁਹਾਡੀ ਮਾਇੰਡ ਦੇ ਵਿੱਚ ਕੀ ਚੱਲ ਰਿਹਾ ਤੁਸੀਂ ਉਹਦੇ ਨਾਲ ਜਿਹੜਾ ਰਿਲੇਟ ਕਰ ਸਕਦੇ ਆ ਮੰਨ ਲਓ ਤੁਹਾਨੂੰ ਜਿਹੜਾ ਆ ਕੋਈ ਤੁਹਾਡੇ ਫਰੈਂਡਸ ਦੇਖੇ ਆ ਸੁਪਨੇ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਕਿ ਮੇ ਬੀ ਤੁਸੀਂ ਤੁਹਾਡੇ ਕੋਈ ਨਵੇਂ ਫਰੈਂਡਸ ਬਣੇ ਆ ਬਟ ਤੁਹਾਨੂੰ ਜੇ ਸੁਪਨਾ ਆਇਆ ਤਾਂ ਤੁਹਾਨੂੰ ਤੁਹਾਡੇ ਪੁਰਾਣੇ ਫਰੈਂਡਸ ਦੀ ਸ਼ਕਲ ਜਿਹੜੀ ਉਹਨਾਂ ਵਿੱਚ ਦਿਖੀ ਤਾਂ ਹੋ ਸਕਦਾ ਕਿ ਉਹਨਾਂ ਦੇ ਵਿੱਚ ਆਪਸ ਚ ਕੋਈ ਕੰਪੈਰੀਜ਼ਨ ਹੋਵੇ ਨਾ ਇਹ ਤੁਸੀਂ ਦੇਖਣਾ ਕਿ ਤੁਹਾਡੇ ਮਾਇੰਡ ਚ ਕੀ ਕੀ ਚੀਜ਼ਾਂ ਚੱਲ ਰਹੀਆਂ ਜਾਂ ਤੁਹਾਡੀ ਲਾਈਫ ਦੇ ਵਿੱਚ ਕੀ ਚੀਜ਼ਾਂ ਹੈਗੀਆਂ ਫਿਰ ਤੁਸੀਂ ਉਹਨੂੰ ਇੰਟਰਪ੍ਰੈਟ ਕਰਨ ਦੀ ਕੋਸ਼ਿਸ਼ ਕਰ ਸਕਦੇ ਆ ਸਟੈਪ 4 ਜਿਹੜਾ ਆ ਇਹ ਸਾਰੀ ਚੀਜ਼ਾਂ ਜੋ ਤੁਸੀਂ ਲਿਖ ਲਓਗੇ ਤਾਂ ਫਿਰ ਤੁਹਾਨੂੰ ਜਦੋਂ ਤੁਸੀਂ ਇੰਟਰਪ੍ਰੈਟ ਕਰੋ ਕਿ ਅੱਛਾ ਮੇਰੇ ਫਰੈਂਡਸ ਜਿਹੜੇ ਆ ਔਰ ਮੈਂ ਇਸ ਫਰੈਂਡ ਦੇ ਨਾਲ ਇੱਥੇ ਸੀਗਾ ਤੇ ਇਹ ਕਿਹੜੀ ਚੀਜ਼ ਨੂੰ ਜਿਹੜਾ ਸ਼ੋ ਕਰ ਰਿਹਾ ਹੋ ਸਕਦਾ ਤਾਂ ਉਹ ਤੁਸੀਂ ਜਿਹੜਾ ਲਿਖ ਸਕਦੇ ਆ ਆਪਣੀ ਕਾਪੀ ਦੇ ਉੱਤੇ ਤੇ ਮੇ ਬੀ ਹੋ ਸਕਦਾ ਤੇ ਤੁਹਾਨੂੰ ਕੋਈ ਜਿਹੜੀ ਆ ਸੈਂਸ ਜਿਹੜੀ ਆ ਬਣ ਜਾਵੇ ਬਟ ਅਫਕੋਰਸ ਹਾਂਜੀ ਜਿੱਦਾਂ ਤੁਸੀਂ ਇਹ ਜਿਹੜੇ ਡ੍ਰੀਮਸ ਆਪਾਂ ਜਿਹੜੀ ਸੋਸਾਇਟੀ ਚ ਆਪਾਂ ਦੇਖਦੇ ਹਾਂ ਕਿ ਏਦਾਂ ਹੋ ਜਾਓ ਤਾਂ ਏਦਾਂ ਹੋ ਜਾਂਦਾ ਤਾਂ ਫਿਰ ਮੇ ਬੀ ਅਗਰ ਤੁਹਾਨੂੰ ਕੋਈ ਡ੍ਰੀਮ ਕੰਟੀਨਿਊਸਲੀ ਆਉਂਦਾ ਤੁਸੀਂ ਉਹਦੇ ਜਿਹੜਾ ਜਦੋਂ ਨੋਟ ਡਾਊਨ ਕਰਦੇ ਹਾਂ ਸਟੈਟਿਸਟਿਕਸ ਬਣਾ ਕੇ ਦੇਖ ਸਕਦੇ ਆ ਕਿ ਕਿੰਨਾ ਉਸ ਚੀਜ਼ ਨਾਲ ਜਿਹੜਾ ਤੁਹਾਨੂੰ ਐਕਚੁਅਲ ਚ ਹੋਇਆ ਜੋ ਤੁਸੀਂ ਉਸ ਸੁਪਨੇ ਚ ਸੋਚਿਆ ਸੀ ਜਾਂ ਤੁਸੀਂ ਸੋਚਿਆ ਕਿ ਉਹਦੇ ਨਾਲ ਰਿਲੇਟ ਹੋ ਸਕਦਾ ਆ ਉਹ ਹੋਇਆ ਜਾਂ ਨਹੀਂ ਹੋਇਆ ਹਨਾ ਤੇ ਇਹ ਥੋੜੀਆਂ ਜਿਹੀਆਂ ਸੋਸਾਇਟੀ ਚ ਹੀ ਹੁੰਦੀਆਂ ਆਪਾਂ ਜਿਹੜੀਆਂ ਪੁਰਾਣੀਆਂ ਕਹਾਣੀਆਂ ਬਣੀਆਂ ਹੁੰਦੀਆਂ ਸੋ ਇਹਦੀ ਤਾਂ
8: ਡਾਟਸ ਆਪਸ ਚ ਜੋੜ ਲੈਂਦੇ ਆਪਾਂ
9: ਹਾਂਜੀ
8: ਰਾਈਟ ਚਲੋ ਠੀਕ ਹੈ ਅੱਛਾ ਪ੍ਰੋਗਰਾਮ ਦੇ ਅਖੀਰ ਦੇ ਉੱਤੇ ਇੱਕ ਸਵਾਲ ਮੈਂ ਹੋਰ ਥੋੜ੍ਹਾ ਜਿਹਾ ਕਰਨਾ ਚਾਹੂੰਗਾ ਊਟ ਪਟਾਂਗ ਸਵਾਲਾਂ ਵਾਲਾ ਇਹ ਜਿਹੜਾ ਸ਼ੋਅ ਬਣ ਗਿਆ ਪਰ ਉਹਦੇ ਤੁਸੀਂ ਬਹੁਤ ਲੌਜੀਕਲ ਬਹੁਤ ਰੀਜ਼ਨਿੰਗ ਦੇ ਨਾਲ ਆਨਸਰ ਦਿੱਤੇ ਨੇ ਬੰਦਿਆਂ ਦੀ ਗੱਲ ਕਰ ਲਈ ਆਪਾਂ ਜਾਨਵਰ ਵੀ ਸੌਂਦੇ ਨੇ ਜਾਨਵਰਾਂ ਨੂੰ ਸੁਪਨੇ ਆਉਂਦੇ ਨੇ ਕਿ ਨਹੀਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅੱਜ ਕੱਲ੍ਹ ਤਾਂ ਬੜੇ ਸਾਰੀਆਂ ਟੈਕਨੀਕਸ ਹੈਗੀਆਂ ਨੇ ਐਡਵਾਂਸ ਟੈਕਨੋਲੋਜੀ ਦੇ ਨਾਲ ਅਸੀਂ ਡ੍ਰੀਮਸ ਨੂੰ ਵੀ ਟਰੈਕ ਕਰ ਲੈਂਦੇ ਜਾਨਵਰਾਂ ਦਾ ਕੁਛ ਹੈ ਕੁਛ ਇਹਦੇ ਉੱਤੇ ਜਾਣਕਾਰੀ ਕੋਈ ਡੇਟਾ ਕਿ ਉਹ ਵੀ ਸੁਪਨੇ ਲੈਂਦੇ ਨੇ ਕਿ ਨਹੀਂ
9: ਹਾਂਜੀ ਬਿਲਕੁਲ ਜਾਨਵਰ ਵੀ ਲੈਂਦੇ ਆ ਸੁਪਨੇ ਜਿੱਦਾਂ ਆਪਾਂ ਲੈਂਦੇ ਆ ਉਦਾਂ ਹੀ ਉਹਨਾਂ ਦੇ ਸੁਪਨੇ ਹੁੰਦੇ ਆ ਆਫਕੋਰਸ ਪੈਟਰਨ ਡਿਫਰੈਂਟ ਕਿਉਂਕਿ ਉਹਨਾਂ ਦਾ ਬ੍ਰੇਨ ਡਿਫਰੈਂਟ ਤਰ੍ਹਾਂ ਕੰਮ ਕਰਦਾ ਹਰ ਜਿਹੜਾ ਕਿੰਗਡਮ ਜਿੱਦਾਂ ਬਰਡਸ ਦਾ ਡਿਫਰੈਂਟ ਤਰ੍ਹਾਂ ਕੰਮ ਕਰੂਗਾ ਜਾਂ ਜਿਹੜੇ ਆ ਰੈਪਟਾਈਲਸ ਜਿੱਦਾਂ ਸੱਪ ਵਗੈਰਾ ਇਹਨਾਂ ਦਾ ਡਿਫਰੈਂਟ ਤਰ੍ਹਾਂ ਕੰਮ ਕਰੂਗਾ ਨਾ ਤੇ ਜਿਹੜੇ ਅਲੱਗ ਜਿਹੜੇ ਹੋ ਸਕਦੇ ਆ ਤੇ ਬਰਡਸ ਸੁਪਨੇ ਲੈਂਦੇ ਹੈਗੇ ਆ ਬਰਡਸ ਦਾ ਇੱਕ ਸਟੱਡੀ ਹੋਈ ਸੀ ਉਹਦੇ ਚ ਉਹਨਾਂ ਨੇ ਦੇਖਿਆ ਕਿ ਜਿਹੜੇ ਬਰਡਸ ਜਦੋਂ ਜਿਹੜੇ ਬੱਚੇ ਮੇਲ ਜਿਹੜੇ ਛੋਟੇ ਬਰਡਸ ਹੁੰਦੇ ਆ ਮਤਲਬ ਹਜੇ ਅਡਲਟ ਨਹੀਂ ਹੁੰਦੇ ਉਹ ਆਪਣੇ ਸੁਪਨੇ ਚ ਆਪਣੀ ਜਿਹੜੀ ਕਾਲਸ ਜਿਹੜੀ ਆ ਮਤਲਬ ਬੋਲਦੇ ਆ ਜਦੋਂ ਪੰਛੀ ਜਿਹੜੀ ਆ ਆਵਾਜ਼ਾਂ ਕੱਢਦੇ ਆ ਹਨਾ ਉਹ ਉਹਨਾਂ ਦੀ ਪ੍ਰੈਕਟਿਸ ਕਰ ਰਹੇ ਹੁੰਦੇ ਆ ਸੁਪਨੇ ਦੇ ਵਿੱਚ ਜਿਹੜੀ ਉਹਨਾਂ ਨੇ ਹਾਂਜੀ ਦੇਖੀ ਕਿ ਉਹ ਮਤਲਬ ਡਿਫਰੈਂਟ ਡਿਫਰੈਂਟ ਕਿਉਂਕਿ ਜਦੋਂ ਉਹਨਾਂ ਨੇ ਜਾਗਦੇ ਹੋਏ ਕਰਨੀ ਆ ਤਾਂ ਉਹ ਪ੍ਰੋਪਰ ਇਮੀਟੇਟ ਕਰਨ ਦੀ ਕੋਸ਼ਿਸ਼ ਕਰਦੇ ਆ ਨਾ ਜਿੱਦਾਂ ਉਹਨਾਂ ਦੇ ਜਿਹੜਾ ਉਹਨਾਂ ਦਾ ਜਿਹੜਾ ਪੇਰੈਂਟ ਜਿਹੜਾ ਮੇਲ ਅਡਲਟ ਮੇਲ ਜਿਹੜਾ ਬਰਡ ਕਰ ਰਿਹਾ ਹੋਊਗਾ ਜਦੋਂ ਸੁਪਨੇ ਚ ਹੁੰਦੇ ਆ ਤਾਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਮਤਲਬ ਪੈਟਰਨ ਬਣਦੇ ਆ ਜਦੋਂ ਉਹ ਇਹ ਕਾਲ ਕਰਨ ਦੀ ਜਿਹੜੀ ਆ ਟਰਾਈ ਕਰਦੇ ਹੋ ਕਾਲ ਕੱਢਣ ਦੀ ਹਨਾ ਹੌਲੀ ਹੌਲੀ ਜਿਹੜਾ ਉਹਨਾਂ ਨੂੰ ਜਦੋਂ ਜਦੋਂ ਉਹਦੇ ਦੀ ਏਜ ਹੁੰਦੀ ਆ ਤਾਂ ਓਬਵੀਅਸਲੀ ਐਕਸਪੀਰੀਅੰਸ ਜਿਹੜੇ ਆ ਕਰਦੇ ਆ ਔਰ ਈਵਨ ਕੁਛ ਬਰਡਸ ਜਿਹੜੀ ਆ ਉਹ ਰੈਮ ਸਲੀਪ ਵੀ ਉਹਨਾਂ ਦੀ ਉਹ ਵੀ ਰੈਮ ਸਲੀਪ ਕਰ ਐਕਸਪੀਰੀਅੰਸ ਕਰਦੇ ਆ ਜਿਵੇਂ ਰੈਪਿਡ ਆਈ ਮੂਵਮੈਂਟ ਸਲੀਪ ਜਿਹੜੀ ਆਪਾਂ ਕਹੀ ਆ ਤੇ ਹੋ ਸਕਦਾ ਉਹਨਾਂ ਨੂੰ ਵੀ ਸੁਪਨੇ ਯਾਦ ਰਹਿੰਦੇ ਹੋਣ ਜਿੱਦਾਂ ਸਾਨੂੰ ਯਾਦ ਰਹਿੰਦੇ ਆ ਨਾ ਐਵੇਂ ਲਿਜ਼ਰਡ ਜਿਹੜੇ ਹੋ ਗਏ ਛਿਪਕਲੀਆਂ ਜਾਂ ਤੁਸੀਂ ਕਹਿ ਸਕਦੇ ਆ ਕਿ ਵੱਡੀਆਂ ਛਿਪਕਲੀਆਂ ਜਿਹੜੀਆਂ ਹੁੰਦੀਆਂ ਉਹ ਵੀ ਯਾਦ ਰੱਖਦੀਆਂ ਮਤਲਬ ਕਾਫੀ ਸਾਰੇ ਐਨੀਮਲਸ ਵੀ ਰਿਸਰਚ ਵੀ ਚੱਲਦੀ ਆ ਆਫਕੋਰਸ ਉਹਨਾਂ ਤੇ ਕਿ ਕਿਹੜੇ ਤਰ੍ਹਾਂ ਦੇ ਸੁਪਨੇ ਉਹਨਾਂ ਨੂੰ ਆਉਂਦੇ ਆ ਬਟ ਐਨੀਮਲਸ ਵੀ ਜਿਹੜੇ ਲੈਂਦੇ ਹੈਗੇ ਆ ਸੁਪਨੇ
8: ਰਾਈਟ ਠੀਕ ਹੋ ਗਿਆ ਨਹੀਂ ਬਹੁਤ ਥੈਂਕ ਯੂ ਸੋ ਮੱਚ ਤੁਹਾਡਾ ਸ਼ੁਕਰੀਆ ਔਰ ਇਸ ਪ੍ਰੋਗਰਾਮ ਦੇ ਵਿੱਚ ਇੰਨੀਆਂ ਇੰਟਰਸਟਿੰਗ ਗੱਲਾਂ ਬਾਤਾਂ ਕੀਤੀਆਂ ਆਈ ਹੋਪ ਕਿ ਜਿੱਦਾਂ ਸ਼ੁਰੂਆਤ 'ਚ ਆਪਾਂ ਕਹਿ ਰਹੇ ਸੀਗੇ ਕਿ ਪ੍ਰੋਗਰਾਮ ਮੁੱਕਣ ਦਿਓ ਫਿਰ ਬੜੀਆਂ ਸਾਰੀਆਂ ਤੁਹਾਨੂੰ ਗੱਲਾਂ ਪਤਾ ਚੱਲਣਗੀਆਂ ਮੈਂ ਤਾਂ ਇਹ ਸੋਚ ਕੇ ਹੈਰਾਨ ਹੋ ਗਿਆ ਕਿ ਮੈਂ ਤਾਂ ਜਸ ਬਸ ਬੈੱਡ 'ਤੇ ਜਾ ਕੇ ਸੌਂਦਾ ਹੀ ਸੀਗਾ ਤੁਸੀਂ ਉਹਦੀਆਂ ਕੈਟੇਗਰੀਆਂ ਵੀ ਬਣਤੀਆਂ ਸੁਪਨਿਆਂ ਦੀਆਂ ਸਲੀਪਿੰਗ ਸਾਈਕਲਸ ਦੀਆਂ
9: ਇੱਕ ਗੱਲ ਤਾਂ ਮੈਂ ਦੱਸਣਾ ਹੀ ਭੁੱਲੀ ਜਿਵੇਂ ਤੁਸੀਂ ਕਿਹਾ ਕਿ ਆਪਾਂ ਆਪਣੀ ਲਾਈਫ ਦਾ 27 ਈਅਰਸ ਸੁਪਨੇ ਦੇਖਣ ਚ ਲਗਾਉਂਦੇ ਆ ਮਤਲਬ ਵਨ ਥਰਡ ਆਪਣੀ ਲਾਈਫ ਦਾ ਅਸੀਂ ਸੁਪਨੇ ਦੇਖਣ ਚ ਲਗਾ ਦਿੰਦੇ ਆ ਸੁੱਤੇ ਪਏ
8: ਕਿਉਂਕਿ ਇੰਨੀ ਅੱਛਾ ਮਤਲਬ ਆਪਾਂ ਟੋਟਲ ਸਲੀਪ ਨੂੰ ਕਾਊਂਟ ਨਹੀਂ ਕਰਦੇ ਹੈਗੇ ਔਨ ਐਂਡ ਐਵਰੇਜ 8 ਘੰਟੇ ਦੀ ਬਟ ਉਹਦੇ ਚੋਂ ਤੁਸੀਂ ਜਿੰਨੇ ਕੁ ਮਤਲਬ 30-35-40 ਮਿੰਟ ਜਿਹੜੇ ਡ੍ਰੀਮਸ ਲੈ ਰਹੇ ਹਾਂ ਤੇ ਜੇ ਆਪਾਂ ਉਹਨੂੰ ਕੰਟੀਨਿਊ ਜੋੜ ਲਈਏ ਤਾਂ ਇੱਕ ਐਵਰੇਜ ਬਣਦੀ ਹੈਗੀ ਉਹਦੀ ਹਨਾ ਤੇ ਨਹੀਂ ਵਾਕਈ
9: ਯਾਦ ਨਹੀਂ ਰਹਿੰਦੇ ਯਾਦ ਸਾਨੂੰ ਫਿਰ ਉਹੀ ਰੈਪਿਡ ਆਈ ਮੂਵਮੈਂਟ ਵਾਲੇ ਰਹਿੰਦੇ ਆ ਕਿਉਂਕਿ ਕਈ ਵਾਰ ਕਹਿੰਦੇ ਕਿ ਜਦੋਂ ਤੁਸੀਂ ਰੈਪਿਡ ਮਤਲਬ ਜਦੋਂ ਸੁਪਨਾ ਲੈ ਰਹੇ ਜਦੋਂ ਮੈਂ ਕਹਿੰਦੀ ਜਦੋਂ ਅੱਖਾਂ ਘੁੰਮ ਰਹੀਆਂ ਹੁੰਦੀਆਂ ਨਾ ਫੋਰ ਐਗਜ਼ਾਮਪਲ ਤੁਸੀਂ ਸੁਪਨੇ ਚ ਕਿਸੇ ਟ੍ਰੈਫਿਕ ਸਿਗਨਲ ਤੇ ਖੜੇ ਆ ਹਨਾ ਔਰ ਤੁਸੀਂ ਲੈਫਟ ਰਾਈਟ ਆਪਣੀ ਗਰਦਨ ਘੁਮਾ ਰਹੇ ਆ ਤਾਂ ਤੁਸੀਂ ਜਦੋਂ ਦੇਖੋਗੇ ਉਸ ਬੰਦੇ ਦੀਆਂ ਅੱਖਾਂ ਵੀ ਲੈਫਟ ਰਾਈਟ ਘੁੰਮ ਰਹੀਆਂ ਹੋ ਗਈਆਂ ਤੇ ਅਗਰ ਉਹ ਕੁਛ ਮਤਲਬ ਪੌੜੀਆਂ ਚੜ ਰਿਹਾ ਜਾਂ ਉੱਪਰ ਕਿਤੇ ਮਤਲਬ ਪੌੜੀ ਚੜ ਰਿਹਾ ਹਾਂਜੀ ਤਾਂ ਉਹਦੀ ਅੱਖਾਂ ਐਵੇਂ ਜਿਹੜੀਆਂ ਹੋਊਗੀਆਂ ਕਿ ਉਹ ਦੇਖ ਰਿਹਾ ਕਿ ਉੱਪਰ ਨੂੰ ਥੱਲੇ ਨੂੰ ਹਨਾ ਬਾਰ ਬਾਰ
8: ਕਈ ਵਾਰ ਉਹ ਵੀ ਹੁੰਦਾ ਨਾ ਕਿ ਸੁਪਨੇ ਦੇ ਵਿੱਚ ਤੁਸੀਂ ਕਿਤੋਂ ਜੰਪ ਮਾਰਦੇ ਹੋ ਤੇ ਡਿੱਗਦੇ ਹੋ ਤੁਸੀਂ ਬੈੱਡ ਤੇ ਵੀ ਝਟਕਾ ਜਿਹਾ ਮਹਿਸੂਸ ਕਰਦੇ ਹੋ ਵੀ ਲੈ ਮੈਂ
9: ਹਾਂਜੀ ਮੈਨੂੰ ਯਾਦ ਹੈਗੀ ਇਹਦੇ ਤੋਂ ਜਿਹੜੀ ਇਨਸੈਪਸ਼ਨ ਚੋਂ ਕਿੱਕ ਵਾਲੀ ਗੱਲ ਕਰ ਦਿੰਦੇ ਹੋ ਇਹੀ ਮਤਲਬ ਹੁੰਦਾ ਉਹਨਾਂ ਦਾ ਕਿ ਜਦੋਂ ਤੁਹਾਨੂੰ ਕਿੱਕ ਮਿਲਦੀ ਹੈ ਕਿ ਤੁਸੀਂ ਸੁਪਨੇ ਚੋਂ ਬਾਹਰ ਆ ਜਾਂਦੇ ਹੋ ਹਨਾ ਤੇ ਉਹ ਇੱਕ ਤਰ੍ਹਾਂ ਉਹਨਾਂ ਨੇ ਇੱਦਾਂ ਹੀ ਉਹ ਤਾਂ ਚਲੋ ਆਰਟਿਸਟਿਕ ਇੱਕ ਚੀਜ਼ ਸੀਗੀ ਬਟ ਹੁੰਦਾ ਇੱਦਾਂ ਹੈ ਕਿ ਆਪਾਂ ਸੁਪਨੇ ਚੋਂ ਫਿਰ ਬਾਹਰ ਨਿਕਲ ਜਾਂਦੇ ਹਾਂ ਨੀਂਦ ਸਾਡੀ ਖੁੱਲ ਜਾਂਦੀ ਹੈ ਨਾ ਝਟਕਾ ਜਿਹਾ ਲੱਗਦਾ
8: ਹਾਂਜੀ ਨਹੀਂ ਬੜੀ ਵਧੀਆ ਸੁਪਨਿਆਂ ਦੀ ਦੁਨੀਆ ਵੀ ਇੱਕ ਅਲੱਗ ਦੁਨੀਆ ਹੈਗੀ ਬਾਕੀ ਜਿੱਦਾਂ ਤੁਸੀਂ ਇੱਕ ਵਿੱਚ ਕਾਰ ਕਿਹਾ ਵੀ ਹੈ ਕਿ ਸੁਪਨੇ ਹਮੇਸ਼ਾ ਬੇਫਾਲਤੂ ਹੀ ਨਹੀਂ ਹੁੰਦੇ ਸੁਪਨਿਆਂ ਦੇ ਵਿੱਚ ਕਈ ਵਾਰ ਅਸੀਂ ਬੜੀਆਂ ਸਾਰੀਆਂ ਚੀਜ਼ਾਂ ਹੱਲ ਵੀ ਕਰ ਲੈਂਦੇ ਹਾਂ ਅਤੇ ਇਸੇ ਕਰਕੇ ਸਿਆਣੇ ਕਹਿੰਦੇ ਨੇ ਕਿ ਕੀਪ ਡ੍ਰੀਮਿੰਗ ਸੁਪਨੇ ਲੈਂਦੇ ਰਹੋ ਕਈ ਵਾਰ ਸੱਚ ਹੋ ਜਾਂਦੇ ਨੇ ਔਰ ਬਹੁਤ ਹੀ ਵਾਰ ਸੱਚ ਹੋ ਹੀ ਜਾਂਦੇ ਨੇ ਜੇ ਤੁਸੀਂ ਉਹਨਾਂ ਦੇ ਪਿੱਛੇ ਪਏ ਹੋਏ ਹੋ ਜੇ ਮਗਰ ਪਏ ਹੋ ਜੇ ਸਕਾਰਾਤਮਕ ਸੁਪਨੇ ਨੇ ਇੱਦਾਂ ਨਹੀਂ ਕਿ ਮੈਂ ਕਿਸੇ ਮਾੜੇ ਸੁਪਨੇ ਦੇ ਮਗਰ ਮੈਂ ਬੈਂਕ ਲੁੱਟਣਾ ਹੀ ਲੁੱਟਣਾ ਅਤੇ ਉਹ ਸੁਪਨਾ ਆ ਗਿਆ ਤੁਹਾਨੂੰ ਉਹ ਤਾਂ ਕਿਸੇ ਹੋਰ ਪਾਸੇ ਤੁਹਾਨੂੰ ਲੈ ਜੂਗਾ ਸਕਾਰਾਤਮਕ ਪੋਜ਼ਿਟਿਵ ਸੁਪਨਿਆਂ ਦੇ ਮਗਰ ਪਾਓ ਅਤੇ ਖੁੱਲ੍ਹੀਆਂ ਅੱਖਾਂ ਦੇ ਨਾਲ ਉਹਨਾਂ ਨੂੰ ਫਿਰ ਅੰਜਾਮ ਦੇਣ ਦੀ ਵੀ ਕੋਸ਼ਿਸ਼ ਕਰੋ ਪੂਰੇ ਹੁੰਦੇ ਨੇ ਥੈਂਕ ਯੂ ਸੋ ਮੱਚ ਸੰਦੀਪ ਜੀ ਰੱਖੋ ਖਿਆਲ ਔਰ ਜਿੱਦਾਂ ਬਾਰ ਬਾਰ ਅਸੀਂ ਹਰ ਸ਼ੋਅ ਦੇ ਐਂਡ ਦੇ ਉੱਤੇ ਕਹਿੰਦੇ ਹੁੰਦੇ ਦੱਸ ਦਿਆ ਕਰੋ ਭਾਈ 0472-6464 ਇਹ ਨੰਬਰ ਹੈਗਾ ਇਹਦੇ ਤੇ ਨਹੀਂ ਦੱਸਣਾ facebook.com/hanjisydney ਤੇ ਦੱਸ ਦਿਓ ਉਹਦੇ ਤੇ ਵੀ ਨਹੀਂ ਦੱਸਣਾ info@hanji.com.au ਦੇ ਉੱਤੇ ਦੱਸ ਦਿਓ ਈਮੇਲ ਪਾ ਕੇ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ, ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station. Radio Hanji, 1674 AM, 24/7 Indian Radio, Sydney ka apna Indian Radio Station.
2: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
3: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ 'ਚ ਹੋਵੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਘਰ ਦੇ ਵਿੱਚ ਤਿੰਨ ਸਾਧੂ ਆਏ ਅਤੇ ਤਿੰਨਾਂ ਨੇ ਆ ਕੇ ਗੁਜ਼ਾਰਿਸ਼ ਕੀਤੀ ਕਿ ਸਾਨੂੰ ਘਰ ਦੇ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਜਾਵੇ, ਅਸੀਂ ਭੋਜਨ ਕਰਨਾ ਚਾਹੁੰਦੇ ਹਾਂ। ਘਰ ਦੀ ਔਰਤ ਨੇ ਇਹ ਕਹਿ ਕੇ ਉਹਨਾਂ ਨੂੰ ਬਾਹਰ ਖਾਣਾ ਖਾਣ ਦੇ ਲਈ ਕਿਹਾ ਕਿ ਮੇਰੇ ਸਿਰ ਦਾ ਸਾਈਂ ਘਰ ਨਹੀਂ ਆ, ਜੇ ਤੁਸੀਂ ਉਚਿਤ ਸਮਝੋ ਤਾਂ ਮੈਂ ਘਰ ਤੋਂ ਬਾਹਰ ਤੁਹਾਡਾ ਸਾਰਾ ਇੰਤਜ਼ਾਮ ਕਰ ਦਿੰਦੀ ਹਾਂ, ਤੁਸੀਂ ਇੱਥੇ ਬੈਠ ਕੇ ਭੋਜਨ ਛਕ ਸਕਦੇ ਹੋ। ਸਾਧੂਆਂ ਨੇ ਘਰ ਦੇ ਬਾਹਰ ਭੋਜਨ ਛਕਿਆ, ਆਪਣੀ ਭੁੱਖ ਮਿਟਾਈ ਅਤੇ ਕਿਹਾ ਜਦੋਂ ਘਰ ਦਾ ਸਾਈਂ ਆਵੇ ਤਾਂ ਸਾਨੂੰ ਦੱਸ ਦੇਣਾ, ਅਸੀਂ ਤੁਹਾਡੇ ਘਰ ਦੇ ਅੰਦਰ ਜ਼ਰੂਰ ਪ੍ਰਵੇਸ਼ ਕਰਨਾ ਚਾਹੁੰਦੇ। ਪਰ ਇੱਕ ਗੱਲ ਯਾਦ ਰੱਖਿਓ ਕਿ ਤੁਸੀਂ ਸਾਡੇ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਆਪਣੇ ਘਰ ਦੇ ਅੰਦਰ ਸੱਦ ਸਕਦੇ ਹੋ। ਵਜ੍ਹਾ ਆਪਾਂ ਦੱਸਾਂਗੇ ਜਦੋਂ ਤੇਰੇ ਸਿਰ ਦਾ ਸਾਈਂ ਆਇਆ। ਇੰਤਜ਼ਾਰ ਕਰ ਰਹੀ ਹੈ ਸ਼ਾਮਾਂ ਨੂੰ ਉਹਦਾ ਘਰ ਵਾਲਾ ਘਰ ਆਉਂਦਾ। ਘਰਵਾਲੀ ਨੂੰ ਸਾਰੀ ਗੱਲ ਦੱਸਦੀ ਹੈ ਕਿ ਜਿਹੜੇ ਬਾਹਰ ਸਾਧੂ ਬੈਠੇ ਨੇ ਇਹਦਾ ਇੱਦਾਂ ਆ ਕੇ ਇਹਨਾਂ ਨੇ ਭੋਜਨ ਛਕਿਆ ਸੀ, ਖੁਸ਼ ਹੋਏ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਆਪਾਂ ਇੱਦਾਂ ਘਰ ਦੇ ਅੰਦਰ ਆਉਣਾ ਚਾਹੁੰਦੇ ਹਾਂ। ਪਰ ਇੱਕ ਚੀਜ਼ ਮੈਨੂੰ ਸਮਝ ਨਹੀਂ ਆਈ, ਉਹਨਾਂ ਦਾ ਇਹ ਕਹਿਣਾ ਹੈ ਕਿ ਤਿੰਨਾਂ ਦੇ ਵਿੱਚੋਂ ਇੱਕ ਜਣਾ ਹੀ ਅੰਦਰ ਆ ਸਕਦਾ। ਜੇ ਤੁਸੀਂ ਬੁਰਾ ਨਾ ਮਨਾਓ ਤਾਂ ਜਾ ਕੇ ਪੁੱਛੋ ਉਹਨਾਂ ਨੂੰ। ਘਰਵਾਲੇ ਨੇ ਜਾ ਕੇ ਸਾਧੂ ਦੇ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਤਿੰਨਾਂ ਨੂੰ ਵਰਦਾਨ ਹੈ, ਆਪਾਂ ਅਲੱਗ ਅਲੱਗ ਤਰ੍ਹਾਂ ਦੇ ਵਰਦਾਨ ਲਏ, ਜਿਹੜਾ ਵੀ ਤੁਹਾਡੇ ਘਰ ਦੇ ਅੰਦਰ ਆਵੇਗਾ ਉਸ ਤਰੀਕੇ ਦਾ ਤੁਹਾਡੇ ਘਰ ਦਾ ਔਰਾ ਹੋ ਜਾਊਗਾ, ਉਹ ਚੀਜ਼ਾਂ ਤੁਹਾਡੇ ਘਰ ਨੂੰ ਪ੍ਰਾਪਤ ਹੋ ਜਾਣਗੀਆਂ। ਉਹ ਕਿਹੜੀਆਂ ਸਨ? ਇੱਕ ਨੇ ਕਿਹਾ ਮੈਂ ਪੈਸੇ ਦਾ ਵਰਦਾਨ ਲਿਆ, ਜੇ ਮੇਰੇ ਘਰ ਚਰਨ ਤੁਹਾਡੇ ਘਰ ਦੇ ਵਿੱਚ ਪੈ ਗਏ ਤਾਂ ਬਾਕੀ ਜੋ ਮਰਜ਼ੀ ਹੁੰਦਾ ਰਹੇ, ਘਰ ਕਦੀ ਪੈਸੇ ਦੀ ਕਮੀ ਪੇਸ਼ੀ ਨਹੀਂ ਆਊਗੀ। ਅਤੇ ਘਰ ਵਾਲੇ ਨੇ ਦੂਸਰੇ ਕਿਸੇ ਨੂੰ ਕੁਛ ਪੁੱਛਿਆ ਹੀ ਨਹੀਂ, ਪਹਿਲੇ ਸਾਧੂ ਦੀ ਸੁਣ ਕੇ ਤੇ ਵਾਪਸ ਆ ਗਿਆ। ਕਰਮਾਂ ਵਾਲੀਏ, ਤੂੰ ਚੰਗੀ ਤਰ੍ਹਾਂ ਦੇ ਨਾਲ ਘਰ ਦੀ ਸਾਫ਼ ਸਫਾਈ ਕਰ, ਇੱਕ ਸੋਹਣੇ ਤਰੀਕੇ ਦਾ ਪੀੜਾ ਲਾ, ਚੰਗੀ ਤਰ੍ਹਾਂ ਦੇ ਨਾਲ ਆਪਾਂ ਉਹ ਭਗਤ ਕਰਨੀ ਹੈ ਅਤੇ ਆਪਣੇ ਕੋਲ ਪੈਸੇ ਦੀ ਕੋਈ ਤੋਟ ਨਹੀਂ ਆਊਗੀ, ਇਹ ਜਿਹੜਾ ਦਿਨ ਰਾਤ ਟੁੱਟ ਟੁੱਟ ਕੇ ਮਰੀਦਾ ਇਹਦੀ ਹੁਣ ਜ਼ਰੂਰਤ ਨਹੀਂ। ਅਤੇ ਘਰ ਵਾਲੀ ਨੇ ਕਿਹਾ ਜੀ ਬਾਕੀ ਦੋਵਾਂ ਨੂੰ ਪੁੱਛਿਆ, ਅਤੇ ਘਰ ਵਾਲੇ ਨੇ ਕਿਹਾ ਉਹਨਾਂ ਦੀ ਕੀ ਜ਼ਰੂਰਤ ਹੈ, ਪੈਸੇ ਤੋਂ ਤਾਂ ਹੋਰ ਕੀ ਹੋ ਸਕਦਾ। ਅਤੇ ਉਹਨੇ ਫਿਰ ਭੇਜਿਆ ਜੇ ਮੈਂ ਉਹਨਾਂ ਦੇ ਬੈਠਣ ਦਾ ਇੰਤਜ਼ਾਮ ਕਰਦੀ ਹਾਂ, ਤੁਸੀਂ ਜਾਓ ਤਾਂ ਇੱਕ ਵਾਰੀ ਬਾਕੀਆਂ ਨੂੰ ਵੀ ਪੁੱਛ ਕੇ ਆਓ। ਮਨ ਤਾਂ ਨਹੀਂ ਸੀ ਪਰ ਫਿਰ ਗਿਆ ਜਾ ਕੇ ਪੁੱਛਿਆ, ਤਾਂ ਦੂਸਰੇ ਸਾਧੂ ਨੇ ਕਿਹਾ ਮੈਂ ਤਰੱਕੀ ਦਾ ਵਰਦਾਨ ਲਿਆ, ਜੋ ਕੁਛ ਵੀ ਤੂੰ ਕਰ ਰਿਹਾ ਉਹਦੇ ਵਿੱਚ ਤੈਨੂੰ ਪਿੱਛਾ ਭੌਂ ਕੇ ਵੇਖਣ ਦੀ ਜ਼ਰੂਰਤ ਨਹੀਂ, ਜੋ ਵੀ ਤੂੰ ਕਾਰਜ ਕਰੇਂਗਾ ਉਹਦੇ ਵਿੱਚ ਤੈਨੂੰ ਬਹੁਤ ਵਧੇਰੇ ਮੁਨਾਫਾ ਹੋਊਗਾ ਅਤੇ ਹਾਂ ਤੰਦਰੁਸਤੀ ਵੀ ਰਹੂਗੀ ਘਰ ਦੇ ਵਿੱਚ। ਅਤੇ ਫਿਰ ਇੰਨਾ ਕੁ ਜ਼ਿਆਦਾ ਖੁਸ਼ ਹੋ ਗਿਆ ਕਿ ਤੀਸਰੇ ਨੂੰ ਫਿਰ ਨਹੀਂ ਪੁੱਛਿਆ, ਵਾਪਸ ਆ ਗਿਆ। ਹੁਣ ਮੈਂ ਥੋੜ੍ਹਾ ਜਿਹਾ 605 ਦੇ ਵਿੱਚ ਹਾਂ, ਤੂੰ ਦੱਸ ਕੇ ਦੋਵਾਂ ਦੇ ਵਿੱਚੋਂ ਕਿਹਨੂੰ ਸੱਦਿਆ ਜਾਵੇ। ਮੈਨੂੰ ਤਾਂ ਹੁਣ ਲੱਗਦਾ ਦੂਸਰਾ ਠੀਕ ਹੈ, ਜਦੋਂ ਤਰੱਕੀ ਹੋਊਗੀ ਤਾਂ ਨਾਲੇ ਆਪੇ ਪੈਸਾ ਵੀ ਆ ਜਾਣਾ, ਤੰਦਰੁਸਤੀ ਆਊਗੀ ਤੇ ਮਿਹਨਤ ਜਿੰਨੀ ਮਰਜ਼ੀ ਦਿਨ ਰਾਤ ਕਰਕੇ ਪੈਸਾ ਕਮਾ ਲਾਂਗੇ। ਹਾਂ ਇਹ ਤਾਂ ਠੀਕ ਹੈ, ਪਰ ਤੀਸਰੇ ਨੂੰ ਪੁੱਛਿਆ, ਮੈਂ ਤੈਨੂੰ ਕਿਹਾ ਤੀਸਰੇ ਦੀ ਕੀ ਲੋੜ ਹੈ, ਘਰਵਾਲੀ ਦੇ ਜ਼ੋਰ ਦੇਣ ਦੇ ਉੱਤੇ ਫਿਰ ਦੁਬਾਰਾ ਗਿਆ ਤਾਂ ਤੀਸਰੇ ਨੇ ਕਿਹਾ ਮੈਂ ਪਿਆਰ ਹਾਂ, ਮੈਂ ਏਕਾ ਹਾਂ, ਮੇਰੇ ਘਰ ਦੇ ਵਿੱਚ ਚਰਨ ਪਾਉਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਇੱਕ ਦੂਸਰੇ ਪ੍ਰਤੀ ਪਿਆਰ ਵਰਸੂਗਾ, ਤੁਸੀਂ ਪਿਆਰ ਦੇ ਨਾਲ ਰਹੋਗੇ, ਮਿੱਠਾ ਬੋਲਣਾ ਸਿੱਖ ਜਾਓਗੇ, ਇੱਕ ਦੂਸਰੇ ਦੇ ਨਾਲ ਝਗੜੇ ਖਤਮ ਹੋ ਜਾਣਗੇ, ਆਪਸ ਵਿੱਚ ਪਿਆਰ ਕਰੋਗੇ, ਬਾਹਰ ਪਿਆਰ ਵੰਡੋਗੇ, ਜਿੰਨਾ ਮਰਜ਼ੀ ਵਰਤਿਓ, ਮੇਰੇ ਚਰਨ ਪਾਉਣ ਦੇ ਨਾਲ ਪਿਆਰ ਨਹੀਂ ਮੁੱਕਦਾ। ਅਤੇ ਉਤਲੇ ਜੇ ਮਨੋਂ ਫਿਰ ਵਾਪਸ ਆ ਗਿਆ, ਪੁੱਛਾਇਆ ਮੈਂ ਤੀਸਰੇ ਨੂੰ ਆ ਗੱਲਾਂ ਕਰਦਾ, ਮੈਂ ਤਾਂ ਕਹਿੰਦਾ ਪਹਿਲੇ ਦੋਵਾਂ ਦੇ ਵਿੱਚੋਂ ਕਿਸੇ ਨੂੰ ਸੱਦੀਏ, ਉਹ ਨਾ ਹੋਵੇ ਤੈਨੇ ਨਾਰਾਜ਼ ਹੋ ਕੇ ਕਿਸੇ ਪਾਸੇ ਚਲੇ ਜਾਣ। ਅਤੇ ਘਰਵਾਲੀ ਨੇ ਬੜੇ ਆਦਰ ਦੇ ਨਾਲ ਆਪਣੇ ਘਰਵਾਲੇ ਦੇ ਨਾਲ ਸਲਾਹ ਕੀਤੀ, ਸਮਝਾਇਆ ਵੇਖੋ ਜੀ ਤੀਸਰਾ ਜਿਹੜਾ ਘਰ ਦੇ ਵਿੱਚ ਪਿਆਰ ਲੈ ਕੇ ਆਊਗਾ, ਜੇ ਸਾਡੇ ਘਰ ਦੇ ਵਿੱਚ ਪਿਆਰ ਹੋਊਗਾ, ਸਾਡਾ ਏਕਾ ਹੋਊਗਾ, ਇਤਫਾਕ ਹੋਊਗਾ ਅਤੇ ਤਰੱਕੀ ਆਪਣੇ ਆਪ ਹੀ ਆ ਜਾਣੀ ਹੈ। ਅਤੇ ਜਦੋਂ ਤਰੱਕੀ ਆ ਗਈ ਅਤੇ ਤਰੱਕੀ ਦੇ ਨਾਲ ਪੈਸਾ ਆਪਣੇ ਆਪ ਆ ਜਾਣਾ। ਤੁਸੀਂ ਮੇਰੀ ਮੰਨੋ ਅਤੇ ਤੀਸਰੇ ਸਾਧੂ ਨੂੰ ਬੁਲਾ ਕੇ ਲੈ ਕੇ ਆਓ। ਘਰਵਾਲੇ ਦਾ ਮਨ ਤਾਂ ਨਹੀਂ ਸੀ, ਪਰ ਜਾ ਕੇ ਤੀਸਰੇ ਸਾਧੂ ਨੂੰ ਜਦੋਂ ਆਵਾਜ਼ ਮਾਰੀ, ਦਰਵਾਜ਼ਾ ਖੋਲ੍ਹਿਆ ਤਾਂ ਕੀ ਵੇਖਦੀ ਹੈ ਕਿ ਤੈਨੂੰ ਅੰਦਰ ਤੁਰੇ ਆਉਂਦੇ ਨੇ। ਹੈਰਾਨ ਨੇ ਕਿ ਇੱਕ ਨੂੰ ਸੱਦਿਆ ਹੈ ਅਤੇ ਕਹਿੰਦੇ ਸੀ ਕਿ ਇੱਕ ਨੂੰ ਸੱਦਿਆ ਤਾਂ ਇੱਕ ਹੀ ਆਊਗਾ, ਜੇ ਪਤਾ ਹੁੰਦਾ ਤਾਂ ਆਪਾਂ ਪਹਿਲਾਂ ਹੀ ਤਿੰਨਾਂ ਨੂੰ ਬੁਲਾ ਲੈਂਦੇ। ਮਨ ਦੇ ਵਿੱਚ ਸਵਾਲ ਸੀ, ਆਖਿਰਕਾਰ ਪੁੱਛ ਹੀ ਲਿਆ ਅਤੇ ਸਾਧੂ ਨੇ ਹੱਸ ਕੇ ਕਿਹਾ ਤੂੰ ਠੀਕ ਚੋਣ ਕੀਤੀ ਹੈ ਕੁੜੀਏ, ਜੇ ਇਹਨਾਂ 'ਚੋਂ ਕਿਸੇ ਨੂੰ ਬੁਲਾਉਂਦੀ ਤਾਂ ਇਹਨਾਂ ਨੇ ਇਕੱਲੇ ਇਕੱਲੇ ਆਉਣਾ ਸੀ, ਹੁਣ ਤੂੰ ਮੈਨੂੰ ਬੁਲਾਇਆ ਅਤੇ ਮੇਰੇ ਤੋਂ ਬਗੈਰ ਇਹ ਦੋਵੇਂ ਪਿੱਛੇ ਨਹੀਂ ਰਹਿ ਸਕਦੇ। ਤੂੰ ਉਹ ਮੰਗ ਮੰਗੀ ਆ ਜਿਹਦੇ ਨਾਲ ਆਪਾਂ ਤਿੰਨੋਂ ਇਕੱਠਿਆਂ ਨੇ ਹੀ ਆਉਣਾ ਸੀ, ਜਿਹੜੇ ਘਰ ਦੇ ਵਿੱਚ ਪਿਆਰ ਦੇ ਪੈਰ ਪੈ ਜਾਣ, ਜਿਹੜੇ ਘਰ ਦੇ ਵਿੱਚ ਪਿਆਰ ਹੋਵੇ, ਏਕਾ ਹੋਵੇ, ਇੱਕ ਦੂਸਰੇ ਪ੍ਰਤੀ ਇੱਜ਼ਤ ਸਤਿਕਾਰ ਹੋਵੇ, ਪਿਆਰ ਮੁਹੱਬਤ ਦੇ ਨਾਲ ਜਿਹੜਾ ਪਰਿਵਾਰ ਰਹੇ ਉਸ ਘਰ ਦੇ ਵਿੱਚ ਸੁੱਖ ਸ਼ਾਂਤੀ ਤਰੱਕੀ ਆਪਣੇ ਆਪ ਆ ਜਾਂਦੀ ਹੈ। ਅਤੇ ਜਿੱਥੇ ਸੁੱਖ ਸ਼ਾਂਤੀ ਤਰੱਕੀ ਆਪਣੇ ਆਪ ਆ ਜੇ ਉੱਥੇ ਪੈਸਾ ਕਿੱਦਾਂ ਪਿੱਛੇ ਰਹਿ ਸਕਦਾ, ਪੈਸਾ ਤਾਂ ਜਿੱਦਾਂ ਮਰਜ਼ੀ ਕਮਾ ਲਓ, ਇਹ ਚੀਜ਼ਾਂ ਤਾਂ ਸਭ ਤੋਂ ਪਿੱਛੇ ਰਹਿ ਜਾਂਦੀਆਂ ਨੇ। ਅਤੇ ਆਪਾਂ ਵੇਖੀਏ ਕਿ ਸਾਡੇ ਘਰ ਦੇ ਵਿੱਚ ਕੀ ਹੈ। ਇਹ ਸਿਰਫ ਨਾ ਮਾਤਰ ਇੱਕ ਕਹਾਣੀ ਸਾਨੂੰ ਸਮਝਾਉਣ ਦੇ ਲਈ ਕਿ ਸਾਨੂੰ ਕੀ ਮੰਗਣਾ ਚਾਹੀਦਾ। ਜਦੋਂ ਆਪਾਂ ਮੰਗਣ 'ਤੇ ਆਉਂਦੇ ਹਾਂ ਤਾਂ ਆਪਾਂ ਹਮੇਸ਼ਾ ਹੀ ਮੰਗਣ ਦਾ ਚੱਜ ਭੁਲਾ ਪੈਂਦੇ ਹਾਂ। ਸੋ ਸਾਨੂੰ ਮੰਗਣ ਦਾ ਕਹਿੰਦੇ ਚੱਜ ਹੋਣਾ ਚਾਹੀਦਾ। ਜੋ ਤੁਸੀਂ ਮੰਗਦੇ ਹੋ ਉਹਦੇ ਵਿੱਚੋਂ ਤੁਹਾਡੀ ਸਿਆਣਪ ਝਲਕਣੀ ਚਾਹੀਦੀ ਹੈ। ਅਤੇ ਜੇ ਕਿਤੇ ਮੰਗਣਾ ਹੋਵੇ ਤਾਂ ਫਿਰ ਆਪਾਂ ਪਿਆਰ ਮੰਗੀਏ, ਆਪਸ ਦੇ ਵਿੱਚ ਇੱਕ ਦੂਸਰੇ ਪ੍ਰਤੀ ਸਤਿਕਾਰ ਮੰਗੀਏ, ਕਿਉਂਕਿ ਬਾਕੀ ਚੀਜ਼ਾਂ ਆਪਣੇ ਆਪ ਹੀ ਆ ਜਾਣੀਆਂ।
2: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਜ਼, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਂਜੀ 1674 AM।

0: अज दा विचार अज दी कहानी हर रोज तुसी सुनदे हो शो हांजी मेलबर्न विच तुहाडी डिमांड उते आओ एक बार फिर सुनदे हां इस हफ्ते दी एक बेहतरीन कहानी
1: रेडियो हांजी 1674 आस करदे हां दिन तुहाडा वधिया जा रहा होएगा समा हो चुका अज दी कहानी दा दफ्तर दे विच काम करदे हां अचानक घर तों फोन आउंदा नानी चली गई मां ने रोंदे हुए दस्या तू किन्नी क छेती आ सकदा नानी दा संस्कार करना कुछ पल दे लई जिदा बिल्कुल सारा कुछ खलो गया होवे मैनू तां याद ही नहीं सी कदी इह वी हो सकदा मेरे तां बड़े प्लैन सी नानी नूं लैके सोचदा सी उहनूं आस्ट्रेलिया घुमाऊंगा पर उस तों पहलां उहदे गोडे वी पौणे वार वार कहती होंगी सी तेरे विआह दे उत्ते खूब भंगड़ा पाउणा भंगड़ा तो ताही पैंदा ना गोडे चलदे होण पहलां तो शायद मैं पैसे कट्ठे करदा रहा कि उहदे गोडे पवा दूंगा पर हुण तां पैसे भी बहुत सी पता नहीं क्यों नहीं जा पाया किहड़ी चीज़ ने रोकी रख्या किन्ने बन्नी रख्या अज सारा कुछ याद आ रहा जिहड़ा नानी दे नाल बचपन च करिया करदे सी वह गल्लां वह नानी दा प्यार वह गोदी दा निग सारा कुछ याद आ रहा वार वार फोन ते कहिंदी हुंदी सी एक वारी आके मिल जा पर मैनू पता नहीं क्यों लगदा सी नानी ने हले कित्थे जाणा इत्थे ही आ पहलां आपां थोड़ी तरक्की ते कर लईए पहलां होर अपने कारोबार नूं अगे तोर लईए उस तो पहला मन च सी कि पढ़ाई कर लिए पक्या हो लिए यह सफर नहीं मुका पर नानी मुक गई काली काली दे विच टिकट लैण दी कोशिश की पर जांदे नूं नानी दा संस्कार हो चुका है मां दे नाल नानके पिंड पुजा ते भज के नानी दे कमरे च जा वड़िया नजरां कुछ भाल दियां सी मां नूं आवाज मार के पुछया मां इधरले पासे नानी दे बेंच दे उत्ते एक बॉक्स पिया हुंदा सी तुहानूं याद है नानी किसे नूं हथ नहीं लाउण दिंदी हां हैगा तां सी इत्थे किते होणा झात मार ला सारे वेखण दे उत्ते नहीं किते मिलिया आखिरकार असीं नतीजा कढ़िया घर काफ़ी आवाजाई रही किसी ने उत्ते थले करता होना हो सकता कोई लै गया हो कोई किसी ने गल नहीं गौली पर मेरी सुई उत्थे अड़ी आखिरकार की सी उस बक्से दे विच पिछली बार जदों मैं नानी नूं मिलिया सी आस्ट्रेलिया जाण लग्या तां कहिंदी सी हैगा तां इह बॉक्स तेरा ही आ ना मैं अज तक कदी किसी नूं खोल के विखाया ते ना ही तेनू विखाउणा पर चल वादा कीता अगली वारी जदों आएगा तो जरूर विखाऊंगी बड़ियां कहानियां जुड़ियां ने इस बक्से दे नाल तेनू पता जदों तेरे नाना जी फौज विच ही बड़ा बड़ा चिर वो छुट्टी ते नहीं आउंदे ते उन्हां नाल भी मैं इहो खेड खेडिया करदी सी ते हुण वेला तेरे नाल खेडदी हां वो भी मैनू वार वार पुछदे हुंदे सी की आ इस बक्से दे विच पता नहीं क्यों उन्हां नूं चढ़ाउंदे चढ़ाउंदे जिदा मैनू एक स्वाद जिहा पै गया ते हुण मैं तेनू भी चढ़ाउंदी रहिंदी आ चल खैर मेरा पुत बहुती मन ते ना लाई कुछ नहीं हैगा इस बक्से च इस बुढ़ी नानी दे कोल प्यार दुलार तों इलावा होर कुछ नहीं हैगा प्यार जिन्ना तू मर्जी लै लै ते मैं भी घुट के जफ्फी पा ली सी नानी नूं नानी चाहिदा ही तेरा प्यार है बाकी ते वेखी मैं आपे सारा कुछ कर लेना नानी दे कमरे च पईयां वो निक्कियां निक्कियां सारियां चीज़ां वेख के वो सारा कुछ याद आ रहा सी उदों तो लैके जदों नानी दे गोडे कायम हुंदे सी उदों तक जदों नानी तुरन फिरन तो भी रह गई चाहे शरीर दे विच दर्दां उठदियां सी ਬਿਮਾਰੀਆਂ ਨੇ ਆਣ ਘੇਰਿਆ ਸੀ, ਪਰ ਫਿਰ ਵੀ ਉਹਦੇ ਚਿਹਰੇ ਦੇ ਉੱਤੇ ਇੱਕ ਅਜੀਬ ਜਿਹੀ ਮੁਸਕਰਾਹਟ ਹੁੰਦੀ ਸੀ। ਸਾਰੇ ਇੱਕੋ ਗੱਲ ਆਖਦੇ ਸੀ ਵੀ ਤੈਨੂੰ ਵੇਖ ਕੇ ਤਾਂ ਜਿੱਦਾਂ ਇਹਦੇ 'ਚ ਜਾਨ ਪੈ ਜਾਂਦੀ ਹੈ, ਤੈਨੂੰ ਵੇਖ ਕੇ ਤਾਂ ਖਿੜ ਜਾਂਦੀ ਹੈ ਨਾਨੀ। ਪਤਾ ਨਹੀਂ ਕਿਉਂ ਰਹਿ ਰਹਿ ਕੇ ਮਨ ਦੇ ਵਿੱਚ ਆ ਰਿਹਾ ਸੀ ਕਿ ਕਿਉਂ ਨਹੀਂ ਮਿਲ ਸਕਿਆ ਨਾਨੀ ਨੂੰ। ਜਾਂਦੀ ਬਾਕੀ ਉਹਦੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਹੈ। ਖੈਰ ਸਾਰੇ ਕੰਮ ਕਾਰ ਹੋ ਗਏ, ਜ਼ਿੰਦਗੀ ਉਸੇ ਤਰ੍ਹਾਂ ਦੇ ਨਾਲ ਚੱਲਦੀ ਰਹਿੰਦੀ ਹੈ। ਕੁਛ ਦਿਨ ਮਾਂ ਦੇ ਨਾਲ ਬਿਤਾਏ ਕਿਉਂਕਿ ਮਾਂ ਦੀ ਤਾਂ ਮਾਂ ਚਲੀ ਗਈ ਸੀ ਨਾ, ਮੇਰੇ ਨਾਲੋਂ ਵੀ ਵਧੇਰੇ ਜੇਕਰ ਕਿਸੇ ਦੇ ਨਾਲ ਨੇੜਤਾ ਤਾਂ ਉਹ ਮੇਰੀ ਮਾਂ ਦੇ ਨਾਲ। ਪਰ ਆਖਿਰਕਾਰ ਕੰਮ ਪਿੱਛੋਂ ਵਾਜਾਂ ਮਾਰਦਾ ਸੀ, ਇਹ ਸਾਰਾ ਕੁਛ ਥੋੜ੍ਹੇ ਦਿਨਾਂ ਦੇ ਵਿੱਚ ਭੁੱਲ ਭੁਲਾ ਗਿਆ ਅਤੇ ਪਿੱਛੋਂ ਫਿਰ ਕੰਮ ਦੀਆਂ ਪਰੇਸ਼ਾਨੀਆਂ। ਟਿਕਟ ਲਈ ਅਤੇ ਵਾਪਸ ਆਸਟ੍ਰੇਲੀਆ ਨੂੰ ਚੜ੍ਹਾਇਆ। ਰਸਤੇ ਦੇ ਵਿੱਚ ਵੀ ਸੋਚਦਾ ਆਉਣਾ ਨਾਨੀ ਦੇ ਬਕਸੇ 'ਚ ਪਤਾ ਨਹੀਂ ਕੀ ਸੀ, ਉਹ ਨਿੱਕੀਆਂ ਨਿੱਕੀਆਂ ਯਾਦਾਂ ਹਾਲੇ ਵੀ ਤੰਗ ਕਰ ਰਹੀਆਂ ਨੇ। ਘਰ ਪਹੁੰਚਿਆ ਤਾਂ ਇੱਕ ਦਿਨ ਅਚਾਨਕ ਆਪਣਾ ਲੈਟਰ ਬਾਕਸ ਚੈੱਕ ਕਰਦਿਆਂ ਇੱਕ ਨਿੱਕੀ ਜਿਹੀ ਚਿੱਟ ਹੱਥ ਲੱਗੀ, ਕੋਈ ਪਾਰਸਲ ਆਇਆ ਸੀ ਅਤੇ ਪਾਰਸਲ ਦੇ ਉਸ ਚਿੱਟ ਦੇ ਉੱਤੇ ਇੱਕ ਨੰਬਰ, ਤੁਸੀਂ ਘਰ ਨਹੀਂ ਸੀ ਮਿਲੇ ਇਸ ਕਰਕੇ ਇਹ ਪਰਚੀ ਛੱਡ ਕੇ ਜਾ ਰਹੇ, ਆਪਣੀ ਸ਼ਨਾਖਤ ਵਿਖਾ ਕੇ ਆਪਣਾ ਸਮਾਨ ਤੁਸੀਂ ਪੋਸਟ ਆਫਿਸ ਤੋਂ ਪਿੱਕ ਕਰ ਲਿਓ। ਕਾਲੀ ਕਾਲੀ ਦੇ ਵਿੱਚ ਪਹੁੰਚਿਆ, ਕਾਫੀ ਦਿਨ ਹੋ ਗਏ ਸੀ, ਜਾ ਕੇ ਉਹ ਬਕਸਾ ਲੈ ਕੇ ਆਇਆ, ਘਰ ਲਿਆ ਕੇ ਖੋਲ੍ਹਿਆ ਤਾਂ ਨਾਨੀ ਦਾ ਉਹੀ ਬਕਸਾ ਮੇਰੇ ਕੋਲ ਆਸਟ੍ਰੇਲੀਆ ਪਹੁੰਚ ਚੁੱਕਾ ਸੀ। ਸ਼ਾਇਦ ਨਾਨੀ ਨੇ ਜਾਣ ਤੋਂ ਪਹਿਲਾਂ ਉਹ ਮੈਨੂੰ ਆਸਟ੍ਰੇਲੀਆ ਭਜਵਾ ਦਿੱਤਾ ਸੀ। ਸ਼ਾਇਦ ਅੱਜ ਕੱਲ੍ਹ ਉਹ ਫਿਰ ਸੱਚ ਲੱਗ ਰਹੀ ਹੈ ਕਿ ਜਾਣ ਵਾਲਿਆਂ ਨੂੰ ਜਾਣ ਤੋਂ ਪਹਿਲਾਂ ਇੱਕ ਵਾਰੀ ਅਹਿਸਾਸ ਹੋ ਜਾਂਦਾ, ਹਲਕਾ ਜਿਹਾ ਪਤਾ ਲੱਗਣ ਲੱਗ ਪੈਂਦਾ ਕਿ ਆਪਾਂ ਚੱਲੇ ਹਾਂ। ਸ਼ਾਇਦ ਇਸੇ ਕਰਕੇ ਨਾਨੀ ਨੇ ਬਕਸਾ ਭੇਜ ਦਿੱਤਾ, ਪਰ ਆਖਿਰਕਾਰ ਇਹਦੇ 'ਚ ਹੈਗਾ ਕੀ ਸੀ। ਬੜੀ ਕਾਲੀ ਕਾਲੀ ਦੇ ਨਾਲ ਬਕਸਾ ਖੋਲ੍ਹਿਆ ਤਾਂ ਵਿੱਚੋਂ ਪੁਰਾਣੇ ਸਮੇਂ ਦਾ ਇੱਕ ਟਾਈਮ ਪੀਸ ਨਿਕਲਿਆ। ਕਿਸੇ ਸਮੇਂ ਦੇ ਵਿੱਚ ਨਾਨੀ ਉਹਦੇ 'ਤੇ ਅਲਾਰਮ ਲਾਇਆ ਕਰਦੀ ਸੀ। ਕਦੋਂ ਇਸ ਬਕਸੇ ਦੇ ਵਿੱਚ ਬੰਦ ਹੋ ਗਿਆ ਪਤਾ ਨਹੀਂ ਲੱਗਾ। ਉਸ ਤੋਂ ਪਹਿਲਾਂ ਤੱਕ ਨਾਨੀ ਉਹਦੇ ਨਾਲ ਸੰਬੰਧਿਤ ਬਥੇਰੀਆਂ ਕਹਾਣੀਆਂ ਦੱਸਿਆ ਕਰਦੀ ਸੀ, ਦੱਸਦੀ ਸੀ ਇਹ ਤੇਰੇ ਨਾਨਾ ਜੀ ਲੈ ਕੇ ਆਏ ਸੀ ਪਹਿਲੀ ਵਾਰ ਜਦੋਂ ਛੁੱਟੀ ਆਏ ਸੀ ਅਤੇ ਇਹ ਮੇਰੇ ਲਈ ਲੈ ਕੇ ਆਏ ਸੀ, ਇਹਨੇ ਮੇਰਾ ਬੜਾ ਸਾਥ ਦਿੱਤਾ। ਇਸ ਨੂੰ ਵੇਖ ਵੇਖ ਕੇ ਮੈਂ ਯਾਦ ਕਰਦੀ ਰਹਿੰਦੀ ਕਿ ਅੱਜ ਕਿੰਨੀਆਂ ਘੜੀਆਂ, ਕਿੰਨੇ ਪਲ, ਕਿੰਨੇ ਘੰਟੇ, ਮਿੰਟ, ਸਕਿੰਟ ਹੋ ਗਏ ਨੇ, ਕਦੋਂ ਤੇਰੇ ਨਾਨੇ ਨੇ ਛੁੱਟੀ ਆਉਣਾ, ਇਹਨੇ ਮੇਰਾ ਬੜਾ ਸਾਥ ਦਿੱਤਾ। ਉਸ ਤੋਂ ਬਾਅਦ ਕਦੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਕਿ ਉਹ ਗਿਆ ਕਿੱਥੇ। ਹੁਣ ਲੋੜ ਨਹੀਂ ਸੀ ਪੈਂਦੀ ਇਹਦੀ, ਇਹਨੂੰ ਬਕਸੇ ਦੇ ਵਿੱਚ ਬੰਦ ਕਰਕੇ ਰੱਖ ਲਿਆ। ਪਰ ਇਹਦੇ ਨਾਲ ਸੰਬੰਧਿਤ ਨਾਨੀ ਦੀ ਗੱਲ ਫਿਰ ਯਾਦ ਆਈ ਜਾਂਦੀ। ਇਹ ਬਕਸਾ ਹੈਗਾ ਤੇਰੇ ਲਈ ਆ, ਮੇਰੇ ਲਈ ਕਿਉਂ ਸੀ, ਨਾਨੀ ਕਿਤੇ ਮੇਰਾ ਤਾਂ ਇੰਤਜ਼ਾਰ ਨਹੀਂ ਕਰਦੀ, ਕਿਤੇ ਮੇਰਾ ਸਮਾਂ ਤਾਂ ਨਹੀਂ ਚਾਹੀਦਾ ਉਹਨੂੰ, ਉਹ ਸਮਾਂ ਜਿਹੜਾ ਮੈਂ ਨਹੀਂ ਦੇ ਪਾਇਆ। ਵਾਰ ਵਾਰ ਬੜੇ ਸਵਾਲ ਮਨ ਦੇ ਵਿੱਚ ਘੁੰਮੀ ਜਾਂਦੇ ਨੇ। ਨਾਨੀ ਤੋਂ ਇਲਾਵਾ ਘਰ ਦੇ ਵਿੱਚ ਹੋਰ ਵੀ ਤਾਂ ਬੜੇ ਜੀਅ ਨੇ, ਉਹਨਾਂ ਨੂੰ ਵੀ ਤਾਂ ਮੇਰੀ ਜ਼ਰੂਰਤ ਹੋਊਗੀ, ਹੋ ਸਕਦਾ ਉਹਨਾਂ ਨੂੰ ਵੀ ਮੇਰਾ ਟਾਈਮ ਚਾਹੀਦਾ ਹੋਵੇ। ਅਤੇ ਉਸ ਦਿਨ ਮਨ ਦੇ ਵਿੱਚ ਫੈਸਲਾ ਕੀਤਾ ਕਿ ਹੁਣ ਮੈਂ ਛੇਤੀ ਜਾਇਆ ਕਰੂੰ, ਹੁਣ ਮੈਂ ਆਪਣਿਆਂ ਨੂੰ ਟਾਈਮ ਦਿਆ ਕਰੂੰ, ਸਮਾਂ ਦਿਆ ਕਰੂੰ, ਕਿਸੇ ਇਸੇ ਤਰ੍ਹਾਂ ਇਹ ਬਕਸੀ ਨਾ ਪਾਰਸਲਾਂ ਦੇ ਵਿੱਚ ਪਹੁੰਚਣ। ਕਈ ਵਾਰੀ ਸਾਨੂੰ ਲੱਗਦਾ ਹੈ ਕਿ ਸਾਡੇ ਕੋਲ ਬਿਲਕੁਲ ਵੀ ਸਮਾਂ ਨਹੀਂ ਹੈਗਾ, ਜੇ ਸੋਚੀਏ ਤਾਂ ਸਮਾਂ ਹੀ ਸਮਾਂ, ਹਰ ਰੋਜ਼ ਸਾਨੂੰ ਨਵਾਂ ਸਮਾਂ ਮਿਲਦਾ, ਸੌਣ ਤੋਂ ਬਾਅਦ ਜਦੋਂ ਆਪਾਂ ਉੱਠਦੇ ਹਾਂ ਅਤੇ ਫਿਰ ਇੱਕ ਨਵਾਂ ਦਿਨ ਅਤੇ ਨਵਾਂ ਸਮਾਂ, ਪਤਾ ਨਹੀਂ ਉਹ ਸਮਾਂ ਕਿੱਥੇ ਚੱਲ ਜਾਂਦਾ, ਕਿੱਥੇ ਆਪਾਂ ਖਰਚ ਦਿੰਦੇ ਹਾਂ ਹਰ ਰੋਜ਼ ਉਹ ਸਮਾਂ, ਅਤੇ ਜਿੱਥੇ ਵੀ ਖਰਚਦੇ ਹਾਂ ਉਹ ਜਗ੍ਹਾ ਸਾਨੂੰ ਬਹੁਤ ਜ਼ਿਆਦਾ महत्वपूर्ण लगती है, बहुत इंपॉर्टेंट लगती है। कभी सोचा ही नहीं कि शायद इस समय की किसी होर भी लोड़ होगी, साडे घर के जियां भी शायद जरूरत हो, कोई साडा इंतजार कर रहा हो। चंगी तरह सोच के जिथे तुहानू ज्यादा जरूरी लगता उत्थे अपने इस समय को खर्चो, पर अपनी उस लिस्ट के विचों, इन जरूरी कामों की लिस्ट के विचों अपनी जिंदगी दे कुछ खास किरदार ना मिस कर दिओ। आस करते हैं कि अज की कहानी तुसी पसंद की होगी।
0: धन्यवाद कहानी सुनने लई। जे तुहाडे कोल भी है अजिही ही कोई मोटिवेशनल अते इंस्पायरिंग कहानी तां तुसी सानू मैसेज या ईमेल कर सकदे हो। जे कहानी वधिया लगी तां रेडियो हांजी दे यूट्यूब चैनल तों इस नूं जरूर शेयर करो अते होर भी कहानियां विचार खबरां अते इंटरव्यू सुनने लई सबसक्राइब करो रेडियो हांजी दा यूट्यूब चैनल।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: कौन बस्त आई तेरा संग लपट रहे हो रस डूबी पतंग
1: राम नाम जा फिर दे माहे नानक पर सेती कर जाहे
0: जिस वकर को लेन तू आया राम नाम संतन घर पाया
1: ताजब मान ले हो मन मूल राम नाम हृदय महतूल
0: लाद खेप संत संचाल अवर त्या विख्या जंजाल
1: तन तन कह सब कोए मुख उजल हर दरगह सोए
0: हो वापार बिरला वापार है नानक ता कह सद बलिहार है
1: चरण साध के धोए धोए पियो अर्प साध को अपना जियो
0: साध की तूर करो स्नान साध उपर जाइए कुर्बान
1: साध वड भागी पाई है साध संग हर कीर्तन गाई है
0: अनक विघन ते साधु राखै हर गुण गाए अमृत रस चाखै
1: कोट गही संत है दर आया सर्ब सुख नानक तेह पाया
0: मृत्यु को जीवा लनहार भूखे को देवत आधार
1: सर्ब निधान जाकी दृष्टि माहे पूर्व लिखे का लहना पाहे
0: सब तिसका करने जोग तिस बिंदु सर हुआ न होग
1: जप जान सदा सदा दिन रहनी सब ते उच निर्मल एह करनी
0: कर कृपा जिसको नाम दिया नानक सो जन निर्मल थिया
1: जाकै मन गुर की प्रति तिस जन आवै हर प्रवचीत
0: भगत भगत सुनिए तिहलोए जाके हृदय को होए
1: सच करनी सच ताकि रहत सच हृदय सतमुख कहत
0: साची दिस साचाया कार सच वर्ते साचा पासार
1: पार ब्रह्म जन सच कर जाता नानक सूजन सच समाता
0: सुख मनी सुख अमृत प्रभ नाम भगत जना कै मन विश्राम अठ पंद्रह श्लोक
1: रूप न रेख न रंग किछ त्रह गुण ते प्रापिन तिसह बुझाए नानका जिस होवै सो प्रसन्न सत नाम श्री वाहिगुरु अष्टपदी
0: अविनाशी ब्रह्म मन में राख माने की तू प्री त्याग
1: तिस्ते पर नाही कुछ कोए सर्ब निरंतर एको सोए
0: आपे भी ना आपे दाना गहर गंभीर गही सुजाना
1: पार ब्रह्म परमेश्वर गोविंद कृपा निधान दयाल बख्शंद
0: सातरे की चरनी पाओ नानक कै मन इहो अनुराग
1: मनसा पूर्ण शरणा जोग जो कर पाया सोई होग
0: हरन परन जाका नेत्र फोर तिसका मंत्र न जाने होर
1: आनंद रूप मंगल सत जाकै सर्ब थोक सुनिए कर ताकै
0: राज मैं राज जोग मैं जोगी तब मैं तभी सरगस्त मैं भोगी
1: त्याय त्याय भगत है सुख पाया नानक तिस पुरख का किन अंत न पाया
0: जाकी लीला कीमत नाहे सगल देव हारे वगाहे
1: पिता का जन्म के जाने पूत सगल परोई अपने सूत
0: सुमत ज्ञान ध्यान जन दे जन दास नाम ते आवैसे
1: तेह गुण मैं जाको परमाए जन्म रह फिरे आवै जाए
0: ऊंच नीच तिसके स्थान जैसा जनावे तैसा नानक जान
1: नाना रूप नाना जाके रंग नाना भीख करै करंग
0: नाना बिकी नो विस्तार प्रभ बनासी एकंकार
1: नाना चलित करे खिन माहे पूरहे ओ पूर्ण सब ठाए
0: नाना बिद कर बंत बनाई अपनी कीमते आपे पाई
1: सब कट तिसके सब तिसके ठाओ जप जप जीव नानक हर नाओ
0: नाम के धारे सगले जंत नाम के धारे खंड ब्रह्मंड
1: नाम के धारे सिमरत वेद पुराण नाम के धारे सुनन ज्ञान ध्यान
0: नाम के धारे आगास पताल नाम के धारे सगल आकार
1: नाम के धारे पुरिया सा पवन नाम कै संग उदरे सुन सरवन
0: कृपा जिस अपने नाम लाए नानक चौथे पद में सो जनगत पाए
1: रूप सत जाका सत स्थान पुरख सत केवल प्रदान
0: करतूत सत सत जाकी बाणी सत पुरख समय समाणी
1: सत कर्म जाकी रचना सत मूल सत सत उत्पत
0: सत करनी निर्मल निर्मली जिसे बुझाए तिसे सब भली
1: सत नाम प्रभु का सुखदाई विश्वास सत नानक गुरते पाई
0: सत बचन साधु उपदेश सत जन जाके हृदय प्रवेश
1: सत निरत बूझे जे कोए नाम जप ताकि गत होए
0: आप सत की आ सब सत आपे जाने अपनी मित गत
1: जिसकी सृष्ट सो कर न हार अवर न बूझ करत विचार
0: करते की मीना जाने किया नानक जो तिस पावे सो वर्तिया
1: बिस्मन बिस्म भय बिस्माद जिन बूझा तिसाया स्वाद
0: प्रभु कै रंग राज जन रहे गुर के वचन पदार्थ लहे
1: कोई दाते दुख काटन हार जाकै संग तरै संसार
0: जन का सेवक सुवड भागी जन कै संग एक ले गुलागी
1: गुण गोविंद कीर्तन जन गावे गुर प्रसाद नानक फल पावे
0: सुख मनी सुख अमृत पव नाम भगत जना कै मन विश्राम अठ सोलह श्लोक
1: आद सच जुगाद सच है पे सच नानक हो सी पे सच सत नाम श्री वाहिगुरु अष्टपदी
0: चरण सत सत परसनहार पूजा सत सत सेवदार
1: दर्शन सत सत पेखनहार नाम सत सत आवनहार
0: आप सत सत सवतारी आपे गुणकारी
1: शब्द सत सत प्रभ बक्ता सुरत सत सत जा सुनता
0: पूजनहार को सत सब होए नानक सत सत प्रव सोए
1: सत स्वरूप हृदय जन मान्या करण करावन तिन मूल पछानिया
0: जाके हृदय विश्वास प्रभाया तत् ज्ञान तिस्मन प्रगटाया
1: पैते निर्भव होए बसाना जिसते उपजा तिस माहे समाना
0: बस्त मैं ले बस्त गडाई ताको भिन न कहना जाई
1: बुझै बुझन हार विवेक नारायण मिले नानकेक
0: ठाकुर का सेवक आज्ञाकारी ठाकुर का सेवक सदा पुजारी
1: ठाकुर के सेवक कै मन प्रतीत ठाकुर के सेवक की निर्मल रीत
0: ठाकुर को सेवक जान संग प्रभ का सेवक नाम कै रंग
1: सेवक को प्रभ पालन हारा सेवक की राखे निरंकारा
0: सो सेवक जिस दया प्रभ तारै नानक सो सेवक सास सास सुमारै
1: अपने जन का पर्दा ढाकै अपने सेवक की सर पर राखै
0: अपने दास ਸਾਸਕ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
0: ਪ੍ਰਭ ਕਹਿ ਸੇਵਕ ਕੋ ਨਾ ਪਹੁੰਚੈ ਪ੍ਰਭ ਕਹਿ ਸੇਵਕ ਊਚ ਤੇ ਊਚੈ
1: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
0: ਨੀਕੀ ਕੀਰੀ ਮੈਂ ਕਰ ਰਾਖੈ ਪਸਮ ਕਰੇ ਲਸਕਰ ਕੋਟ ਲਾਖੈ
1: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
0: ਮਾਨਸ ਜਤਨ ਕਰਤ ਬੋ ਪਾਤ ਤਿਸ ਕੈ ਕਰਤ ਬਿਰਥੈ ਜਾਤ
1: ਮਾਰੈ ਨਾ ਰਾਖੈ ਅਬਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
0: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
1: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
0: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦਿਸਟਾਇਆ
1: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
0: ਨਾਮ ਰਸ ਜੋ ਜੰਤਪਤਾਨੇ ਮਨ ਤਾ ਨਾਮੈ ਨਾਮ ਸਮਾਨ
1: ਉਠਤ ਬੈਠ ਸੋਬਤ ਨਾਮ ਕਹੋ ਨਾਨਕ ਜਨ ਕੈ ਸਦਕਾਮ
0: ਲੋ ਜਾਚੇ ਵਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
1: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
0: ਜੋ ਹੋ ਆਹੋ ਵਸੂ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
1: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਏਕ ਨ ਜਾਨੋ
0: ਹਾਠ ਪੈਰ ਪ੍ਰਭ ਸਹਿ ਹਜੂਰ ਹੈ ਕਹੋ ਨਾਨਕ ਸੇ ਜਨ ਪੂਰੈ
1: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
0: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ
1: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
0: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
1: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8-17 ਸਲੋਕ
1: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
0: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰ ਹੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
0: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
1: ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
0: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
0: ਵਿਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
0: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
1: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
0: ਸਹਿਜ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂੜ ਭਾਗੀ ਪਾਈਐ
1: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
0: ਸੰਗਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
1: ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
0: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
0: ਜੇ ਬਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਬਬੇ
1: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
0: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
1: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰ ਹੈ
0: ਸਦ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
0: ਪੁਰਖ ਕਾ ਨਾਹੀ ਕਦੇ ਬਿਨਾਸ਼ ਜਾ ਕੇ ਮਨ ਪਟੇ ਗੁਣਤਾਸ
1: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕਉ ਦੇ
0: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ
1: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
0: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
1: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
0: ਪਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
1: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
0: ਕਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਰਵਨ
1: ਨਿਰਗੁਣ ਆਪ ਸਰ ਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
0: ਆਪਣੇ ਚਿਤ ਬਾਬਾ ਬਨਾਏ ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
0: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾਸ ਸਾਧ ਕੈ ਸੰਗ
1: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8-18 ਸਲੋਕ
1: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
1: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
0: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
1: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸਰਾ ਕੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
1: ਜਿਸ ਧਨ ਕੋ ਚਾਰ ਕੁੰਟ ਉਠਤਾ ਵੈ ਸੋ ਧਨ ਹਰ ਸੇਵਾ ਤੇ ਪਾਵ ਹੈ
0: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
1: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ
0: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
1: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪਰਵਾਨ
0: ਮਨ ਪ੍ਰਬੋਧੋ ਹਰ ਕੈ ਨਾਏ ਦੈਦ ਸਤਾਵਤ ਆਵੈ ਠਾਏ
1: ਕਾਕੋ ਬਿਗਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
0: ਕਲ ਤਾਤੀ ਠੰਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ
1: ਭਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
0: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
1: ਤਤ ਵਿਚਾਰ ਕਹਿ ਹੈ ਜਨ ਸਾਚਾ ਜਨ ਮਰੈ ਸੋ ਕਾਚੋ ਕਾਚਾ
0: ਆਵਾਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
1: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
0: ਅਨਕ ਪਾਵਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਚਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
1: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
1: ਅਸ ਹਸਤੀ ਰੱਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
0: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
0: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
0: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
1: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
0: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
0: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਚਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ
0: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ
1: ਗੁਰ ਪ੍ਰਸਾਦ ਨਾਨਕ ਇੱਕ ਜਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅਠ ਉੱਨੀ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ
1: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
1: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ
0: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
0: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
1: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
0: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
1: ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮਰ ਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
1: ਪਿਛਪੁਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
0: ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
0: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
1: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ
0: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
1: ਗੁਰਪੂਰ ਐਤਾ ਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਹੋ ਕਾਮ ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
0: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋ ਸੀ ਚਾਰ
1: ਸਰਬ ਕਲਿਆਣ ਸੂਖ ਨਿਧ ਨਾਮ ਬੂਟ ਜਾਤ ਪਾਏ ਬਿਸਰਾਮ
0: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੁਆਓ
0: ਨੇਤਰੋ ਪੇਕ ਦਰਸ ਹੋਏ ਮਨ ਵਿਕਸੈ ਸਾਧ ਚਰਨ ਤੋ
1: ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ
0: ਏਕ ਬਸਤੀ ਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ
1: ਕਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
0: ਰੱਬ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ
0: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀ
0: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਵੈਕੁੰਠ ਮੁਕਤ ਮੋਖ ਪਾਏ ਏਕ ਨਿਮ ਖਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
1: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
0: ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ
1: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
0: ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠਵੀਂ ਸਲੋਕ
1: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਬ ਅਕਾਰ ਕੁਛ ਨਾ ਦਿਸਤੇ ਤਾ ਪਾਪੁਨ ਤਬ ਕਹਿਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕੇ ਸੰਗ ਕਮਾਤ
0: ਜਬ ਇਸਕਾ ਬਰਨ ਚਿਹਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
1: ਜਬ ਆਪਨ ਆਪ ਅਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
0: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਧ ਮੁਕਤ ਕਹੋ ਕਿਸ ਕੋ ਗਾਨੀ
0: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰ ਕੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ सख्त कहो हो कित ठाए।
0: जब आपे आप अपनी जोत धरे तब कौन निडर कौन कत डरे।
1: आपन चले तब करने हार नानक ठाकुर अगम पार।
0: अविनाशी सुखे अपने आसन तय जन्म मरण को कहा विनाशन।
1: जब पूर्ण करता प्रभ सोए तब जम की त्रास कहो किस होए।
0: जब अवगत अगोचर प्रभ एका तब चित्रगुप्त किस पूछत लेखा।
1: जब नाथ निरंजन अगोचर गादे तम कौन छुटे कौन बंधन बाधे।
0: आपन आप ही अचर जा नानक आपन रूप आप ही उपर जा।
1: जह निर्मल पुरख पुरख पत होता तह बिन मैल कहो क्या तूता।
0: जह निरंजन निरंकार निर्वाण तह कौन को मान कौन अभिमान।
1: जह स्वरूप केवल जगदीश तह छल छिद्र लागत कहो कीस।
0: जह जो स्वरूपी ज्योत संग समावे तह किसे भू कौन तृप्तावे।
1: कर्ण करावन करने हार नानक करते का नाही सुमार।
0: जा अपनी सुवा आपन संग बनाई तब कौन माए बा मित्र सुत भाई।
1: जह सर्व कला आपह परवीन तह वेदक तेव कहा कोचीन।
0: जब आपने आप उड़तार है तो सगन अपसगन कहा विचार है।
1: जह आपन ऊंच आपन आप नीरा तह कौन ठाकुर कौन कही है चीरा।
0: बिस्मन बिस्म रहे बिस्माद नानक अपनी गजानो आप।
1: जह अछल अछेद अपेद समाया ऊहा किसह व्याप्त माया।
0: आपस को आपे आदेश तेह गुण का नाही प्रवेश।
1: जह एक है एक एक भगवानता तह कौन अचिंत किस लागे चिंता।
0: जह आपन आपा पतियारा तह कौन कथे कौन सुन न हारा।
1: बहु बेअंत ऊंच ते ऊंचा नानक आपस को आप है पहुंचा।
0: जह आप रचियो पर पंच आकार तेह गुण में कीनो विस्तार।
1: पाप पुन तह पई कहावत को नरक को स्वर्ग बंचावत।
0: आल जाल माया जंजाल हो मैं मोह परम पै पार।
1: दुख सुख मान अपमान अनक प्रकार कियो बखिया।
0: अपन खेल आप कर देखे खेल संकोच है तो नानक एक है।
1: जह अवगत भगत है आप जह पसरे पासार संत प्रताप।
0: पाक का आप है धनी उनकी शोभा उन्हों बनी।
1: आप है कौत करे आनंद चोज आप है रस भोगन निर्जोग।
0: जिस भाव है तुसी अपन नाय लावे जिस भाव है तुस खेल खिलावे।
1: बेशुमार अथा अगंत अतुल ज्यों बुलावो त्यों नानक दास बोले।
0: सुख मनि सुख अमृत पब नाम भगत जना कै मन विश्राम। 8:21 श्लोक।
1: जी जंत के ठाकुरा आपे वर्तन हार नानक एको पसरिया दूजा कह दृष्टार। सतनाम श्री वाहेगुरु अष्टपदी।
0: आप कथे आप सुनने हार आपे एक आप विस्तार।
1: जा तिस भावे ता सृष्टो पाए अपने भाणे लय समाए।
0: तुम ते पिने किछ होए आपन सूत सब जगत परोए।
1: जाको प्रभु जियो आप बुझाए सच नाम सोई जन पाए।
0: सो समदर्शी तत् का बेता नानक सगल सिष्ट का जेता।
1: जी जंत्र सबता कै हाथ दीन दयाल अनाथ को नाथ।
0: जिस राखे तिस कोई न मारे सो मुआ जिस मनो बिसारे।
1: तिस्ता जबर कहां को जाए सब सिरे एक निरंजन राए।
0: जी की जुग जाके सुभात अंतर बाहर जानो साथ।
1: गुण निदान बे अंत पार नानक दास दा बलिहार।
0: पूरन पूर रह दयाल सब ऊपर होवत कृपाल।
1: अपने करतब जाने आप अंतर जामी रहो ब्याप।
0: तत्पाले जी अनबो पात जो जो रचियो सुत सहत्यार।
1: जिस पावे तिस लय मिलाए भक्त करे हर के गुण गाए।
0: मन अंतर विश्वास कर मानिया करन हार नानक एक जानिया।
1: जान लागा हर एक नाए तिसकी आसन बिरथी जाए।
0: सेवक को सेवा बने आई हुक्म बूझ परम पद पाए।
1: इस ते ऊपर नहीं विचार जाके मन बसिया निरंकार।
0: बंधन तोर पै निर्वैर अंदिन पूजे गुर के पैर।
1: यह लोक सुखिए पर लोक सुहेले नानक हर प्रभ आप है मेले।
0: साध संग मिल करो आनंद गुण गावो परमानंद।
1: राम नाम तत् करो हो विचार दुर्लभ देह का करो उदार।
0: अमृत वचन हर की गुण गावो प्राण तनुन काए हे सुआओ।
1: आठ पहर प्रापी खुह नीरा मिटे अज्ञान बिन सहंदीरा।
0: सुन उपदेश हृदय बसावो मन इच्छा नानक फल पावो।
1: हलत पलत दोय लिहो सवार राम नाम अंतर उरतार।
0: पूरे गुर की पूरी दिखिया जिस मन बसै ते साच परीखिया।
1: मनता नाम जपो लिवलाए दुख दर्द मन ते पौ जाए।
0: सच व्यापार करो व्यापारी दरगह निभै खेप तुम्हारी।
1: टीका टीक रखो मन माही नानक बहुर न आवे जाहे।
0: रिश्ते दूर कहा को जाए उबरे रख न हार ते आए।
1: निर्भउ जपै सगल भौ मिटे प्रभु कृपा ते प्राणी छुटै।
0: जिस प्रभु रखै तिस नाही दुख नाम जपत मन होवत सुख।
1: चिंता जाए मिटे अहंकार तिस जन को कोई न पहुंचन हार।
0: सिर उपर ठाडा गुरसूरा नानक ता कह कारज पूरा।
1: मत पूरी अमृत जाकी दृष्ट दर्शन पेखत उदरत सृष्ट।
0: चरण कमल जाके अनूप सफल दर्शन सुंदर हर रूप।
1: धन सेवा सेवक परवान अंतर जामी पुरख प्रधान।
0: जिस मन बसे सोत निहाल ताके निकट न आवत काल।
1: अमर भय अमरा पद पाया साध संग नानक हर त्याया।
0: सुख मनि सुख अमृत पब नाम भल जना कै मन विश्राम। 8:22 श्लोक।
1: ज्ञान अंजन गुरदिया अज्ञान अंधेर विनाश। हर कृपा ते संत भेटिया नानक मन परगास। सत नाम श्री वाहेगुरु अष्टपदी।
0: संत संग अंतर प्रभ डीठा नाम प्रभु काला का मीठा।
1: सगल समिग्री एक स्कट माहे अनक रंग नाना दृष्टा है।
0: नौनद अमृत पब का नाम देही में इसका विश्राम।
1: सुन समाध अनहत नाद कह न जाई अचार ਸਾਜ ਬਿਸਮਾਦ
0: ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਸੰਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
0: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
1: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
0: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
1: ਜਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੂਲ ਨਾ ਕਬਹੂ ਡੋਲੈ
0: ਸਰਬ ਕਰਾ ਕਰ ਖੇਲੈ ਖੇਲ ਮੂਲ ਨ ਪਾਈਐ ਗੁਣੇ ਅਮੋਲ
1: ਸਰਬ ਜੋਤ ਮਹਿ ਜਾਕੀ ਜੋ ਧਾਰ ਰਹੇ ਸਾਮੀ ਓਤ ਪੋਤ
0: ਗੁਰਪ੍ਰਸਾਦ ਭਰਮ ਕਾ ਨਾਸ਼ ਨਾਨਕ ਤਿਨ ਮੈਂ ਇਹੋ ਵਿਸ਼ਵਾਸ
1: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
1: ਜਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
0: ਆਪ ਸਤ ਕੀ ਆ ਸਭ ਸਤ ਤਿਸ ਪ੍ਰਭਤੇ ਸਗਲੀ ਉਤਪਤ
1: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
0: ਅਨਕ ਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
1: ਕਵਨ ਲਿਪਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
0: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
0: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
1: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
0: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
1: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
0: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
1: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
0: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
1: ਤਾਂ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
0: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਹਿ ਭਗਵਾਨ
1: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
0: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾਉ
1: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
1: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
1: ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
0: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
1: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰੋ
0: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
0: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
1: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
1: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
0: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰੈ ਤਿਨ ਕੈ ਸਾਥੇ
1: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਭੈ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ
1: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ
0: ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
0: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
0: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਊਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ
0: ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
0: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਇੱਕ ਦ੍ਰਿਸ਼ਟੀ
1: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
0: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
0: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸ਼ਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
0: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ
0: ਨਮਰੰਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
0: ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਉੱਚ ਤਾਂ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚ ਤਾਂ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

ਇਹ ਪਵਿੱਤਰ ਸ਼ਬਦ ਤੀਸਰੇ ਪਾਤਸ਼ਾਹ ਤੀਸਰੇ ਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ।

ਉਹ ਸਾਰਿਆਂ ਦੇ ਵਸ ਵਿੱਚ ਨਹੀਂ ਆਉਂਦਾ, ਸਭ ਨੂੰ ਮਿਲਦਾ ਨਹੀਂ। ਇਹਦਾ ਇਹ ਮਤਲਬ ਨਹੀਂ ਜਿਹੜਾ ਰਾਮ ਰਾਮ ਕਹਿੰਦਾ, ਜਿਹੜਾ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਕਹਿੰਦਾ, ਉਹਨਾਂ ਨੂੰ ਰੱਬ ਮਿਲਦਾ ਨਹੀਂ। ਮਿਲਦਾ ਹੈ,

ਕਹਿੰਦੇ ਸਨ ਜਿਹੜਾ ਰਾਮ ਰਾਮ ਕਹਿੰਦਾ ਸੰਸਾਰ ਸਾਗਰ ਤੋਂ ਉਹ ਪਾਰ ਹੋ ਜਾਂਦਾ। ਮੰਦਿਰ ਦੇ ਬਾਹਰ ਇੱਕ ਦੁੱਧ

ਮੂੰਹ ਵਿੱਚ ਰਾਮ ਰਾਮ ਤੇ ਹੈ ਪਰ ਮਨ ਵਿੱਚ ਡਰ ਕਿਧਰੇ ਡੁੱਬ ਨਾ ਜਾਵਾਂ। ਮੂੰਹ ਵਿੱਚ ਰਾਮ ਤੇ ਹੈ ਪਰ ਮਨ ਵਿੱਚ ਭਰੋਸਾ ਨਹੀਂ।

ਉਸਨੂੰ ਗੁਰੂ ਸਮਝ ਕੇ ਪਿਆਰ ਕਰਾਂਗੇ ਤੇ ਸਾਡੇ ਦੁੱਖ ਦੂਰ ਹੋਣਗੇ, ਨਹੀਂ ਤੇ ਹਮੇਸ਼ਾ ਦੁੱਖਾਂ ਔਰ ਕਲੇਸ਼ਾਂ ਦੇ ਵਿੱਚ ਅਸੀਂ ਸੜਦੇ ਰਹਾਂਗੇ।

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

ਦੀਆਂ ਮੁਰੀ ਰੰਗਦੇ ਚੁਨਰੀਆਂ ਬਿਲਕੁਲ ਸਪਸ਼ਟ ਹੈ ਇਸ ਅਰਥ ਔਰ ਗਹਿਰਾਈ ਮੈਂ ਜਾਏ ਔਰ ਧਿਆਨ ਦੇ ਤੋ ਇੱਕ ਨਿਆ ਅਰਥ ਸਾਹਮਣੇ ਆਤਾ ਹੈ।

0: ਰੇਡੀਓ ਹਾਂਜੀ 1677 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਵੀਖਣ ਦਾ ਉਹ ਇੱਕ ਪਾਸੇ ਰੱਖੀਏ ਹੱਸੀਏ ਹਸਾਈਏ ਤੇ ਸਫ਼ਰ ਨੂੰ ਆਪਾਂ ਵਧੀਆ ਬਣਾਈਏ ਤੇ ਲਾਫਟਰ ਥੈਰੇਪੀ ਦੀ ਹੋ ਚੁੱਕੀ ਹੈ ਸ਼ੁਰੂਆਤ ਮੇਰੇ ਨਾਲ ਆ ਚੁੱਕੇ ਨੇ ਯਸ਼ਪ੍ਰੀਤ
1: ਹਾਂਜੀ ਬਿਲਕੁਲ ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਉਮੀਦ ਕਰਦੇ ਹਾਂ ਤੁਹਾਡਾ ਵੀਕਐਂਡ ਬਹੁਤ ਸੋਹਣਾ ਗਿਆ ਹੋਣਾ ਤੇ ਆਓ ਕਰਦੇ ਹਾਂ ਮੰਡੇ ਦੀ ਸ਼ੁਰੂਆਤ ਹੱਸ ਕੇ ਬੱਚਿਆਂ ਦੇ ਨਾਲ ਤੇ ਲੈਂਦੇ ਹਾਂ ਬੱਚਿਆਂ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਸੁਣਦੇ ਹਾਂ ਚੁਟਕਲੇ ਬੁਝਾਰਤ ਤੇ ਹੋਰ ਗੱਲਾਂ
0: ਆਓ ਜੀ ਫਿਰ ਹੋਰ ਗੱਲਾਂ ਤੇ ਚੁਟਕਲੇ ਬੁਝਾਰਤਾਂ ਤੇ ਆਪਾਂ ਵਾਅਦਾ ਕਰਦੇ ਹਾਂ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਤੇ ਤੁਸੀਂ ਵੀ ਜ਼ਰੂਰ ਹੱਸਿਓ ਅੱਜ ਹਫ਼ਤੇ ਦੀ ਸ਼ੁਰੂਆਤ ਤੇ ਆਓ ਫਿਰ ਹੱਸ ਖੇਡ ਕੇ ਕਰਦੇ ਹਾਂ ਸਭ ਤੋਂ ਪਹਿਲਾਂ ਸਾਡੇ ਨਾਲ ਅਰਨਮ ਸਤਿ ਸ਼੍ਰੀ ਅਕਾਲ ਅਰਨਮ ਤੁਸੀਂ ਆਉਂਦੇ ਰਹੋ ਕੀ ਹਾਲ ਚਾਲ ਹੈ
2: ਹੈਲੋ ਅੰਕਲ ਜੀ ਸਤਿ ਸ਼੍ਰੀ ਅਕਾਲ ਆਂਟੀ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਅਰਨਮ
1: ਕੀ ਹਾਲ ਚਾਲ ਹੈ
2: ਵਧੀਆ ਤੁਹਾਡਾ ਕੀ ਹਾਲ ਹੈ
1: ਬਿਲਕੁਲ ਵਧੀਆ
0: ਕਿਵੇਂ ਰਿਹਾ ਵੀਕਐਂਡ ਤੁਹਾਡਾ
2: ਵਧੀਆ
0: ਗੁੱਡ ਕੀ ਸੁਣਾਓਗੇ ਫਿਰ ਅੱਜ
2: ਅੱਜ ਸੁਣਾਓਗੇ ਇੱਕ ਬਜਾਰਤ
0: ਓਕੇ ਸੁਣਾਓ ਸੁਣਾਓ
2: ਚਾਰ ਘੜੇ ਅੰਮ੍ਰਿਤ ਪੜੇ ਮੁੱਦੇ ਪੇ ਪਰ ਡੁੱਲੇ ਨਾ
0: ਚਾਰ ਘੜੇ ਅੰਮ੍ਰਿਤ ਭਰੇ ਮੂਦੇ ਪਏ ਪਰ ਡੁੱਲੇ ਨਾ
2: ਹਾਂਜੀ
0: ਇਹ ਤੇ ਆਂਟੀ ਨੂੰ ਆਉਂਦੀ ਹੋਣੀ ਆ ਸੁਣਾਓ ਆਂਟੀ ਦੱਸੋ ਓ ਸੋਰੀ ਤੁਸੀਂ ਨਹੀਂ ਹੋਰ ਆਂਟੀ ਆਈ ਹੈ ਸਾਡੇ
1: ਨਹੀਂ ਠੀਕ ਹੈ
0: ਤੁਸੀਂ ਤੇ ਸਾਫ਼ ਹੀ ਕਹਿ ਦੇਣਾ ਸਾਡੇ ਕੋਟਾ ਚ ਤੇ ਨੀ ਏਦਾਂ ਦੀ ਹੁੰਦੀ ਤੁਹਾਡੇ ਕੋਲ ਤੇ ਬਚਣ ਦਾ ਸੌਖਾ ਤਰੀਕਾ ਹੈਗਾ ਅਰਨਵ ਤੁਹਾਡਾ ਕਿਹੜਾ ਪਿੰਡ ਹੈ ਪਿੱਛੇ ਸਾਡੇ ਲਾਗੇ ਜਿਹੜੀ ਏਦਾਂ ਹੁੰਦੀ ਹੈ ਚਲੋ ਫਿਰ ਮੈਨੂੰ ਤੇ ਲੱਗਦਾ ਵਾ ਵੀ ਇਹ ਆਂਟੀਆਂ ਵੀ ਬਾਕੀ ਆਂਟੀਆਂ ਵੀ ਫੇਲ ਹੀ ਆ ਜਦੋਂ ਆਂਸਰ ਆ ਗਿਆ ਨਾ ਉਦੋਂ ਆਂਟੀਆਂ ਨੇ ਕਹਿਣਾ ਆਹ ਹੀ ਤੇ ਆਹ ਹੀ ਸਹੀ ਗੱਲ ਹੈ ਯਾਰ ਓਹੋ ਮੈਂ ਵੀ ਆਖਾਂ ਕੋਈ ਜਾਣੀ ਪਛਾਣੀ ਚੀਜ਼ ਤੇ ਲੱਗਦੀ ਚੀਜ਼ ਹੈ
1: ਰੋਡ ਦੇ ਤੁਰਦਿਆਂ ਬਹੁਤ ਦੇ ਕੇ ਧਿਆਨ ਨਹੀਂ ਗਿਆ
0: ਓਹੋ ਥੈਂਕ ਯੂ ਅਰਨਵ
1: ਥੈਂਕ ਯੂ ਅਰਨਵ ਤੁਸੀਂ ਬੜੀ ਵਧੀਆ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਹੱਸਦੇ ਖੇਡਦੇ ਰਹੋ ਤੇ ਨੈਕਸਟ ਸਾਡੇ ਨਾਲ ਕੌਣ ਆ ਨੈਕਸਟ ਸਾਡੇ ਨਾਲ ਆ ਮੰਨਤ ਤੇ ਫਤਿਹ ਸਤਿ ਸ਼੍ਰੀ ਅਕਾਲ ਮੰਨਤ ਫਤਿਹ ਕੀ ਹਾਲ ਚਾਲ ਹੈ
2: ਦਸਤਾਰ ਸੀ ਅਸੀਂ ਨਾ ਉਦੋਂ ਰਿਲੀਜ਼ ਡੇਟ ਤੇ ਚਲ ਜਾਣਾ ਸੀਗਾ ਜਾਂ ਇੱਕ ਦਿਨ ਬਾਅਦ ਹੀ ਪਰ ਫਤਿਹ ਦਾ ਕੋਟ ਜਿਹੜਾ ਇਹਨੇ ਮੰਗਾਇਆ ਸੀ ਕਹਿੰਦਾ ਮੈਂ ਦਸਤਾਰ ਤੇ ਹੀ ਪਾ ਕੇ ਆਣਾ ਅਸੀਂ
1: ਕੁੜੀਆਂ ਬਦਨਾਮ ਹੈ ਸੂਟਾਂ ਪਿੱਛੇ ਹੈ ਇਹ ਵੀ ਨੀ ਹਟਦਾ
0: ਫਿਰ ਪੱਗ ਬੰਨ ਕੇ ਗਿਆ ਸੀ
2: ਨਹੀਂ ਟਾਈਮ ਹੈ ਨੀ ਸੀ ਨਾ
1: ਜਿਹਦੇ ਕਰਕੇ ਤੁਸੀਂ ਵੇਟ ਕੀਤਾ
0: ਕਮਾਲ ਕਰਤੀ ਚੱਲ ਆਪਾਂ ਫਤਿਹ ਨੂੰ ਪੁੱਛ ਲਾਂਗੇ ਹੈ ਫਿਰ ਵਧੀਆ ਲੱਗੀ ਫਿਲਮ ਤੁਹਾਨੂੰ
2: ਹਾਂਜੀ ਪਰ ਉਹ ਜਿਹੜੇ ਉਹਦੀ ਰੇਟਿੰਗ ਸੀਗੀ ਉਹ MA 15 ਪਲੱਸ ਸੀਗੀ
0: ਅੱਛਾ
2: ਪਰ ਗੂਗਲ ਤੇ ਸਰਚ ਕੀਤਾ ਕਿ 12 ਸਾਲ ਦਾ ਬੱਚਾ ਕੋਈ ਦੇਖ ਸਕਦਾ ਤਾਂ ਦੇਖ ਸਕਦਾ ਪਰ ਮੈਂ ਤੇ 11 ਨਹੀਂ 1 ਸਾਲ ਨਾਲੇ ਬਸ ਕਿਹੜਾ ਕੋਈ ਫਰਕ ਪੈਂਦਾ
0: ਤੁਸੀਂ ਕਹਿਣਾ ਸੀ ਨਾ ਮੈਂ ਗੱਲਾਂ ਤੇ ਮੈਂ 18 ਵਾਲੀਆਂ ਕਰਦੀਆਂ ਗੱਲਾਂ ਤੇ ਮੇਰੀਆਂ ਵੱਡੀਆਂ ਹੀ ਆ ਕਹਿ
2: ਮੈਨੂੰ ਨਹੀਂ ਸੀ ਪਤਾ
0: ਫਿਰ ਵੇਖ ਆਏ
2: ਹਾਂਜੀ
0: ਪਰ ਫਤਿਹ ਥੋੜੀ 12 ਦਾ ਵਾ ਫਤਿਹ ਕਿੱਦਾਂ ਵੇਖ ਆਇਆ ਫਿਰ
2: ਜਿਹੜੇ ਉਹ ਪਾਰਟ ਵਿੱਚ ਲੱਗਿਆ ਕਿ ਫਤਿਹ ਦੇਖ ਨਹੀਂ ਸਕਦਾ ਲਾਈਕ ਐਸ ਇਨ ਜ਼ਿਆਦਾ ਵਾਇਲੈਂਸ ਸੀਗਾ ਫਿਰ ਮੈਂ ਫਤਿਹ ਦੇ ਅੱਖਾਂ ਦੇ ਮੂਹਰੇ ਹੱਥ ਹੀ ਰੱਖ ਲਿਆ
0: ਓਏ ਹਾਏ ਹਾਏ
2: ਉਹਦੇ ਨਾਲ ਹੀ ਬੈਠੀ ਸੀ ਮੈਂ
1: ਤਾਂ ਹੀ ਤੇ ਫਿਰ 12 ਦੀ ਤੇ ਨਾ 18 ਦੀ ਹੈ ਨਾ
0: ਸਿਆਣੀ ਭੈਣ ਹੈ ਨਾ ਤੇ ਨਾਲ ਇਹਨੇ ਤੇ ਖਿਆਲ ਰੱਖਣਾ ਹੈ ਨਾ, ਮੰਮਾ ਤੇ ਚੁੱਪ ਕਰਕੇ ਫੁੱਲੇ ਖਾਂਦੇ ਰਹੇ ਤੇ ਇਹੋ ਹੀ ਹੱਥ ਦਿੰਦੀ ਅੱਖਾਂ ਕੇ
2: ਚਾਰ ਕੀ ਖਾਂਦੇ ਆ
1: ਚਾਰ ਕੀ ਖਾਂਦੇ
0: ਵਾਪਸੀ ਨੀ ਕੀਤੇ ਹੈ ਪਾਪਿਆਂ ਨੂੰ ਪਤਾ ਨੀ ਲੱਗਦਾ ਵੀ ਹੁਣ ਵਾਪਸ ਵੀ ਦੇਣੇ ਆ ਹਾਂ
2: ਪਾਪਾ ਹੀ ਹੋ
0: ਆਹੋ ਜ਼ਰੂਰ ਮੈਂ ਪਤਾ ਕੀ ਕਰਦਾ ਹੁੰਦਾ ਮੰਨਤ ਮੈਂ ਨਾ ਕਹਿੰਦਾ ਨਾ ਵੀ ਤੁਸੀਂ ਪਹਿਲਾਂ ਇੱਕ ਵਾਰੀ ਰੱਜ ਲਓ ਤੇ ਜਦੋਂ ਤੁਸੀਂ ਰੱਜ ਜੋਗੇ ਨਾ ਫੇਰ ਮੈਨੂੰ ਦੇ ਦਿਓ ਡੱਬਾ ਜਾਂ ਫਿਰ ਨਾ ਪਹਿਲਾਂ ਹੀ ਵੱਖਰਾ ਡੱਬਾ ਲੈਣਾ ਚਾਹੀਦਾ ਪਾਪਿਆਂ ਨੂੰ ਬੱਲੇ ਮੰਨਤ ਮੰਮਾ ਕਹਿੰਦੇ ਨੀ ਹੁੰਦੇ ਵੀ ਮੰਨਤ ਤੂੰ ਸਾਰੀਆਂ ਗੱਲਾਂ ਨਾ ਦੱਸਿਆ ਕਰ
2: ਹਾਂਜੀ ਇੱਕ ਦੋ ਵਾਰ ਕਿਹਾ ਹੋਇਆ ਪਰ ਮੈਂ ਦੱਸ
1: ਕਿਹੜਾ ਫਰਕ ਪੈਂਦਾ ਸਾਨੂੰ
0: ਆਈ ਡੋਂਟ ਕੇਅਰ ਹਾਂ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
1: ਤੁਹਾਨੂੰ ਪਹਿਲਾਂ ਹੀ ਹਾਸਾ ਆਈ ਜਾਂਦਾ
0: ਹਾਂਜੀ
1: ਹਾਂਜੀ
0: ਇੱਕ ਚੁਟਕਲਾ ਫੁੱਲੇ ਖਾ ਕੇ
2: ਟੀਚਰ ਪੱਪੂ ਦੱਸੋ ਸੀ ਤੋ ਕੀ ਪੈਂਦਾ ਵਾ ਪੱਪੂ ਕੇਕ ਪੈਂਦਾ ਮੈਡਮ ਜੀ ਟੀਚਰ ਸ਼ਾਬਾਸ਼ ਤੇ ਡੀ ਤੋ ਪੱਪੂ ਦੂਸਰਾ ਕੇਕ
0: ਹਾਂ ਸਹੀ ਗੱਲ ਹੈ ਟੀ ਤੋ ਤੀਸਰਾ ਕੇਕ ਆ ਵੀ ਵਧੀਆ ਹੈ ਨਾ ਵੱਡਿਆਲੀ ਫਿਲਮ ਵੇਖਾ ਜੀ ਬਹੁਤੀ ਤੇ ਵੀਡੀਓ ਗੇਮ ਚ ਵੇਖ ਲੈਣਾ ਮੈਂ
2: ਸੁਣਾਓਗੇ
0: ਫਿਰ ਕੋਟ ਪਾ ਕੇ ਕੋਟ ਪਾ ਕੇ
2: ਭੱਜਦੀ
0: ਰਹਿੰਦੀ ਆ ਕੜੀ
1: ਸਹੀ ਬੈਠਦਾ ਸੀ
0: ਸੜਕ
2: ਨਹੀਂ ਸੜਕ ਨੀ ਗੀ
0: ਮੈਂ ਉਹਦਾ ਨਾਂ ਰੱਖਿਆ ਡਾਬਰਮੈਨ ਬਿੱਲੀ
1: ਇੰਨੇ ਸਾਰੇ ਆਂਸਰ ਦੇ ਦਿੱਤੇ ਅੰਕਲ ਨੇ ਨਾ ਨਾ ਨਾ
0: ਕੈਂਡਲ ਕੈਂਡਲ ਕੈਂਡਲ
2: ਹਰ ਇੱਕ
1: ਚੀਜ਼
0: ਕੀ ਹਵਾ ਹਵਾ ਹਵਾ ਹਵਾ ਹਵਾ
1: ਮੈਨੂੰ ਬਤਾ ਦੇ ਹੈ ਹਵਾ ਭੱਜਦੀ ਹੈ
0: ਤੋਰ ਕਈ ਵਾਰੀ ਤੁਹਾਨੂੰ ਨਾਲ ਨੀ ਭਜਾ ਕੇ ਲੈ ਜਾਂਦੀ ਹਵਾ ਉਹ ਬੱਲੇ ਉਹ ਬੱਲੇ ਬੱਲੇ ਚੱਕਵੀ ਮੰਡੀਰ ਥੈਂਕ ਯੂ ਫਤਿਹ
1: ਥੈਂਕ ਯੂ ਫਤਿਹ ਹੈਵ ਅ ਨਾਈਸ ਡੇ
0: ਉਹ ਜਸੜ ਜਸੜ ਨੇ ਤੇ ਬੜੀ ਬੜੀ ਬੜੀ ਹੈਲੋ ਹੈਲੋ ਕੀਤੀ ਇਹਦੇ ਨਾਲ ਜਸੜ ਨਾਲ ਤੇ ਬੜੀ ਯਾਰੀ ਹੈ ਮਿਲ ਕੇ ਜਾਂਦਾ ਇਹਨੂੰ ਥੈਂਕ ਯੂ ਫਤਿਹ ਦੀ ਬੜੀ ਗੱਲ ਹੈ ਭਾ ਫਤਿਹ ਨੂੰ ਐਵੇਂ ਨਾ ਜਾਣਿਓ ਤੁਸੀਂ ਫਤਿਹ ਨੂੰ ਤੇ ਪੁੱਛ ਗਿੱਛ ਕੇ ਹੁੰਦੇ ਆ ਕੰਮ ਥੈਂਕ ਯੂ ਫਤਿਹ ਤੇ ਨੈਕਸਟ ਨੈਕਸਟ ਸਾਡੇ ਨਾਲ ਕੌਣ ਆ ਨੈਕਸਟ ਨੈਕਸਟ ਨੈਕਸਟ ਸਾਡੇ ਨਾਲ ਆਈ ਥਿੰਕ ਅਨਾਹਤ ਹੈ ਸਤਿ ਸ਼੍ਰੀ ਅਕਾਲ ਅਨਾਹਤ ਤੁਸੀਂ ਆਉਂਦੇ ਰਹੋ ਹੈਲੋ ਸਤਿ ਸ਼੍ਰੀ ਅਕਾਲ ਅੰਕਲ ਜੀ ਅੱਜ ਕੱਲ ਫੀਮੇਲ ਡੋਮੀਨੇਟਿੰਗ ਸੋਸਾਇਟੀ ਆ ਜਿੰਨਾ ਵਧੀਆ ਕੁੜੀਆਂ ਇਹ ਗਿੱਧਾ ਪਾਉਂਦੀਆਂ ਬੋਲੀਆਂ ਪਾਉਂਦੀਆਂ ਗਾਣੇ ਬੋਲਦੀਆਂ ਮੁੰਡਿਆਂ ਕੋਲ ਥੋੜੀ ਬੋਲੇ ਜਾਂਦੇ ਆ ਹੈਨਾ ਨਾਹਦ ਜਿਹੜੇ ਨਾਹਤ ਕੱਢਦੀ ਨਾ ਚਿਬ ਬੋਲੀਆਂ ਦੇ ਗਾਣਿਆਂ ਦੇ ਉਹ ਨੀ ਕਿਸੇ ਕੋ ਗੱਲ ਬਣਦੀ ਹੈਨਾ
2: ਹਾਂਜੀ
0: ਹਾਂਜੀ ਹਾਂਜੀ ਹਾਂਜੀ ਤੁਸੀਂ ਤੇ ਬੜੇ ਪਿਆਰੇ ਲੱਗਦੇ ਹੋ ਪੁੱਤ ਮੈਂ ਤੁਸੀਂ ਤੇ ਮੈਨੂੰ ਭੇਜੀ ਵੀਡੀਓ ਭੇਜੀ ਪਾਪਾ ਨੇ ਤੁਸੀਂ ਤੇ ਬੜੇ ਵੱਟ ਕੱਢਦੇ ਹੋ ਗਿੱਧੇ ਦੇ
1: ਅੱਛਾ ਮੈਨੂੰ ਵੀ ਵਿਖਾਇਆ
0: ਤੇ ਬਹੁਤ ਪਿਆਰੀ ਲੱਗਦੀ ਆ ਕੁੜੀ ਇਹਦੇ
2: ਥੈਂਕ ਯੂ
0: ਬੁੱਤੋ ਤੇ ਕੀ ਸੁਣਾਓਗੇ ਫਿਰ ਅੱਜ
2: ਅੱਜ ਮੈਂ ਇੱਕ ਚੀਜ਼ ਸੁਣਾਵਾਂਗੀ ਤੁਸੀਂ ਬੁੱਝਣਾ ਕਿ ਉਹ ਕੌਣ ਹੈ
0: ਅੱਛਾ ਓਕੇ ਓਕੇ ਠੀਕ ਆ ਮੈਨੂੰ ਪਹਿਲਾਂ ਹੀ ਪਤਾ ਜੇ ਪਹਿਲਾਂ ਬੁੱਝ ਲਈਏ ਤੇ ਹੈ ਨਹੀਂ ਮੈਂ ਗਲਤ ਕਹਿ ਬੈਠਾ ਹਾਂ ਨਾ ਪੁੱਛੋ ਇਹ ਗਲਤ ਹੋ ਗਿਆ ਪੁੱਛੋ ਪਹਿਲਾਂ ਪਹਿਲਾਂ ਪੁੱਛ ਹੀ ਲਓ ਤੁਸੀਂ
2: ਓਕੇ ਮੈਂ ਸਟਾਰਟ ਕਰਦੀ ਹਾਂ ਰੇਡੀਓ ਵਾਲਿਓ ਕਿਵੇਂ ਹੋ ਚੜ੍ਹਦੀ ਕਲਾ ਤੇ ਹੋ ਅੱਜ ਮੈਲਬਨ ਦੀ ਇਸ ਗੋਰੀਆਂ ਗੋਰਿਆਂ ਦੀ ਧਰਤੀ ਤੇ ਸਵਾੜੇ ਸਾਰੇ ਤੇ ਬੀਚ ਆ ਕੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੋ ਸਾਥੀਓ ਕੁਝ ਸਮੇਂ ਪਹਿਲੇ ਮੇਰਾ ਪਾਪਾ ਯਹਾਂ ਆਇਆ ਥਾ ਔਰ ਉਸਕਾ ਪੀਛਾ ਕਰਤੇ ਕਰਤੇ ਹਮ ਵੀ ਆ ਗਏ ਤੇ ਹੁਣ ਅਸੀਂ ਤੁਹਾਡੇ ਰੇਡੀਓ ਕੇ ਆਫਿਸ ਬੀਚ ਵੀ ਆਵਾਂਗੇ
0: ਬੜੀ ਟੈਲੈਂਟਡ ਕੁੜੀ ਹੈ ਹਾਂ ਜਸ ਜੀ ਇਹ ਤੁਹਾਨੂੰ ਵੀ ਪਤਾ ਲੱਗਿਆ ਹੋਣਾ
1: ਲੱਗਿਆ ਤੇ ਪਤਾ ਨੀ ਸਹੀ ਹੋਣਾ ਕੀ ਨਹੀਂ ਹੋਣਾ
0: ਹਾਂਜੀ
1: ਝੂਠ
0: ਹੀ ਬੋਲਣਾ ਜੇ ਮਰਜ਼ੀ ਬੋਲੀ ਜਾਓ ਹਾਂਜੀ
1: ਇੰਸਪਾਇਰਡ ਹੈ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
1: ਸਤਿ ਸ਼੍ਰੀ ਅਕਾਲ
0: ਅਸੀਂ ਫਿਰ ਦੀਦੀ ਕਹਿ ਲਿਆ ਕਰੀਏ
2: ਹਾਂਜੀ
0: ਹਾਂ ਕਿਉਂਕਿ ਇੱਧਰ ਦੀਦੀ ਦੀ ਗਾਈਡੈਂਸ ਹੁੰਦੀ ਨਾ ਸਾਰੀ
1: ਇਹ ਮੈਨੂੰ ਲੱਗਦਾ ਐਕਟਰ ਬਣਨਗੀਆਂ ਦੋਨੇ ਐਕਟਿੰਗ ਕਰਦੀਆਂ
0: ਹੋਰ ਐਕਟਿੰਗ ਤੇ ਪਤਾ ਨੀ ਪਰ ਇਹ ਸਿੰਗਰ ਬੜੀਆਂ ਵਧੀਆ ਵਾ ਤੇ ਗਿੱਧਾ ਬੜਾ ਵਧੀਆ ਪਾਉਂਦੀਆਂ ਇਹ ਕੁੜੀਆਂ
1: ਵਾਹ
0: ਤੇ ਵਾਟ ਹੀ ਕੱਢ ਦਿੰਦੀਆਂ
2: ਵਾਹ ਥੈਂਕ ਯੂ
1: ਹਾਂਜੀ ਕੀ ਸੁਣਾਓਗੇ
2: ਚੁਟਕਲਾ
1: ਓਕੇ
2: ਡਾਕਟਰ ਮਰੀਜ਼ ਨੂੰ ਪੁੱਛਦਾ ਹੁਣ ਤਬੀਅਤ ਕਿਵੇਂ ਆ ਮਰੀਜ਼ ਕਹਿੰਦਾ ਪਹਿਲੇ ਨਾਲੋਂ ਜ਼ਿਆਦਾ ਖਰਾਬ ਹੈ ਡਾਕਟਰ ਕਹਿੰਦਾ ਦਵਾਈ ਖਾਈ ਸੀ ਮਰੀਜ਼ ਕਹਿੰਦਾ ਨਹੀਂ ਖਾਲੀ ਨਹੀਂ ਸੀ ਭਰੀ ਹੋਈ ਸੀਗੀ ਫਿਰ ਡਾਕਟਰ ਕਹਿੰਦਾ ਮੇਰਾ ਮਤਲਬ ਹੈ ਦਵਾਈ ਲੈ ਲਈ ਸੀ, ਮਰੀਜ਼ ਕਹਿੰਦਾ ਹਾਂਜੀ ਤੁਹਾਡੇ ਤੋਂ ਹੀ ਲਿੱਤੀ ਸੀਗੀ। ਫਿਰ ਡਾਕਟਰ ਕਹਿੰਦਾ ਬੇਵਕੂਫ ਦਵਾਈ ਪੀ ਲਈ ਸੀਗੀ, ਮਰੀਜ਼ ਕਹਿੰਦਾ ਨਹੀਂ ਦਵਾਈ ਤਾਂ ਨੀਲੀ ਸੀ। ਫਿਰ ਡਾਕਟਰ ਕਹਿੰਦਾ ਹੁਣ ਤੂੰ ਮਾਰ ਖਾਏਗਾ, ਮਰੀਜ਼ ਕਹਿੰਦਾ ਨਹੀਂ ਮੈਂ ਤਾਂ ਦਵਾਈ ਖਾਊਂਗਾ। ਫਿਰ ਡਾਕਟਰ ਕਹਿੰਦਾ ਕਿ ਤੂੰ ਨਿਕਲ ਜਾ ਤੂੰ ਪਾਗਲ ਕਰ ਦੇਗਾ ਮੈਨੂੰ, ਮਰੀਜ਼ ਕਹਿੰਦਾ ਠੀਕ ਹੈ ਮੈਂ ਜਾ ਰਿਹਾ ਫਿਰ ਕਦੋਂ ਆਵਾਂ। ਡਾਕਟਰ ਕਹਿੰਦਾ ਮਰਨ ਤੋਂ ਬਾਅਦ ਆਈ, ਮਰੀਜ਼ ਕਹਿੰਦਾ ਮਰਨ ਤੋਂ ਕਿੰਨੇ ਦਿਨ ਬਾਅਦ।
0: ਵੈਰੀ ਨਾਈਸ ਅਰਗੁਨ,
2: ਠੀਕ
0: ਆ। ਕੀ ਕਰਦੇ ਸੀ?
2: ਆਪਾਂ ਤਾਂ ਸਕੂਲ ਵੀ ਪਹੁੰਚ ਗਿਆ ਤੇ ਫਿਰ ਤੁਰਦੇ ਫਿਰਦੇ ਸੀ।
0: ਹਾਏ ਤੁਰਦੇ ਫਿਰਦੇ ਸੀ, ਸਕੂਲ ਵੀ ਪਹੁੰਚ ਗਏ?
2: ਹਾਂਜੀ।
0: ਓ ਇੰਨੀ ਛੇਤੀ?
2: ਹਾਂਜੀ।
0: ਓਕੇ
2: 10 ਮਿੰਟ ਵਾਕ ਹੀ ਹੁੰਦੀ ਆ।
0: ਓਕੇ ਅੱਛਾ, ਚਾਬੀ ਤੁਹਾਡੇ ਕੋਲ ਹੀ ਹੁੰਦੀ ਮੈਨੂੰ ਲੱਗਦਾ ਸਕੂਲ ਦੀ।
2: ਹਾਂਜੀ।
0: ਵੈਰੀ ਗੁੱਡ, ਤੁਸੀਂ ਤੇ ਬੜੇ ਟਾਈਮ ਨਾਲ ਚੱਲ ਜਾਂਦੇ ਹੋ ਹਨਾ, ਤੇ ਕੀ ਸੁਣਾਓਗੇ ਫਿਰ ਟਾਈਮ ਨਾਲ ਜਾ ਕੇ?
2: ਅਲਵਿਸ ਆ ਗਈ ਇੱਕ ਬਚਾਰੇ।
0: ਹਾਂਜੀ ਸੁਣਾਓ।
2: ਇੱਕ ਮੁਰਗੀ ਨੇ ਦੋ ਆਂਡੇ ਦਿੱਤੇ, ਇੱਕ ਮੰਡੇ ਨੂੰ ਦਿੱਤਾ, ਇੱਕ ਟਿਊਜ਼ਡੇ ਨੂੰ ਦਿੱਤਾ, ਵੈਨਸਡੇ ਨੂੰ ਕੀ ਦਿੱਤਾ?
0: ਇੱਕ ਮੁਰਗੀ ਨੇ ਦੋ ਆਂਡੇ ਦਿੱਤੇ, ਇੱਕ ਮੰਡੇ ਨੂੰ ਦਿੱਤਾ, ਇੱਕ ਟਿਊਜ਼ਡੇ ਨੂੰ ਦਿੱਤਾ, ਤੇ ਵੈਨਸਡੇ ਨੂੰ ਕੀ ਦਿੱਤਾ? ਵੈਨਸਡੇ ਨੂੰ ਬਿਠਾ। ਹੈ ਨਹੀਂ, ਵੈਨਸਡੇ ਨੂੰ ਬਾਂਗ ਦਿੱਤੀ ਹੋਊਗੀ ਫਿਰ ਉਹਨੇ। ਵੈਨਸਡੇ ਨੂੰ ਉਹਨੇ ਕੀ ਦਿੱਤਾ?
1: ਤੀਜਾ ਅੰਡਾ?
0: ਨਹੀਂ, ਉਹਨੇ ਦੋ ਹੀ ਅੰਡੇ ਦਿੱਤੇ। ਹਾਂ, ਵੈਨਸਡੇ ਨੂੰ ਉਹਨੇ ਕੀ ਦਿੱਤਾ? ਵੈਨਸਡੇ ਨੂੰ
1: ਇਹਦੇ ਫਾਰਮ ਵਾਲਿਆਂ ਨੂੰ ਪੁੱਛੇ, ਮਾਨ ਸਾਹਿਬ ਨੂੰ ਮੈਸੇਜ ਪਾਈਏ।
0: ਦੱਸੋ ਮੰਡ ਸਾਹਿਬ ਕੀ ਦਿੱਤਾ ਹੋਊਗਾ ਯਾਰ ਵੈਨਸਡੇ ਨੂੰ ਉਹਨੇ?
1: ਮੈਂ ਮਾਨ ਸਾਹਿਬ ਨੂੰ ਮਾਨ ਸਾਹਿਬ ਬਣਾ ਦਾ।
0: ਚਲ ਚਲ ਹਾਰ ਗਏ
1: ਹਾਰ ਗਏ ਯਾਰ।
2: ਅੱਜ ਹੈਗਾ ਕੁਛ ਵੀ ਨੀ।
0: ਓਹੋ,
2: ਜੇ ਕੋਈ ਆਂਡੇ ਨੀ ਹੈਗੇ ਤੇ ਫਿਰ ਕੁਛ ਵੀ ਨੀ ਦਿੱਤਾ।
0: ਹਾਂ, ਕਿਸਮਿਸ ਯਾਰ ਤੇ ਅੰਡਾ ਦੇ ਦਬਰ। ਬੁੱਧਵਾਰ ਆਇਆ ਕੁਛ ਨਹੀਂ, ਇੱਥੇ ਤੁਸੀਂ ਟ੍ਰਿਕ ਕਰਤਾ ਸਾਨੂੰ। ਤੇ ਬੋਡੀ ਪਾਰਟ
2: ਜਿਹੜੇ ਆਪਣੇ ਸਕੇਲੇਟਲ ਸਿਸਟਮ ਆ ਉਹ ਜਿਹੜੀ ਆ, ਜੇ ਜਦੋਂ ਬੋਨ ਬੈਕ ਖਾਂਦੇ ਹੁੰਦੇ ਉਦੋਂ ਉਦੋਂ ਹੁੰਦਾ, ਤਾਂ ਕਰਕੇ ਜਿਹੜਾ ਕੁਛ ਹਾਰ ਵੱਜਿਆ ਹੁੰਦਾ ਬੜਾ ਹਾਰਡ, ਤੇ ਉਹ ਪਰ ਉਹ ਬੋਨ ਮੈਰੋ ਨਾਲ ਫਿਕਸ ਹੁੰਦਾ।
0: ਅੱਛਾ, ਬੋਨ ਨਾਲੋਂ ਨਾਲ ਫਿਕਸ ਹੁੰਦਾ?
1: ਬੋਨ ਮੈਰੋ?
2: ਨਹੀਂ, ਬੋਨ ਮੈਰੋ।
0: ਅੱਛਾ, ਬੋਨ ਮੈਰੋ। ਓਕੇ, ਗੁੱਡ ਗੁੱਡ ਗੁੱਡ।
2: ਵਿੱਚ ਬੋਨ ਮੈਰੋ ਹੁੰਦਾ ਬੋਨਸ ਦੇ, ਤੇ ਤੇ ਫਿਰ ਹੋਰ ਬੋਨ ਮੈਰੋ ਆ ਜਾਂਦੀ ਆ, ਤੇ ਉਹਨੂੰ ਸਲੋਲੀ ਸਲੋਲੀ 6 ਵੀਕਸ ਦੇ ਵਿੱਚ ਉਹ ਹਾਰਡ ਹੋ ਜਾਂਦੀ ਆ।
0: ਓਕੇ ਓਕੇ ਗੁੱਡ ਗੁੱਡ ਗੁੱਡ ਗੁੱਡ ਗੁੱਡ, ਥੈਂਕ ਯੂ ਬੁੱਧੂ।
2: ਆਪਾਂ ਬੋਨ ਤੇ ਲਾਈਟ ਕਰਦੇ ਆ ਸਕੇਲੇਟਲ ਸਿਸਟਮ ਦਾ।
0: ਅੱਛਾ,
2: ਤੇ ਫਿਰ ਮੈਨੂੰ ਬੜੇ ਇਫੈਕਟ ਹੁੰਦੇ ਨੇ।
0: ਵੈਰੀ ਗੁੱਡ, ਵੈਰੀ ਗੁੱਡ, ਵੈਰੀ ਇੰਟੈਲੀਜੈਂਟ,
1: ਵੈਰੀ ਨਾਈਸ।
0: Thank you.
1: Thank you.
2: Thank you. Have a nice day. Bye.
0: Bye, bye, bye, bye, bye, bye, bye. Thank you. Thank you. ਇਸੀ ਸਾਡਾ ਪਿਆਰੀ ਪਿਆਰੀ ਤੇਗ, ਅਤੇ ਹੁਣ ਸਾਡੇ ਨਾਲ ਕੌਣ ਆ ਹੁਣ ਸਾਡੇ ਨਾਲ ਆ ਸ਼੍ਰੇਆ ਸਤਿ ਸ਼੍ਰੀ ਅਕਾਲ ਸ਼੍ਰੇਆ ਕੀ ਹਾਲ ਹੈ
2: ਅਸੀਂ
0: ਤੁਹਾਡੇ ਨਾਲ ਗੱਲ ਕਰਦੇ ਪਏ
2: ਗੁੱਡ
0: ਓ ਥੈਂਕ ਯੂ ਹੋਰ ਸੁਣਾਓ ਚਾਹ ਪਾਣੀ ਪੀ ਲਿਆ
1: ਖਿਚੜੀ ਬਣਾਤੀ ਸਭ ਕੁਛ
0: ਤੇ ਕੀ ਸੁਣਾਓਗੇ ਫਿਰ ਇੰਨਾ ਕੁਛ ਖਾ ਕੇ ਬੋਲੀ
1: ਹਾਂਜੀ
2: ਕਦੀ ਆਏ ਕਦੀ ਜਾ ਰੱਖੇ
0: ਗੇੜਾ ਦੇ
2: ਗੱਲ ਕਰ ਦੋ
0: ਮੈਂ
1: ਲੱਗਿਆ ਮੇਰਾ ਹੀ ਹੱਥ ਤੰਗ
0: ਹਾਂਜੀ
1: ਹਾਂਜੀ ਅਸੀਸ
0: ਹੈਲੋ
1: ਹੈਲੋ
0: ਸਤਿ ਸ਼੍ਰੀ ਅਕਾਲ ਮਨਬਿਲੀ ਮਨਬਿਲੀ ਕੌਣ ਆ ਤੇ ਆਂਟੀ ਕੌਣ ਆ ਹੈਲੋ
1: ਪਤਾ
0: ਕਿਉਂ ਨੀ ਹਾਂਜੀ ਚਾਹ ਚ ਪੀ ਕੇ ਤੁਸੀਂ ਤੁਸੀਂ ਪੀ ਕੇ ਅੱਛਾ ਆਪ ਤੇ ਤੁਸੀਂ ਦੁੱਧ ਪੀ ਲੈਂਦੇ ਜੇ ਸਾਨੂੰ ਤੁਸੀਂ ਚਾਹ ਪੁੱਛਦੇ ਜੇ ਅੱਛਾ ਅੱਛਾ ਚਲੋ ਆਪਾਂ ਵੀ ਦੁੱਧ ਪੀ ਲੈਂਦੇ
1: ਚਾਹ ਚ ਪਾ ਕੇ
0: ਚਾਹ ਦੇ ਵਿੱਚ ਪੈਂਦਾ ਹੀ ਆ ਕੇ ਹੈਨਾ
1: ਕੁਛ ਹੋਰ ਕਰ ਦਿਓ ਤੁਸੀਂ ਹੈ ਅੱਜ
0: ਇਹ ਇਧਰ ਉਧਰ ਕਿਤੇ ਧਿਆਨ ਲੱਗਦਾ ਮਨੂ ਬਿਲੀ ਕੀ ਸੁਣਾਓਗੇ ਜੋਨੀ ਜੋਨੀ ਓਕੇ ਓਕੇ
2: ਪਾਣੀ
0: ਮੈਂ ਡਾਲੋ ਮਰ ਜਾਏਗੀ
1: ਹੱਥ ਲਗਾਓ ਜਲ ਜਾਏਗੀ
0: ਪਾਣੀ ਮੈਂ ਡਾਲੋ ਮਰ ਜਾਏਗੀ ਯੇ ਥੈਂਕ ਯੂ
2: ਕੀਤਾ
0: ਫਿਰ ਵੀਕਐਂਡ ਤੇ
2: ਵੀਕਐਂਡ ਤੇ ਮੈਂ ਪਾਰਟੀ ਤੇ ਗਈ ਸੀ
0: ਆਏ ਕੀ ਪਾ ਕੇ ਗਈ
2: ਕੋਟ
0: ਕੋਟ
2: ਦੇ ਥੱਲੇ ਕੋਟੀ
0: ਅੱਛਾ ਕੋਟ ਦੇ ਥੱਲੇ ਕੋਟੀ
2: ਫਿਰ ਕੋਟੀ ਦੇ ਥੱਲੇ ਟੀ-ਸ਼ਰਟ
0: ਹਾਂ ਉਹਦੇ ਥੱਲੇ ਵਾਰਮਰ
2: ਤੇ ਪਜਾਮੀ
0: ਤੇ ਉਹਦੇ ਥੱਲੇ ਵਾਰਮਰ ਨਹੀਂ ਪਾਇਆ
2: ਤੇ ਪਜਾਮੀ ਤੇ ਮੇਰੀ ਕੋਟੀ ਗੁੰਮ ਗਈ
0: ਓਹੋ ਅੱਛਾ ਪਜਾਮੀ ਦੇ ਥੱਲੇ ਕੋਟੀ ਗੁੰਮ ਗਈ ਹੈ
2: ਨਹੀਂ
0: ਹਾਂ
2: ਪਰ ਮੈਂ ਪਜਾਮੀ ਪਾਈ ਸੀ ਥੱਲੇ ਪਰ ਜੋ ਮੈਂ ਖੇਡ ਰਹੀ ਸੀ ਨਾ ਉੱਤੇ ਆਏ ਮੈਨੂੰ ਪਤਾ ਨਹੀਂ ਲੱਗਿਆ ਮੇਰੀ ਕੋਟੀ ਉੱਥੇ ਗੁੰਮ ਗਈ
0: ਓਹ
1: ਤੁਸੀਂ ਲਾ ਕੇ ਖੇਡ ਰਹੇ ਹੋ ਨਾ
0: ਪਰ ਪਜਾਮੀ ਪਾਇਆ ਕੋਟੀ ਕਿੱਦਾਂ ਗੁੰਮ ਗਈ ਪਜਾਮੀ ਪਾਇਆ ਕਿੱਦਾਂ ਕੋਟੀ ਗੁੰਮ ਗਈ ਉਹ
2: ਪਾਲੀ ਵੱਡਾ ਪਲੇਸ ਸੀ ਉੱਥੇ ਬਾਲੇ ਚੀਜ਼ਾਂ ਸੀ
0: ਅੱਛਾ
2: ਉਹ ਫਨ ਟੋਪੀਆ ਬਾਲੇ ਚੀਜ਼ਾਂ ਸੀ ਉੱਥੇ ਖੇਡਣ ਲਈ
0: ਪਜਾਮੀ ਨਹੀਂ ਪਾ ਕੇ ਜਾਓਗੇ ਤੇ ਫਿਰ ਤੁਹਾਡੀ ਕੋਟੀ ਨਹੀਂ ਗਵਾਚੂਗੀ ਹੈ ਨਾ
2: ਪਜਾਮੀ ਨਹੀਂ ਪਾਊ
0: ਅੱਛਾ ਪਜਾਮੀ ਪਾਉਣੀ ਪਊਗੀ ਤੇ ਫਿਰ ਕੋਟੀ ਗਵਾਚਦੀ ਰਹੂਗੀ
2: ਮੈਨੂੰ
0: ਪਤਾ ਲੱਗ ਗਿਆ ਕੀ ਹੋਇਆ ਇਹਦੀ ਨਾ ਕੋਟੀ ਬੜੀ ਸੋਹਣੀ ਸੀ ਬੜੀ ਪਿਆਰੀ ਸੀ ਤੇ ਉਹ ਨਾ ਕਿਸੇ ਨੇ ਚੁੱਕ ਲਈ ਪੀ ਸੋਹਣੀ ਲੱਗੀ ਤੇ ਮੈਂ ਲੈ ਜਾ
1: ਜਿਵੇਂ ਇਹਨੇ ਲਾਈ
2: ਕੋਟੀਆਂ
0: ਨੇ ਪਰਵਾਹ ਨੀ ਮਾਰੀ ਫੇਵਰੇਟ ਕੋਟੀ ਸੀ ਤਾਂਹੀਓ ਇੰਨੀ ਸਾਂਭ ਕੇ ਰੱਖੀ ਨਾ ਤੁਸੀਂ
2: ਆਹ
0: ਗੱਲ ਸੀ ਲੱਗ ਗਿਆ ਹੁਣ ਪਤਾ ਤੁਹਾਨੂੰ ਕੁੱਲ ਮਿਲਾ ਕੇ ਕਸੂਰ ਮੰਮਾ ਦਾ ਸੀ ਮੰਮਾ ਨੂੰ ਇਹ ਖੋਟੀ ਪਾਉਣੀ ਨਹੀਂ
2: ਫਿਰ
0: ਪਾਪਾ ਦਾ ਹੋਣਾ ਕਸੂਰ ਨਾ ਪਾਪਾ ਨੂੰ ਚਾਹੀਦਾ ਵੀਰੇ ਦਾ ਹੋਊਗਾ ਫਿਰ
2: ਟੀਚਰ
0: ਦਾ ਕਸੂਰ ਸੀ
2: ਮੈਨੂੰ ਛੱਡਤਾ
1: ਕੋਟੀ ਦਾ ਕਸੂਰ ਸੀ ਕੋਟੀ ਨੇ ਕਿਉਂ ਨਹੀਂ ਕਿਹਾ ਮੈਨੂੰ ਵੀ ਲੈ ਜਾ ਹੈਨਾ ਕੋਟੀ ਦਾ ਕਸੂਰ ਸੀ ਅਸੀਂ
2: ਨਾ
0: ਕੋਟੀ ਦਾ ਨੀ ਟੀਚਰ ਦਾ ਕਸੂਰ ਸੀ
1: ਟੀਚਰ ਦਾ
2: ਟੀਚਰ ਨੇ ਵੀ ਮੇਰੇ ਨਾਲ ਲੱਭੀ ਸੀ ਅਸੀਂ ਇੱਕ ਪਲੇਸ ਦੇਖਿਆ ਜਿੱਥੇ ਮੈਂ ਰੱਖੀ ਸੀ
0: ਤੁਸੀਂ ਅੰਗਰੇਜ਼ੀ ਚ ਕਿੱਦਾਂ ਕਿਹਾ ਸੀ ਟੀਚਰ ਨੂੰ ਵੀ ਮੇਰੀ ਕੋਟੀ ਨਹੀਂ ਲੱਭਣ ਦੀ
2: ਮੈਂ ਕਹੀ ਨਹੀਂ
0: ਕਿਹਾ ਹੀ ਨਹੀਂ
1: ਟੀਚਰ ਅੰਤਜਾਮੀ ਸੀ ਉਹਨੂੰ ਐ
0: ਤਾਂ ਹੀ ਉਹ ਨਹੀਂ ਲੱਭੀ ਤਾਂਹੀਓ ਨੀ ਲੱਭੀ ਕਿਉਂਕਿ ਇਹਨੇ ਕਿਹਾ ਹੀ ਨੀ
1: ਗੁੰਮ ਗਈ ਗੱਲ
0: ਪਰ ਹੁਣ ਮੈਨੂੰ ਪਤਾ ਲੱਗ ਗਿਆ ਜਾਸੀ ਇਹਨੇ ਕਿਹਾ ਹੀ ਨੀ ਟੀਚਰ ਨੂੰ ਤੇ ਇਸ ਕਰਕੇ ਕੋਟੀ ਲੱਭੀ ਨੀ ਇਹਨੂੰ ਲੱਗਦਾ ਵੀ ਮੈਂ ਨਵੀਂ ਲਊਂਗੀ ਤਾਂ ਕਰਕੇ ਨੀ ਇਹਨੇ ਲਿਆਂਦੀ ਇਹ ਕੁੜੀ ਨੇ ਲਾਈ ਸਕੀਮ
2: ਮੰਮਾ ਨੇ ਐਕਸਟਰਾ ਲੈਣੀ ਸੀ
0: ਵੇਖਿਆ ਇਹਨੂੰ ਪਤਾ ਸੀ ਵੀ ਮੰਮਾ ਨੇ ਐਕਸਟਰਾ ਲੈ ਕੇ ਰੱਖੀ ਆ ਤੇ ਇਹ ਕੁੜੀ ਉੱਥੇ ਛੱਡ ਆਈ
1: ਕੋਈ ਨੀ ਹੋਰ ਆ ਜਾਏਗੀ
2: ਦੂਜੀ ਜੈਕਟ ਮੰਮਾ ਨੇ ਉਹਨਾਂ ਦੇ ਨਾਲ ਲੈ ਗਏ ਸੀ ਕੋਈ ਉਹਨਾਂ ਨੂੰ ਪਤਾ ਸੀ ਵੀ ਉਹ ਚ ਤਾਂ ਮੈਨੂੰ ਗਰਮੀ ਲੱਗੂ
0: ਮੈਨੂੰ ਕੈਮਰੇ ਵਿਖਾਓ ਤੇ ਫਿਰ ਪਤਾ ਲੱਗ ਜੂਗਾ ਵੀ ਕੌਣ ਚੁੱਕ ਕੇ ਲੈ ਗਿਆ
2: ਛੱਡੋ ਗੁੰਮ ਗਈ
0: ਹਾਏ ਇਹਨੇ ਆਪ ਹੀ ਕੁਛ ਕੀਤਾ ਕੁੜੀ ਨੇ ਵੇਖਿਆ
1: ਕੁਛ ਮਿਸਿੰਗ ਹੈ
0: ਇਹਨੇ ਕੁਛ ਇਹਨੇ ਕਿਸਮਿਸ ਯਾਰਾ ਕੀਤਾ ਮੈਨੂੰ ਲੱਗਦਾ
1: ਕਹਿੰਦੀ ਕੱਲ ਛੱਡੋ ਮੈਨੂੰ ਬੋਲੀ
0: ਇਹਨੇ ਕੋਟੀ ਦਾ ਕਰਤਾ
1: ਕਿਸਮਿਸ ਸੁਣਾ ਦੋ ਹੈ ਅਸੀਸ
0: ਕੋਟੀ ਦਾ ਇਹਨੇ ਕਾਚੂ ਕਰਤਾ ਜੇ ਹੈਨਾ ਹੈ ਨੀ ਕੁੜੀਏ
2: ਵੀਰ ਤਾਂ ਮੇਰਾ ਚੰਦ ਤੋਂ ਸੋਹਣਾ ਵੀਰ ਤਾਂ ਮੇਰਾ
0: ਚੰਨ ਤੋਂ ਸੋਹਣਾ ਵੀਰ ਤਾਂ ਮੇਰਾ
2: ਭਾਬੀ ਫੁੱਲ ਗੁਲਾਬੀ ਵੀਰ ਤਾਂ ਮੇਰਾ ਚੰਨ ਤੋਂ ਸੋਹਣਾ ਭਾਬੀ ਫੁੱਲ ਗੁਲਾਬੀ ਹੁਣ ਮੇਰੇ ਵੀਰੇ ਦੀ ਭਾਬੀ ਦੇ ਹੱਥ

0: नवी लांगे, नवी लांगे,
1: नवी नवी न्यू न्यू
2: कलर, पिंक कलर.
1: ओके ओके, बाय बाय बाय बाय बाय बाय, थैंक यू थैंक यू थैंक यू. तवनी तुसी ऑनर हो,
0: बाय बाय.
3: शशिकल अंकल जी ते आंटी जी,
1: सश्रीकाल.
0: की हाल चाल है?
3: की हाल है?
1: साडा भी ठीक है. तो ही मेरे को कुटी काटी गवाई की नहीं?
3: नहीं.
1: हाँ, तो ही तो बड़े बीबे हो. हाँ. ताड़ी कदी नहीं कोटी गवाची?
3: नहीं.
1: जुराब ते गवाची ही एक दिन.
0: जी कोई कहे जुराब नहीं गवाची फिर ते झूठ. जुराब पर आवे और
1: जुराब ते एक दिन गवाच गई. हां
3: जी.
1: फिर चिड़का पईया ही फिर?
3: नहीं.
1: क्यों?
3: मम्मी यानी
1: मम्मा कुछ नहीं कहंदे?
3: नहीं.
1: जो तो चीजा गवा दो ते मम्मा कुछ नहीं कहते?
3: हां जी.
1: ओए बड़े काटे ते देखो तो बड़ी नाइस मम्मी है.
3: हां जी.
1: हां जी. की सुनाओगे फिर? हां जी.
3: एक बोली.
1: ओके.
3: वे बल्ले बल्ले वे वेरे चुरारों का, बल्ले बल्ले वे वेरे चुरारों का, तिया राड़िया जिन्ना नू रब देवे
1: वेड़े विच
3: रैन का, तिया राड़िया जिन्नू दा रब देवे
1: वेड़े विच रैन
3: रौन का,
1: बल्ले बल्ले चक दे
3: बल्ले बल्ले
1: बल्ले बल्ले तिया जिंदाबाद, तिया जिंदाबाद, सरदार जी बड़ा मस्का ला रहे हो अज. कुछ खास लगता है
0: अज? कुछ है
1: अज? अज ते भेणा नाल कुछ खास मस्के लग रहे हो.
3: हां जी.
1: थैंक यू सरदार जी.
3: एक गल होल.
0: हां जी. एक गल होल. की गल?
3: ਜਦੋਂ ਕਿਸੇ ਦਿਨ ਲਾਈਕ ਜਲੋ ਸੀ, ਅਮਰ ਸ਼ਟਰ ਦੇ ਬਾਲ ਖੜੇ ਸੀ, ਉਦੋਂ ਇੱਕ ਗੱਡੀ ਸਾਡੇ ਕੋਲ ਲੰਘੀ, ਜਿਹਦੇ ਰੋਡ ਤੇ ਸੀ, ਫਿਰ ਉਹਦੀ ਡਿੱਗੀ ਖੁੱਲੀ ਸੀ.
1: ਫਿਰ
3: ਉਹ ਚਿੱਲ ਗਈ, ਫਿਰ ਮੈਨੂੰ ਲੱਗਾ ਉਹਦਾ ਸਮਾਨ ਗਿਲ ਜੂਗਾ.
1: ਫਿਰ ਤੇ ਬੜਾ ਕੰਮ ਖਰਾਬ ਹੋਇਆ ਯਾਰ.
3: ਹਾਂਜੀ. ਫਿਰ ਇਸ ਜਿੱਥੇ ਸਮਾਨ ਰੋਟ ਹੀ ਗਿਲੂਗਾ ਉੱਥੇ ਐਕਸੀਡੈਂਟ ਹੀ ਹੋਣੀ. ਇਸ ਕੋਈ ਜਾਣਾ ਗੱਡੀ ਚ ਤੋਂ ਬਾਅਦ ਦੇਖਿਆ, ਫਿਰ ਉਸ ਫਿਰ ਸਟਾਪ ਹੁੰਦਾ, ਫਿਰ ਉਹ ਟੈਲ ਦੇ ਕੋਲ ਆ ਗਿਆ, ਫਿਰ
1: ਫਿਕਰਮੰਦੀ ਪੂਰੀ ਇਹਨਾਂ ਦੀ, ਸਮਾਜ ਪ੍ਰਤੀ ਪੂਰੀ ਫਿਕਰ. ਥੈਂਕ ਯੂ ਥੈਂਕ ਯੂ. ਹਾਂ ਦੀਦੀ ਨਾਲ ਕਰਾਓ ਗੱਲ ਫਿਰ. ਕਿਹੜੀ ਭੈਣ ਹੈ?
3: ਸਰਦਾਰ
1: ਜੀ ਕਿੱਦਾਂ ਦੀਆਂ ਗੱਲਾਂ ਸੁਣਾਉਂਦੇ ਸਵੇਰੇ ਸਵੇਰੇ?
0: ਸਰਦਾਰ ਜੀ ਨੇ ਪੋਲੀਟੀਸ਼ੀਅਨ ਬਣਨਾ
3: ਹੈ? ਨਹੀਂ, ਪੋਲੀਟੀਸ਼ੀਅਨ ਹੀ ਬਣਨਾ.
0: ਵੱਡੇ ਨਾਰੇ ਕਿਉਂ ਲਗਵਾਉਂਦੇ ਸਰਦਾਰ ਜੀ? ਜਿੰਦਾਬਾਦ.
3: ਆਫੀਸਰ ਬਣਨਾ ਵੀ ਜੀ ਨੇ, ਪੁਲਿਸ ਆਫੀਸਰ.
1: ਓਏ ਤੇ ਅੱਜ ਤੇ ਭੈਣਾਂ ਨਾਲ ਬੜੀ ਸੁਲਾ ਲੱਗਦੀ ਹੈ ਵੀਰ ਜੀ ਦੀ. ਹੈ ਹਾਂ, ਭੈਣ ਬੜੀ ਵਧੀਆ ਬੋਲੀ ਸੁਣਾਈ ਹੈ,
0: ਸਪੋਰਟ ਕਰ ਰਹੀ ਹੈ ਭੈਣਾਂ ਵੀ.
1: ਅੱਜ ਭੈਣਾਂ ਕੀ ਕੀਤਾ ਇਹੋ ਜਿਹਾ?
3: ਕੁਛ ਨਹੀਂ.
0: ਕੁਛ ਨਹੀਂ,
1: ਕੁਛ ਤੇ ਕੀਤਾ ਲੱਗਦਾ ਅੱਜ? ਅੱਜ ਤੇ
3: ਅਸੀਂ ਕੱਲ ਟੀਆ ਗਏ ਸੀ ਤਾਂ.
1: ਹਾਂ ਵੀਰ ਜੀ, ਬੱਸ ਚ ਕੀਤਾ ਵਾ ਤੁਸੀਂ?
3: ਫਰਾਈਡੇ ਨੂੰ ਕੀ ਪੁੱਛੋਗੇ ਬੰਦੇ ਨੂੰ? ਪੁੱਛ ਰਹੇ ਹੁਣ ਦੱਸੋ.

0: ਅੱਛਾ ਤੁਸੀਂ ਕਿਹਾ ਸੀ ਓਕੇ
1: ਅਸੀਂ ਭਿੰਡੀ ਤੇ ਕੱਦੂ ਛੱਡ ਕੇ ਖਾਧਾ ਸੀ
0: ਮੈਂ ਅਮਰੂਦ ਮੈਂ ਅਮਰੂਦ ਖਾ ਲਿਆ ਵਿਆਹ ਤੇ ਜਾਣ ਨਹੀਂ ਲਿਆ
2: ਪੈਸੇ
0: ਕਿਸੇ ਨੇ ਦਿੱਤੇ ਸੀ
2: ਤੇ ਤੁਸੀਂ ਸਾਨੂੰ ਕਿਉਂ ਨੀ ਇਨਵਾਈਟ ਕੀਤਾ ਫਿਰ ਤੁਸੀਂ ਰੇਡੀਓ ਤੇ ਕਹਿੰਦੇ
0: ਤੀਆਂ
1: ਤੇ ਨਹੀਂ ਲੈ ਕੇ ਗਏ ਪਰਿਵਾਰ ਨੂੰ ਪਰਫੋਰਮੈਂਸ ਦਿਖਾਣੀ ਹੁੰਦੀ ਹੈ
2: ਯਸ਼ਪ੍ਰੀਤ
1: ਪਾਰਟੀ
0: ਦੇਖਣ ਗਏ
2: ਆਪ
0: ਤੁਸੀਂ ਕੱਲੇ ਕੱਲੇ ਧੀਆਂ ਵੇਖ ਆਉਂਦੇ ਹੋ ਤੇ ਨਾਲੇ ਤੁਸੀਂ ਕਹਿੰਦੇ ਹੋ ਵੀ ਉੱਥੇ ਮੈਂਜ਼ ਲੋੜ ਨਹੀਂ ਆ
1: ਸਰਦਾਰ ਜੀ ਨੂੰ ਵੀ ਲੈ ਗਏ
0: ਆਪ ਤੁਸੀਂ ਉੱਥੇ ਕੰਡੀਸ਼ਨਰ ਲਾ ਦਿੰਦੇ
2: ਆ ਉੱਥੇ ਆਏ ਸੀ
0: ਉਹ ਨਹੀਂ ਉਹ ਜਿਹੜੇ ਕਰਾਉਂਦੇ ਆ ਉਹਨਾਂ ਦੇ ਮੁੰਡਿਆਂ ਹੁੰਦੇ ਆ
1: ਘਰ ਵਾਲੇ
0: ਨੂੰ ਨਹੀਂ ਆਉਣ ਦਿੰਦੇ
2: ਲੋਕਾਂ ਦੇ ਘਰ ਵਾਲੇ ਆਏ ਸੀ

0: ਇਹ ਤੇ ਕੁੜੀ ਸਾਰਾ ਹਿਸਾਬ ਤਾਂ ਨੋਟ ਕਰਕੇ ਰੱਖਦੀ ਆ ਬਈ,
1: ਖਤਰਨਾਕ ਹੈ ਮਾਮਲਾ।
0: ਕੀ ਲਿਆਇਓ ਫਿਰ, ਕੀ ਸੁਣਾਓਗੇ?
1: ਹਾਂਜੀ
2: ਬੋਲੀ।
0: ਓਕੇ
1: ਓਕੇ।
2: ਸ਼ਹਿਨਾ ਸ਼ਹਿਨਾ ਸ਼ਹਿਨਾ ਕੁੜੀਆ ਪੈਦਾ ਹੁੰਦੇ ਕੀਮਤੀ, ਕਹਿਣਾ ਕੁੜੀਆ ਪੈਦਾ ਹੁੰਦੇ ਕੀਮਤੀ, ਕਹਿਣਾ ਕੁੜੀਆ ਹੁੰਦੇ ਕੀਮਤੀ,
0: ਕਹਿਣਾ ਕੁੜੀਓ ਕਈ ਵਾਰ ਕਈ ਵਾਰ ਤਾਂ ਹੁੰਦੀਆਂ ਨੇ ਡੈਣਾ ਕੁੜੀਓ।
2: ਕੀ ਗੱਲ ਕਰਦੇ ਹੋ ਰਹੇ ਆਪਣੇ ਦੋਸਤ ਨਾਲ, ਤੇ ਮੈਨੂੰ ਲੱਗਦਾ ਗੱਲ ਕਰਦੇ ਦੈਟ ਲੋਡ ਬਾਰੇ ਗੱਲ ਕਰਦੇ।
0: ਅੱਛਾ ਲੋਡ ਬਾਰੇ, ਹਾਂ ਫਿਰ ਉਹਨਾਂ ਨੇ ਆਪਣੇ
2: ਉਹਦੇ ਨਾਲ ਹੀ ਹੱਸ ਜਾਂਦੇ।
0: ਹਾਂ ਆਪਣੇ ਕੰਮਾਂ ਦੀ ਗੱਲਾਂ ਕਰਨੀਆਂ ਉਹਨਾਂ ਨੇ।
2: ਹਾਂਜੀ ਫਿਰ ਹੱਸਦੇ ਕਿਉਂ?
0: ਹੱਸਦੇ ਫਿਰ ਉਹਨਾਂ ਨੂੰ ਕੋਈ ਹਾਸਾ ਆ ਜਾਂਦਾ ਨਾ,
1: ਉਹ ਵਾਲਾ ਗਾਣਾ ਪਸੰਦ ਹੈ ਉਹਨਾਂ ਨੂੰ, ਹੱਸਦੇ ਹੀ ਰਹਿੰਦੇ ਆ,
0: ਹੱਸਦੇ ਹੀ ਰਹਿੰਦੇ ਆ।
2: ਡੈਡਾ ਦਾ ਇੱਕ ਫਰੈਂਡ ਹੈਗਾ, ਉਹਦਾ ਨਾਮ ਹਰਮਨ ਹੈ, ਉਹਦੇ ਉਹਦਾ ਹੀ ਰੋਜ਼ ਫੋਨ ਆਉਂਦਾ, ਉਹ ਕਹਿੰਦਾ
0: ਕਹਿੰਦੇ
2: ਅੱਜ ਲੋਡ ਕੀ ਹੈ, ਵੀ ਡੈਡਾ ਕਹਿੰਦੇ ਅੱਜ ਮੈਨੂੰ ਇੱਟਾ ਆਏ, ਕਹਿੰਦੇ ਹਾਏ ਇੱਟਾ ਬਹੁਤ ਪਾਰੀ ਨੇ, ਤੁਸੀਂ ਚੱਕ ਕਿਵੇਂ ਸਕਦੇ, ਫਿਰ ਡੈਡਾ ਹੱਸ ਜਾਂਦੇ।
0: ਹਾਂ ਏਦਾਂ ਦੀਆਂ ਗੱਲਾਂ ਕਰਕੇ ਹੱਸਦੇ ਕਿ ਵਿਚਾਰੇ, ਹੋਰ ਦੱਸੋ ਕੀ ਹਾਲ।
2: ਜੋ ਅਸੀਂ ਉਹਨਾਂ ਦੀ ਗੱਲਾਂ ਕਰਦੇ ਡੈਡਾ ਹੱਸਦੇ ਵੀ ਨਹੀਂ।
0: ਓਏ ਤੁਸੀਂ ਵਿਟਾਂ ਦੀਆਂ ਗੱਲਾਂ ਕਰ ਲਿਆ ਕਰੋ। ਥੈਂਕ ਯੂ ਬੁੱਤ, ਥੈਂਕ ਯੂ ਥੈਂਕ ਯੂ। ਤੇ ਹੈਗੀ ਆਪਣੀ ਐਸ਼ਲਿਨ ਹੈਗੀ ਆ, ਐਸ਼ਲਿਨ
2: ਕਾਲ ਅੰਕਲ ਜੀ ਤੇ ਆਂਟੀ ਜੀ,
0: ਸਤਿ ਸ੍ਰੀ ਅਕਾਲ। ਐਸ਼ਲਿਨ ਜੀ ਕੀ ਹਾਲ ਹੈ,
1: ਕੀ ਹਾਲ ਚਾਲ ਹੈ,
2: ਠੀਕ ਹੈ ਤੁਹਾਡਾ ਕੀ ਹਾਲ ਹੈ?
0: ਉਹ ਸਾਡਾ ਵੀ ਠੀਕ ਹੈ, ਅੱਜ ਤੇ ਬੜੀ ਬੀਬੀ ਕੁੜੀ ਬਣੀ ਆ। ਅੱਜ ਤੇ ਬੜੇ ਵਧੀਆ ਹਾਲ ਚਾਲ ਪੁੱਛਦੀ ਆ ਕੁੜੀ, ਏ ਸਿਆਣੀ ਹੋ ਗਈ, ਉਹ ਵੱਡੀ ਹੋ ਗਈ। ਓਏ ਕੀ ਸੁਣਾਓਗੇ ਫਿਰ ਅੱਜ ਵੱਡੇ ਹੋ ਕੇ?
2: ਇੱਕ ਬੋਲੀ।
0: ਹਾਂਜੀ
2: ਬੰਨੀ ਵਾਲੀ।
0: ਹਾਂਜੀ
1: ਹਾਂਜੀ।
2: ਵੈਨ ਤੇ ਬਹਿ ਕੇ ਜੀਜਾ ਆਇਆ, ਵੈਨ ਤੇ ਬਹਿ ਕੇ ਜੀਜਾ ਆਇਆ, ਪਾ ਕੇ ਕਾਲੇ ਬੂਟ ਵੀ ਜੀਜੇ ਦੀ ਮੁੱਛਾਂ, ਕਾਲੇ ਕੁੱਤੇ ਦੀ ਪੂਛ ਵੀ
1: ਜੀਜੇ ਤੁਸੀਂ ਆਪਣੀ ਆਪਣੀ ਸੈਂਟੈਂਸ ਵਾਪਿਸ ਲੈਣਾ ਚਾਹੋਗੇ?
0: ਫਲਾਤੂਨ ਕੁੜੀਆ ਲੈ
1: ਕਮਾਲ ਕਰਤਾ ਵੀਰ ਜੀ, ਅੱਜ ਵਿਚਾਰਾ ਭੈਣਾ ਭੈਣਾ ਕਰੀ ਜਾ ਰਿਹਾ।
0: ਥੈਂਕ ਯੂ ਐਸ਼ਲਿਨ,
1: ਥੈਂਕ ਯੂ, ਹੈਵ ਅ ਨਾਈਸ ਡੇ।
0: ਬਹੁਤ ਸੋਹਣੀ ਬੋਲੀ, ਸਤਿ ਸ੍ਰੀ ਅਕਾਲ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਡਡਵਾਲ ਸਾਹਿਬ ਨੇ, ਸਤਿ ਸ੍ਰੀ ਅਕਾਲ ਡਡਵਾਲ ਸਾਹਿਬ, ਕੀ ਹਾਲ ਚਾਲ ਆ? ਕੀ ਕੀਤਾ ਫਿਰ ਵੀਕਐਂਡ ਤੇ?
2: ਬਾਬਾ ਜੀ ਗਿਆ,
0: ਯਾਰ ਬੜੇ ਕੰਮ ਪਏ ਕਰਦੇ ਤੁਸੀਂ ਤੇ, ਤੁਸੀਂ ਤੇ ਬੜੇ ਜ਼ਿੰਮੇਵਾਰ ਬੰਦੇ ਜੇ। ਲੇਟ ਹੀ ਹੋ ਗਏ ਹੈ, ਤੁਸੀਂ ਸਾਰੀ ਗੱਲ ਫਿਰ ਤੁਸੀਂ ਤਾਂ ਕਰ ਲਓ ਨਾ ਅੱਜ
1: ਉਹਨਾਂ ਦੇ ਹਿੱਸੇ ਦੀ।
2: ਅਸੀਂ ਬਹੁਤ ਵਧੀਆ ਗੱਲ ਫੋਨ ਚੁੱਕਿਆ ਸੀ,
0: ਚੁੱਕਦੇ ਰਹਿੰਦੇ ਨੀ,
1: ਲਾਈ ਗਏ ਲਾਈ ਗਏ ਚੁੱਕਿਆ ਨੀ।
0: ਚੁੱਕਦੇ ਰਹਿੰਦੇ ਨੇ
1: ਅਸੀਂ ਬੋਲੀਆਂ ਚੁੱਕਣ ਚ ਬਿਜੀ ਸੀਗੇ
0: ਹੋਰ ਫਿਰ ਕੀ ਖਾਧਾ ਅੱਜ
2: ਰੋਟੀ
0: ਓਏ ਬੱਲੇ ਰੋਟੀ ਦੇ ਨਾਲ ਸਕ੍ਰੈਂਬਲ ਐਗ ਚਿੱਲੀ ਸਕ੍ਰੈਂਬਲ ਅੱਛਾ ਬੱਚਿਆਂ ਵਾਲੀ ਸਕ੍ਰੈਂਬਲ
1: ਸਾਲਟ ਐਂਡ ਪੈਪਰ ਕੱਲਾ ਸਾਲਟ
0: ਓਕੇ ਪਰ ਤੁਸੀਂ ਬੱਚੇ ਥੋੜੀ ਹੋ ਤੁਸੀਂ ਤਾਂ ਮੁੰਡੇ ਹੋ ਯਾਰ ਵੱਡੇ ਹੋ ਗਏ ਤੁਸੀਂ ਮੈਨੂੰ ਤਾਂ ਲੱਗਦਾ ਤੁਸੀਂ ਗੱਭਰੂ ਹੋ ਗਏ ਵੱਡੇ ਹੋ ਗਏ ਯਾਰ ਨਾ ਨਿੱਕੇ ਬੱਚੇ ਥੋੜੀ ਤੁਸੀਂ ਤੁਹਾਡੀ ਤਾਂ ਪੂਰੀ ਗੱਲ ਹੈ ਤੁਹਾਡੇ ਆਹੋ ਮੈਂ ਵੇਖਿਆ ਤੁਹਾਡੇ ਬੂਟ ਕਿੱਡੇ ਵੱਡੇ ਹੋਏ ਆ ਜੂੜਾ ਕਿੱਡਾ ਵੱਡਾ ਹੋਇਆ ਤੁਹਾਡਾ ਹੈ ਮੈਂ ਤੇ ਵੇਖਿਆ ਵੀ ਤੁਹਾਡਾ ਤੇ ਜੂੜਾ ਵੀ ਸਾਹਿਬ ਜਿੱਡਾ ਹੋਇਆ ਵਾ ਪਟਕਾ ਵੀ ਤੇ ਇੱਕੋ ਜਿੱਡਾ ਆਉਂਦਾ ਜਿੱਡਾ ਵੀਰ ਜੀ ਦਾ ਪਟਕਾ ਤੇ ਓਡਾ ਹੀ ਸਾਹਿਬ ਦਾ ਪਟਕਾ
1: ਸੇਮ ਸੇਮ
0: ਸੁਖਨ ਦਾ ਹੈ ਨਾ ਪੂਰੀ ਗੱਲ ਹੈ ਯਾਰ ਪੈਂਟ ਥੋੜੀ ਜੀ ਨਿੱਕੀ ਆ ਬਾਕੀ ਤੇ ਪਟਕਾ ਵੀ ਓਡਾ ਹੀ ਵੱਡਾ ਵਾ ਜੂੜਾ ਵੀ ਓਡਾ ਵੱਡਾ ਵਾ ਹੋਰ ਇਹ ਬਿਗ ਬੋਏ ਬਣ ਗਿਆ ਹੈ ਹਾਂ ਜੂੜਾ ਕਿੱਡਾ ਵੱਡਾ ਵਾ ਤੇ ਫਿਰ ਬਿਗ ਹੋ ਗਿਆ ਨਾ ਨਿੱਕੀਆਂ ਨਿੱਕੀਆਂ ਮੁੱਛਾਂ ਵੀ ਮਾੜੀਆਂ ਮਾੜੀਆਂ ਜਿਹੀਆਂ ਆਈਆਂ ਵਾ ਹੈ ਪੂਰੀ ਗੱਲ ਆ ਮੁੰਡੇ ਗੌਰ ਕੀ ਗੱਲ ਆ ਮੁੰਡੇ ਦੀ ਪੂਰੀ ਕੀ ਸੁਣਾਓਗੇ ਫਿਰ ਅੱਜ ਪਤਾ ਨੀ ਆਏ ਭੁੱਲੀ ਗਏ ਅੱਛਾ ਬਾਜ਼ਾਰ ਹਾਂਜੀ ਬਾਰਾਂ ਗਲਾਸ ਤਿੰਨ ਚਮਚੇ ਅੱਗੇ ਅੱਗੇ ਇੱਕ ਬਣੈਣ ਤਿੰਨ ਗਮਛੇ ਬਾਰਾਂ ਅੱਛਾ ਇਹ ਬਾਜ਼ਾਰ ਤੇ ਆ ਬਾਰਾਂ ਗਲਾਸ ਤਿੰਨ ਚਮਚੇ ਬਾਰਾਂ ਗਲਾਸ ਤੇ ਤਿੰਨ ਚਮਚੇ
1: ਥੋੜੀ ਜਿਹੀ ਹਿੰਟ ਮਿਲੀ
2: ਹਿੰਟ
0: ਤੁਹਾਡੇ ਘਰ ਵੀ ਹੈਗੀ ਆ ਕਰੀਏ ਫਿਰ ਟਿਕਲ ਟਿਕਲ ਇਹਨਾਂ ਦੀ ਟਿਕਲ ਟਿਕਲ ਕਰੀਏ ਇਹਨਾਂ ਦੀ ਚਲੋ ਫਿਰ ਟਿਕਲ ਟਿਕਲ ਕਰੀਏ ਇਹਨਾਂ ਦੀ ਘੜੀ ਵਾਂਗੂ ਘੜੀ ਇਹ ਕਹਿੰਦੇ ਘੜੀ ਆ ਫਿਰ ਤੇ ਟਿਕਲ ਟਿਕਲ ਹੋਣੀ ਆ ਤੇ
1: ਚਲੋ ਫਿਰ ਹੱਸੇਗਾ ਇਹ ਚਲੋ
0: ਹੱਸ ਕੇ ਵਿਖਾ ਦੋ ਫਿਰ ਘੈਂਟ ਜਾ
1: ਵੈਰੀ ਗੁੱਡ
0: ਥੈਂਕ ਯੂ ਸਰਦਾਰ ਜੀ ਥੈਂਕ ਯੂ
1: ਯੂ ਹੈਵ ਅ ਨਾਈਸ ਡੇ
0: ਹੈਵ ਅ ਨਾਈਸ ਡੇ ਥੈਂਕ ਯੂ ਥੈਂਕ ਯੂ
1: ਅਸੀਂ ਅਜੇ ਤੱਕ ਡਿਸਾਈਡ ਹੀ ਨਹੀਂ ਕਰ ਪਾਏ ਕਿਹੜੀ ਕੰਧ ਤੇ ਲਾਣੀ ਹੈ ਤੇ ਘੜੀ ਲਾਈ ਨਹੀਂ ਅਜੇ ਤੱਕ
0: ਹੋਏ ਹੋਏ ਚਲੋ ਸਰਨ ਡਿਆ ਕੇ ਸਰਨ ਡਿਆ ਸਤਿ ਸ਼੍ਰੀ ਅਕਾਲ ਕਹਿੰਦੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਥੈਂਕ ਯੂ ਹਰਮਨ ਸਿੰਘ ਜੀ ਬਹੁਤ ਮਿਹਰਬਾਨੀ ਤੁਹਾਡਾ ਸਭ ਧੰਨਵਾਦ ਤੁਹਾਡਾ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਅੱਜ ਦੀ ਕਹਾਣੀ ਵਧੀਆ ਲੱਗੀ ਸਤਿ ਸ਼੍ਰੀ ਅਕਾਲ ਅਤੇ ਸਭ ਨੂੰ ਰੱਬ ਚੜ੍ਹਦੀ ਕਲਾ ਬਖਸ਼ੇ ਪਰਮ ਜੋਸਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਮਨਿੰਦਰ ਕੌਰ ਰੱਖੜਾ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਭੇਜਦੇ ਨੇ ਅਤੇ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਧੰਨਵਾਦ ਜੀ, ਸ਼ੁਕਰੀਆ। ਅਤੇ ਸਤਿ ਸ਼੍ਰੀ ਅਕਾਲ, ਹੈਲੋ ਜੀ, ਅਤੇ ਕਿੱਦਾਂ ਜੀ, ਅਤੇ ਗੁੱਡ ਮੋਰਨਿੰਗ ਜੀ, ਅਤੇ ਰਵੀ ਜੱਸਲ ਜੀ, ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਭੇਜਦੇ ਨੇ, ਬਹੁਤ ਮਿਹਰਬਾਨੀ ਰਵੀ ਜੀ ਤੁਹਾਡੀ, ਧੰਨਵਾਦ ਸਾਂਝ ਪਾਉਣ ਦੇ ਲਈ। ਅੰਮ੍ਰਿਤ ਭੈਣ ਜੀ ਧੰਨਵਾਦ, ਅਤੇ ਦਿੱਲੀ ਜੂਰਲਰ ਵਾਲੇ ਕਹਿੰਦੇ ਨੇ ਵੀ $180 ਹੋ ਗਿਆ ਪਤਾ ਹੀ ਪ੍ਰਤੀ 22 ਗ੍ਰਾਮ ਦੇ ਹਿਸਾਬ ਦੇ ਨਾਲ ਰੇਟ। ਮਨ ਓਏ ਬੱਲੇ ਓਏ ਬੱਲੇ, ਫਤਿਹ ਨੇ ਤੇ ਕੋਟ ਲਿਆ, ਤੇ ਜੱਸੜ ਨਾਲੋਂ ਵੀ ਵਧੀਆ ਕੋਟ ਆ ਓਏ। ਮੈਂ ਨਾਲ ਉਹਨੇ ਸਾਈਡ ਵਾਲਾ ਬੈਗ ਵੀ ਪਾਇਆ, ਪਾਸਪੋਰਟ ਵਾਲਾ ਵਿੱਚ ਪੈਸੇ ਵੀ ਪਾਏ ਹੋਣੇ ਮੇਰੇ ਹਿਸਾਬ ਨਾਲ। ਫਤਿਹ ਤੇ ਕਰਾਈ ਜਾਂਦਾ ਅੱਤ ਅੱਤ ਸਿਰਾ ਕੋਕਾ, ਮੈਨੂੰ ਲੱਗਦਾ ਗਾਣੇ 'ਚ ਮਾਡਲ ਆਊਗਾ ਮੁੰਡਾ ਛੇਤੀ। ਥੈਂਕ ਯੂ ਜਸਵਾਲ ਸਾਹਿਬ। ਹਰਚੰਦ ਸਿੰਘ ਢਿੱਲੋਂ ਜੀ ਕਹਿੰਦੇ ਬੈਰਿਕ ਬੈਰਿਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ। ਅਤੇ ਸੰਦੀਪ ਸਿੰਘ ਦੱਤਾ ਜੀ ਤੁਹਾਡਾ ਵੀ ਧੰਨਵਾਦ, ਕੁਲਬੀਰ ਕੌਰ ਜੀ ਬਹੁਤ ਬਹੁਤ ਧੰਨਵਾਦ, ਰੱਬ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਦੇਵੇ। ਅਤੇ ਹੁਣ ਆਪਾਂ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ। ਅੱਜ ਜਨਮ ਦਿਨ ਕਿਹਦਾ, ਕਹਿ ਰਹੇ ਢਿੱਲੋਂ ਸਾਹਿਬ ਕਹਿੰਦੇ ਨੇ ਕਿ ਅੱਜ ਮੇਰੀ ਮਿਸਟਰ ਇਨ ਲਾ ਪ੍ਰੀਤ ਕੌਰ ਦਾ ਜਨਮ ਦਿਨ ਹੈ, ਪਰਮਾਤਮਾ ਤੰਦਰੁਸਤੀ ਬਣਾਈ ਰੱਖੇ। ਓਕੇ, ਮੇਰੀ ਮਿਸਟਰ ਇਨ ਲਾ, ਮੇਰੀ ਸਿਸਟਰ ਇਨ ਲਾ, ਸੋਰੀ ਸੋਰੀ, ਮਾਈ ਬੈਡ। ਓਹੋ, ਸਵੇਰੇ ਸਵੇਰੇ ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਮਿਹਰਬਾਨੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਪ੍ਰੀਤ ਕੌਰ ਜੀ, ਹੈਪੀ ਬਰਥਡੇ ਟੂ ਯੂ, ਬਹੁਤ ਬਹੁਤ ਵਧਾਈਆਂ ਜੀ, ਰੱਬ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਤੰਦਰੁਸਤੀ ਦੇਵੇ ਤੁਹਾਨੂੰ। ਬਹੁਤ ਬਹੁਤ ਜਨਮ ਦਿਨ ਦੀਆਂ ਪ੍ਰੀਤ ਕੌਰ ਜੀ ਤੁਹਾਨੂੰ ਵਧਾਈਆਂ। ਅਤੇ ਹੁਣ ਲੈਂਦੇ ਤੁਹਾਡੇ ਕੋਲ ਇਜਾਜ਼ਤ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ, 1674 AM।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ, ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ, ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਸਵਾਗਤ ਹੈ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦੀ ਕਹਾਣੀ ਇਸ ਬਾਰੇ ਗੱਲ ਕਰਦੀ ਹੈ ਕਿ ਸਾਡਾ ਨਜ਼ਰੀਆ, ਜਿਵੇਂ ਦਾ ਸਾਡਾ ਨਜ਼ਰੀਆ ਹੋਊਗਾ ਉਵੇਂ ਦੀ ਸਾਨੂੰ ਸ਼ੇਪ ਮਿਲੂਗੀ। ਹਮੇਸ਼ਾ ਇੱਕੋ ਤਰ੍ਹਾਂ ਦਾ ਨਜ਼ਰੀਆ ਹਰੇਕ ਚੀਜ਼ ਨੂੰ ਲੈ ਕੇ ਕਈ ਵਾਰੀ ਤੰਗੀ ਵੀ ਦੇ ਸਕਦਾ, ਅਤੇ ਉਹਦੀ ਗੱਲ ਕਰਦੀ ਹੈ ਅੱਜ ਦੀ ਕਹਾਣੀ। ਜਪਾਨ ਦੇ ਜੈਨ ਟੈਂਪਲ, ਜਿੱਥੇ ਕੁਝ ਮੌਂਕ ਰਹਿੰਦੇ ਨੇ, ਭਿਕਸ਼ੂ ਕਹਿ ਲਓ, ਉੱਥੇ ਇੱਕ ਸਰਾਂ ਹੁੰਦੀ ਸੀ ਕਿਸੇ ਪਿੰਡ ਵਾਲੇ ਪਾਸੇ। ਉਸ ਸਰਾਂ ਨੂੰ ਦੋ ਭਰਾ, ਸਕੇ ਭਰਾ ਹੈਂਡਲ ਕਰਦੇ ਸਨ, ਉਸਦਾ ਸਾਰਾ ਬੰਦੋਬਸਤ ਚਲਾਉਂਦੇ ਸਨ। ਪਰ ਉੱਥੇ ਇੱਕ ਪ੍ਰਥਾ ਚੱਲਦੀ ਸੀ, ਜੇ ਕੋਈ ਤੁਰਦਾ ਫਿਰਦਾ ਭਿਕਸ਼ੂ ਉੱਥੇ ਆਉਂਦਾ ਅਤੇ ਜੇ ਉਹਨੇ ਉੱਥੇ ਰਾਤ ਗੁਜ਼ਾਰਨੀ ਆ ਉਸ ਟੈਂਪਲ ਦੇ ਵਿੱਚ, ਤਾਂ ਉਹਨੂੰ ਇੱਕ ਬਹਿਸ ਦਾ ਹਿੱਸਾ ਬਣਨਾ ਪਊਗਾ। ਜੇ ਉੱਥੇ ਉਹ ਬਹਿਸ ਜਿੱਤ ਜਾਣਗੇ ਤਾਂ ਉਹਨਾਂ ਨੂੰ ਮੰਦਰ ਦੇ ਵਿੱਚ ਰੁਕਣ ਦੀ ਇਜਾਜ਼ਤ ਹੈ, ਨਹੀਂ ਤਾਂ ਫਿਰ ਅੱਗੇ ਵੱਧ ਸਕਦੇ ਨੇ। ਅਤੇ ਉਸੇ ਮੰਦਰ ਦਾ ਜਾਂ ਉਸ ਸਰਾਂ ਦਾ ਸਾਰਾ ਜੋ ਦੇਖਭਾਲ ਸੀ, ਕੰਮਕਾਰ ਸੀ, ਇਹ ਦੋਵੇਂ ਭਰਾ ਹੀ ਕਰਦੇ ਸਨ। ਜਿਹੜਾ ਵੱਡਾ ਭਰਾ ਹੈ ਉਹ ਦੱਸਦੇ ਸਨ ਕਾਫੀ ਸਿਆਣਾ, ਅਤੇ ਛੋਟਾ ਜਿਹਨੂੰ ਨਲਾਇਕ ਵੀ ਮੰਨਿਆ ਜਾਂਦਾ ਸੀ ਜਾਂ ਛੋਟਾ ਹੋਣ ਕਰਕੇ ਉਸ ਦੇ ਉੱਪਰ ਇੰਨਾ ਯਕੀਨ ਨਹੀਂ ਸੀ ਕੀਤਾ ਜਾਂਦਾ। ਛੋਟਾ ਨਾਲੇ ਕੱਖ ਤੋਂ ਅੰਨਾ ਵੀ ਸੀ, ਦੇਖ ਨਹੀਂ ਸੀ ਸਕਦਾ, ਸੋ ਹਮੇਸ਼ਾ ਆਪਣੀ ਅੱਖ ਦੇ ਉੱਪਰ ਇੱਕ ਪੱਟੀ ਬੰਨ ਕੇ ਰੱਖਦਾ ਸੀ। ਇੱਕ ਸ਼ਾਮ ਕੀ ਹੁੰਦਾ ਕਿ ਇੱਕ ਭਿਕਸ਼ੂ ਜਿਹੜਾ ਉਸੇ ਪਾਸੇ ਪਿੰਡਾਂ ਵਾਲੇ ਪਾਸੇ ਕਿਸੇ ਤੁਰਿਆ ਫਿਰਦਾ ਸੀ, ਉਹ ਉਸ ਮੰਦਰ ਦੇ ਵਿੱਚ ਆਉਂਦਾ ਅਤੇ ਮੰਦਰ 'ਚ ਆ ਕੇ ਬੇਨਤੀ ਕਰਦਾ ਉਹਨਾਂ ਭਰਾਈਆਂ ਨੂੰ ਕਿ ਮੈਨੂੰ ਰਾਤ ਰੁਕਣ ਲਈ ਛੱਤ ਦਿੱਤੀ ਜਾਵੇ। ਜਿਹੜਾ ਵੱਡਾ ਭਾਈ ਹੁੰਦਾ ਕਹਿੰਦਾ, ਜੀ ਤੁਸੀਂ ਰਾਤ ਤਾਂ ਬਤੀਤ ਕਰ ਸਕੋਗੇ ਪਰ ਸਾਡੀ ਵੀ ਬੇਨਤੀ ਹੈ ਜੀ, ਇੱਕ ਜਾਂ ਪਰੰਪਰਾ ਹੈ, ਤੁਹਾਨੂੰ ਸਾਡੇ ਨਾਲ ਬਹਿਸ ਕਰਨੀ ਪਏਗੀ। ਜੇ ਤੁਸੀਂ ਬਹਿਸ ਦੇ ਜੇਤੂ ਰਹੇ ਤਾਂ ਤੁਸੀਂ ਰਾਤ ਵੀ ਰੁਕ ਸਕਦੇ ਹੋ, ਪਰ ਯਾਦ ਰੱਖਿਓ ਇਹ ਬਹਿਸ ਦੇ ਵਿੱਚ ਅਸੀਂ ਬੋਲ ਨਹੀਂ ਸਕਦੇ, ਸਿਰਫ ਇੱਕ ਦੂਜੇ ਵੱਲ ਧਿਆਨ ਦੇ ਸਕਦੇ, ਇਸ਼ਾਰੇ ਕਰ ਸਕਦੇ, ਇਹ ਬਹਿਸ ਬਿਲਕੁਲ ਚੁੱਪ ਰਹੇਗੀ। ਉਹ ਵੀ ਕਹਿੰਦਾ, ਜੀ ਠੀਕ ਹੈ। ਜਿਹੜਾ ਵੱਡਾ ਭਾਈ ਹੁੰਦਾ ਉਹ ਪਹਿਲਾਂ ਹੀ ਸਾਰੇ ਦਿਨ ਦੀਆਂ ਕੰਮਾਂ ਕਾਰਾਂ ਤੋਂ, ਪੜ੍ਹਾਈ ਤੋਂ ਥੱਕਿਆ ਹੁੰਦਾ, ਸੋ ਆਪਣੇ ਛੋਟੇ ਭਾਈ ਨੂੰ ਭੇਜ ਦਿੰਦਾ ਕਿ ਭਾਈ ਤੂੰ ਜਾ ਤੇ ਆਪ ਉਹ ਆਪਣੇ ਕੰਮੀ ਲੱਗ ਜਾਂਦਾ। ਥੋੜ੍ਹੀ ਦੇਰ ਬਾਅਦ ਵੱਡੇ ਭਰਾ ਕੋਲ ਉਹੋ ਹੀ ਮਹਾਤਮਾ ਭਿਕਸ਼ੂ ਆਉਂਦਾ ਅਤੇ ਕਹਿੰਦਾ, ਜੀ ਤੁਹਾਡਾ ਛੋਟਾ ਭਰਾ ਤਾਂ ਬੜਾ ਹੀ ਸਿਆਣਾ, ਇੰਨਾ ਸਿਆਣਾ ਕਿ ਉਹਨੇ ਮੇਰੇ ਤੋਂ ਬਹਿਸ ਵੀ ਜਿੱਤ ਲਈ, ਹੁਣ ਮੈਂ ਅੱਗੇ ਵੱਧਾਂ, ਸ਼ੁਭ ਰਾਤਰੀ। ਪਰ ਜਾਣ ਤੋਂ ਪਹਿਲਾਂ ਉਹਦਾ ਵੱਡਾ ਭਰਾ ਕਹਿੰਦਾ ਕਿ ਹੈਗਾ ਤਾਂ ਮੇਰਾ ਹੀ ਛੋਟਾ ਭਾਈ, ਮੈਨੂੰ ਵੀ ਦੱਸੋ ਜ਼ਰਾ ਕਿ ਕਿਸ ਤਰੀਕੇ ਦੀ ਬਹਿਸ, ਕਿਸ ਤਰੀਕੇ ਦੀ ਗੱਲਬਾਤ ਸੀ ਕਿ ਤੁਸੀਂ ਮੇਰੇ ਛੋਟੇ ਭਾਈ ਤੋਂ ਹਾਰ ਗਏ, ਆਪਣੀ ਉਮਰ ਤੋਂ ਕਿੰਨੇ ਛੋਟੇ ਤੋਂ ਹਾਰ ਗਏ।
ਤੇ ਭਿਕਸ਼ੂ ਦੱਸਦਾ ਕਿ ਜਦ ਮੈਂ ਤੁਹਾਡੇ ਛੋਟੇ ਭਾਈ ਦੇ ਸਾਹਮਣੇ ਆ ਕੇ ਬਹਿ ਗਿਆ ਤੇ ਅਸੀਂ ਬਹਿਸ ਦੀ ਸ਼ੁਰੂਆਤ ਕੀਤੀ ਤੇ ਮੈਂ ਉਹਦੇ ਵੱਲ ਇੱਕ ਉਂਗਲ ਕੀਤੀ, ਇੱਕ ਦਾ ਨਿਸ਼ਾਨ ਬਣਾਇਆ ਤੇ ਤੁਹਾਡੇ ਭਰਾ ਨੇ ਦੋ ਉਂਗਲਾਂ, ਉਹਦਾ ਪ੍ਰਤੀਕ ਸੀ ਵੀ ਇੱਕ ਉਂਗਲ ਵੀ ਸਾਰਾ ਕੁਝ ਇੱਕ ਹੀ ਹੈ, ਉਹ ਬੁੱਧ, ਤੇ ਤੁਹਾਡੇ ਭਰਾ ਨੇ ਦੋ ਉਂਗਲਾਂ ਚੁੱਕੀਆਂ ਜਿਵੇਂ ਉਹਨੇ ਕਿਹਾ ਹੋਵੇ ਇਕੱਲਾ ਬੁੱਧ ਨਹੀਂ, ਬੁੱਧ ਤੇ ਬੁੱਧ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਵੀ ਨੇ। ਫਿਰ ਭਿਕਸ਼ੂ ਕਹਿੰਦਾ ਕਿ ਮੈਂ ਤਿੰਨ ਉਂਗਲਾਂ ਚੁੱਕੀਆਂ, ਪਹਿਲਾ ਬੁੱਧ, ਦੂਜਾ ਉਹਦੀਆਂ ਸਿੱਖਿਆਵਾਂ ਤੇ ਤੀਜਾ ਉਹਨਾਂ ਦੇ ਸਿਧਾਂਤਾਂ ਦੇ ਚੱਲਣ ਵਾਲੇ ਅਸੀਂ ਲੋਕ। ਤੇ ਕਹਿੰਦਾ ਫਿਰ ਤੁਹਾਡੇ ਭਰਾ ਨੇ ਕੋਈ ਉਂਗਲ ਨਹੀਂ ਕੀਤੀ, ਬਸ ਮੈਨੂੰ ਇੱਕ ਮੁੱਕਾ ਵਿਖਾਇਆ ਤੇ ਮੈਨੂੰ ਇਹ ਅਹਿਸਾਸ ਹੋ ਗਿਆ ਕਿ ਇਹ ਤਿੰਨੇ ਚੀਜ਼ਾਂ ਇੱਕੋ ਹੀ ਅਹਿਸਾਸ ਚੋਂ ਆਈਆਂ ਨੇ ਤੇ ਇਸੇ ਨਾਲ ਹੀ ਮੈਂ ਉੱਠ ਕੇ ਆ ਗਿਆ ਕਿ ਉਹਨੇ ਤਾਂ ਮੇਰੀ ਬਹਿਸ ਹੀ ਖਤਮ ਕਰਤੀ ਉਹ ਮੁੱਕਾ ਦਿਖਾ ਕੇ। ਸ਼ਾਇਦ ਵੱਡੇ ਭਾਈ ਨੂੰ ਵੀ ਇੰਨਾ ਪਤਾ ਨਹੀਂ ਲੱਗਿਆ, ਥੋੜ੍ਹਾ ਪਰੇਸ਼ਾਨ ਸੀ। ਛੋਟੇ ਭਾਈ ਕੋਲ ਜਾਂਦਾ ਤੇ ਉਹਨੂੰ ਕਹਿੰਦਾ ਕਿ ਮੈਂ ਸੁਣਿਆ ਤੂੰ ਬਹਿਸ ਜਿੱਤੀ ਹੈ, ਪਰ ਛੋਟਾ ਭਾਈ ਵੀ ਅੱਗੋਂ ਜਿੱਦਾਂ ਅੱਗ ਬਬੂਲਾ ਹੋਇਆ ਪਿਆ ਸੀ ਗੁੱਸੇ ਦੇ ਵਿੱਚ, ਕਹਿਣ ਲੱਗਾ ਬਹਿਸ ਕਾਹਦੀ ਜਿੱਤੀ ਹੈ, ਉਸ ਯਾਤਰੀ ਨੂੰ ਤਾਂ ਗੱਲ ਕਰਨ ਦੀ ਅਕਲ ਹੀ ਨਹੀਂ ਸੀ। ਵੱਡਾ ਭਾਈ ਹੋਰ ਪਰੇਸ਼ਾਨ ਹੋਇਆ ਵੀ ਉਹ ਤਾਂ ਇਹਨੂੰ ਗਿਆਨੀ ਸਮਝੀ ਜਾਂਦਾ, ਉਹ ਕਹਿ ਗਿਆ ਕਿ ਤੇਰੇ ਛੋਟੇ ਭਾਈ ਨੂੰ ਗਿਆਨ ਹੀ ਬੜਾ, ਇਹ ਉਹਦੇ 'ਤੇ ਗੁੱਸਾ ਕੱਢੀ ਜਾਂਦਾ। ਛੋਟੇ ਭਾਈ ਦੀ ਆਪਣੀ ਵੱਖਰੀ ਕਹਾਣੀ ਸੀ। ਉਹ ਕਹਿੰਦਾ ਜਦੋਂ ਮੇਰੇ ਸਾਹਮਣੇ ਉਹ ਭਿਕਸ਼ੂ ਬੈਠਾ ਤੇ ਉਹਨੇ ਮੈਨੂੰ ਮਜ਼ਾਕ ਕੀਤਾ, ਉਹਨੇ ਮੈਨੂੰ ਇੱਕ ਉਂਗਲ ਦਿਖਾਈ ਕਿ ਤੇਰੀ ਇੱਕੋ ਅੱਖ ਹੈ, ਕਹਿੰਦਾ ਮੈਨੂੰ ਬੁਰਾ ਤਾਂ ਲੱਗਿਆ ਪਰ ਮੈਂ ਸੋਚਿਆ ਪਰਦੇਸੀ ਹੈ ਬੰਦਾ, ਇਹਦੇ ਨਾਲ ਥੋੜ੍ਹੀ ਤਹਿਜ਼ੀਬ ਨਾਲ ਪੇਸ਼ ਆਇਆ ਜਾਵੇ। ਮੈਂ ਉਹਨੂੰ ਦੋ ਉਂਗਲਾਂ ਦਿਖਾਈਆਂ ਕਿ ਚੱਲ ਜੇ ਮੇਰੇ ਕੋਲ ਇੱਕ ਅੱਖ ਆ ਤੇਰੇ ਕੋਲ ਤਾਂ ਦੋ ਨੇ ਨਾ, ਤੈਨੂੰ ਬਹੁਤ ਬਹੁਤ ਵਧਾਈ ਹੋਵੇ ਸੱਜਣਾ। ਕਹਿੰਦਾ ਜਦੋਂ ਉਹਨੇ ਮੈਨੂੰ ਫਿਰ ਤਿੰਨ ਉਂਗਲਾਂ ਦਿਖਾਈਆਂ ਨਾ ਤੇ ਮੈਨੂੰ ਬੜਾ ਬੁਰਾ ਲੱਗਿਆ ਕਿ ਜਿੱਦਾਂ ਉਹਨੇ ਮੇਰੀ ਗੱਲ ਦਾ ਜਵਾਬ ਦਿੱਤਾ ਹੋਵੇ ਵੀ ਹਾਂ ਮੇਰੇ ਕੋਲ ਤਾਂ ਦੋ ਅੱਖਾਂ ਨੇ ਪਰ ਕੁੱਲ ਮਿਲਾ ਕੇ ਫਿਰ ਹਾਲੇ ਵੀ ਤਿੰਨ ਹੀ ਅੱਖਾਂ ਨੇ। ਕਹਿੰਦਾ ਇਸ ਦੇ ਉੱਪਰ ਮੈਨੂੰ ਗੁੱਸਾ ਆਇਆ ਕਿ ਮੈਂ ਹਾਲੇ ਆਪਣਾ ਮੁੱਕੀ ਦੀ ਤਿਆਰੀ ਦੇ ਵਿੱਚ ਹਾਂ ਕਿ ਮੈਨੂੰ ਮਾਰਾਂ, ਪਰ ਇਸ ਤੋਂ ਪਹਿਲਾਂ ਹੀ ਉੱਠ ਕੇ ਹੱਥ ਜੋੜ ਕੇ ਸਿਰ ਝੁਕਾ ਕੇ ਤੇ ਚਲਾ ਗਿਆ। ਹੁਣ ਇੱਥੇ ਇੱਕ ਸੀਗਾ ਜਿਹਨੇ ਉਸ ਦੇ ਵਿੱਚੋਂ ਤੱਤ ਸਾਰੇ ਕੱਢਿਆ ਕਿ ਬੜੀ ਸਿਆਣਪ, ਇੱਕ ਸੀਗਾ ਜਿਹੜਾ ਹਾਲੇ ਵੀ ਗੁੱਸਾ ਕਰੀ ਬੈਠਾ ਸੀ ਕਿ ਉਹਨੇ ਮੈਨੂੰ ਉਹਨਾਂ ਕਿਹਾ, ਉਹਨੇ ਕਿਹਾ ਕਿ ਮੈਂ ਇੱਥੋਂ ਦੋ ਅੱਖਾਂ ਅਤੇ ਇੱਥੋਂ ਇੱਕੋ ਹੀ ਆ, ਦੋਵੇਂ ਬੈਠੇ ਤਾਂ ਆਪਣੇ ਸਾਹਮਣੇ ਸੀ ਪਰ ਇਹ ਦੋ ਨਜ਼ਰੀਏ ਅਤੇ ਦੋ ਨਜ਼ਰੀਏ ਦੇ ਵਿੱਚੋਂ ਕੱਢਣ ਪਾਉਣ ਨੂੰ ਕਹਿੰਦਾ ਕੁਝ। ਇੱਕ ਨੇ ਉਸ ਨਜ਼ਰੀਏ ਦੇ ਵਿੱਚੋਂ ਸਿਆਣਪ ਕੱਢੀ, ਦੂਜੇ ਨੇ ਉਸੇ ਹੀ ਨਜ਼ਰੀਏ ਦੇ ਵਿੱਚੋਂ ਗੁੱਸਾ। ਕਈ ਵਾਰੀ ਅਸੀਂ ਕਿਸੇ ਹੋਰ ਦਾ ਨਜ਼ਰੀਆ ਸਮਝਣਾ ਹੀ ਨਹੀਂ ਚਾਹੁੰਦੇ। ਬੜੀ ਸੋਹਣੀ ਗੱਲ ਆ, ਤੁਹਾਡਾ ਆਪਣਾ ਇੱਕ ਨਜ਼ਰੀਆ ਹੋ ਸਕਦਾ ਪਰ ਜਿਹੜਾ ਉਸ ਇਨਸਾਨ ਦਾ ਨਜ਼ਰੀਆ ਉਸਦੀ ਵੀ ਆਪਣੀ ਇੱਕ ਸੋਚ, ਇੱਕ ਸਮਝ, ਇੱਕ ਤਜ਼ਰਬਾ ਹੋਊਗਾ, ਆਪਾਂ ਗੱਲਾਂ ਨੂੰ ਖੋਲ੍ਹ ਕੇ ਸਮਝ ਸਕਦੇ। ਪਰ ਨਹੀਂ, ਅਸੀਂ ਝਾਟੀ ਮੂੰਹ ਵੱਟ ਲੈਂਦੇ ਹਾਂ, ਅਸੀਂ ਝਾਟੀ ਸਿਆਣੇ ਬਣ ਜਾਂਦੇ ਹਾਂ, ਉੱਠ ਕੇ ਚਲੇ ਜਾਂਦੇ ਹਾਂ ਜਾਂ ਪਾਸੇ ਹੋ ਜਾਂਦੇ, ਪਰ ਇਹ ਨਜ਼ਰੀਆ ਹੀ ਹੈ ਜਿਹੜਾ ਸਾਨੂੰ ਉਸ ਭਿਕਸ਼ੂ ਵਾਂਗੂ ਜਿਹਨੇ ਰਾਤ ਨਹੀਂ ਉੱਥੇ ਕੱਟੀ ਪਰ ਆਪਣੇ ਨਾਲ ਜ਼ਿੰਦਗੀ ਦਾ ਬੜਾ ਵੱਡਾ ਸਾਰ ਲੈ ਗਿਆ ਜੋ ਉਹਨੇ ਦੇਣਾ ਵੀ ਨਹੀਂ ਚਾਹਿਆ ਛੋਟੇ ਨੇ। ਤਾਂ ਦੂਜੇ ਪਾਸੇ ਉਹ ਛੋਟਾ ਲੜਕਾ ਜਿਹੜਾ ਉਸ ਨਜ਼ਰੀਏ ਦੇ ਵਿੱਚੋਂ, ਉਸ ਬਹਿਸ ਦੇ ਵਿੱਚੋਂ ਇਹ ਕੱਢ ਸਕਿਆ ਕਿ ਇਹਨੇ ਮੈਨੂੰ ਉਸ ਚੀਜ਼ ਦਾ ਤਾਨਾ ਮਾਰਿਆ ਜੋ ਮੇਰੇ ਕੋਲ ਹੈ ਹੀ ਨਹੀਂ।
ਪਰਨਾ ਤੇ ਭਿਕਸ਼ੂ ਦਾ ਇਹ ਨਜ਼ਰੀਆ ਸੀ ਉਸ ਵਾਸਤੇ, ਤੇ ਨਾ ਬੱਚੇ ਦਾ ਭਿਕਸ਼ੂ ਵਾਸਤੇ ਉਹ ਨਜ਼ਰੀਆ ਸੀ। ਨਜ਼ਰੀਏ ਵੱਖ ਹੋ ਸਕਦੇ ਆ ਪਰ ਉਸ ਦੇ ਵਿੱਚੋਂ ਕੱਢਣ ਪਾਉਣ ਨੂੰ ਹਮੇਸ਼ਾ ਬੜਾ ਕੁਝ ਹੁੰਦਾ। ਕੀ ਪਤਾ ਆਪਾਂ ਬਸ ਗੁੱਸਾ ਹੀ ਕੱਢਿਆ ਹੋਵੇ, ਉਹਦਾ ਇੱਕ ਹੋਰ ਪਾਸਾ ਵੀ ਹੋਵੇ, ਉਹਦਾ ਕੋਈ ਹੋਰ ਤਤਸਾਰ ਵੀ ਹੋਵੇ, ਪਰ ਅਸੀਂ ਗੁੱਸਾ ਕੱਢ ਕੇ ਕੁੜ ਬਹਿ ਗਏ। ਐਂਡ ਕੀ ਪਤਾ ਕਈ ਵਾਰੀ ਉਹਦੇ ਵਿੱਚੋਂ ਸਿਆਣਪ ਵਾਲੀ ਚੀਜ਼ ਕੱਢਣੀ ਹੋਵੇ ਕੋਈ, ਪਰ ਆਪਾਂ ਬਸ ਐਵੇਂ ਆਈ ਗਈ ਕਰਤਾ ਹੋਵੇ ਉਸ ਚੀਜ਼ ਨੂੰ, ਉਸ ਗੱਲ ਨੂੰ। ਆਸ ਕਰਦੇ ਹਾਂ ਅੱਜ ਦੀ ਇਹ ਕਹਾਣੀ, ਅੱਜ ਦਾ ਇਹ ਵਿਚਾਰ ਤੁਹਾਨੂੰ ਵਧੀਆ ਲੱਗਿਆ ਹੋਊਗਾ।

0: ਖੁੱਲਦੀ ਲੰਘ ਜਾਂਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
1: ਰਿਲੀਜ਼ਿੰਗ ਔਨ 31 ਜੁਲਾਈ।
0: ਦੱਸੋ
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: Hi man, I'm Saiko Mirbai from Manipur, Commonwealth champion, gold medalist. Sunte rahiye radio Hanji.
5: Bale bale bale.
4: Bale bale bale.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

சொல்றேன் ரேடியோ ஹாஜி.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
6: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186, 189, 492, 492 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186, 189, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਰੇਡੀਓ ਹਾਂਜੀ 1674 AM ਕਹਿੰਦੇ ਨੇ ਇੱਕ ਸੁਪਨਾ ਹੀ ਤਾਂ ਹੁੰਦਾ ਜਿਹੜੀਆਂ ਬੰਦ ਅੱਖਾਂ ਦੇ ਨਾਲ ਵੇਖਿਆ ਜਾਂਦਾ, ਖੁੱਲੀਆਂ ਅੱਖਾਂ ਦੇ ਨਾਲ ਤਾਂ ਹਕੀਕਤ ਨੂੰ ਅੰਜਾਮ ਦਿੱਤਾ ਜਾਂਦਾ। ਵਾਹ ਕਿਆ ਬਕਵਾਸ ਫਿਲੋਸਫੀਕਲ ਗੱਲਬਾਤ ਦੇ ਨਾਲ ਮੈਂ ਸ਼ੁਰੂਆਤ ਕੀਤੀ ਹੈ, ਪਰ ਬੜੀਆਂ ਚੰਗੀਆਂ ਫਿਲੋਸਫੀਕਲ ਗੱਲਾਂ ਤੇ ਬੜੀਆਂ ਚੰਗੀਆਂ ਸਾਇੰਟੀਫਿਕ ਗੱਲਾਂ ਦੇ ਨਾਲ ਪ੍ਰੋਗਰਾਮ ਡੀਪ ਟਾਕ ਲੈ ਕੇ ਡਾਕਟਰ ਸੰਦੀਪ ਕੌਰ ਜੀ ਹੋ ਗਏ ਹਾਜ਼ਰ। ਸੰਦੀਪ ਜੀ ਸਤਿ ਸ੍ਰੀ ਅਕਾਲ, ਵੈਲਕਮ, ਕੀ ਹਾਲ ਚਾਲ ਨੇ?
1: ਸ਼ਿਵਾ ਜੀ ਮੈਂ ਬਿਲਕੁਲ ਠੀਕ ਹਾਂ, ਤੁਸੀਂ ਸੁਣਾਓ ਕਿਵੇਂ ਹੋ?
0: ਬਹੁਤ ਵਧੀਆ ਜੀ। ਉਹ ਜਿਵੇਂ ਕਿਹੜੀ ਸੀਗੀ ਉਹ ਕਵਿਤਾ ਕਿ ਜ਼ਿੰਦਗੀ ਦੀ ਮੌਤ ਮੌਤ ਨਹੀਂ ਹੁੰਦੀ, ਸੁਪਨਿਆਂ ਦੀ ਮੌਤ ਮੌਤ ਹੁੰਦੀ ਹੈਗੀ ਹੈ, ਪਾਸ਼ ਦੀ।
1: ਹਾਂਜੀ ਪਾਸ਼,
0: ਸੁਪਨਿਆਂ ਦਾ ਮਰ ਜਾਣਾ ਮੌਤ ਹੁੰਦੀ ਹੈ। ਤੇ ਅੱਜ ਸੁਪਨਿਆਂ ਦੀ ਗੱਲ ਕਰਨੀ ਹੈਗੀ। ਆਪਾਂ ਪਿਛਲੀ ਵਾਰ ਮੇਰੇ ਖਿਆਲ ਦੇ ਨਾਲ ਸ਼ਾਇਦ ਹਿੰਟ ਦਿੱਤਾ ਵੀ ਸੀ, ਆਪਾਂ ਪਤਾ ਨਹੀਂ ਆਪਾਂ ਆਪਸ 'ਚ ਗੱਲ ਕੀਤੀ ਸੀ ਔਨ ਸ਼ੋਅ ਦੇ ਵਿੱਚ ਵੀ ਗੱਲ ਕੀਤੀ ਸੀ, ਪਰ ਬਹੁਤ ਸਾਰੇ ਸਰੋਤਿਆਂ ਨੂੰ ਹੁਣ ਪਤਾ ਲੱਗ ਹੀ ਗਿਆ ਨਾ ਕਿ ਪਿਛਲੀਆਂ 4-5 ਕੜੀਆਂ ਤੋਂ 4-5 ਸੀਰੀਜ਼ ਅਸੀਂ ਕੁਛ ਐਸੀਆਂ ਸਟਾਰਟ ਕੀਤੀਆਂ ਹੈਗੀਆਂ ਕਿ ਸਾਇੰਸ ਦੀ ਗੱਲ ਤਾਂ ਹੈ ਹੀ ਹੈ, ਡੀਪ ਟਾਕ ਸ਼ੋਅ ਹੈਗਾ, ਪਰ ਇੰਨੀਆਂ ਜ਼ਿਆਦਾ ਡੀਪ ਹੋ ਜਾਂਦੀਆਂ ਨੇ ਇਹ ਕਿ ਫਿਰ ਕਈ ਕਈ ਵਾਰ ਅਸੀਂ ਆਪ ਹੀ ਡੂੰਘੇ ਫਸ ਜਾਂਦੇ ਹਾਂ ਉਹਦੇ 'ਚ। ਫਿਲੋਸਫੀ ਵੀ ਵਿੱਚ ਹੁਣ ਨਾਲ ਸ਼ੁਰੂ ਕੀਤੀ ਹੈ। ਦੁਨੀਆ ਭਰ ਦੇ ਮਹਾਨ ਜਿਹੜੇ ਫਿਲੋਸਫਰ ਸੀਗੇ ਉਹਨਾਂ ਦੀਆਂ ਕੁਛ ਐਸੀਆਂ ਫਿਲੋਸਫੀਜ਼, ਕਿਉਂਕਿ ਉਹ ਸਿਰਫ ਜਿਵੇਂ ਦਰਸ਼ਨ ਸ਼ਾਸਤਰ ਕਹਿ ਲੈਂਦੇ ਹਾਂ, ਦਾਰਸ਼ਨਿਕ ਕਹਿ ਲੈਂਦੇ ਹਾਂ ਜਾਂ ਚਿੰਤਕ ਕਹਿ ਲੈਂਦੇ ਹਾਂ, ਸਿਰਫ ਇੰਨਾ ਕੁ ਨਹੀਂ ਸੀ ਜਿਹੜੇ ਪੁਰਾਣੇ ਫਿਲੋਸਫਰ ਹੋਏ ਨੇ ਜਾਂ ਜਦੋਂ ਤੋਂ ਫਿਲੋਸਫੀ ਦੀ ਸ਼ੁਰੂਆਤ ਹੋਈ ਮੰਨੀ ਜਾਂਦੀ ਹੈਗੀ ਹੈ। ਜਿਵੇਂ ਅਸੀਂ ਐਰਿਸਟੋਟਲ ਦੀ ਗੱਲ ਕੀਤੀ ਹੈ, ਸੁਕਰਾਤ ਦੀ ਗੱਲ ਕਰਾਂਗੇ ਅੱਗੇ ਚੱਲ ਕੇ, ਹੈ ਨਾ? ਸੋ ਇਹ ਸਾਰੇ ਜਦੋਂ ਫਿਲੋਸਫਰਸ ਦੀ ਗੱਲ ਆਉਂਦੀ ਹੈ ਜਾਂ ਦੁਨੀਆ ਨੂੰ ਜਦੋਂ ਦਰਸ਼ਨ ਸ਼ਾਸਤਰ ਮਿਲਣਾ ਸ਼ੁਰੂ ਹੋਇਆ, ਉਹ ਤੋਂ ਪਹਿਲਾਂ ਦਾ ਸਾਇੰਸ, ਉਸ ਡਿਊਰਿੰਗ ਦਾ ਸਾਇੰਸ ਅਤੇ ਉਹ ਤੋਂ ਬਾਅਦ ਦਾ ਹੁਣ ਅੱਜ ਕੱਲ੍ਹ ਦਾ ਸਾਇੰਸ, ਇਹ ਵੀ ਇੱਕ ਬੜਾ ਇੰਟਰਸਟਿੰਗ ਵਿਸ਼ਾ ਹੈਗਾ, ਇਸ ਕਰਕੇ ਉਹ ਵੀ ਤੁਹਾਡੇ ਤੱਕ ਲੈ ਕੇ ਆਉਂਦੇ ਹੈਗੇ। ਸੋ ਸੰਦੀਪ ਜੀ ਕਿੱਦਾਂ ਬੀਤੇ ਦਿਨ, ਕਿੱਦਾਂ ਬੀਤੀਆਂ ਰਾਤਾਂ?
1: ਮਤਲਬ ਕਿ ਉੱਠ ਕੇ ਬਾਅਦ ਚੋ ਅਸਿਊਮ ਕਰਨ ਲੱਗ ਗਈ, ਅੱਛਾ ਕੀ ਹੋ ਰਿਹਾ ਸੀ ਮੇਰੇ ਸੁਪਨੇ ਚ, ਕਿਉਂ
0: ਕੈਲਕੂਲੇਸ਼ਨਸ ਹੋਣ ਲੱਗੀਆਂ, ਹੁਣ ਬੜਾ ਕੁਝ ਪੜ ਲਿਆ ਨਾ ਤੁਸੀਂ। ਅੱਜ ਦਾ ਜਦੋਂ ਸ਼ੋਅ ਮੁਕੂਗਾ, ਆਏ ਬੈਠ ਕੇ ਤੁਸੀਂ ਵੀ ਜਿੰਨੇ ਵੀ ਸ਼ੋਅ ਸੁਣ ਰਹੇ ਹੈਗੇ ਹੋ ਬੈਠੇ, ਤੇ ਤੁਸੀਂ ਵੀ ਹੁਣ ਆਪਣੇ ਸੁਪਨਿਆਂ ਦੇ ਵੱਲ ਧਿਆਨ ਜ਼ਿਆਦਾ ਦੇਣ ਲੱਗ ਜਾਓਗੇ। ਬਹੁਤ ਸਾਰੀਆਂ ਚੀਜ਼ਾਂ ਤੁਸੀਂ ਕਹੋਗੇ, ਅੱਛਾ ਉਹ ਤਾਂ ਸ਼ੋਅ 'ਚ ਇੱਦਾਂ ਕੀਤੀਆਂ ਸੀਗੀਆਂ ਗੱਲਾਂ, ਦਾਅਵੇ ਨਹੀਂ ਹੈਗੇ, ਬਟ ਜੋ ਐਵੀਡੈਂਸ ਜਾਂ ਜਿਸ ਕਿਸਮ ਦੀਆਂ ਗੱਲਾਂ ਹੁਣ ਤੱਕ ਸਾਇੰਸ ਕਰ ਚੁੱਕਿਆ ਸੁਪਨਿਆਂ ਦੇ ਨਾਲ ਜੁੜੀਆਂ, ਡ੍ਰੀਮਸ ਦੇ ਨਾਲ ਜੁੜੀਆਂ, ਉਹ ਹੀ ਅੱਜ ਦੇ ਦਿਨ ਆਪਾਂ ਤੁਹਾਡੇ ਤੱਕ ਰੱਖਾਂਗੇ। ਸੋ ਸਭ ਤੋਂ ਪਹਿਲਾਂ ਤਾਂ ਸਵਾਲ ਮੈਂ ਦਾਗਣ ਲੱਗ ਜਾਂ ਦਾੜ, ਕਿਉਂਕਿ ਮੇਰੇ ਫਿਰ ਕੁਐਸਚਨ ਜ਼ਿਆਦਾ ਹੋ ਜਾਂਦੇ ਨੇ ਤੇ ਤੁਹਾਡੇ ਕੋਲ ਜਵਾਬ ਇੰਨੇ ਵਧੀਆ ਹੈਗੇ ਨੇ ਕਿ ਲਾਜਵਾਬ ਹੋ ਜਾਂਦੇ।
1: ਜੀ ਬਿਲਕੁਲ, ਮੈਂ ਬਸ ਇਹ ਕਹਿਣਾ ਸੀ ਕਿ ਇਹ ਹੈਗਾ ਕਿ ਅੱਜ ਦੇ ਐਪੀਸੋਡ ਦੇ ਐਂਡ ਤੋਂ ਬਾਅਦ ਐਟਲੀਸਟ ਸਾਨੂੰ ਆਪਣੇ ਸੁਪਨੇ ਆਪਣੀ ਮੂਵੀ ਜ਼ਰੂਰ ਇੱਕ ਮੂਵੀ ਵਾਂਗੂ ਜ਼ਰੂਰ ਲੱਗਣ ਲੱਗ ਜੂਗੇ, ਕਿਉਂਕਿ ਆਪਾਂ ਧਿਆਨ ਨਹੀਂ ਨਾ ਦਿੰਦੇ ਬਹੁਤ ਆਪਣੇ ਸੁਪਨੇ ਵੱਲ, ਸਮਾਂ ਦਾ ਆਇਆ ਤੇ ਚਲ ਗਿਆ ਹਨਾ ਤੇ। ਹਾਂਜੀ
0: ਵੈਸੇ ਤਾਂ ਸਾਰੇ ਅੱਖਾਂ 'ਚ ਸੁਪਨੇ ਲੈ ਕੇ ਹੀ ਆਏ ਹਾਂ, ਜਿਹੜੇ ਆਸਟ੍ਰੇਲੀਆ ਬੈਠੇ ਹੈਗੇ ਨੇ, ਜਿਹੜੇ ਇੰਡੀਆ 'ਚ ਵੀ ਬੈਠੇ ਨੇ, ਉਹ ਵੀ ਸੁਪਨੇ ਲੈ ਕੇ ਹੀ ਬੈਠੇ ਨੇ, ਆਏ ਤਾਂ ਹੈ ਨਹੀਂ, ਪਰ ਉਹ ਜਾਗਦੀਆਂ ਅੱਖਾਂ ਦੇ ਸੁਪਨੇ ਨੇ। ਜਿਹੜੇ ਸੁਪਨਿਆਂ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ ਉਹ ਹੈਗੇ ਨੇ ਕਿ ਸੁੱਤੇ ਪਏ ਹਾਂ, ਕਿਹੜੇ ਸੁਪਨੇ ਜਿਹੜੇ ਨੇ ਤੁਹਾਨੂੰ ਆਉਂਦੇ ਨੇ, ਅਤੇ ਉਹਨਾਂ ਦੇ ਨਾਲ ਜੁੜੀ ਹੋਈ ਸਾਇੰਸ ਕੀ ਕਹਿੰਦੀ, ਉਹਨਾਂ ਦੇ ਪਿੱਛੇ ਫਿਲੋਸਫੀ, ਜਾਂ ਮਤਲਬ ਫਿਲੋਸਫੀ ਤੋਂ ਪਹਿਲਾਂ ਵੀ ਸੁਪਨੇ, ਮਤਲਬ ਜਦੋਂ ਆਪਾਂ ਇਹ ਦਰਸ਼ਨ ਸ਼ਾਸਤਰ ਦੀ ਗੱਲ ਕਰਦੇ ਹੈਗੇ ਹਾਂ ਜਾਂ ਅਸੀਂ ਸੁਕਰੇਤ ਦੀ ਗੱਲ ਕਰਦੇ ਹਾਂ ਜਾਂ ਪਿਛਲੇ 'ਚ ਅਫਲਾਤੂਨ ਦੀ, ਅਰਿਸਟੋਟਲ ਦੀ ਵੀ ਗੱਲ ਕੀਤੀ ਸੀਗੀ, ਹੈ ਨਾ, ਇਹ 300-400 BC ਬਿਫੋਰ ਕ੍ਰਾਈਸਟ ਦੀ ਗੱਲ ਹੈਗੀ ਇਹ, ਉਹਨਾਂ ਤੋਂ ਪਹਿਲਾਂ ਵੀ ਬਹੁਤ ਸਾਰੀ, ਹਾਂ ਉਹ ਚੀਜ਼ਾਂ ਹੈਗੀਆਂ ਕਿ ਡਾਕੂਮੈਂਟਡ ਨਹੀਂ ਹੋਈਆਂ ਹੋਣਗੀਆਂ, ਪਰ ਦਿਨ ਤਾਂ ਉਦੋਂ ਵੀ ਹੁੰਦੀ ਸੀ, ਰਾਤ ਤਾਂ ਉਦੋਂ ਵੀ ਹੁੰਦੀ ਸੀ, ਇਨਸਾਨ ਤਾਂ ਉਦੋਂ ਵੀ ਸੀਗੇ, ਖਾਂਦੇ ਪੀਂਦੇ ਸੀ, ਸੌ ਜਾਂਦੇ ਸੀ, ਈਟ ਸਲੀਪ ਰਿਪੀਟ, ਇਸ ਪ੍ਰੋਸੈਸ ਦੇ ਵਿੱਚ ਜਿਹੜੇ ਨੇ ਉਹਨਾਂ ਨੂੰ ਸੁਪਨੇ ਵੀ ਆਉਂਦੇ ਹੋਣਗੇ, ਅਤੇ ਕੋਈ ਇਸ ਕਿਸਮ ਦੇ ਕਿੰਨੇ ਕੁਛ ਕਿੰਨੇ ਕੁ ਜਿਹੜੇ ਹੈਗੇ ਨੇ ਡਾਕੂਮੈਂਟਡ ਐਵੀਡੈਂਸ ਜਾਂ ਕੋਈ ਗੱਲ ਇਸ ਕਿਸਮ ਦੀ ਕੋਈ ਮਿਲਦੀ ਹੈਗੀ ਹੈ ਜਾਂ ਉਹਨਾਂ ਲੋਕਾਂ ਦੇ ਨਾਲ ਜੁੜੀ ਹੋਈ, ਕਿਉਂਕਿ ਉਹ ਤਾਂ ਅਕਸਰ ਜਿਹੜੇ ਸੁਪਨੇ ਹੁੰਦੇ ਸੀ ਮੈਂ ਸੁਣਿਆ ਕਿ ਕੰਧਾਂ 'ਤੇ ਉਕੇਰ ਦਿੰਦੇ ਹੁੰਦੇ ਸੀ।
1: ਹਾਂਜੀ ਬਿਲਕੁਲ, ਜਿਹੜੀ ਆਪਾਂ ਨੂੰ ਕਿਹੜੀ ਪੁਰਾਣੀ ਉਹ ਗੁਫਾਵਾਂ ਦੇ ਵਿੱਚ ਵੀ ਕਈ ਵਾਰ ਮਿਲਦੇ ਆ ਪ੍ਰਿੰਟ, ਹੋ ਸਕਦਾ ਕਿਉਂਕਿ ਉਹਨਾਂ ਦੇ ਕੋਈ ਸੁਪਨਾ ਆਇਆ ਔਰ ਉਹਨਾਂ ਨੇ ਉਹ ਚੀਜ਼ ਨਾ ਯਾਦ ਰੱਖਣ ਲਈ ਉੱਤੇ ਕਰ ਦਿੱਤੀ। ਔਰ ਜਦੋਂ ਹਿਸਟੋਰੀਕਲ ਰਿਕਾਰਡ ਦੇਖਦੇ ਹਾਂ ਬਹੁਤ ਸਾਰੇ ਹੋਰ ਜਿਹੜੀਆਂ ਸਿਵਿਲਾਈਜੇਸ਼ਨ ਜਿਵੇਂ ਇਜਿਪਸ਼ੀਅਨ ਹੈਗੀਆਂ ਉਹਨਾਂ ਦੇ ਕਾਫੀ ਰਿਕਾਰਡ ਹੈਗੇ ਸਾਂਭੇ ਹੋਏ, ਤਾਂ ਉਹਨਾਂ ਦੀ ਆਪਾਂ ਨੂੰ ਮਿਲਦੀਆਂ ਹੈਗੀਆਂ, ਉਹਨਾਂ ਦੇ ਡਾਕੂਮੈਂਟ ਮਿਲਦੇ, ਓਬਵੀਅਸਲੀ ਉਹ ਇੱਕ ਅੱਜਕੱਲ ਜਿਹੜੀ ਅਸੀਂ ਲੈਂਗੁਏਜ ਬੋਲਦੇ ਹਾਂ ਉਹਦੇ ਚ ਨਹੀਂ ਹੁੰਦੇ, ਉਹ ਦੂਜੀ ਲੈਂਗੁਏਜ ਹੁੰਦੇ ਜਿਹਨੂੰ ਜਿਹੜਾ ਡੀ ਕੋਡ ਕਰਨਾ ਵੀ ਇੱਕ ਆਪਣੇ ਆਪ ਚ ਇੱਕ ਅਲੱਗ ਗੱਲ ਹੁੰਦੀ ਆ, ਹਨਾ,
0: ਸਿੰਬੋਲਿਕ ਲੈਂਗੁਏਜ ਕਹਿ ਦਿੰਦੇ ਨੇ ਉਹਨਾਂ ਨੂੰ,
1: ਹਨਾ। ਹਾਂਜੀ, ਉਹ ਵਾਲੀ ਲੈਂਗੁਏਜ ਉਹ ਯੂਜ਼ ਕਰਦੇ ਸੀਗੇ ਜਿੱਦਾਂ ਮੋਸਟਲੀ ਫਿਲੋਸਫਰ, ਜਿੱਦਾਂ ਤੁਸੀਂ ਕਹਿ ਕਿ ਤਾਂ 2000-3000 ਸਾਲ ਪਹਿਲਾਂ ਜਿਹੜੇ ਹੋਣ ਲੱਗਿਆ ਫਿਲੋਸਫਰ, ਉਸ ਤੋਂ ਪਹਿਲਾਂ ਕਦੋਂ ਦੀ ਹਿਊਮਨ ਸਿਵਿਲਾਈਜੇਸ਼ਨ, ਜਦੋਂ ਅਸੀਂ ਆਪਣੇ ਪੋਡਕਾਸਟ ਚ ਵੀ ਗੱਲ ਕੀਤੀ ਸੀਗੀ ਕਿੰਨੇ ਹਜ਼ਾਰਾਂ ਸਾਲ ਪਹਿਲਾਂ, ਹਨਾ, 10,000 ਸਾਲ ਜਿਹੜਾ ਜਿੰਨੇ ਵੀ ਸਾਲ ਪਹਿਲਾਂ ਹਿਊਮਨ ਬੀਂਗ ਜਿਹੜਾ ਅਫਰੀਕਾ ਤੋਂ ਬਾਕੀ ਜਿਹੜੀ ਆ ਵਰਲਡ ਦੇ ਵਿੱਚ ਚਲਿਆ ਗਿਆ, ਸੋ ਉਸ ਤੋਂ ਪਹਿਲਾਂ ਵੀ ਜਿਹੜੇ ਆ 2000 ਸਾਲ ਤੋਂ ਪਹਿਲਾਂ ਵੀ ਕਾਫੀ ਜਿਹੜੇ ਹਿਊਮਨ ਸਾਡੇ ਸੀਗੇ ਪੂਰੇ ਵਰਲਡ ਦੇ ਵਿੱਚ ਸੀਗੇ, ਔਰ ਉਹਨਾਂ ਨੂੰ ਵੀ ਅਫਕੋਰਸ ਸੁਪਨੇ ਆਉਂਦੇ ਸੀਗੇ, ਬਟ ਕਿਉਂਕਿ ਉਸ ਟਾਈਮ ਅਸੀਂ ਇੰਨਾ ਫਿਲੋਸਫੀਕਲੀ ਨਹੀਂ ਸੋਚਦਾ ਸੀ ਕੋਈ, ਤਾਂ ਮੋਸਟਲੀ ਉਸ ਟਾਈਮ ਰਿਲੇਟ ਕਰ ਦਿੰਦੇ ਸੀ ਸੁਪਨਿਆਂ ਨੂੰ ਕਿ ਕੋਈ ਗੋਡ ਦੇ ਵੱਲੋਂ ਸੁਪਨਾ ਆਇਆ, ਜੇ ਕਿਸੇ ਨੂੰ, ਹਨਾ, ਕੋਈ ਬੰਦੇ ਨੂੰ ਸੁਪਨਾ ਆਉਂਦਾ ਤਾਂ ਉਹ ਸੋਚਦਾ ਸੀਗਾ ਕਿ ਮੈਨੂੰ ਰੱਬ ਦੇ ਵੱਲੋਂ ਇਹ ਸੁਨੇਹਾ ਮਿਲਿਆ ਜੇ ਕੋਈ ਵੀ ਚੀਜ਼ ਆਈ, ਕਿਉਂਕਿ ਉਹੀ ਚੀਜ਼ ਮੋਸਟਲੀ ਉਸ ਟਾਈਮ ਹੁੰਦੀ ਸੀ, ਰਿਲੀਜਨ ਹੀ ਸਭ ਤੋਂ ਪਹਿਲਾਂ ਆਇਆ, ਹਨਾ। ਤੇ ਉਸ ਤੋਂ ਇਲਾਵਾ ਜਿਹੜੇ ਰਾਜੇ ਵਗੈਰਾ ਹੁੰਦੇ ਸੀਗੇ, ਕਿੰਗ ਹੁੰਦੇ ਸੀ, ਜਾਂ ਕੋਈ ਹੋਰ ਜਿਹੜੇ ਆ ਸੋਸਾਇਟੀ ਦੇ ਕੋਈ ਵੱਡੇ ਲੈਵਲ ਦੇ ਜਿਹੜੇ ਲੋਕ ਹੁੰਦੇ ਸੀ, ਉਹ ਥੋੜਾ ਜਿਹਾ ਮੈਨੂਪੁਲੇਟ ਵੀ ਕਰਦੇ ਸੀ ਲੋਕਾਂ ਨੂੰ ਇਹਨਾਂ ਚੀਜ਼ਾਂ ਨੂੰ ਲੈ ਕੇ ਕਿ ਮੈਨੂੰ ਰੱਬ ਨੇ ਭੇਜਿਆ ਹੈਗਾ। ਵੈਸੇ ਅੱਜ ਕੱਲ ਵੀ ਲੋਕ ਕਰ ਦਿੰਦੇ ਹੈਗੇ ਆ ਨਾ, ਨਾਨ ਬਾਇਓਲੋਜੀਕਲ, ਬਟ ਉਹ ਪੁਰਾਣੇ ਪਹਿਲਾਂ ਜ਼ਿਆਦਾ ਸੀਗੇ, ਹੁਣ ਲੋਕ ਸਮਝ ਜਾਂਦੇ ਆ ਕਿ ਜੋ ਵੀ ਚੱਲਦਾ, ਹਨਾ। ਤੇ ਉਹ ਪਹਿਲਾਂ ਏਦਾਂ ਕਰਕੇ ਥੋੜਾ ਜਿਹੜੇ ਸੀਗੇ ਰਾਜੇ ਆਪਣੇ ਆਪ ਨੂੰ ਕਰ ਦਿੰਦੇ ਹੁੰਦੇ ਸੀ ਅੱਗੇ ਕਿ ਮੈਨੂੰ ਰੱਬ ਨੇ ਭੇਜਿਆ ਤੁਹਾਡੀ ਸੇਵਾ ਕਰਨ ਲਈ, ਜਾਂ ਮੇਰੀ ਫੈਮਿਲੀ ਨੂੰ ਜਿਹੜਾ ਤੁਹਾਡੇ ਜਿਹੜਾ ਸੇਵਾ ਕਰਨ ਲਈ ਭੇਜਿਆ ਗਿਆ, ਹਨਾ। ਤੇ ਓਦਾਂ ਕਰਕੇ ਜਿਹੜਾ ਲੋਕਾਂ ਨੂੰ ਕਰਦੇ ਸੀ, ਤਾਂ ਮੋਸਟਲੀ ਜਿਹੜਾ ਏਦਾਂ ਹੀ ਜਿਹੜਾ ਰੱਬ ਨਾਲ ਹੀ ਰਿਲੇਟ ਕੀਤਾ ਜਾਂਦਾ ਸੀ ਕਿ ਦੇਵਤਿਆਂ ਨੇ ਕੋਈ ਭੇਜਿਆ ਮੈਸੇਜ ਤਾਂ ਤੁਹਾਨੂੰ ਸੁਪਨਾ ਆਇਆ। ਔਰ ਈਵਨ ਗ੍ਰੀਕ ਦੇ ਵਿੱਚ ਜਿਹੜਾ ਕਹਿੰਦੇ ਟੈਂਪਲ ਵੀ ਹੁੰਦੇ ਸੀ ਜਿਹਨਾਂ ਨੂੰ ਡ੍ਰੀਮ ਟੈਂਪਲਸ ਕਹਿੰਦੇ ਸੀਗੇ, ਤਾਂ ਉਹਨਾਂ ਟੈਂਪਲਸ ਦੇ ਵਿੱਚ ਲੋਕ ਜਾਂਦੇ ਸੀ, ਰਿਚੁਅਲ ਸੀਗੇ ਪ੍ਰੋਪਰ, ਉਹ ਉਹਨਾਂ ਟੈਂਪਲ ਦੇ ਵਿੱਚ ਇੱਕ ਅਲੱਗ ਤੋਂ ਕਮਰਾ ਜਿਹੜਾ ਬਣਿਆ ਹੁੰਦਾ ਸੀ ਜਿਹੜਾ ਡ੍ਰੀਮਸ ਲੈਣ ਲਈ ਹੀ ਪਰਟੀਕੁਲਰ ਕਮਰਾ ਸੀ ਨਾ, ਤਾਂ ਪ੍ਰੋਪਰ ਰਿਚੁਅਲ ਪਹਿਲਾਂ ਫੋਲੋ ਕਰਦੇ ਸੀ, ਉਹ ਮੰਦਰ ਚ ਜਾਂਦੇ ਸੀ ਆਪਣਾ, ਅੱਜ ਵੀ ਜੋ ਆਪਾਂ ਕਰਦੇ ਹਾਂ ਜਾ ਕੇ ਇਸ਼ਨਾਨ ਕਰਦੇ ਹਾਂ ਸਾਰਾ ਕੁਛ, ਹੈ ਨਾ, ਆਪਣੇ ਆਪ ਨੂੰ ਸਾਫ਼ ਕਰਦੇ ਸੀਗੇ, ਤੇ ਫਿਰ ਉਹ ਰਾਤ ਨੂੰ ਉੱਥੇ ਸੌਂ ਜਾਂਦੇ ਸੀਗੇ, ਔਰ ਉਹ ਐਜ਼ਿਊਮ ਕਰਦੇ ਸੀਗੇ ਕਿ ਜਿਹੜਾ ਉੱਥੇ ਉਹਨਾਂ ਦਾ ਮੈਡੀਸਿਨ ਦਾ ਦੇਵਤਾ ਜਿਹੜਾ ਵੀ ਮੰਨਦੇ ਸੀਗੇ ਕਿ ਉਹ ਜੇ ਤੁਹਾਡੇ ਤੇ ਮਿਹਰਬਾਨ ਹੋਊਗਾ ਤਾਂ ਤੁਹਾਨੂੰ ਸੁਪਨਾ ਆਊਗਾ, ਔਰ ਮਤਲਬ ਤੁਹਾਨੂੰ ਕੋਈ ਡਿਜ਼ੀਜ਼ ਆ ਤਾਂ ਹੀਲ ਹੋ ਜੂਗੀ, ਹੈ ਨਾ। ਫਿਰ ਉਸ ਤੋਂ ਬਾਅਦ ਨੈਕਸਟ ਡੇ ਜਿਹੜੇ ਉੱਥੇ ਪ੍ਰੀਸਟ ਹੁੰਦੇ ਸੀਗੇ, ਉਹ ਉਸ ਉਹਨਾਂ ਸੁਪਨੇ ਦੀ ਇੰਟਰਪ੍ਰੀਟੇਸ਼ਨ ਵੀ ਕਰਦੇ ਹੁੰਦੇ ਸੀ ਕਿ ਕੀ ਮਤਲਬ ਹੋ ਸਕਦਾ ਤੁਹਾਡੇ ਸੁਪਨੇ ਦਾ। ਔਰ ਫਿਰ ਜਿੱਦਾਂ ਬਾਈ ਚਾਂਸ ਜਿਹੜਾ ਕਿਸੇ ਦਾ ਮੰਨ ਲਓ ਸੁਪਨਾ ਸੱਚ ਹੋ ਗਿਆ, ਹਨਾ, ਤਾਂ ਉਹ ਫਿਰ ਜਿੱਦਾਂ ਅੱਜ ਵੀ ਆਪਾਂ ਕਰਦੇ ਆ ਕਿ ਚੜਾਉਂਦੇ ਆ ਕੁਛ ਵੀ, ਹੈ ਨਾ, ਮੰਦਰਾਂ ਚ ਗੁਰਦੁਆਰਿਆਂ ਚ, ਸੇਮ ਏਦਾਂ ਉੱਥੇ ਵੀ ਉਹ ਚੜਾਉਂਦੇ ਸੀ, ਤਾਂ ਉਹ ਸਪੈਸ਼ਲ ਟੈਂਪਲ ਵੀ ਹੁੰਦੇ ਸੀਗੇ ਡ੍ਰੀਮਸ ਦੇ ਲਈ ਹੀ ਬਣੇ ਹੋਏ ਕਿ ਤੁਹਾਨੂੰ ਵਧੀਆ ਡ੍ਰੀਮ ਆਉਣ ਜਾਂ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਉਹ ਤੁਹਾਨੂੰ ਡ੍ਰੀਮ ਦੇ ਵਿੱਚ ਕੁਛ ਦੱਸਿਆ ਜਾਵੇ ਤੇ ਤੁਹਾਡੀ ਪ੍ਰੋਬਲਮ ਕਿਉਰ ਹੋ ਜਾਵੇ, ਹਨਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਫਿਲੋਸਫੀ ਤੋਂ ਪਹਿਲਾਂ ਜਿਹੜੀਆਂ ਸੁਪਨਿਆਂ ਦੇ ਬਾਰੇ ਚ ਲੋਕ ਸੋਚਦੇ ਸੀਗੇ, ਬਟ ਅਫਕੋਰਸ ਜਦੋਂ ਕੁਛ ਕੁ ਫਿਲੋਸਫਰ ਆਏ ਉਹਨਾਂ ਨੇ ਫਿਰ ਥੋੜਾ ਰੈਸ਼ਨਲੀ ਸੋਚਣਾ ਸ਼ੁਰੂ ਕੀਤਾ ਕਿ ਕਿਉਂ ਆਉਂਦੇ ਆ, ਜਿਹਨਾਂ ਦੀ ਅਸੀਂ ਗੱਲ ਕਰਾਂਗੇ ਅੱਗੇ।
0: ਪਰ ਉਹ ਹੁਣ ਵੀ ਮੇਰੇ ਖਿਆਲ ਦੇ ਨਾਲ ਸੰਦੀਪ ਜੀ ਉਹ ਕੰਟੀਨਿਊ ਹੈਗੇ। ਇਨਫੈਕਟ ਆਪਾਂ 2000-2500 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਕਿ ਫਿਲੋਸਫਰ ਆਏ ਜਾਂ ਉਸ ਤੋਂ ਬਾਅਦ ਸਾਇੰਸਦਾਨ ਵੀ ਆਏ। ਇਨਫੈਕਟ ਹਾਂ, ਹੁਣ ਅੱਜ ਕੱਲ੍ਹ ਵਾਈਕਿੰਗ ਦੀ ਬਹੁਤ ਜ਼ਿਆਦਾ ਗੱਲ ਹੋ ਰਹੀ ਹੈ, ਨਾਰਵੇ ਦੀ ਟੀਮ ਸੌਕਰ ਦੇ ਵਿੱਚ ਆ ਰਹੀ ਹੈ, ਪਰ ਉਹਦੇ 'ਚ ਇਹ ਗੱਲ ਬੜੀ ਆਉਂਦੀ ਹੈ ਕਿ ਜਿਵੇਂ ਹੁਣ ਉਹ ਵਾਈਕਿੰਗ ਸੀਰੀਜ਼ ਵੀ ਆ, ਹੋਰ ਵੀ ਜਿੰਨੀਆਂ ਵੀ ਫਿਲਮਾਂ ਆਪਾਂ ਦੇਖੀ ਜਾਂਦੇ ਹਾਂ, ਹੋਰ ਵੀ ਜਿੰਨੇ ਵੀ ਦੇਖੇ ਨੇ, ਦਰਸ਼ਨ ਸ਼ਾਸਤਰ ਪੜ੍ਹੋ ਤੁਸੀਂ ਜਾਂ ਸਾਡੇ ਧਾਰਮਿਕ ਗ੍ਰੰਥ ਪੜ੍ਹ ਲਓ, ਹੈ ਨਾ, ਉਹਦੇ 'ਚ ਸੁਪਨਿਆਂ ਦੇ ਆਧਾਰ ਦੇ ਉੱਤੇ ਪੂਰੀ ਦੀ ਪੂਰੀ ਕਹਾਣੀ ਰਚੀ ਜਾ ਜਾਂਦੀ ਹੁੰਦੀ ਸੀ। ਜਿਵੇਂ ਕੈਕਈ ਨੂੰ ਸੁਪਨਾ ਆਇਆ ਕਿ ਮੇਰੇ ਤੋਂ ਮੇਰਾ ਰਾਜ ਖੋਲਿਆ ਜਾਊਗਾ, ਤਾਂ ਉਹਨੇ ਜਿਹੜਾ ਰਾਜਾ ਦਸ਼ਰਥ ਤੋਂ ਜਿਹੜਾ ਇੱਕ ਸੰਕਲਪ ਲੈ ਲਿਆ ਕਿ ਮੇਰੇ ਪੁੱਤਰ ਬੈਠਣਗੇ ਗੱਦੀ 'ਤੇ, ਹੈ ਨਾ, ਰਾਮ ਜੀ ਨੂੰ ਭੇਜ ਦਿਓ। ਜਾਂ ਫਿਰ ਜਿਹੜੇ ਮਹਾਭਾਰਤ ਦੇ ਵਿੱਚ ਵੀ ਇਸੇ ਤਰੀਕਿਆਂ ਦੇ ਨਾਲ ਧ੍ਰਿਤਰਾਸ਼ਟਰ ਜਿਹੜੇ ਸੀ ਉਹ ਸੁਪਨੇ ਲੈਂਦੇ ਸੀ। ਵਾਈਕਿੰਗ ਸੀਰੀਜ਼ ਦੀ ਆਪਾਂ ਗੱਲ ਕਰਦੇ ਹਾਂ, ਉਹਦੇ 'ਚ ਵੀ ਇਹ ਦਿਖਾਉਂਦੇ ਨੇ ਕਿ ਇੱਕ ਬੜਾ ਬਜ਼ੁਰਗ ਬੰਦਾ ਉਹਨਾਂ ਦਾ, ਅਤੇ ਉਹ ਦੇਖ ਲੈਂਦਾ ਰਾਤ ਨੂੰ, ਅਤੇ ਉਹ ਫਿਰ ਦੱਸ ਦਿੰਦਾ ਵੀ ਇਹਦੀ ਮੌਤ ਹੋਣੀ ਹੈ, ਅਤੇ ਇੱਥੇ ਫਲਾਣੇ ਰਾਜੇ ਨੇ ਆ ਜਾਣਾ, ਅਤੇ ਇਹਦਾ ਰਾਜ ਭਾਗ ਹੋਊਗਾ ਇਹਦਾ ਨਹੀਂ। ਸੋ ਉਹਨਾਂ ਚੀਜ਼ਾਂ ਨੂੰ ਉਹ ਮੰਨਦੇ ਵੀ ਹੁੰਦੇ ਸੀਗੇ, ਹੈ ਨਾ। ਅਤੇ ਜਾਂ ਤਾਂ ਉਹੀ ਗੱਲ ਵੀ ਜਿਵੇਂ ਤੁਸੀਂ ਕਹਿ ਦਿੰਦੇ ਹੋ ਕਿ ਆਉਂਦੇ ਬਾਕੀਆਂ ਨੂੰ ਵੀ ਹੋਣਗੇ, ਪਰ ਉਹ ਕਹਿੰਦੇ ਹੋਣਗੇ ਵੀ ਲੈ ਮੈਂ ਦੱਸਿਆ, ਉਹਨਾਂ ਨੇ ਕਹਿਣਾ ਤੂੰ ਵੱਡਾ ਉੱਥੇ ਪੰਡਿਤ ਬਣਿਆ ਹਨਾ।
1: ਹਾਂਜੀ ਨਹੀਂ, ਇੱਕ ਮੈਥਮੈਟੀਸ਼ੀਅਨ ਜਿਹੜੇ ਆਪਣੇ ਹੋਏ ਰਾਮਾਨੁਜਨ, ਸ਼੍ਰੀ ਨਿਵਾਸ ਰਾਮਾਨੁਜਨ, ਉਹ 1887 ਚ ਉਹਨਾਂ ਦਾ ਬਰਥ ਹੋਇਆ ਸੀ। ਉਹ ਇੰਡੀਆ ਦੇ ਮਤਲਬ ਵਰਲਡ ਦੇ ਮਤਲਬ ਬਹੁਤ ਵੱਡੇ ਮੈਥਮੈਟੀਸ਼ੀਅਨ ਹੈਗੇ ਹਨਾ। ਉਹਨਾਂ ਨੇ ਜਦੋਂ ਉਹਨਾਂ ਦੀ ਮੰਮੀ ਜਿਹੜੇ ਸੀਗੇ ਉਹ ਨਹੀਂ ਮੰਨਦੇ ਸੀਗੇ ਉਹਨਾਂ ਨੂੰ ਅਮੈਰੀਕਾ ਭੇਜਣ ਨੂੰ ਉਸ ਟਾਈਮ ਦੇ ਵਿੱਚ, ਮਤਲਬ 19th century ਦੇ ਵਿੱਚ, ਤਾਂ ਉਹ ਨਹੀਂ ਭੇਜਦੇ ਸੀਗੇ। ਬਟ ਉਹਨਾਂ ਨੂੰ ਫਿਰ ਆਈ ਥਿੰਕ ਉਹਨਾਂ ਦੀ ਮੰਮੀ ਨੂੰ ਜਾਂ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਸੁਪਨਾ ਆਇਆ, ਜਿਹੜੀ ਦੇਵੀ ਨੂੰ ਉਹ ਮੰਨਦੇ ਸੀਗੇ, ਕਿ ਉਹਨਾਂ ਉਸ ਦੇਵੀ ਨੇ ਕਿਹਾ ਉਹਨੂੰ ਕਿ ਇਹਨੂੰ ਜਾਣ ਦਿਓ ਹਨਾ। ਤੇ ਉਹ ਗਿਆ, ਉਹ ਮਤਲਬ ਐਜ਼ ਏ ਮਤਲਬ ਮੈਥਮੈਟੀਸ਼ੀਅਨ ਸੀਗਾ, ਬਟ ਉਹ ਮੰਨਦਾ ਸੀ। ਆਫਕੋਰਸ ਜਿਹੜਾ ਹੁਣ ਸਾਡੇ ਕੋਲ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਸੀ, ਐਪੀਸੋਡ ਚ ਗੱਲ ਵੀ ਕਰਾਂਗੇ ਕਿ ਕਿਉਂ ਸੁਪਨੇ ਸਾਨੂੰ ਇੰਨੇ ਜਿਹੜੇ ਆ, ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਨੂੰ, ਕਿਉਂਕਿ ਸਾਡੇ ਦਿਮਾਗ ਚ ਜੋ ਵੀ ਗੱਲਾਂ ਘੁੰਮਦੀਆਂ ਹਨਾ, ਤੇ ਉਹ ਆਪਾਂ ਦੇਖਾਂਗੇ। ਬਟ ਇੱਕ ਸਾਇੰਟਿਸਟ ਸੀ, ਬਾਕੀ ਵੀ ਜਿੱਦਾਂ ਤੁਸੀਂ ਕਿਹਾ ਕਿ ਹਿਸਟਰੀ ਚ ਹੁੰਦਾ ਸੀ, ਔਰ ਸਿਰਫ ਇਹ ਇਹਨਾਂ ਦੇਵੀ ਔਰ ਉਹਨਾਂ ਦਾ ਨਹੀਂ ਸੀ, ਇਹ ਵੀ ਸੋਚਦੇ ਸੀ ਕਿ ਜਿਹੜਾ ਸਾਨੂੰ ਫਿਊਚਰ ਦੇ ਬਾਰੇ ਚ ਵੀ ਇਹ ਦੱਸਦੇ ਆ ਸੁਪਨੇ, ਕਿ ਜਿੱਦਾਂ ਤੁਸੀਂ ਕਿਹਾ ਕਿ ਮੰਨ ਲਓ ਸੁਪਨੇ ਚ ਕਿਸੇ ਨੂੰ ਦੱਸਦਾ ਕਿ ਕੱਲ ਨੂੰ ਤੂੰ ਮਰ ਜਾਣਾ ਜਾਂ ਕੁਛ ਵੀ ਐਵੇਂ ਦਾ ਹਨਾ, ਤਾਂ ਉਹ ਸਾਰੀ ਜਿਹੜਾ ਇਹ ਵੀ ਸੋਚਦੇ ਸੀ ਕਿ ਫਿਊਚਰ ਵੀ ਸਾਨੂੰ ਦੱਸਿਆ ਜਾਂਦਾ ਸੁਪਨੇ ਦੇ ਵਿੱਚ।
0: ਓਕੇ, ਤੇ ਆਪਾਂ ਵੈਸੇ ਪਿਛਲੇ 2-3 ਐਪੀਸੋਡ ਦੇ ਵਿੱਚ ਪਰਟੀਕੂਲਰ ਫਿਲਾਸਫਰਸ ਜਿਹੜੇ ਸੀਗੇ ਉਹਨਾਂ ਦੀ ਇੱਕ 2 ਫਿਲਾਸਫੀ, ਮਤਲਬ ਉਹਨਾਂ ਦੀ ਕੋਈ ਇੱਕ ਥਿਊਰੀ ਜਿਹੜੀ ਉਹਨਾਂ ਨੇ ਸੁਜੈਸਟ ਕੀਤੀ ਸੀ ਉਹਦੇ 'ਤੇ ਗੱਲ ਕਰਦੇ ਹੁੰਦੇ ਸੀ। ਸੁਪਨਿਆਂ ਦੇ ਬਾਰੇ ਕਿਸੇ ਪਰਟੀਕੂਲਰ ਫਿਲਾਸਫਰ ਨੇ ਬੋਲਿਆ ਉਹਦੀ ਵੱਲ ਬਾਰੇ ਗੱਲ ਕਰਨੀ ਹੈ, ਜਾਂ ਪੁਰਾਤਨ ਸਮਿਆਂ ਦੇ ਵਿੱਚ ਫਿਲਾਸਫਰ ਨੇ ਕਦੇ ਇਹਦੇ ਬਾਰੇ ਕਦੇ ਕੁਛ ਕਿਹਾ?
1: ਹਾਂਜੀ ਹਾਂਜੀ ਬਿਲਕੁਲ, ਅੱਜ ਅਸੀਂ ਜਿੱਦਾਂ ਸਾਡਾ ਅਰਿਸਟੋਟਲ ਦਾ ਸਾਡਾ ਫੇਵਰਟ ਹੈਗਾ, ਉਹ ਤਾਂ ਹਰ ਜਿਹੜਾ ਕੋਈ ਵੀ ਕੋਨਸੈਪਟ ਹੋਵੇ ਉਹਦੇ ਵਿੱਚ ਆਈ ਜਾਂਦਾ। ਬਟ ਉਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਪਲੇਟੋ ਦੀ ਜਾਂ ਹੋਰ ਦੀ। ਸੋ ਜਿੱਦਾਂ ਮੈਂ ਪਹਿਲਾਂ ਕਿਹਾ ਹੀ ਹੈ ਕਿ ਪਹਿਲਾਂ ਇੱਦਾਂ ਮੰਨਦੇ ਸੀ ਕਿ ਜਿਹੜਾ ਇਹ ਕੋਈ ਰੱਬੀ ਜਿਹੜੀ ਜਿਹੜੀ ਪਾਵਰ ਹੈਗੀ ਆ, ਜਿਹੜੀ ਸਾਨੂੰ ਸੁਪਨੇ ਆਉਂਦੇ ਆ। ਬਟ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਟਾਈਮ ਲੰਘਦਾ ਜਾਂਦਾ, ਤਾਂ ਬਹੁਤ ਸਾਰੇ ਲੋਕ ਐਵੇਂ ਹੁੰਦੇ ਆ ਜਿਹੜੇ ਚੀਜ਼ਾਂ ਨੂੰ ਕੁਐਸਚਨ ਕਰਦੇ ਆ ਹਨਾ। ਉਹਨਾਂ ਨੂੰ ਲੱਗਦਾ ਕਿ ਨਹੀਂ ਐਵੇਂ ਨਹੀਂ ਹੋ ਸਕਦਾ, ਕਿਉਂ ਇਹ ਚੀਜ਼ਾਂ ਹੋਈਆਂ। ਤੇ ਇਹਨਾਂ ਦੇ ਵਿੱਚੋਂ ਇਹ ਜਿਹੜੇ ਸਾਡੇ ਕੁਛ ਜਿਹੜੇ ਸੀਗੇ ਫਿਲੋਸਫਰ, ਜਿਵੇਂ ਸਾਡਾ ਮੈਂ ਦੱਸਿਆ ਹੀ ਆ ਕਿ ਮੰਨਦੇ ਸੀ ਦੇਵਤਿਆਂ ਦੀ ਆਵਾਜ਼। ਬਟ ਜਿਹੜਾ ਸਾਡਾ ਇੱਕ ਫਰੋਇਡ ਕਰਕੇ ਫਿਲੋਸਫਰ ਸੀਗਾ, ਔਰ ਪਲੇਟੋ ਜਿਹੜਾ ਅਰਿਸਟੋਟਲ ਦਾ ਗੁਰੂ ਸੀਗਾ, ਪਹਿਲਾਂ ਉਹਦੀ ਜੇ ਮੈਂ ਗੱਲ ਕਰਾਂ, ਉਹ ਵੀ ਇਹੀ ਸੋਚਦਾ ਸੀ ਕਿ ਜਿਹੜਾ ਸਾਡਾ ਮਾਇੰਡ ਹੈਗਾ ਇਹ ਕੋਈ ਜਿਹੜੀ ਬਹੁਤ ਆਰਡੀਨਰੀ ਚੀਜ਼ ਨਹੀਂ ਹੈਗੀ, ਇਹਦੇ ਅੰਦਰ ਜਿਹੜੀਆਂ ਡਿਫਰੈਂਟ ਡਿਫਰੈਂਟ ਪਾਵਰਸ ਜਿਹੜੀਆਂ ਕੰਮ ਕਰਦੀਆਂ ਆ, ਤੇ ਇੱਕ ਲੌਜਿਕ ਆ ਜਿਹੜਾ ਸਾਨੂੰ ਸੋਚਣ ਲਈ ਜਾਂ ਫੈਸਲੇ ਜੋ ਵੀ ਆਪਾਂ ਡਿਸੀਜਨ ਲੈਂਦੇ ਹਾਂ ਜਾਂ ਆਪਣੇ ਆਪ ਨੂੰ ਕੰਟਰੋਲ ਕਰਨੇ ਆ, ਉਹਨਾਂ ਨੂੰ ਕਾਬੂ ਕਰਨ ਚ ਜਿਹੜੀ ਸਾਨੂੰ ਹੈਲਪ ਕਰਦਾ ਹਨਾ। ਕੋਈ ਇੱਕ ਪਾਸੇ ਜਿਹੜਾ ਅਸੀਂ ਲੌਜੀਕਲੀ ਸੋਚਦੇ ਹਾਂ, ਤੇ ਦੂਜੇ ਪਾਸੇ ਸਾਡੀਆਂ ਵਿਸ਼ਿਜ਼ ਹੋ ਗਈਆਂ, ਸਾਨੂੰ ਜੋ ਡਰ ਲੱਗਦਾ ਹੈ ਜਾਂ ਚੀਜ਼ਾਂ ਤੋਂ ਜਾਂ ਜੋ ਸਾਨੂੰ ਗੁੱਸਾ ਆਉਂਦਾ ਹਨਾ, ਜਾਂ ਸਾਡਾ ਇਮੋਸ਼ਨਸ ਹੈਗੇ ਆ, ਤੇ ਇਹ ਸਾਡੇ ਜਿਹੜੀ ਆ ਜਦੋਂ ਅਸੀਂ ਜਾਗਦੇ ਵੀ ਹੁੰਦੇ ਹਾਂ ਤਾਂ ਵੀ ਜਿਹੜਾ ਲਾਈਫ ਦੇ ਵਿੱਚ ਇਹ ਜਿਹੜੇ ਲੌਜਿਕ ਸਾਡੀਆਂ ਫੀਲਿੰਗਸ ਨੂੰ ਕੰਟਰੋਲ ਚ ਰੱਖਦੇ ਆ ਹਨਾ, ਪਰ ਜਦੋਂ ਅਸੀਂ ਸੌਂ ਜਾਂਦੇ ਹਾਂ ਉਹਦੇ ਕਹਿਣਾ ਸੀ, ਤਾਂ ਉਸ ਟਾਈਮ ਕੀ ਹੈ ਜਿਹੜਾ ਸਾਨੂੰ ਕੰਟਰੋਲ ਹੁੰਦਾ ਆਪਣੇ ਆਪ ਤੇ, ਜਿਹੜੇ ਅਸੀਂ ਲੌਜੀਕਲੀ ਆਪਣੇ ਆਪ ਨੂੰ ਦੇਖ ਕੇ ਚੱਲਦੇ ਹਾਂ ਹਨਾ, ਕਿ ਇਹ ਚੀਜ਼ ਅਸੀਂ ਨਹੀਂ ਕਰਨੀ, ਜਾਂ ਇਹ ਚੀਜ਼ ਸਾਨੂੰ ਜਿਹੜੀ ਆ ਮੈਨੂੰ ਨੁਕਸਾਨ ਕਰੂਗੀ। ਪਰ ਜਦੋਂ ਅਸੀਂ ਸੌਂ ਜਾਂਦੇ ਹਾਂ ਤਾਂ ਉਹ ਕਹਿੰਦਾ ਸੀ ਕਿ ਉਸ ਟਾਈਮ ਚ ਕੀ ਹੁੰਦਾ ਕਿ ਸਾਡੀ ਜਿਹੜੀਆਂ ਇਹ ਲੌਜਿਕ ਚੀਜ਼ਾਂ ਜਿਹੜੀਆਂ ਲੌਜਿਕ ਵਾਲੀਆਂ ਜਿਹੜਾ ਬਾਹਰਲੀਆਂ ਚੀਜ਼ਾਂ ਇਹ ਬੰਦ ਹੋ ਜਾਂਦੀਆਂ, ਤੇ ਸਾਡਾ ਜਿਹੜਾ ਜਿਹੜੇ ਦਿਮਾਗ ਹੈਗਾ ਉਹ ਨੀਂਦ ਚ ਜਿਹੜਾ ਸਾਨੂੰ ਸੁਪਨੇ ਆਣ ਉਹ ਵਾਲੇ ਸੁਪਨੇ ਆਣ ਲੱਗ ਜਾਂਦੇ ਜਿਹਨਾਂ ਨੂੰ ਅਸੀਂ ਜਾਗਦੇ ਹੋਏ ਕੰਟਰੋਲ ਕਰ ਸਕਦੇ ਹਾਂ ਜਿਹੜੀਆਂ ਚੀਜ਼ਾਂ ਨੂੰ ਹਨਾ। ਮੰਨ ਲਓ ਤੁਹਾਨੂੰ ਕਿਸੇ ਦੇ ਕੋਲ ਕੋਈ ਚੀਜ਼ ਸੋਹਣੀ ਲੱਗ ਰਹੀ, ਤੁਹਾਡਾ ਦਿਲ ਕਰ ਲਿਆ ਉਹਦੇ ਤੋਂ ਲੈਣ, ਬਟ ਐਥੀਕਲੀ ਤੁਸੀਂ ਸੋਚੋਗੇ ਕਿ ਨਹੀਂ ਲੈ ਸਕਦਾ, ਬਟ ਸੁਪਨੇ ਚ ਤੁਸੀਂ ਉਹਦੇ ਤੋਂ ਖੋ ਸਕਦੇ ਆ ਚੀਜ਼। ਸੋ ਉਹਦੇ ਕਹਿਣ ਦਾ ਮਤਲਬ ਇਹ ਸੀ ਕਿ ਤੁਸੀਂ ਇਹਨਾਂ ਜਿਹੜੀ ਚੀਜ਼ਾਂ ਜਿਹੜੀ ਚੀਜ਼ਾਂ ਤੁਸੀਂ ਜਾਗਦੇ ਹੋਏ ਨਹੀਂ ਕਰ ਸਕਦੇ, ਉਹ ਤੁਸੀਂ ਸੁਪਨੇ ਚ ਕਰ ਲੈਂਦੇ ਆ, ਤੁਹਾਡਾ ਮਨ ਜਿਹੜਾ ਸੁਪਨੇ ਚ ਉਹ ਚੀਜ਼ਾਂ ਨੂੰ ਕਰਦਾ ਹੈਗਾ। ਉਹਦੀ ਜਿਹੜੀ ਇੱਕ ਬੁੱਕ ਉਹਨੇ ਪਬਲਿਸ਼ ਕੀਤੀ ਸੀ, ਰਿਪਬਲਿਕ ਜਿਹੜੀ ਬੁੱਕ ਦਾ ਜਿਹੜਾ ਨਾਮ ਸੀਗਾ, ਤੇ ਉਹਦੇ ਚ ਉਹਨੇ ਇਹੀ ਦੱਸਿਆ ਸੀ ਕਿ ਜਿਹੜਾ ਜੋ ਵੀ ਅਸੀਂ ਜਿੱਦਾਂ ਅਸੀਂ ਅੱਜ ਕੱਲ ਲਾਈਫ ਚ ਜਿਵੇਂ ਇੰਸਟਾ ਜਾਂ ਸੋਸ਼ਲ ਮੀਡੀਆ ਅਸੀਂ ਯੂਜ਼ ਕਰਦੇ, ਜੋ ਅਸੀਂ ਉਹਦੇ ਤੇ ਫੋਟੋਜ਼ ਪਾਉਂਦੇ ਹਾਂ, ਆਪਾਂ ਸੁਣਦੇ ਹਾਂ ਨਾ ਕਿ ਐਕਚੁਅਲ ਚ ਹਰ ਕਿਸੇ ਦੀ ਲਾਈਫ ਉਦਾਂ ਦੀ ਨਹੀਂ ਹੁੰਦੀ। ਸੋ ਵੀ ਇਹੀ ਕਹਿੰਦਾ ਸੀ ਕਿ ਜਦੋਂ ਜਾਗਦੇ ਟਾਈਮ ਜਿਹੜਾ ਅਸੀਂ ਲੌਜੀਕਲੀ ਸੋਚਦੇ ਹਾਂ, ਸੋਸਾਇਟੀ ਨੂੰ ਮਾਇੰਡ ਚ ਰੱਖ ਕੇ ਸੋਚਦੇ ਹਾਂ, ਪਰ ਮੈਂ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਤਾਂ ਸਾਨੂੰ ਇਹਨਾਂ ਚੀਜ਼ਾਂ ਨੂੰ ਕੋਈ ਅਸੀਂ ਇਹਨਾਂ ਬਾਰੇ ਬੋਧਰ ਨਹੀਂ ਕਰਦੇ, ਤਾਂ ਇਸ ਲਈ ਸਾਨੂੰ ਸੁਪਨੇ ਆਉਂਦੇ ਆ। ਮਤਲਬ ਉਹਦੇ ਕਹਿਣ ਦਾ ਮਤਲਬ ਸੀ ਕਿ ਜੋ ਸਾਡੇ ਮਨ ਚ ਹੁੰਦਾ ਆ ਉਹੀ ਸਾਨੂੰ ਸੁਪਨਿਆਂ ਚ ਦੇਖਦਾ ਹੈ, ਹਨਾ।
0: ਰਾਈਟ ਰਾਈਟ,
1: ਪਰ ਉਹਦਾ ਇਹੀ ਕਹਿਣਾ ਸੀ ਕਿ ਇੱਦਾਂ ਨਹੀਂ ਹੈਗਾ ਕੋਈ ਕਿ ਤੁਹਾਨੂੰ ਕੋਈ ਜਿਹੜਾ ਇਹ ਹਿਡਨ ਮੈਸੇਜ ਆ ਰਿਹਾ ਕਿਤੋਂ ਜਾਂ ਕੋਈ ਹੈ ਨਾ ਕੋਈ ਇੱਦਾਂ ਦੀ ਚੀਜ਼ ਆ ਰਹੀ ਹੈਗੀ ਆ ਜ਼ਿਆਦਾ ਉਹਦਾ ਮਤਲਬ ਇਹ ਸੀ ਕਿ ਸਾਨੂੰ ਸਾਨੂੰ ਆਪਣੇ ਜਿਹੜੀ ਨੇਚਰ ਦੇ ਬਾਰੇ ਦੱਸਦਾ ਹੈ ਕਿ ਅਸੀਂ ਅੰਦਰੋਂ ਕਿਵੇਂ ਦੇ ਹਾਂ ਜਾਂ ਜੋ ਵੀ ਸਾਡੇ ਮਨ ਚ ਹੈਗਾ ਆ ਤੇ ਉਸ ਤੋਂ ਬਾਅਦ ਜਿਹੜਾ ਅਰਿਸਟੋਟਲ ਸਾਡਾ ਹੈਗਾ ਉਹਦਾ ਵੀ ਇਹੀ ਕਹਿਣਾ ਸੀਗਾ ਕਿ ਸੁਪਨੇ ਜਿਹੜੇ ਹੈਗੇ ਆ ਉਹ ਕਿਸੇ ਰੱਬ ਵੱਲੋਂ ਨਹੀਂ ਆਉਂਦੇ ਕੋਈ ਨੈਚੁਰਲ ਜਿਹੜੀ ਆ ਇੱਕ ਸਾਡੀ ਜਿਹੜੀ ਐਕਟੀਵਿਟੀ ਹੈਗੀ ਆ ਮਨ ਦੀ ਜਿਹਦਾ ਸਾਨੂੰ ਸੁਪਨੇ ਆਉਂਦੇ ਆ ਇੱਕ ਬੁੱਕ ਉਹਨੇ ਦੋ ਤਿੰਨ ਬੁੱਕਸ ਲਿਖੀਆਂ ਸੀ ਉਹਨਾਂ ਚ ਇੱਕ ਬੁੱਕ ਸੀਗੀ ਔਨ ਡ੍ਰੀਮਸ ਕਰਕੇ ਉਹਦੇ ਚ ਉਹਨੇ ਕਿਹਾ ਕਿ ਇਹੀ ਕਿ ਜਿਹੜੇ ਸਾਡੇ ਸੁਪਨੇ ਜਿਹੜੇ ਸਾਡੀ ਆਪਣੀ ਸੈਂਸਿਸ ਤੋਂ ਜਿਹੜਾ ਪ੍ਰੋਡਿਊਸ ਹੁੰਦੇ ਆ ਜਿਵੇਂ ਜਦੋਂ ਅਸੀਂ ਦੇਖਦੇ ਹਾਂ ਸੁਣਦੇ ਹਾਂ ਨਾ ਜੋ ਵੀ ਫੀਲ ਕਰਦੇ ਹਾਂ ਉਹ ਸਾਡੇ ਮਨ ਚ ਰਹਿ ਜਾਂਦਾ ਹੈ ਜਦੋਂ ਆਪਣੀ ਲਾਈਫ ਦੇ ਵਿੱਚ ਕੁਛ ਵੀ ਆਪਾਂ ਫੀਲ ਕਰਦੇ ਤਾਂ ਤੇ ਜਦੋਂ ਅਸੀਂ ਸੌਂ ਜਾਂਦੇ ਹਾਂ ਫਿਰ ਇਹ ਜਿਹੜੀਆਂ ਫੀਲਿੰਗ ਜਿਹੜੀ ਕੋਈ ਚੀਜ਼ ਸਾਨੂੰ ਚੰਗੀ ਲੱਗੀ ਆ ਕੋਈ ਸਾਡੇ ਮਨ ਦੀ ਇੱਛਾ ਹੈ ਕੋਈ ਚੀਜ਼ ਅਸੀਂ ਖਰੀਦਣੀ ਆ ਹਨਾ ਉਹ ਸਾਰੀ ਚੀਜ਼ਾਂ ਸਾਨੂੰ ਦਿਖਣ ਲੱਗ ਜਾਂਦੀਆਂ ਜੇ ਅਸੀਂ ਕਿਤੇ ਜਾਣਾ ਚਾਹੁੰਦੇ ਹਾਂ ਸਾਡਾ ਕੋਈ ਫੇਵਰੇਟ ਡੈਸਟੀਨੇਸ਼ਨ ਹੈਗਾ ਬਟ ਅਸੀਂ ਅਫਕੋਰਸ ਨਹੀਂ ਜਾ ਪਾ ਰਹੇ ਕਿਉਂਕਿ ਸਾਨੂੰ ਛੁੱਟੀਆਂ ਨਹੀਂ ਮਿਲਦੀਆਂ ਜਾਂ ਪੈਸੇ ਨਹੀਂ ਇਕੱਠੇ ਹੋ ਰਹੇ ਤਾਂ ਤੁਸੀਂ ਸੁਪਨੇ ਚ ਉਹਨਾਂ ਚੀਜ਼ਾਂ ਚ ਜਾ ਸਕਦੇ ਹਾਂ ਤੇ ਇਹ ਵੀ ਆਲਮੋਸਟ ਲਾਈਕ ਪ੍ਰੀਟੀ ਮੱਚ ਸੇਮ ਹੀ ਗੱਲਾਂ ਕਹਿੰਦਾ ਸੀਗਾ ਕਿ ਸਾਡੇ ਆਪਣੇ ਹੀ ਜੋ ਮਨ ਚ ਅਸੀਂ ਦਿਨ ਚ ਐਕਸਪੀਰੀਅੰਸ ਕਰਦੇ ਹਾਂ ਤੇ ਅਸੀਂ ਕਰਨਾ ਚਾਹੁੰਦੇ ਆ ਉਹ ਚੀਜ਼ਾਂ ਸਾਨੂੰ ਜਿਹੜੀਆਂ ਰਾਤ ਨੂੰ ਸੁਪਨਿਆਂ ਚ ਜਿਹੜੀਆਂ ਦਿਖਦੀਆਂ ਆ ਪਰ ਉਹ ਤੋਂ ਇਲਾਵਾ ਉਹ ਇਹ ਵੀ ਕਹਿੰਦਾ ਸੀ ਕਿ ਇੱਦਾਂ ਵੀ ਹੁੰਦਾ ਕਿ ਸਾਨੂੰ ਜੋ ਸਾਡੀ ਫਿਜ਼ੀਕਲ ਬਾਡੀ ਦੀ ਜਿਹੜੀ ਸਟੇਟਸ ਹੈਗਾ ਆ ਉਹ ਵੀ ਤੁਹਾਨੂੰ ਸੁਪਨਿਆਂ ਚ ਆ ਸਕਦਾ ਜਿਵੇਂ ਮੰਨ ਲਓ ਤੁਹਾਨੂੰ ਬਹੁਤ ਗਰਮੀ ਲੱਗ ਰਹੀ ਹੈ ਤੇ ਤੁਹਾਨੂੰ ਸੁਪਨੇ ਚ ਗਰਮੀ ਹੋ ਲੱਗ ਸਕਦੀ ਹੈ ਨਾ ਮਤਲਬ ਇਹ ਉਹਦਾ ਮੰਨਣਾ ਸੀਗਾ ਬਟ ਇਹ ਥੋੜਾ ਜਿਹਾ ਟਰੂ ਕਿਉਂਕਿ ਜਦੋਂ ਆਪਾਂ ਨੂੰ ਕਈ ਵਾਰ ਬੁਖਾਰ ਹੁੰਦਾ ਤੇ ਰਾਤ ਨੂੰ ਵੀ ਕਈ ਵਾਰ ਸਾਨੂੰ ਨਾ ਸੁਪਨਿਆਂ ਚ ਵੀ ਇੱਦਾਂ ਦੇ ਮਤਲਬ ਕਈ ਵਾਰ ਸੁਪਨੇ ਆ ਜਾਂਦੇ ਆ ਤੇ ਥੋੜਾ ਜਿਹਾ ਮੈਡੀਕਲੀ ਵੀ ਇਹ ਥੋੜਾ ਬਹੁਤਾ ਇਹਦੇ ਵਿੱਚ ਹੈਗਾ ਕਿ ਸਾਨੂੰ ਜਿੱਦਾਂ ਦੀ ਸਾਡੀ ਬਾਡੀ ਫੀਲ ਕਰ ਰਹੀ ਹੁੰਦੀ ਆ ਉਹੀ ਸਾਡਾ ਫਿਰ ਮਾਇੰਡ ਉਸ ਤਰ੍ਹਾਂ ਰਹਿੰਦਾ ਕਿਉਂਕਿ ਆਪਾਂ ਜਦੋਂ ਸਲੀਪ ਦੀ ਗੱਲ ਕੀਤੀ ਸੀ ਲਾਸਟ ਮੈਮਰੀ ਦੀ ਗੱਲ ਕੀਤੀ ਸੀ ਤਾਂ ਆਪਾਂ ਗੱਲ ਕਰੀ ਸੀ ਸਾਡਾ ਮਾਇੰਡ ਹਮੇਸ਼ਾ ਐਕਟਿਵ ਈਵਨ ਜ਼ਿਆਦਾ ਐਕਟਿਵ ਹੁੰਦਾ ਉਸ ਟਾਈਮ ਦੇ ਉੱਤੇ ਸਾਡਾ ਮਾਇੰਡ ਜਦੋਂ ਅਸੀਂ ਜਿਹੜੇ ਸੁਪਨੇ ਲੈ ਰਹੇ ਹੁੰਦੇ ਆ ਨਾਰਮਲ ਨਾਲੋਂ ਹਾਲਾਂਕਿ ਨਾਰਮਲੀ ਸਾਨੂੰ ਲੱਗਦਾ ਕਿ ਅਸੀਂ ਜਦੋਂ ਸੁੱਤੇ ਹੁੰਦੇ ਤਾਂ ਸਾਡਾ ਮਾਇੰਡ ਵੀ ਪਹਿਲਾਂ ਇਹ ਮੰਨਦੇ ਸੀਗੇ ਸਾਇੰਸ ਨਿਊਰੋ ਸਾਇੰਸ ਜਿਹੜਾ ਪ੍ਰੋਪਰ ਹੁਣ ਜਿਹੜੀ ਡਿਵੈਲਪਮੈਂਟ ਹੋਈ ਹੈ ਉਸ ਤੋਂ ਪਹਿਲਾਂ ਸਾਇੰਸ ਚ ਵੀ ਇਹੀ ਮੰਨਦੇ ਸੀਗੇ ਕਿ ਸਾਡਾ ਮਾਇੰਡ ਪੂਰਾ ਸੌਂ ਜਾਂਦਾ ਉਸ ਟਾਈਮ ਬਿਲਕੁਲ ਐਕਟਿਵ ਨਹੀਂ ਹੁੰਦਾ ਬਟ ਹੁਣ ਜਦੋਂ ਅਸੀਂ ਬ੍ਰੇਨ ਦੇਖ ਸਕਦੇ ਹਾਂ ਨਿਊਰੋਨ ਦੇਖ ਸਕਦੇ ਜਦੋਂ ਲੋਕ ਸੁੱਤੇ ਪਏ ਹੁੰਦੇ ਆ ਤਾਂ ਸਾਨੂੰ ਪਤਾ ਲੱਗਦਾ ਕਿ ਨਹੀਂ ਜਿਹੜਾ ਮਾਇੰਡ ਜਿਹੜਾ ਉਸ ਟਾਈਮ ਦੇ ਉੱਤੇ ਹੁੰਦਾ ਐਕਟਿਵ ਜਦੋਂ ਅਸੀਂ ਸਲੀਪ ਚ ਹੁੰਦੇ ਹਾਂ ਕਾਫੀ ਸਾਰੀਆਂ ਚੀਜ਼ਾਂ ਹਜੇ ਵੀ ਅਸੀਂ ਇਹੀ ਮੰਨਦੇ ਹਾਂ ਕਿ ਜੋ ਇਹ ਕਹਿੰਦੇ ਸੀਗੇ ਮਤਲਬ ਜੋ ਕਿਉਂਕਿ ਬੇਸਿਕਲੀ ਅਸੀਂ ਜਦੋਂ ਹੁਣ ਮੈਂ ਨਿਊਰੋ ਸਾਇੰਸ ਵਾਲੀ ਅੱਗੇ ਆਪਾਂ ਗੱਲ ਕਰਾਂਗੇ ਤਾਂ ਸਾਨੂੰ ਪਤਾ ਚੱਲੂਗਾ ਕਿ ਹਾਂ ਬੇਸਿਕਲੀ ਇੱਦਾਂ ਹੁੰਦਾ ਕਿ ਜੋ ਸਾਡੇ ਇਮੋਸ਼ਨਸ ਹੁੰਦੇ ਆ ਤੇ ਜੋ ਸਾਡੇ ਅਨਕੋਨਸ਼ੀਅਸ ਮਾਇੰਡ ਚ ਚੀਜ਼ਾਂ ਪਈਆਂ ਹੁੰਦੀਆਂ ਉਹੀ ਸਾਨੂੰ ਜਿਹੜੀਆਂ ਦਿਖਦੀਆਂ ਹਨਾ ਸੁਪਨਿਆਂ ਚ ਕਿਉਂਕਿ ਕਈ ਵਾਰ ਇੱਦਾਂ ਹੁੰਦਾ ਨਾ ਕਿ ਅਸੀਂ ਜੋ ਚੀਜ਼ ਸੋਚਦੇ ਰਹੇ ਹਾਂ ਜਾਂ ਕੋਈ ਕੰਮ ਕਰ ਰਹੇ ਹਾਂ ਦੋ ਚਾਰ ਦਿਨਾਂ ਤੋਂ ਉਹੀ ਸਾਨੂੰ ਸੁਪਨੇ ਚ ਆਉਂਦਾ ਰਹਿੰਦਾ ਹੈ ਹਨਾ ਜਾਂ ਨੈਕਸਟ ਡੇ ਤੁਸੀਂ ਉੱਠ ਕੇ ਕੋਈ ਤੇ ਜਾਣਾ ਆ ਤੇ ਕਿਤੇ ਕੰਮ ਕਰਨਾ ਤਾਂ ਤੁਹਾਨੂੰ ਸੁਪਨਿਆਂ ਚ ਉਹੀ ਚੀਜ਼ਾਂ ਵਾਰ ਵਾਰ ਦਿਖਦੀਆਂ ਰਹਿੰਦੀਆਂ
0: ਤੁਸੀਂ ਫਿਲਮ ਦੇਖੀ ਹੈ ਕਿਹੋ ਜਿਹਾ ਤੁਸੀਂ ਕਿਹੋ ਜਿਹੇ ਲੋਕਾਂ ਨੂੰ ਮਿਲੇ ਹੋ ਕੀ ਤੁਸੀਂ ਕੰਮ ਕੀਤਾ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿਸੇ ਨਵੀਂ ਥਾਂ ਤੇ ਗਏ ਹੋ ਤਾਂ ਉਹਦੇ ਬਾਰੇ ਵੀ ਤੁਹਾਨੂੰ ਆਉਣ ਲੱਗ ਪੈਂਦੇ ਹੈਗੇ ਨੇ ਨਿਊਰੋ ਸਾਇੰਸ ਕੀ ਕਹਿੰਦੀ ਹੈ ਜਿਹਦੇ ਤੁਸੀਂ ਗੱਲ ਕਰ ਰਹੇ ਸੀ ਆਪਾਂ ਮੈਂ ਕਹਿੰਦਾ ਵੀ ਬ੍ਰੇਕ ਤੋਂ ਪਹਿਲਾਂ ਇਹਦੇ ਤੇ ਹੀ ਗੱਲ ਕਰਦੇ ਚੱਲਦੇ ਹਾਂ ਮਾਡਰਨ ਤੇ ਐਂਸ਼ੀਅੰਟ ਫਿਲਾਸਫੀ ਜਿਹੜੀ ਹੈਗੀ ਹੈ ਸੋਰੀ ਫਿਲਾਸਫੀ ਛੱਡੋ ਪਰ ਪਰਸਪੈਕਟਿਵ ਕੀ ਹੈਗਾ ਡ੍ਰੀਮਸ ਨੂੰ ਲੈ ਕੇ ਸਾਇੰਸ ਕੀ ਕਹਿ ਰਹੀ ਹੈਗੀ ਹੈ ਨਿਊਰੋ ਸਾਇੰਸ ਕੀ ਕਹਿ ਰਹੀ ਹੈ
1: ਹਾਂਜੀ ਨਿਊਰੋ ਸਾਇੰਸ ਦੀ ਮੈਂ ਗੱਲ ਕਰਦੀ ਹਾਂ ਬਟ ਇੱਕ ਥੋੜਾ ਜਿਹਾ ਲੁਕਰੇਸ਼ੀਅਸ ਕਰਕੇ ਵੀ ਇੱਕ ਫਿਲੋਸਫਰ ਸੀਗਾ ਜਿਹੜਾ ਉਹਨੇ ਵੀ ਸੁਪਨਿਆਂ ਦੀ ਗੱਲ ਕੀਤੀ ਤੇ ਉਹਦੇ ਅਕੋਰਡਿੰਗ ਇਹ ਸੀ ਕਿ ਇਹ ਡਿਪੈਂਡ ਕਰਦਾ ਕਿ ਤੁਸੀਂ ਕੀ ਮਤਲਬ ਤੁਸੀਂ ਕਿੱਦਾਂ ਦਾ ਕੰਮ ਕਰਦੇ ਆ ਫੋਰ ਐਗਜ਼ਾਮਪਲ ਤੁਸੀਂ ਡਾਕਟਰ ਆ ਜਾਂ ਤੁਹਾਨੂੰ ਉਦਾਂ ਦੇ ਸੁਪਨੇ ਆਓਗੇ ਹਨਾ ਤੁਸੀਂ ਪੇਂਟਰ ਆ ਤੁਹਾਨੂੰ ਉਦਾਂ ਦੇ ਸੁਪਨੇ ਵੀ ਆਓਗੇ ਜਾਂ ਤੁਸੀਂ ਜਿਹੜਾ ਮਿਊਜ਼ੀਸ਼ੀਅਨ ਆ ਤੁਹਾਨੂੰ ਜਿਹੜਾ ਮਿਊਜ਼ਿਕ ਜ਼ਿਆਦਾ ਆਰਟ ਨਾਲ ਰਿਲੇਟਡ ਈਵਨ ਇਹ ਵੀ ਦੇਖਿਆ ਗਿਆ ਹੁਣ ਤਾਂ ਡ੍ਰੀਮਸ ਕਿ ਡ੍ਰੀਮਸ ਜਿਹੜੇ ਸਾਨੂੰ ਕ੍ਰੀਏਟਿਵਿਟੀ ਇਨਹਾਂਸ ਕਰਨ ਚ ਵੀ ਹੈਲਪ ਕਰਦੇ ਕਿਉਂਕਿ ਜਦੋਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਡ੍ਰੀਮਸ ਦੀ ਤਾਂ ਬਹੁਤ ਸਾਰੇ ਜਿਹੜੇ ਆ ਫੇਮਸ ਔਥਰ ਜਾਂ ਜਿਹੜੇ ਆ ਪੇਂਟਰਸ ਇੱਦਾਂ ਦੇ ਹੈਗੇ ਜਿਹੜੇ ਕਹਿੰਦੇ ਆ ਕਿ ਸਾਨੂੰ ਜੋ ਡ੍ਰੀਮ ਚ ਆਉਂਦਾ ਆ ਅਸੀਂ ਉਹੀ ਬਣਾਉਂਦੇ ਹਾਂ ਮਤਲਬ ਮੂਵੀਜ਼ ਅਗਰ ਕੋਈ ਬਣਾਉਂਦੇ ਹਾਂ ਜਾਂ ਪੇਂਟ ਕਰਦੇ ਨਾ ਮੈਨੂੰ ਡ੍ਰੀਮ ਚ ਆਇਆ ਇਹ ਵਾਲੀ ਸਟੋਰੀ ਤਾਂ ਮੈਂ ਇਹੀ ਜਿਹੜੀ ਮੂਵੀ ਬਣਾ ਦਿੱਤੀ ਤਾਂ ਉਹ ਵੀ ਚੀਜ਼ਾਂ ਜਿਹੜੀਆਂ ਆਪਾਂ ਨੂੰ ਜਿਹੜੀਆਂ ਸੇਮ ਜਿੱਦਾਂ ਮੈਂ ਕਿਹਾ ਕਿ ਐਕਸਪੀਰੀਅੰਸਿਸ ਜਿਹੜੇ ਹੁੰਦੇ ਆ ਸਾਡੇ ਜਾਂ ਸਾਡੀ ਮੈਮਰੀਜ਼ ਹੁੰਦੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਹਾਂਜੀ ਉਹ ਕਰਦੀਆਂ ਤੇ ਨਿਊਰੋ ਸਾਇੰਸ ਵੀ ਜਿਹੜੀ ਆ ਪ੍ਰੀਟੀ ਮੱਚ ਇਹੀ ਚੀਜ਼ਾਂ ਕਹਿੰਦੀ ਆ ਅੱਜ ਜਦੋਂ ਅਸੀਂ ਕਰਦੇ ਹਾਂ। ਬਟ ਇਹ ਹੈਗਾ ਕਿ ਚਲੋ ਉਸ ਟਾਈਮ ਦੇ ਉੱਤੇ ਉਹ ਆਬਜ਼ਰਵੇਸ਼ਨ ਕਰਕੇ ਗੱਲ ਕਰਦੇ ਸੀ ਜਿਵੇਂ ਮੈਂ ਹਰ ਵਾਰ ਕਹਿੰਦੀ ਹਾਂ, ਬਟ ਹੁਣ ਸਾਡੇ ਕੋਲ ਜਿਹੜੇ ਆ ਬ੍ਰੇਨ ਸਕੈਨ ਕਰਨ ਦੇ ਲਈ ਇੰਸਟਰੂਮੈਂਟਸ ਹੈਗੇ ਆ। ਤੋ ਨਿਊਰੋਸਾਇੰਸ ਦੇ ਅਕੋਰਡਿੰਗ ਜਿਹੜਾ ਆ ਸਾਡਾ ਜਿਹੜਾ ਡ੍ਰੀਮਸ ਜਿਹੜੇ ਆ ਪ੍ਰੋਡਿਊਸ ਹੁੰਦੇ ਆ ਰੈਮ ਸਲੀਪ। ਪਹਿਲਾਂ ਮੈਂ ਸਲੀਪ ਦੀ ਗੱਲ ਕਰ ਦਿੰਦੀ ਹਾਂ ਕਿ ਜਦੋਂ ਅਸੀਂ ਸੌਂਦੇ ਹਾਂ ਤਾਂ ਸਾਡੀ ਦੋ ਤਰ੍ਹਾਂ ਦੀ ਸਲੀਪ ਸਾਈਕਲ ਹੁੰਦੇ ਆ, ਇੱਕ ਰੈਮ ਸਲੀਪ ਇੱਕ ਨੋਨ ਰੈਮ ਸਲੀਪ। ਰੈਮ ਸਲੀਪ ਦਾ ਮਤਲਬ ਆ ਰੈਪਿਡ ਆਈ ਮੂਵਮੈਂਟ। ਕਈ ਵਾਰ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਬੰਦਾ ਸੁੱਤਾ ਹੁੰਦਾ ਤਾਂ ਉਹਦੀਆਂ ਅੱਖਾਂ ਮੂਵ ਕਰ ਰਹੀਆਂ ਹੁੰਦੀਆਂ ਹਨਾ, ਤੋ ਉਹ ਦੋ ਤਰ੍ਹਾਂ ਦੋ ਸਟੇਜਸ ਚ ਆਪਾਂ ਸਲੀਪ ਨੂੰ ਡਿਵਾਈਡ ਕਰ ਦਿੰਦੇ ਹਾਂ। ਇਹ ਇੱਕ ਮੂਵ ਇੱਕ ਸਟੇਜ ਜਦੋਂ ਤੁਹਾਡੀਆਂ ਅੱਖਾਂ ਮੂਵ ਕਰ ਰਹੀਆਂ ਹੁੰਦੀਆਂ ਸਲੀਪ ਦੇ ਦੌਰਾਨ, ਤੇ ਦੂਜੀ ਸਟੇਜ ਜਦੋਂ ਅੱਖਾਂ ਨਹੀਂ ਮੂਵ ਕਰ ਰਹੀਆਂ ਹੁੰਦੀਆਂ ਸਲੀਪ ਦੇ ਟਾਈਮ ਤੇ, ਹਨਾ।
0: ਉਦਾਂ ਹੀ ਕਹਿੰਦੇ ਰਹਿ ਗਏ ਤਾਂ ਗਹਿਰੀ ਨੀਂਦ ਦੇ ਸੁੱਤਾ ਇਹ ਕੱਚੀ ਨੀਂਦ ਚ।
1: ਹਾਂਜੀ, ਜਿਹੜੀ ਰੈਮ ਸਲੀਪ ਹੁੰਦੀ ਹੈ ਜਦੋਂ ਜਿਸ ਟਾਈਮ ਤੁਹਾਡੀਆਂ ਅੱਖਾਂ ਮੂਵ, ਉਸ ਟਾਈਮ ਦੇ ਤੇ ਲਏ ਗਏ ਸੁਪਨੇ ਤੁਹਾਨੂੰ ਸਭ ਤੋਂ ਵੱਧ ਯਾਦ ਰਹਿੰਦੇ ਆ। ਇਸ ਲਈ ਸਾਨੂੰ ਸਵੇਰ ਦੇ ਸੁਪਨੇ ਜ਼ਿਆਦਾ ਯਾਦ ਰਹਿੰਦੇ ਆ ਕੰਪੈਰੇਟਿਵਲੀ ਰਾਤ ਦੇ ਜਿਹੜੇ ਪਹਿਲੀ ਰਾਤ ਦੇ ਪਹਿਲੇ ਟਾਈਮ ਦੇ ਤੁਸੀਂ ਸੁਪਨੇ ਦੇਖੇ ਹੋਗੇ, ਹਨਾ। ਹਾਂਜੀ, ਜਿਹੜੇ ਨੋਨ ਰੈਪਿਡ ਦੀ ਜਦੋਂ ਮੈਂ ਗੱਲ ਕਰਦੀ, ਜਦੋਂ ਨਹੀਂ ਆਪਣੀ ਸਲੀਪ ਇੰਨੀ ਡੂੰਘੀ ਹੁੰਦੀ, ਉਹਨੂੰ ਅਸੀਂ ਤਿੰਨ ਸਟੇਜਸ ਚ ਡਿਵਾਈਡ ਕਰ ਦਿੰਦੇ ਹਾਂ। N1, N2, and N3 ਕਹਿੰਦੇ ਆ ਉਹਨੂੰ, ਸਿਰਫ ਸੌਖਾ ਜਿਹਾ ਕਰਕੇ। N1 ਉਹ ਸਟੇਜ ਹੁੰਦੀ ਜਿਹੜੀ ਤੁਹਾਡੀ ਜਦੋਂ ਤੁਸੀਂ ਸੌਂਦੇ ਹੀ ਆ ਤਾਂ ਤੁਹਾਡੀ ਪਹਿਲੇ 5 ਮਿੰਟ ਦੀ ਜਿਹੜੀ ਸਲੀਪ ਹੁੰਦੀ ਆ ਐਂਟਰੀ ਸਟੇਜ ਹੀ ਹੁੰਦੀ ਆ ਨਾ, ਜਦੋਂ ਤੁਸੀਂ ਪ੍ਰੋਪਰ ਦੂਜੀ ਬਾਹਰਲੀ ਦੁਨੀਆ ਤੋਂ ਅਲੱਗ ਵੀ ਨਹੀਂ ਹੋਏ ਹੁੰਦੇ, ਪ੍ਰੋਪਰ ਨੀਂਦ ਚ ਨਹੀਂ ਹੁੰਦੇ, ਤੇ ਕੁਛ ਮਿੰਟ ਹੀ ਰਹਿੰਦੀ ਆ। ਮੋਸਟਲੀ 5% ਜਿਹੜੀ ਆ ਟੋਟਲ ਸਲੀਪ ਟਾਈਮ ਤੁਹਾਡਾ ਹੀ ਲੈਂਦੀ ਆ। ਇਸ ਟਾਈਮ ਦੇ ਉੱਤੇ ਤੁਹਾਡੀ ਹਾਰਟ ਬੀਟ ਔਰ ਸਾਹ ਲੈਣਾ ਤੁਹਾਡਾ ਸਲੋ ਹੋਣਾ ਸ਼ੁਰੂ ਹੋ ਜਾਂਦਾ ਨਾ, ਮਸਲਸ ਰਿਲੈਕਸ ਹੋਣੀਆਂ ਸ਼ੁਰੂ ਹੋ ਜਾਂਦੀਆਂ, ਤੇ ਹੌਲੀ ਹੌਲੀ ਸਾਡਾ ਬ੍ਰੇਨ ਜਿਹੜਾ ਨੀਂਦ ਵੱਲ ਜਾਣਾ ਸ਼ੁਰੂ ਕਰ ਦਿੰਦਾ। ਤੇ ਫਿਰ ਦੂਜੀ ਜਿਹੜੀ ਸਲੀਪ ਹੈਗੀ ਉਹ 45% ਆਲਮੋਸਟ ਸਾਡਾ ਸਲੀਪ ਦਾ ਟਾਈਮ N2 ਸਲੀਪ ਜਿਹੜੀ ਕਵਰ ਕਰਦੀ ਹੈ। ਇਹਦੇ ਵਿੱਚ ਜਿਹੜੀ ਆ ਸਾਡੀ ਬ੍ਰੇਨ ਵੇਵਸ ਹੋਰ ਸਲੋ ਹੋ ਜਾਂਦੀਆਂ, ਮਤਲਬ ਬ੍ਰੇਨ ਸਾਡਾ ਐਕਟੀਵਿਟੀ ਜਿਹੜੀ ਆ ਉਹ ਸਲੋ ਹੋ ਜਾਂਦੀ ਹੈ, ਤੇ ਜਿਹੜੀ ਬਾਡੀ ਟੈਂਪਰੇਚਰ ਵੀ ਘਟਣ ਲੱਗ ਜਾਂਦਾ ਹੈ ਸਾਡੀ ਇਹਦਾ ਬਾਡੀ ਦਾ, ਤੇ ਹੌਲੀ ਹੌਲੀ ਅਸੀਂ ਜਿਹੜੀ ਆ ਬਾਹਰ ਦੀ ਜਿਹੜੇ ਆ ਸਾਡਾ ਜਿਹੜੀ ਇੱਕ ਅਵੇਅਰਨੈਸ ਵਾਲੀ ਦੁਨੀਆ ਹੈਗੀ ਉਹ ਤੋਂ ਅਸੀਂ ਡ੍ਰੀਮਸ ਵਾਲੀ ਦੁਨੀਆ ਵਿੱਚ ਜਿਹੜੀ ਜਾਣ ਲੱਗ ਜਾਂਦੇ ਹਾਂ ਨਾ। ਤੇ ਹਾਂਜੀ, ਲਾਸਟ ਜਿਹੜੀ ਇਹਦੀ ਸਟੇਜ ਆ ਗਈ ਡੀਪ ਰੈਸਟੋਰੇਟਿਵ ਸਲੀਪ, ਮਤਲਬ ਡੂੰਘੀ ਜਦੋਂ ਸਲੀਪ ਤੁਹਾਡੀ ਹੋ ਜਾਂਦੀ ਆ, ਇਹਨੂੰ ਅਸੀਂ ਸਲੋ ਵੇਵ ਸਲੀਪ ਵੀ ਕਹਿ ਦਿੰਦੇ ਹਾਂ। ਤੇ ਇਹਦੇ ਵਿੱਚ ਤੁਹਾਡੀ ਬਾਡੀ ਜਿਹੜੀ ਆ ਉਹਦੇ ਰਿਪੇਅਰ ਟਿਸ਼ੂ ਆਪਣੇ ਆਪ ਨੂੰ ਰਿਪੇਅਰ ਕਰਨਾ ਸ਼ੁਰੂ ਕਰ ਦਿੰਦੇ ਆ, ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੋਣਾ ਸ਼ੁਰੂ, ਮਤਲਬ ਉਸ ਟਾਈਮ ਦੇ ਉੱਤੇ ਆਪਣੇ ਆਪ ਨੂੰ ਸਟਰੈਂਥ ਪ੍ਰੋਵਾਈਡ ਕਰਨਾ ਸ਼ੁਰੂ ਕਰ ਦਿੰਦਾ ਨਾ, ਤੇ ਤੁਹਾਡੀ ਕੁਛ ਮੈਮਰੀਜ਼ ਜਿਹੜੀਆਂ ਉਹ ਇਕੱਠੀਆਂ ਹੋਣ ਲੱਗ ਜਾਂਦੀਆਂ ਇਸ ਸੁਪਨੇ ਦੇ ਵਿੱਚ। ਔਰ ਇਹ ਉਹ ਸਟੇਜ ਹੁੰਦੀ ਆ, ਮਤਲਬ ਨੋਨ ਰੈਪਿਡ ਆਈ ਮੂਵਮੈਂਟ, ਜਦੋਂ ਤੁਹਾਡੀ ਅੱਖਾਂ ਨਹੀਂ ਮੂਵਮੈਂਟ। ਇਹਦੀ ਜਿਹੜੀ ਲਾਸਟ ਸਟੇਜ ਹੈ N3, ਇਹ ਉਹ ਵਾਲੀ ਸਟੇਜ ਆ ਜਦੋਂ ਜੇ ਉਸ ਸਟੇਜ 'ਚ ਬੰਦਾ ਹੋਵੇ ਤਾਂ ਤੁਹਾਨੂੰ ਉਠਾਉਣਾ ਉਸ ਬੰਦੇ ਨੂੰ ਬਹੁਤ ਔਖਾ ਹੁੰਦਾ। ਸੋ ਮੰਨ ਲਓ ਤੁਸੀਂ ਕਿਸੇ ਬੰਦੇ ਨੂੰ ਉਠਾ ਰਹੇ ਹੋ ਔਰ ਉਹ ਨਹੀਂ ਉੱਠ ਰਿਹਾ, ਤਾਂ ਇਹਦਾ ਮਤਲਬ ਉਹ ਆਪਣੀ ਜਿਹੜੀ ਆ ਨੋਨ ਰੈਪਿਡ ਆਈ ਮੂਵਮੈਂਟ ਗਹਿਰੀ ਨੀਂਦ ਦੇ ਵਿੱਚ। ਹਾਂਜੀ, ਜਦੋਂ ਇਸ ਸਟੇਜ 'ਚ ਤੁਸੀਂ ਬੰਦੇ ਨੂੰ ਉਠਾ ਵੀ ਦਓਗੇ ਕਈ ਵਾਰ ਧੱਕਾ ਧੁੱਕਾ ਕਰਕੇ, ਤਾਂ ਉਹਨੂੰ ਉਸ ਟਾਈਮ ਬਹੁਤ ਕਨਫਿਊਜ਼ਨ ਹੈ, ਜੇ ਉੱਠੇਗਾ ਉਹਨੂੰ ਪਤਾ ਨਹੀਂ ਲੱਗਦਾ ਹਾਂਜੀ ਵੀ ਕੀ ਹੋ ਰਿਹਾ, ਹਨਾ। ਤੇ ਕਨਫਿਊਜ਼ਨ ਹੋ ਜਾਂਦੀ ਆ, ਮੈਂਟਲੀ ਬੰਦਾ ਟਾਇਰਡ ਹੁੰਦਾ, ਸਮਝ ਨਹੀਂ ਆ ਰਿਹਾ ਵੀ ਕੀ ਹੋ ਰਿਹਾ। ਇਹਨੂੰ ਅਸੀਂ ਜਿਹੜੀ ਆ ਸਲੀਪ ਇਨਰਸ਼ੀਆ ਵੀ ਕਹਿ ਦਿੰਦੇ ਹਾਂ ਇਸ ਸਟੇਜ ਨੂੰ। ਤੇ ਇਹੀ ਉਹ ਸਟੇਜ ਹੁੰਦੀ ਆ ਜਿਹਦੇ ਚ ਸਾਨੂੰ ਜਿਹੜੀ ਆ ਕਿੱਧਰ, ਕਈ ਲੋਕ ਸਲੀਪ ਵਾਕਿੰਗ ਕਰਦੇ ਆ ਨਾ, ਸੁੱਤੇ ਸੁੱਤੇ ਚੱਲਣ ਲੱਗ ਜਾਂਦੇ ਆ, ਜਾਂ ਕਈ ਵਾਰ ਰਾਤ ਨੂੰ ਹਾਂਜੀ ਬੋਲਣ ਲੱਗ ਪੈਂਦੇ ਨੇ, ਡਰਾਉਣੇ ਸੁਪਨੇ ਆਉਂਦੇ ਆ ਜਿਹੜੇ ਲੋਕਾਂ ਨੂੰ, ਹਨਾ, ਜਾਂ ਉਹ ਚੀਕਣ ਲੱਗ ਜਾਂਦੇ ਆ ਕਈ ਵਾਰ ਸੁੱਤੇ ਪਏ। ਉਹ ਜਿਹੜੀ ਸਾਰੀ ਇਹ ਲਾਸਟ ਜਿਹੜੀ ਤੁਹਾਡੀ ਡੀਪ ਸਲੀਪ ਜਿਹੜੀ ਹੋ ਜਾਂਦੀ ਆ ਐਨ ਰੈਮ ਦੀ, ਉਹਦੇ ਚ ਹੁੰਦੇ ਆ। ਤੇ ਉਸ ਤੋਂ ਬਾਅਦ ਸਾਡੀ ਜਿਹੜੀ ਇਹ ਰੈਪਿਡ ਆਈ ਮੂਵਮੈਂਟ ਜਿਹੜੀ ਆ, ਇਹ ਇੱਕ 90 ਮਿੰਟ ਦਾ ਸਾਈਕਲ ਹੁੰਦਾ, ਜਿਹਦੇ ਚ ਮਤਲਬ ਤੁਹਾਡੀ ਨੋਨ ਰੈਪਿਡ ਤੋਂ ਸ਼ੁਰੂ ਹੋ ਕੇ ਰੈਪਿਡ ਤੱਕ ਤੁਸੀਂ ਪਹੁੰਚਣਾ ਹੈ। ਇੱਦਾਂ ਦੇ ਤੁਸੀਂ 5-6 ਸਾਈਕਲ ਕੰਪਲੀਟ ਕਰਦੇ ਆ ਅਸੀਂ ਆਪਣੀ ਨੀਂਦ ਦੇ ਵਿੱਚ, ਹਨਾ। ਤੋ ਜਿਹੜਾ ਉਸ ਤੋਂ ਬਾਅਦ ਜਿਹੜਾ ਰੈਮ ਸਾਈਕਲ ਜਿਹਦੀ ਮੈਂ ਗੱਲ ਕੀਤੀ, ਇਸ ਟਾਈਮ ਦੇ ਵਿੱਚ ਸਾਨੂੰ ਸੁਪਨੇ ਸਭ ਤੋਂ ਜ਼ਿਆਦਾ ਯਾਦ ਰਹਿੰਦੇ ਆ। ਇਹ ਜਦੋਂ ਸ਼ੁਰੂ ਹੁੰਦਾ ਪਹਿਲੇ ਸਾਈਕਲ ਚ ਹੁੰਦਾ, ਤੇ 5 ਮਿੰਟ ਦਾ ਹੁੰਦਾ ਹੈ ਰੈਮ ਜਿਹੜਾ ਰੈਪਿਡ ਆਈ ਮੂਵਮੈਂਟ। ਪਰ ਜਿੱਦਾਂ ਜਿੱਦਾਂ ਰਾਤ ਲੰਘਦੀ ਜਾਂਦੀ ਹੈ, ਇਹਦਾ 1 ਘੰਟੇ ਤੱਕ ਇਹਦੀ ਜਿਹੜੀ ਆ ਡਿਊਰੇਸ਼ਨ ਹੋ ਸਕਦੀ ਆ। ਤੇ ਇਸ ਟਾਈਮ ਦੇ ਉੱਤੇ ਜਿਹੜਾ ਆ ਕੀ ਹੁੰਦਾ ਕਿ ਸਾਡਾ ਜਿਹੜਾ, ਜਦੋਂ ਅਸੀਂ ਬ੍ਰੇਨ ਪਾਰਟਸ ਦੀ ਗੱਲ ਕੀਤੀ ਸੀ, ਤਾਂ ਸਾਡੇ ਬ੍ਰੇਨ ਦਾ ਐਮਿਗਡਲਾ ਇੱਕ ਪੋਰਸ਼ਨ ਹੁੰਦਾ ਜਿਹੜਾ ਇਮੋਸ਼ਨਲੀ ਜਿਹੜਾ ਰੈਗੂਲੇਸ਼ਨ ਕਰਦਾ ਇਮੋਸ਼ਨ ਦੀ ਸਾਡੀ। ਤੇ ਉਹ ਇਸ ਟਾਈਮ ਦੇ ਉੱਤੇ ਨੋਨ ਰੈਪਿਡ ਆਈ ਮੂਵਮੈਂਟ ਦੇ ਉੱਤੇ ਕੀ ਹੁੰਦਾ ਕਿ ਉਹ ਵਾਲਾ ਏਰੀਆ ਬਹੁਤ ਐਕਟਿਵ ਹੋ ਜਾਂਦਾ ਸਾਡਾ, ਇਸ ਲਈ ਸਾਨੂੰ ਜਿਹੜਾ ਉਸ ਟਾਈਮ ਦੇ ਉੱਤੇ ਜਿਹੜੇ ਲਏ ਸੁਪਨੇ ਜਿਹੜੇ ਯਾਦ ਰਹਿੰਦੇ ਆ। ਤੇ ਦੂਜੀ ਚੀਜ਼ ਸਾਨੂੰ ਇਹ ਵੀ ਹੋ ਸਕਦਾ ਕਈ ਵਾਰ, ਕਿਉਂਕਿ ਸਾਨੂੰ ਪਤਾ ਕਿ ਸੁਪਨੇ ਜਦੋਂ ਅਸੀਂ ਦੇਖਦੇ ਹਾਂ ਤੇ ਸਾਨੂੰ ਕੋਈ ਸੈਂਸਰੀ ਨਹੀਂ ਬਣਦੀ ਸੁਪਨੇ ਦੀ, ਹਨਾ, ਵੀ ਕਈ ਵਾਰ ਪਤਾ ਨੀ ਕੀ ਹੁੰਦਾ ਰਹਿੰਦਾ, ਆਪਾਂ ਕਿਤੇ ਹੋਰ ਹੀ ਫਿਰ ਰਹੇ ਹੁੰਦੇ ਆ, ਕੋਈ ਮਤਲਬ ਕੋਈ एनिमल बोल रहा हुंदा, मतलब कुछ भी तरह दा सुपना सानू आ जांदा जिहड़ी अस सोचदे, कोई सेंस नहीं बनी है ना। हाँ जी रैंडम सुपना वह इसलिए आंदा क्योंकि जिहड़ा साडे ब्रेन दा जिहड़ा मोरला हिस्सा हुंदा प्री फ्रंटल कॉर्टेक्स वह उस टाइम के उत्ते इनएक्टिव होया हुंदा है, क्योंकि उही हिस्सा जिहड़ा वह है जिहड़ा लॉजिक नू जिहड़ा लॉजिक नू काम करता, मतलब लॉजिक ओ बेस पर ही काम करता अगर थोड़े जो प्री फ्रंटल कॉर्टेक्स है तो, क्योंकि वह इनएक्टिव हो जाता इसलिए थोड़ा ब्रेन कोई लॉजिक नहीं बना पाता किसी चीज की, थोड़ा समझ नहीं लगता कि चली जा रहा इलॉजिकल जो सुपने सानू जे आते रहते हैं। हूँ असं ये सोचते हैं कि यह रीजन की है कि क्यों सुपने आते हैं, जो असं न्यूरोसाइंस च गल करते हैं तो दो मेन जी असं तीन मेन जड़िया चीजा कहने कि एक असं कहने कि मैमरी साड़ी कंसोलीडेट हो रही है, मतलब कि साड़ी मैमरी स्ट्रोंग हो रही है। जो असं मैमरी पॉडकास्ट किया सी तां असीं गल कीती सी ना कि किवें साडी मैमरी जिन्नी ज्यादा उहनूं न्यूरॉन नूं स्ट्रेंथ मिलती है उन्नी ज्यादा साडी मैमरी स्ट्रोंग हुंदी आ। तो असीं कहिंदे कि ड्रीम्स जिहड़ा आ सानूं ब्रेन साडी मैमरीज़ नूं प्रोसैस ते स्टोर करन च हैल्प करदे आ, ते नाल ही जिहड़े आ साडी नवें एक्सपीरियंस सानूं हुंदे आ जां जो सानूं पहलां तों ही पता हुंदा उहनां सारियां चीज़ां नूं जिहड़ा आपस च जिहड़ा इकट्ठा करके एक ड्रीम बन जांदा, मतलब एक पजल पीसिस जिहा तुसीं रख सकदे आ कि अलग अलग थोड़े ब्रेन दे कॉन्शियस अनकॉन्शियस माइंड च अनकॉन्शियस माइंड च जिहड़े पए आ थोड़े कॉन्शियस माइंड च आउंदे आ, तो थोड़ा ड्रीम जिहड़े आने शुरू हो जाते हैं ना। तो यह स्टेज होंगी मोस्टली अगेन जी रैम स्लीप ज्यादा एक्टिव होंगी है। तो दूजा जरा है ये मानते हैं कि इमोशनल रेगुलेट जरा रेगुलेशन करता है कि जो साड़े इमोशनल एक्सपीरियंस है
0: okay.
1: कोई साड़ी लाइफ च कोई एक्सपीरियंस वधिया एक्सपीरियंस ही जिन्हों असीं याद करना चाहते हैं और क्योंकि वो साड़ी मैमरी च हैगा तो सानू वो भी ड्रीम च जरा शो हो सकता है ना। और जरूरी नहीं है कि ड्रीम च जरा थानू करैक्टर जरा शो होया थानू कोई बंदा तुसी देखिया जरा जिन्हों तुसी जानते हैं, जरूरी नहीं है कि वो ड्रीम उस बंदे नू ही रैफर कर रहा, हो सकता थोड़ा ड्रीम जरा कोई भी क्योंकि तुसी बंदे नू जानते हो थोड़ी मैमरी च कितने पिया है तो थोड़े सुपने च भी आ गया है ना। तो इदा दी चीजा जी होंदियां। एक जिहड़ी जिदा क्रिएटिविटी की मैं गल की प्रॉब्लम सोल्विंग की जिहड़ी आ गल की है कि ड्रीम्स जिहड़े आ उह प्रॉब्लम सोल्व करन च हैल्प करदे आ, और इहदा रीजन इह हो सकदा क्योंकि जदों असीं सुते हुंदे आ तां सानूं जिदा पहले कहा कि होर किसी चीज दे सानू जड़ी कोई सेंस नहीं हुंदी है ना, आपां सुते पए हुंने आ तो उस टाइम दे ते हो सकदा कि साडा ब्रेन ने जड़ी इनफॉर्मेशन अक्वायर कीती हैगी उहनूं असीं प्रोसैस जदों कर रहे हां तो अपने आप एक सेंस जी बनाउण लग जांदी है ना। इसलिए कई बार कई लोग जिदां मैं पहला कहा कि कई लोग कहिंदे कि असीं मूवीज जदों बनाईआं तां सानू तां बनाई जदों मैनूं सुपना आया है ना। कई बार सानू ऐ हुंदा कि असीं एग्जाम आ साडा नैक्सट डे ते असीं पढ़ रहे हां कोई चीज सानू इक्वेशन सोल्व नहीं हो रही है ना, सुपने च आपां उह चीज देखदे आ ते सानू सोल्व हो जाती है चीज। सो इसीलिए होंगी है क्योंकि अपना माइंड जरा उस टाइम के उत्ते जरा क्योंकि जो बिलियन ट्रिलियन न्यूरॉन काम करोगे तो कुछ ना कुछ तो जरा करोगे है ना,
0: कुत्ता निकल के आऊगा ही बार। बिल्कुल बहुत वधिया गल ए मैं कहना एक आप पहला ब्रेक ले लिए, ब्रेक तो बाद हले इस विषय के उत्ते बहुत सारे सवाल होर मेरे बाकी है ने, तो जवाब भी बकायदा उन्होंने उत्ते होंगे। एक छोटी जी ब्रेक तो बाद आके गलबात कर दें। प्रोग्राम डीप टॉक शो इस वक्त तुसी सुन रहे हैं, अपनी फीडबैक नाल दी नाल भेज दे रहा करो 0472 64 16 74 या facebook.com/haanjisydney।

0: Now the ultimate power in the universe.
1: Radio Haji 1674.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
6: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
0: This station is now the ultimate power in the universe.
1: Radio Haji 1674.
7: ਜੈਨੂ ਵਾਪਸ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਡੀਪ ਟਾਕ ਸ਼ੋਅ ਚੱਲ ਰਿਹਾ ਹੈਗਾ, ਔਰ ਨਾਲ ਸਾਡੇ ਡਾਕਟਰ ਸੰਦੀਪ ਕੌਰ ਜੀ ਮੌਜੂਦ ਨੇ, ਔਰ ਫੋਨ ਲਾਈਨ ਦੇ ਉੱਤੇ ਅੱਜ ਪ੍ਰੋਗਰਾਮ ਦੇ ਵਿੱਚ ਗੱਲ ਸੁਪਨਿਆਂ ਦੀ ਕਰ ਰਹੀ ਹੈ। ਜੇ ਤੁਸੀਂ ਪ੍ਰੋਗਰਾਮ ਦਾ ਪਿਛਲਾ ਹਿੱਸਾ ਮਿਸ ਕਰ ਗਏ ਹੋ, ਹੁਣੇ ਤੋਂ ਸੁਣਨ ਲੱਗੇ ਹੋ, ਘਬਰਾਇਓ ਨਾ। ਇਸ ਸ਼ੋਅ ਦੇ ਪੋਡਕਾਸਟ ਬਕਾਇਦਾ ਸਾਡੀ ਮੋਬਾਈਲ ਐਪ ਦੇ ਉੱਤੇ ਮੌਜੂਦ ਹੈਗੇ ਨੇ। ਹਾਂ, ਉਹ ਥੋੜ੍ਹੇ ਚਿਰ ਬਾਅਦ ਆਉਂਦੇ ਨੇ, ਸੋ ਇਹਦੀ ਇੱਕ ਐਡਵਾਂਟੇਜ ਰਹਿੰਦੀ ਹੈ ਕਿ ਜੇ ਤੁਸੀਂ ਲਾਈਵ ਸੁਣਦੇ ਹੋ ਇਸ ਸ਼ੋਅ ਨੂੰ ਤਾਂ ਫਾਇਦਾ ਰਹਿ ਜਾਂਦਾ, ਅਤੇ ਲਾਈਵ ਆਪਣੀ ਫੀਡਬੈਕ ਵੀ ਭੇਜ ਦਿਆ ਕਰੋ। ਹਾਂ, ਜੇ ਲੇਟ ਗਾਏ ਵਗਾਏ ਸੁਣਦੇ ਹੈਗੇ ਹੋ, ਕਈ ਕਈ ਵਾਰ ਦੋ ਦੋ ਹਫ਼ਤਾ ਜਾਂ ਤਿੰਨ ਤਿੰਨ ਹਫ਼ਤੇ ਦਾ ਸਾਡਾ ਜਿਹੜਾ ਗੈਪ ਚੱਲਦਾ ਹੈਗਾ, ਪਰ ਤੁਹਾਡੇ ਤੱਕ ਸਾਰੇ ਐਪੀਸੋਡ ਜਿਹੜੇ ਨੇ ਉਹ ਵਾਅਦਾ ਹੈਗਾ ਉਹਦੇ 'ਚ ਪਏ ਹੋਣਗੇ, ਪਿਛਲੇ ਵੀ ਜਾ ਕੇ ਚਾਹੇ ਤੁਸੀਂ ਸੁਣ ਸਕਦੇ ਹੋ। ਸੰਦੀਪ ਜੀ, ਵੈਲਕਮ ਬੈਕ।

0: ਆ, ਮਤਲਬ ਚੱਲਦੀਆਂ ਰਹਿੰਦੀਆਂ ਰਿਸਰਚ, ਹੈ ਨਾ, ਕਿਉਂਕਿ ਡ੍ਰੀਮਸ, ਜਦੋਂ ਅਸੀਂ ਡ੍ਰੀਮਸ ਦੀ ਗੱਲ ਕਰਦੇ, ਬਹੁਤ ਫੈਸੀਨੇਟਿੰਗ ਜਿਹਾ ਇੱਕ ਕੋਨਸੈਪਟ ਆ, ਹੈ ਨਾ, ਕਿ ਤੁਸੀਂ ਡ੍ਰੀਮਸ ਦੀ ਸੈਂਸ ਬਣਾਉਣੀ ਆ ਕਿ ਕੀ ਹੋ ਰਿਹਾ ਸਾਡੇ ਡ੍ਰੀਮ ਦੇ ਵਿੱਚ, ਤਾਂ ਇਹਦੇ ਨਾਲ ਰਿਲੇਟਿਡ ਰਿਸਰਚ ਵੀ ਚੱਲਦੀ ਰਹਿੰਦੀ ਆ, ਹੈ ਨਾ। ਤੇ ਇੱਕ 2024 ਦੇ ਵਿੱਚ ਸਟੱਡੀ ਹੋਈ ਸੀਗੀ, ਜਿਹਦੇ ਚ ਜਿਹੜੇ ਸਾਇੰਟਿਸਟ ਸੀਗੇ ਉਹਨਾਂ ਨੇ ਕੁਛ ਲੋਕਾਂ ਨੂੰ ਜਿਹੜਾ ਇੱਕ ਰਾਤ ਲਈ ਓਬਜ਼ਰਵ ਕੀਤਾ ਕਿ ਉਹਨਾਂ ਦੇ ਡ੍ਰੀਮਸ ਜਿਹੜੇ ਉਹਨਾਂ ਦੇ ਇਮੋਸ਼ਨਸ ਨੂੰ ਕਿਵੇਂ ਇਫੈਕਟ ਕਰਦੇ, ਜਾਂ ਉਹਨਾਂ ਦੀ ਮੈਮਰੀਜ਼ ਨੂੰ ਕਿਵੇਂ ਇਫੈਕਟ ਕਰਦੇ, ਹੈ ਨਾ। ਤੇ ਨੈਕਸਟ ਡੇ ਜਦੋਂ ਉਹਨਾਂ ਨੇ ਉਹਨਾਂ ਨੂੰ ਡ੍ਰੀਮਸ ਬਾਰੇ ਪੁੱਛਿਆ, ਤਾਂ ਜਿਹੜੇ ਲੋਕਾਂ ਨੂੰ ਜਿਹੜੇ ਸੁਪਨੇ ਉਹਨਾਂ ਦੇ ਯਾਦ ਸੀਗੇ, ਜਦੋਂ ਉਹਨਾਂ ਨੂੰ ਨੈਗੇਟਿਵ, ਕੁਛ ਏਦਾਂ ਦੀ ਫੋਟੋਜ਼ ਦਿਖਾਈ ਗਈਆਂ ਜਿਹੜੀ ਨੈਗੇਟਿਵ ਜਿਹੜੀਆਂ ਫੋਟੋ ਸੀ, ਮਤਲਬ ਜਿਹੜੀ ਸਾਨੂੰ ਹਿਊਮਨ ਮਾਇੰਡ ਨੂੰ ਇੰਪੈਕਟ ਕਰ ਸਕਦੀਆਂ, ਹੈ ਨਾ, ਤਾਂ ਉਹਨਾਂ ਨੇ ਜਿਹੜਾ ਉਹਦੀ ਰਿਐਕਸ਼ਨ ਇੰਨੀ ਜਿਹੜੀ ਸਟਰੋਂਗ ਨਹੀਂ ਦਿੱਤੀ। ਜਿਵੇਂ ਮੰਨ ਲਓ ਸਾਡੇ ਮੂਹਰੇ ਕੋਈ ਏਦਾਂ ਦੀ ਫੋਟੋ ਹੋਵੇ, ਅਸੀਂ ਬਹੁਤ ਹੋਰ ਤਰ੍ਹਾਂ ਬਿਹੇਵ ਕਰਦੇ ਨਾ ਕੀ ਹੋ ਰਿਹਾ, ਡਰ ਜਾਂਦੇ ਹਾਂ ਕੋਈ ਚੀਜ਼ ਏਦਾਂ ਨਹੀਂ ਦੇਖ ਕੇ, ਕੋਈ ਵਾਇਲੈਂਸ ਦੀ ਫੋਟੋ ਦੇਖ ਕੇ, ਹੈ ਨਾ। ਤੇ ਉਹਨਾਂ ਨੇ ਕੋਈ ਏਡੀ ਖਾਸ ਰਿਐਕਸ਼ਨ ਨਹੀਂ ਦਿੱਤੀ ਜਿਹੜੇ ਲੋਕਾਂ ਨੂੰ ਆਪਣੇ ਸੁਪਨੇ ਜਿਹੜੇ ਯਾਦ ਸੀਗੇ। ਤੇ ਇੱਕ ਹੋਰ ਇੰਟਰਸਟਿੰਗ ਚੀਜ਼ ਸੀ ਕਿ ਜਿਵੇਂ ਲੋਕਾਂ ਦੇ ਸੁਪਨੇ ਜਿੰਨੇ ਪੋਜ਼ਿਟਿਵ ਸੀਗੇ, ਉਹਨਾਂ ਦਾ ਜਿਹੜਾ ਇਮੋਸ਼ਨਲੀ ਵੀ ਉਨੇ ਹੀ ਜਿਹੜੇ ਪੋਜ਼ਿਟਿਵ ਉਹ ਸੀਗੇ, ਮਤਲਬ ਉਨਾ ਹੀ ਉਹ ਰਿਐਕਟ ਕਰ ਰਹੇ ਸੀ ਜਦੋਂ ਉਹਨਾਂ ਨੂੰ ਏਦਾਂ ਦੀਆਂ ਫੋਟੋ ਦਿਖਾ ਰਹੇ ਸੀਗੇ, ਹੈ ਨਾ। ਤੇ ਇਹਦਾ ਰੀਜ਼ਨ ਜਿਹੜਾ ਇੱਕ ਉਹਨਾਂ ਨੇ ਦਿੱਤਾ ਕਿ ਇਹ ਹੋ ਸਕਦਾ ਕਿ ਜਦੋਂ ਰੈਮ ਸਲੀਪ ਦੇ ਵਿੱਚ ਜਿਹੜਾ ਬ੍ਰੇਨ ਦੇ ਵਿੱਚ ਇੱਕ ਨੋਰ ਐਡਰੇਨਲਿਨ ਨਾਂ ਦਾ ਇੱਕ ਕੈਮੀਕਲ ਹੁੰਦਾ, ਉਹਦਾ ਲੈਵਲ ਘੱਟ ਜਾਂਦਾ। ਉਹ ਵਾਲਾ ਲੈਵਲ ਜਿਹੜਾ ਕੈਮੀਕਲ ਹੁੰਦਾ, ਉਹ ਸਾਡੇ ਐਂਗਜ਼ਾਇਟੀ ਤੇ ਸਟ੍ਰੈਸ ਨੂੰ ਜਿਹੜਾ ਵਧਾਉਂਦਾ ਆ, ਤੇ ਕਿਉਂਕਿ ਉਹਦਾ ਜਦੋਂ ਲੈਵਲ ਘੱਟ ਜਾਂਦਾ ਤਾਂ ਸਾਡਾ ਬ੍ਰੇਨ ਜਿਹੜਾ ਆ ਪੁਰਾਣੀਆਂ ਜਿਹੜੀਆਂ ਮੈਮਰੀਜ਼, ਜਿਹੜੀਆਂ ਸਾਡੀਆਂ ਜਿਹੜੀਆਂ ਦੁਖੀ ਮੈਮਰੀਜ਼ ਹੁੰਦੀਆਂ ਨਾ, ਦੁੱਖ ਵਾਲੀਆਂ, ਉਹਨਾਂ ਨੂੰ ਜਿਹੜਾ ਆ ਉਹ ਭੁਲਾਉਣ ਚ ਹੈਲਪ ਕਰਦਾ, ਕਿਉਂਕਿ ਉਹਦਾ ਲੈਵਲ ਘੱਟ ਗਿਆ। ਕਿਉਂਕਿ ਓਬਵੀਅਸਲੀ ਜਦੋਂ ਕਿਸੇ ਕੈਮੀਕਲ ਜਿਹੜੀ ਚੀਜ਼ ਇਨਹਾਂਸ ਹੀ ਕਰ ਰਹੀ ਆ ਸਟ੍ਰੈਸ ਨੂੰ ਜਾਂ ਐਂਗਜ਼ਾਇਟੀ ਨੂੰ, ਜਦੋਂ ਉਹਦਾ ਹੀ ਲੈਵਲ ਘੱਟ ਗਿਆ ਤਾਂ ਉਹਦੇ ਨਾਲ ਜਿਹੜਾ ਸਾਨੂੰ ਉਹਦੇ ਲਈ ਸਾਡੀ ਰਿਐਕਸ਼ਨ ਵੀ ਘੱਟ ਜਾਂਦੀ ਆ ਫਿਰ, ਹੈ ਨਾ।
1: ਰਾਈਟ,
0: ਤੇ ਜਿਹੜੀਆਂ ਮੈਮਰੀਜ਼ ਇੱਦਾਂ ਰਿਲੇਟ ਕੀਤੀਆਂ, ਉਹਨਾਂ ਨੇ ਦੇਖਿਆ ਕਿ ਇੰਪੈਕਟ ਪੈਂਦਾ ਹੈ ਕਿ ਤੁਸੀਂ ਕਿੱਦਾਂ ਦੇ ਸੁਪਨੇ ਦੇਖਦੇ ਹੋ ਉਹਨਾਂ ਦਾ ਤੁਹਾਡੇ ਇਮੋਸ਼ਨਲ ਬੈਲੈਂਸ ਦੇ ਉੱਤੇ, ਹੈ ਨਾ। ਤੇ ਫਿਰ ਇੱਕ ਹੋਰ ਰਿਸਰਚ ਹੋਈ ਜਿਹਦੇ ਚ ਉਹਨਾਂ ਨੇ ਦੇਖਿਆ ਕਿ ਸਾਡਾ ਬ੍ਰੇਨ ਜਿਹੜੀਆਂ ਰੀਸੈਂਟ ਮੈਮਰੀਜ਼ ਨੂੰ ਰੀਐਕਟੀਵੇਟ ਕਰ ਦਿੰਦਾ ਹੈ, ਜਿਹਦੇ ਨਾਲ ਸਾਡੇ ਜਿਹੜੇ ਡ੍ਰੀਮਸ, ਜਿਹੜਾ ਜੋ ਅਸੀਂ ਡ੍ਰੀਮਸ ਦੇਖਦੇ ਹਾਂ, ਜੋ ਵੀ ਕੰਟੈਂਟ ਦੇਖਦੇ ਹਾਂ, ਲੋਕ ਦੇਖਦੇ ਹਾਂ, ਇਮੇਜਸ ਦੇਖਦੇ ਹਾਂ, ਹੈ ਨਾ, ਕਈ ਵਾਰ ਆਪਾਂ ਕਿਤੇ ਹੋਰ ਹੀ ਜਗ੍ਹਾ ਤੇ ਘੁੰਮ ਰਹੇ ਹੁੰਦੇ ਹਾਂ, ਤੇ ਉਹ ਸਾਰੇ ਜਿੰਨਾ ਵੀ ਸਾਡੀਆਂ ਰੀਸੈਂਟ ਮੈਮਰੀਜ਼ ਆ, ਕਿਤੇ ਮੰਨ ਲਓ ਕਿਸੇ ਨਵੀਂ ਜਗ੍ਹਾ ਤੇ ਆਪਾਂ ਜਾ ਕੇ ਆਏ ਹਾਂ, ਥੋੜੇ ਦਿਨਾਂ ਬਾਅਦ ਸਾਨੂੰ ਉਹਦਾ ਸੁਪਨਾ ਆ ਜਾਂਦਾ, ਹੈ ਨਾ। ਸੋ ਸਾਰੀ ਚੀਜ਼ਾਂ ਜਿਹੜੀਆਂ ਬ੍ਰੇਨ ਆਪਣੇ ਆਪ ਨੂੰ ਜਿਹੜਾ ਰੀਐਕਟੀਵੇਟ ਉਹਨਾਂ ਮੈਮਰੀਜ਼ ਨੂੰ ਕਰਦਾ ਰਹਿੰਦਾ ਹੈ। ਸੋ ਇਹ ਸਾਡੇ ਜਿਹੜੇ ਇਮੋਸ਼ਨਲ ਸਿਗਨੀਫਿਕੈਂਟ ਐਕਸਪੀਰੀਅੰਸਿਸ ਨੂੰ, ਤੇ ਜਿੰਨੇ ਵੀ ਸਾਡੇ ਕਈ ਵਾਰ ਸਾਡਾ ਔਨਗੋਇੰਗ ਕੰਸਰਨ ਹੈ, ਮੰਨ ਲਓ ਤੁਹਾਡੀ ਫੈਮਿਲੀ ਚ ਕਿਸੇ ਦੀ ਤਬੀਅਤ ਠੀਕ ਨਹੀਂ ਹੈਗੀ, ਤਾਂ ਆਪਾਂ ਉਹਦੇ ਬਾਰੇ ਸੋਚਦੇ ਰਹਿੰਦੇ ਹਾਂ, ਤਾਂ ਉਹ ਵੀ ਸਾਨੂੰ ਸੁਪਨਿਆਂ ਚ ਜਿਹੜੀਆਂ ਚੀਜ਼ਾਂ ਆਉਂਦਾ ਰਹਿੰਦਾ। ਸੋ ਨੈਵਰਦਲੈਸ, ਚਾਹੇ ਉਹ ਸਾਡੇ ਫਿਲੋਸਫਰ ਹੋਣ, ਚਾਹੇ ਨਿਊਰੋਸਾਇੰਸ ਹੋਵੇ, ਅਸੀਂ ਇਹ ਮੰਨਦੇ ਹਾਂ, ਸਾਨੂੰ ਲੱਗਦਾ ਹੈ ਕਿ ਜੋ ਸਾਡੇ ਮਾਇੰਡ ਦੇ ਵਿੱਚ ਚੱਲ ਰਿਹਾ ਹੁੰਦਾ, ਅਨਕੋਨਸ਼ੀਅਸ ਮਾਇੰਡ ਦੇ ਵਿੱਚ, ਉਹ ਹੀ ਸਾਨੂੰ ਜਿਹੜਾ ਸੁਪਨਿਆਂ ਦੇ ਵਿੱਚ ਆਉਂਦਾ, ਜਾਂ ਜੋ ਅਸੀਂ ਆਪਣੇ ਇਨਵਾਇਰਮੈਂਟ ਚ ਦੇਖਦੇ ਹਾਂ, ਹੈ ਨਾ। ਔਰ ਕਈ ਵਾਰ ਇੱਦਾਂ ਹੁੰਦਾ ਕਿ ਸਾਨੂੰ, ਕਿਉਂਕਿ ਜਦੋਂ ਅਸੀਂ ਜਾਗਦੇ ਹੁੰਦੇ ਹਾਂ ਤਾਂ ਸਾਡਾ ਧਿਆਨ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਵੱਲ ਹੁੰਦਾ ਨਾ, ਤਾਂ ਆਪਾਂ ਕਈ ਚੀਜ਼ਾਂ ਤੇ ਫੋਕਸ ਨਹੀਂ ਕਰ ਪਾਉਂਦੇ। ਈਵਨ ਕਈ ਫਿਲੋਸਫਰ ਇਹ ਵੀ ਕਹਿੰਦੇ ਸੀ ਕਿ ਕੋਈ ਤੁਹਾਡੀ ਆਉਣ ਵਾਲੀ, ਜੇ ਕੋਈ ਤੁਹਾਨੂੰ ਬਿਮਾਰੀ ਹੋਣ ਵਾਲੀ ਆ, ਹੈ ਨਾ, ਤੇ ਉਹਦਾ ਵੀ ਤੁਹਾਨੂੰ ਸੁਪਨਾ ਆ ਜਾਂਦਾ। ਉਹਦਾ ਰੀਜ਼ਨ ਇਹ ਵੀ ਹੋ ਸਕਦਾ ਹੈ ਜਿਹੜਾ ਕਿ ਕਿਉਂਕਿ ਤੁਸੀਂ ਉਸ ਟਾਈਮ ਦੇ ਉੱਤੇ ਮੈਂਟਲ ਸਟੇਟ ਜਿਹੜੀ ਤੁਹਾਡੀ, ਕੋਈ ਹੋਰ ਤੁਹਾਨੂੰ ਕੰਮ ਨਹੀਂ ਹੁੰਦਾ, ਤੁਹਾਡਾ ਦਿਮਾਗ ਜਿਹੜਾ ਉਹ ਤੁਹਾਡੀ ਬਾਡੀ ਨੂੰ ਇੱਕ ਤਰ੍ਹਾਂ ਚੈੱਕ ਕਰਨ ਲੱਗ ਜਾਂਦਾ ਕਿ ਤੁਹਾਡੀ ਬਾਡੀ ਦੇ ਵਿੱਚ ਕਿਤੇ ਕੋਈ ਪ੍ਰੋਬਲਮ ਚੱਲ ਰਹੀ ਆ ਜਾਂ ਨਹੀਂ, ਹੈ ਨਾ। ਹੋ ਸਕਦਾ ਕਿ ਤੁਹਾਨੂੰ ਉਦਾਂ ਦੇ ਜਿਹੜੇ ਸੁਪਨੇ ਜਿਹੜੇ ਆ ਜਾਣ, ਤੇ ਜਿਹੜਾ ਤੁਹਾਨੂੰ ਇਹ ਦੱਸਣ ਕਿ ਤੁਹਾਨੂੰ ਜਿਹੜੀ ਇਹ ਪ੍ਰੋਬਲਮ ਹੋ ਸਕਦੀ ਹੈ, ਤੇ ਤੁਸੀਂ ਚੈੱਕ ਕਰਾ ਸਕਦੇ ਹਾਂ ਜੋ ਵੀ ਆ, ਹੈ ਨਾ, ਅਗਰ ਤੁਹਾਨੂੰ ਇਦਾਂ ਦਾ ਕੋਈ ਇਸ਼ੂ ਹੋ ਰਿਹਾ। ਹਾਂਜੀ,
1: ਠੀਕ ਹੈ। ਇੱਕ ਨਾ ਮੈਂ ਥੋੜ੍ਹਾ ਜਿਹਾ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਦਾ। ਬੇਟਾ ਮੇਰਾ ਛੋਟਾ, ਅਤੇ ਉਹ ਜਦੋਂ ਸੁਪਨੇ ਦੇਖਦਾ, ਮਾੜੇ ਸੁਪਨੇ, ਬੱਚੇ ਜਦੋਂ ਡਰ ਜਾਂਦੇ ਨੇ ਅਕਸਰ, ਹੈ ਨਾ, ਅਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਇਹ ਵੀ ਕਿਹਾ ਜਾਂਦਾ, ਜਿਵੇਂ ਆਪਾਂ ਆਸਟ੍ਰੇਲੀਆ 'ਚ ਕੀ, ਵੈਸੇ ਉਹ ਇੰਗਲਿਸ਼ ਦੀ ਇੱਕ ਟਰਮ ਹੈਗੀ ਹੈ ਕਿ ਜੇ ਮਾੜੇ ਸੁਪਨੇ ਨੇ ਤਾਂ ਨਾਈਟਮੇਅਰ ਨੇ, ਚੰਗੇ ਸੁਪਨੇ ਨੇ ਤਾਂ ਡ੍ਰੀਮਸ ਨੇ। ਸੋ ਆਪਾਂ ਡ੍ਰੀਮਸ ਔਰ ਨਾਈਟਮੇਅਰ ਦੋਵਾਂ ਦੀ ਉਹ ਗੱਲ ਕਰ ਰਹੇ। ਬਟ ਉਹਨੇ ਮੇਰੇ ਤੋਂ ਇੱਕ ਸਹਿਜ ਸੁਭਾਅ ਜਿਹਾ ਇੱਕ ਸਵਾਲ ਪੁੱਛਿਆ, ਮੈਂ ਉਹ ਤੁਹਾਡੇ ਤੋਂ ਵੀ ਪੁੱਛਦਾ ਚੱਲਦਾ। ਉਹ ਕਹਿੰਦਾ, ਮੈਨੂੰ ਕੋਈ ਇਹੋ ਜਿਹੀ ਟ੍ਰਿਕ ਦੱਸੋ ਵੀ ਜਿਹੜੇ ਨਾਈਟਮੇਅਰਸ ਆ, ਮੈਂ ਉਹਨਾਂ 'ਤੇ ਕੰਟਰੋਲ ਰੱਖਾਂ, ਵੀ ਡ੍ਰੀਮਸ ਆਉਂਦੇ ਨੇ ਆਈ ਜਾਣ, ਨਾਈਟਮੇਅਰਸ ਨਾ ਆਉਣ। ਅੱਜ ਦਾ ਹੁਣ ਜੇ ਪ੍ਰੋਗਰਾਮ ਚੱਲ ਹੀ ਰਿਹਾ ਤਾਂ ਮੈਂ ਕਿਹਾ ਚਲੋ ਤੁਹਾਡੇ ਤੋਂ ਵੀ ਇਹ ਸਵਾਲ ਪੁੱਛ ਲਈਏ, ਇੱਦਾਂ ਕੋਈ ਕੰਟਰੋਲ ਮੈਥਡ ਹੈਗਾ ਵੀ ਆਪਾਂ ਕੰਟਰੋਲ ਕਰ ਲਈਏ।
0: ਹਾਂਜੀ, ਜਦੋਂ ਅਸੀਂ ਸਲੀਪ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹੀ ਹੁੰਦਾ ਕਿ ਸਾਡੀ ਜਿਹੜੀ ਆ ਨੀਂਦ ਵਧੀਆ ਹੋਣੀ ਚਾਹੀਦੀ ਹੈ, ਮਤਲਬ ਜਿੰਨੀ ਸਾਨੂੰ ਨੀਂਦ ਚਾਹੀਦੀ ਹੈਗੀ ਹੈ ਨਾ, ਉਹ ਉਨੀ ਨੀਂਦ ਹੋਣੀ ਚਾਹੀਦੀ ਹੈ। ਔਰ ਕੋਈ ਜਿਹੜਾ ਜਦੋਂ ਤੁਸੀਂ ਸੌਣ ਲੱਗਦੇ ਹਾਂ ਅਸੀਂ, ਤਾਂ ਸਾਨੂੰ ਜਿਹੜਾ ਲਾਈਟ, ਜਿੱਦਾਂ ਅੱਜ ਕੱਲ੍ਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੀ ਬਲੂ ਲਾਈਟ ਜਿਹੜੀ ਆ, ਜਾਂ ਕੋਈ ਵੀ ਆਪਣੀ ਕਮਰੇ ਦੀ ਲਾਈਟ ਜਿਹੜੀ ਡਿਮ ਹੋਣੀ ਚਾਹੀਦੀ ਆ, ਤੁਹਾਡੀ ਨੀਂਦ ਦੇ ਵਿੱਚ ਕੋਈ और बच्चों लिए और उस तो

0: ਖਾਣ ਪੀਣ ਦਾ ਜੋ ਪ੍ਰੋਪਰ ਧਿਆਨ ਰੱਖਣਾ ਚਾਹੀਦਾ, ਜੋ ਤੁਸੀਂ ਖਾਂਦੇ ਜ਼ਿਆਦਾ ਤੁਹਾਡੀ ਬਾਡੀ ਬੈਲੈਂਸ ਚ ਰਹਿੰਦੀ ਆ, ਤੁਹਾਡਾ ਮਾਇੰਡ ਹੈਲਦੀ ਰਹਿੰਦਾ ਹਨਾ, ਐਕਸਰਸਾਈਜ਼ ਕਰਦੇ ਹਾਂ। ਪਰ ਜਦੋਂ ਅਸੀਂ ਸਪੈਸ਼ਲੀ ਬੱਚਿਆਂ ਦੀ ਗੱਲ ਕਰਦੇ ਹਾਂ ਤਾਂ ਬੱਚਿਆਂ ਨੂੰ ਜਿਹੜੀ ਆ ਸੌਣ ਤੋਂ ਪਹਿਲਾਂ ਟੀਵੀ ਨਹੀਂ ਆਪਾਂ ਨੂੰ ਓਬਵੀਅਸਲੀ ਦਿਖਾਉਣਾ ਚਾਹੀਦਾ, ਜਾਂ ਬੱਚਿਆਂ ਦੇ ਸਾਹਮਣੇ ਕਿ ਅਗਰ ਕਿਉਂਕਿ ਓਬਵੀਅਸਲੀ ਉਹ ਇਦਾਂ ਦੀਆਂ ਚੀਜ਼ਾਂ ਇਸ ਡ੍ਰੀਮਸ ਚ ਜ਼ਿਆਦਾ ਦੇਖਦੇ ਆ ਜਿਹੜੀਆਂ ਉਹ ਟੀਵੀ ਚ ਦੇਖ ਰਹੇ ਹੋਗੇ ਜਾਂ ਗੇਮਸ ਚ ਦੇਖ ਰਹੇ ਹੋਗੇ ਹਨਾ। ਸੋ ਅੱਜ ਕੱਲ੍ਹ ਬੱਚੇ ਵੀਡੀਓ ਗੇਮਸ ਬਹੁਤ ਖੇਲਦੇ ਆ ਤੇ ਟੀਵੀ ਵਗੈਰਾ ਦੇਖਦੇ ਆ, ਤੋ ਆਈ ਥਿੰਕ ਇਹ ਵੈਸੇ ਸਿਰਫ ਬੱਚਿਆਂ ਲਈ ਨਹੀਂ, ਸਾਰਿਆਂ ਲਈ ਅਪਲਾਈ ਹੁੰਦਾ ਕਿ ਸਾਨੂੰ ਸੌਣ ਤੋਂ ਪਹਿਲਾਂ ਟੀਵੀ ਨਹੀਂ ਦੇਖਣਾ ਚਾਹੀਦਾ, ਕੋਈ ਏਦਾਂ ਦੀ ਚੀਜ਼ ਜਿਹੜੀ ਸਾਨੂੰ ਡਰਾਉਂਦੀ ਆ ਹਨਾ, ਉਹ ਚੀਜ਼ ਸਾਨੂੰ ਜਿਹੜੀ ਆ ਉਹਦੇ ਵੱਲ ਬਹੁਤਾ ਧਿਆਨ ਨਹੀਂ ਦੇਣਾ ਚਾਹੀਦਾ, ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਹੈਗਾ। ਇਸ ਤੋਂ ਇਲਾਵਾ ਇਹ ਹੁੰਦਾ ਕਿ ਜਦੋਂ ਬੱਚੇ ਕਈ ਵਾਰ ਬੱਚੇ ਵੀ ਔਰ ਵੱਡੇ ਵੀ ਕਈ ਵਾਰ ਜਦੋਂ ਅਸੀਂ ਸੁਪਨੇ ਚ ਕੋਈ ਡਰਾਉਣਾ ਸੁਪਨਾ ਦੇਖਦੇ ਹਾਂ ਔਰ ਡਰ ਜਾਂਦੇ ਔਰ ਇੱਕਦਮ ਡਰ ਕੇ ਨਾ ਉੱਠਦੇ ਆ ਜਾਂ ਨਹੀਂ ਵੀ ਉੱਠਦੇ, ਅਸੀਂ ਸੁਪਨੇ ਚ ਹੀ ਰੋਣ ਲੱਗ ਜਾਂਦੇ ਜਾਂ ਕੁਛ ਵੀ ਕਰਨ ਲੱਗ ਜਾਂਦਾ, ਤੇ ਜਿਹੜਾ ਵੀ ਕੋਈ ਵੀ ਪੇਰੈਂਟਸ ਹੈਗੇ ਆ ਜਾਂ ਕੋਈ ਵੀ ਬੰਦਾ ਹੈਗਾ, ਉਹਦਾ ਇਹ ਹੈਗਾ ਕਿ ਤੁਸੀਂ ਉਸ ਬੰਦੇ ਨੂੰ ਟਾਈਮ ਦਿਓ, ਥੋੜਾ ਟਾਈਮ ਉਹਨੂੰ ਥੋੜਾ ਮਤਲਬ ਥੋੜੀ ਜਿਹੀ ਹੌਲੀ ਜਿਹੀ ਆਵਾਜ਼ ਚ ਉਹਨੂੰ ਰਿਲੈਕਸ ਕਰਨ ਦੀ ਕੋਸ਼ਿਸ਼ ਕਰੋ, ਉਹਨੂੰ ਉਠਾਓ ਨਾ ਇੱਕਦਮ ਉਸ ਡ੍ਰੀਮ ਤੋਂ, ਕਿਉਂਕਿ ਫੇਰ ਉਹ ਹੋਰ ਵੀ ਜ਼ਿਆਦਾ ਡਰ ਜਾਂਦਾ ਨਾ, ਤੇ ਉਹਨੂੰ ਥੋੜਾ ਜਿਹਾ ਟਾਈਮ ਜਿਹੜਾ ਉਸ ਟਾਈਮ ਦੇਣਾ ਚਾਹੀਦਾ। ਤੇ ਮੇਰੇ ਖਿਆਲ ਚ ਇਹੀ ਹੈ ਕਿਉਂਕਿ ਜਿੱਦਾਂ ਹੁਣ ਆਪਾਂ ਗੱਲ ਕੀਤੀ ਹੈ ਕਿ ਐਕਸਪੀਰੀਅੰਸਿਸ ਜਾਂ ਮੈਮਰੀਜ਼ ਜਾਂ ਇਨਵਾਇਰਮੈਂਟ ਦੇ ਬੇਸ ਤੇ ਉੱਤੇ ਸਾਨੂੰ ਸੁਪਨੇ ਆਉਂਦੇ ਆ, ਤਾਂ ਅਸੀਂ ਚੀਜ਼ਾਂ ਨੂੰ ਉਹਨਾਂ ਨੂੰ ਅਵੋਇਡ ਹੀ ਕਰੀਏ ਜਿਹਨਾਂ ਤੋਂ ਕਿਸੇ ਵੀ ਪਰਟੀਕੁਲਰ ਪਰਸਨ ਨੂੰ ਡਰ ਲੱਗਦਾ ਹੈ ਜਾਂ ਕੋਈ ਵੀ ਇੱਦਾਂ ਦੀ ਡੇਂਜਰਸ ਚੀਜ਼ ਸਪੈਸ਼ਲੀ ਬੱਚਿਆਂ ਲਈ। ਆਈ ਥਿੰਕ ਮਤਲਬ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੇ ਸੁਪਨਿਆਂ ਨੂੰ ਕੰਟਰੋਲ ਕਰਨ ਲੱਗ ਜਾਓ, ਜਿੱਦਾਂ ਤੁਸੀਂ ਕਿਹਾ ਆਫਕੋਰਸ ਬੱਚਿਆਂ ਲਈ ਤਾਂ ਇਹ ਮੁਸ਼ਕਿਲ ਹੈ, ਈਵਨ ਵੱਡਿਆਂ ਚ ਵੀ ਅਗਰ 1000 ਬੰਦੇ ਟਰਾਈ ਕਰਦੇ ਤਾਂ ਉਹਨਾਂ ਚ ਇੱਕ ਬੰਦਾ ਜਿਹੜਾ ਇਹਦੇ ਚ ਆਪਣਾ ਜਿਹੜਾ ਕਹਿ ਸਕਦੇ ਆ ਕਿ ਮੁਹਾਰਤ ਹਾਸਲ ਕਰ ਸਕਦਾ। ਹਾਂਜੀ, ਤੇ ਲੂਸਿਡ ਡ੍ਰੀਮਿੰਗ ਦਾ ਮਤਲਬ ਹੁੰਦਾ ਕਿ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਜਦੋਂ ਅਸੀਂ ਡ੍ਰੀਮ ਲੈ ਰਹੇ ਹੁੰਦੇ ਹਾਂ ਤਾਂ ਸਾਡੇ ਜਿਹੜੇ ਆ ਬ੍ਰੇਨ ਦਾ ਜਿਹੜਾ ਮੋਲਾ ਹਿੱਸਾ ਜਿਹੜਾ ਉਹ ਇਨਐਕਟਿਵ ਹੋ ਜਾਂਦਾ। ਸੋ ਲੂਸਿਡ ਡ੍ਰੀਮਿੰਗ ਇੱਕ ਏਦਾਂ ਦੀ ਪ੍ਰੋਸੈਸ ਹੈਗੀ ਆ ਜਿਹਦੇ ਚ ਜਿਹੜਾ ਸਾਡਾ ਉਸ ਬ੍ਰੇਨ ਦਾ ਜਿਹੜਾ ਹਿੱਸਾ ਉਹ ਐਕਟਿਵ ਜਿਹੜਾ ਤੁਸੀਂ ਕਰ ਸਕਦੇ ਆ। ਉਹ ਕਿੱਦਾਂ ਹੁੰਦਾ ਕਿ ਕਈ ਲੋਕ ਜਿਹੜਾ ਜਦੋਂ ਆਪਣੇ ਸੁਪਨਿਆਂ ਨੂੰ ਓਬਜ਼ਰਵ ਕਰਨ ਲੱਗ ਜਾਂਦੇ ਕਿ ਅੱਛਾ ਮੈਨੂੰ ਅੱਜ ਸੁਪਨਾ ਆਇਆ ਤੇ ਉਸ ਸੁਪਨੇ ਚ ਜਿਹੜਾ ਕੀ ਹੋਇਆ ਹਨਾ, ਉਹ ਸੁਪਨਿਆਂ ਨੂੰ ਜਿਹੜਾ ਇੱਕ ਤਰ੍ਹਾਂ ਕੰਟਰੋਲ ਆਪਣਾ ਕਿ ਮਤਲਬ ਉਹਨਾਂ ਨੂੰ ਅਵੇਅਰਨੈਸ ਹੋਣ ਲੱਗ ਜਾਂਦੀ ਆ ਕਿ ਮੇਰੇ ਸੁਪਨਾ ਜਿਹੜਾ ਆ ਜੇ ਸੁਪਨੇ ਚ ਕੁਛ ਹੋ ਰਿਹਾ ਤਾਂ ਉੱਥੇ ਜਾ ਕੇ ਮਤਲਬ ਆਪਣੇ ਸੁਪਨੇ ਨੂੰ ਕੰਟਰੋਲ ਕਰ ਸਕਦੇ ਆ। ਇੱਕ ਔਰ ਜਿੱਦਾਂ ਤੁਸੀਂ ਉਹ ਮੂਵੀ ਦੇਖੀ ਹੋਣੀ ਆ ਇਨਸੈਪਸ਼ਨ, ਉਹਦਾ ਜਿਹੜਾ ਡਾਇਰੈਕਟਰ ਆ ਉਹਨੂੰ ਵੀ ਕਿਸੇ ਨੇ ਪੁੱਛਿਆ ਕਿ ਤੂੰ ਇਹ ਮੂਵੀ ਕਿਵੇਂ ਬਣਾਈ ਆ ਹਨਾ, ਕਿਵੇਂ ਤੇਰੇ ਦਿਮਾਗ ਚ ਆਇਆ, ਤਾਂ ਉਹ ਕਹਿੰਦਾ ਕਿ ਮੈਂ ਜਦੋਂ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ ਤਾਂ ਮੇਰੇ ਕੋਲ ਪੈਸੇ ਇੰਨੇ ਹੁੰਦੇ ਨਹੀਂ ਸੀਗੇ ਤੇ ਮੈਂ ਰਾਤ ਨੂੰ ਕਾਹਦਾ ਸੀ, ਜਦੋਂ ਸਵੇਰੇ ਸਾਨੂੰ ਬ੍ਰੇਕਫਾਸਟ ਮਿਲਦਾ ਸੀ ਯੂਨੀ ਤੋਂ ਤੇ ਮੈਂ 4 ਵਜੇ ਕਹਿੰਦਾ ਸੌਂਦਾ ਹੁੰਦਾ ਸੀ ਤੇ ਮੈਂ 6 ਵਜੇ ਉੱਠ ਜਾਂਦਾ ਸੀ ਔਰ ਰੈਮ ਸਲੀਪ ਚ ਉਸ ਟਾਈਮ ਕਹਿੰਦਾ ਮੈਂ ਹੁੰਦਾ ਸੀਗਾ। ਔਰ ਮੈਂ ਕਹਿੰਦਾ ਉਸ ਟਾਈਮ ਦੇ ਉੱਤੇ ਜਾਣ ਕੇ ਹੁੰਦਾ, ਕਿਉਂਕਿ ਇਹ ਲੋਕ ਕੀ ਕਰਦੇ ਜਿਹੜੇ ਲੂਸਿਡ ਡ੍ਰੀਮਿੰਗ ਕਰਦੇ, ਮਤਲਬ ਜਿਹੜੇ ਲੋਕਾਂ ਨੂੰ ਇੰਟਰਸਟ ਹੁੰਦਾ ਆਪਣੇ ਸੁਪਨਿਆਂ ਨੂੰ ਸਮਝਣ ਚ ਜਾਂ ਕੰਟਰੋਲ ਕਰਨ ਚ, ਇਹ ਸਪੈਸ਼ਲੀ ਜਿਹੜਾ ਜਿੱਦਾਂ ਮੈਂ ਕਿਹਾ ਕਿ ਰੈਮ ਸਲੀਪ ਦੇ ਤੁਹਾਨੂੰ ਸੁਪਨੇ ਜ਼ਿਆਦਾ ਯਾਦ ਰਹਿੰਦੇ, ਜੇ ਤੁਸੀਂ ਉਸ ਟਾਈਮ ਬੰਦੇ ਨੂੰ ਉਠਾਓਗੇ ਤਾਂ ਉਸ ਟਾਈਮ ਤੁਹਾਨੂੰ ਸੁਪਨਾ ਯਾਦ ਰਹੂਗਾ। ਔਰ ਜੇ ਮੰਨ ਲਓ ਤੁਹਾਨੂੰ ਨਹੀਂ ਵੀ ਯਾਦ ਰਹਿ ਰਿਹਾ ਔਰ ਤੁਸੀਂ ਦੁਬਾਰਾ ਸੌਂ ਜਾਓ 10-15 ਮਿੰਟ ਬਾਅਦ ਉੱਠੋ ਤਾਂ ਹੋ ਸਕਦਾ ਤੁਹਾਨੂੰ ਸੁਪਨਾ ਉਹ ਦੁਬਾਰਾ ਯਾਦ ਆ ਜਾਵੇ ਹਨਾ। ਤੋ ਕਹਿੰਦਾ ਕਿ ਮੈਂ ਕਿਉਂਕਿ ਸੌਂਦਾ ਹੀ ਮੈਂ ਇਸ ਹਿਸਾਬ ਨਾਲ ਹੁੰਦਾ ਸੀ ਕਿ ਮੈਨੂੰ ਸਟੋਰੀਜ਼ ਮੇਰੇ ਦਿਮਾਗ ਚ ਬਣਨ ਹਨਾ, ਤੇ ਇਸ ਤਰ੍ਹਾਂ ਹੌਲੀ ਹੌਲੀ ਉਹਨੇ ਮੂਵੀ ਬਣਾਈ। ਤੇ ਉਹ ਮੂਵੀ ਚ ਜਿੱਦਾਂ ਆਪਾਂ ਦੇਖਦੇ ਹਾਂ ਕਿ ਉਹ ਦੂਜੇ ਬੰਦੇ ਦੇ ਸੁਪਨੇ ਚ ਜਾ ਰਹੇ ਹੁੰਦੇ ਆ ਸਾਰੇ ਹਨਾ, ਤੇ ਸੁਪਨਿਆਂ ਨੂੰ ਜਾ ਕੇ ਕੰਟਰੋਲ ਉਹਦੇ ਮਾਇੰਡ ਨੂੰ ਕੰਟਰੋਲ ਕਰ ਰਹੇ ਹੁੰਦੇ ਆ। ਸੋ ਲੂਸਿਡ ਡ੍ਰੀਮਿੰਗ ਇੱਕ ਇੱਦਾਂ ਦਾ ਹੀ ਕੰਸੈਪਟ ਆ, ਬਟ ਆਫਕੋਰਸ ਅਸੀਂ ਕਿਸੇ ਦੂਜੇ ਦੇ ਸੁਪਨੇ ਚ ਨਹੀਂ ਜਾਂਦੇ, ਅਸੀਂ ਆਪਣੇ ਸੁਪਨੇ ਚ ਇਹਨੂੰ ਹੀ ਕੰਟਰੋਲ ਜਿਹੜਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹਦਾ ਰੀਜ਼ਨ ਹੋ ਸਕਦਾ ਹੈ ਕਿ ਲੋਕਾਂ ਦੀ ਕਿਉਰਿਓਸਿਟੀ ਹੋ ਸਕਦੀ ਹੈ ਕਿ ਮੈਨੂੰ ਮੇਰੇ ਡ੍ਰੀਮ ਚ ਜਿਹੜਾ ਕੀ ਹੋ ਰਿਹਾ ਔਰ ਮੈਂ ਕਿੱਥੇ ਕਿੱਥੇ ਫਿਰ ਰਿਹਾ ਹਨਾ, ਉਹ ਚੀਜ਼ ਹੋ ਸਕਦੀ ਆ। ਲੋਕ ਕ੍ਰੀਏਟਿਵਿਟੀ ਲਈ ਯੂਜ਼ ਕਰ ਸਕਦੇ, ਜਿੱਦਾਂ ਆਪਾਂ ਗੱਲ ਕੀਤੀ ਆਰਟਿਸਟ ਦੀ, ਰਾਈਟਰਸ ਦੀ ਜਾਂ ਮਿਊਜ਼ੀਸ਼ੀਅਨਸ ਹੋ ਗਏ ਹਨਾ। ਪ੍ਰੋਬਲਮ ਸੋਲਵਿੰਗ ਲਈ ਕੋਈ ਪ੍ਰੈਕਟੀਸ਼ਨਰ ਹੈਗਾ ਆਪਣੀ ਪ੍ਰੋਬਲਮ, ਮੈਥਮੈਟੀਸ਼ੀਅਨ ਆਪਣੀ ਪ੍ਰੋਬਲਮ ਸੋਲਵ ਲਈ ਜਾਂ ਆਪਣੀ ਫੇਅਰਸ ਨੂੰ ਕਨਫਰੰਟ ਕਰਨ ਦੇ ਲਈ ਕਰਦੇ ਆ। ਤੋ ਕਈ ਲੋਕਾਂ ਦੇ ਕਈ ਡਿਫਰੈਂਟ ਜਿਹੜਾ ਪਰਪਸ ਹੁੰਦੇ ਆ, ਔਰ ਈਵਨ ਐਜ ਏ ਥੈਰੇਪੀ ਵੀ ਇਹਨੂੰ ਯੂਜ਼ ਕੀਤਾ ਜਾਂਦਾ ਲੂਸਿਡ ਡ੍ਰੀਮਿੰਗ ਨੂੰ, ਸਪੈਸ਼ਲੀ ਉਹਨਾਂ ਲੋਕਾਂ ਲਈ ਜਿਹਨਾਂ ਨੂੰ ਨਾਈਟਮੇਅਰਸ ਹੁੰਦੇ ਆ ਜਾਂ ਜਿਹਨਾਂ ਨੂੰ ਪੋਸਟ ਜਿਹੜਾ ਟਰੋਮਾ ਡਿਸਆਰਡਰ ਹੁੰਦਾ ਨਾ, ਉਹਨਾਂ ਨੂੰ ਜਾਂ ਐਂਗਜ਼ਾਇਟੀ ਵਗੈਰਾ ਜਿਨ੍ਹਾਂ ਨੂੰ ਇਹ ਸਾਰੇ ਡਿਸਆਰਡਰ ਤਾਂ ਜਿਹੜੇ ਸਾਈਕੈਟ੍ਰਿਸਟ ਜਿਹੜੇ ਹੈਗੇ ਆ ਉਹ ਵੀ ਯੂਜ਼ ਕਰਦੇ ਆ ਇਹਨੂੰ ਐਜ਼ ਏ ਥੈਰੇਪੀ। ਸੋ ਇਹਦੀ ਟੈਕਨੀਕ ਕੀ ਹੁੰਦੀ ਆ, ਕੁਛ ਲੋਕ ਜਿਹੜਾ ਆ ਪ੍ਰੈਕਟਿਸ ਤੁਹਾਨੂੰ ਓਬਵੀਅਸਲੀ ਚਾਹੀਦੀ ਆ ਹਨਾ, ਸਪੋਂਟੇਨੀਅਸ ਤੇ ਰਿਐਲਿਟੀ ਟੈਸਟ ਜਿਹੜਾ ਕਰਦੇ ਆ ਲੋਕ, ਮਤਲਬ ਆਪਣੇ ਆਪ ਨੂੰ ਕੁਐਸਚਨ ਕਰਦੇ ਆ ਕਿ ਜੇ ਮੈਂ ਜੋ ਮੈਨੂੰ ਸੁਪਨਾ ਆਇਆ ਸੀ ਉਹ ਕਿਉਂ ਆਇਆ ਸੀ ਹਨਾ, ਉਹਦੀ ਇੱਕ ਸੈਂਸ ਬਣਾ। ਤੋ ਇਹਦਾ ਸਭ ਤੋਂ ਵਧੀਆ ਤਰੀਕਾ ਹੋ ਸਕਦਾ ਕਿ ਤੁਸੀਂ ਆਪਣੇ ਜਦੋਂ ਤੁਹਾਨੂੰ ਸੁਪਨਾ ਇੱਕ ਤੁਸੀਂ ਨੋਟਬੁੱਕ ਰੱਖੋ ਆਪਣੇ ਸੁਪਨਿਆਂ ਲਈ ਹਨਾ, ਤੁਸੀਂ ਉਹਨੂੰ ਨੋਟ ਕਰ ਸਕਦੇ ਆ ਕਿ ਮੈਨੂੰ ਅੱਛਾ ਸੁਪਨਾ ਆਇਆ, ਮੈਂ ਸੁਪਨੇ ਚ ਕੀ ਦੇਖਿਆ, ਕਿਉਂਕਿ ਸੁਪਨੇ ਚ ਕਈ ਵਾਰ ਤੁਹਾਨੂੰ ਸਾਰਾ ਕੁਛ ਯਾਦ ਨਹੀਂ ਰਹਿੰਦਾ ਤੇ ਤੁਹਾਨੂੰ ਕੁਛ ਕੁਛ ਹੀ ਯਾਦ ਰਹਿੰਦਾ ਹਨਾ। ਤੇ ਜਿਹੜਾ ਤੁਸੀਂ ਇਹਦੇ ਲਈ ਕੁਛ ਜਿਵੇਂ ਆਪਾਂ ਮੈਡੀਟੇਸ਼ਨ ਕਰਦੇ ਆ ਇੱਦਾਂ ਕਰ ਸਕਦੇ ਆ ਕਿ ਤੁਸੀਂ ਸੌਣ ਤੋਂ ਪਹਿਲਾਂ ਆਪਣੀ ਜਿਹੜੀ ਆ ਆਦਤ ਬਣਾਓ ਕਿ ਤੁਸੀਂ ਆਪਣੀ ਫਿੰਗਰਸ ਐਵੇਂ ਜਿਹੜੀ ਆ ਮੁੱਠੀ ਦੱਬ ਰਹੇ ਆ ਹਨਾ, ਤੇ ਤੁਸੀਂ ਸੁੱਤੇ ਟਾਈਮ ਵੀ ਇਹ ਚੀਜ਼ਾਂ ਕਰੋਗੇ ਤਾਂ ਹੋ ਸਕਦਾ ਕਿ ਤੁਹਾਨੂੰ ਜਿਹੜਾ ਨੀਂਦ ਇੱਕਦਮ ਖੁੱਲ ਜਾਵੇ ਤੇ ਤੁਹਾਨੂੰ ਰਿਅਲਾਈਜ਼ ਹੋਵੇ ਕਿ ਮੈਂ ਸੁਪਨੇ ਚ ਸੀਗਾ ਹਨਾ, ਔਰ ਤੁਸੀਂ ਫੇਰ ਸੌ ਜਾਓ ਔਰ ਤੁਹਾਨੂੰ ਸੁਪਨਾ ਜੋ ਤੁਸੀਂ ਚਾਹ ਰਹੇ ਸੀਗੇ ਉਦਾਂ ਦਾ ਆਵੇ। ਅਫਕੋਰਸ ਇਹ ਸੁਣਨ ਨੂੰ ਥੋੜੀ ਜਿਹੀ ਇੱਦਾਂ ਲੱਗਦੀ ਹੈ ਕਿ ਇਹ ਚੀਜ਼ ਪੋਸੀਬਲ ਨਹੀਂ ਹੈਗੀ, ਇੱਦਾਂ ਕਿੱਦਾਂ ਹੋ ਸਕਦਾ, ਬਟ ਜਿੱਦਾਂ ਮੈਂ ਕਿਹਾ ਕਿ ਇਹ ਐਕਸਪੀਰੀਅੰਸ ਚਾਹੀਦਾ ਨਾ ਤੁਹਾਨੂੰ ਕਿ ਤੁਸੀਂ ਇਹ ਨਹੀਂ ਆਇਆ ਕਿ ਤੁਸੀਂ ਅੱਜ ਸ਼ੁਰੂ ਹੋਏ ਤੇ ਤੁਹਾਨੂੰ ਜਿਹੜਾ ਆਪਣੇ ਸੁਪਨੇ ਨੂੰ ਤੁਸੀਂ ਇੰਪੈਕਟ ਕਰਨ ਲੱਗ ਜਾਓ। ਡ੍ਰੀਮ ਜਰਨਲਿੰਗ ਹੁੰਦੀ, ਤੁਸੀਂ ਜਰਨਲ ਜਿੱਦਾਂ ਮੈਂ ਕਿਹਾ ਕਿ ਆਪਣੀ ਨੋਟਬੁੱਕ ਜਿਹੜੀ ਆ ਰੱਖੋ, ਜਾਂ ਤੁਸੀਂ ਵੋਇਸ ਰਿਕਾਰਡਰ ਰੱਖ ਸਕਦੇ ਆ ਸੌਣ ਟਾਈਮ ਆਪਣੇ ਕੋਲ, ਤੁਹਾਨੂੰ ਜੇ ਕੁਛ ਸੁਪਨਾ ਆਉਂਦਾ ਤੁਸੀਂ ਉੱਠੇ ਆ ਤਾਂ ਤੁਸੀਂ ਆਪਣਾ ਸੁਪਨਾ ਲਿਖ ਕੇ ਦੁਬਾਰਾ ਸੌਂ ਜਾਓ ਜਾਂ ਉਹਨੂੰ ਰਿਕਾਲ ਕਰਕੇ ਦੁਬਾਰਾ ਸੌਂ, ਹਨਾ। ਇੱਕ ਮੈਂ ਹੋਰ ਮੂਵੀ ਦੇਖੀ ਸੀਗੀ, ਉਹਦਾ ਨਾਮ ਹੀ ਲੂਸਿਡ ਡ੍ਰੀਮ ਸੀਗਾ, ਤੇ ਉਹ ਮੂਵੀ ਕੋਰੀਅਨ ਮੂਵੀ ਸੀਗੀ। ਹਾਂਜੀ, ਉਹਦੇ ਚ ਜਿਹੜਾ ਹੀਰੋ ਹੁੰਦਾ ਉਹਦੀ ਉਹਦਾ ਬੇਟਾ ਜਿਹੜਾ ਉਹ ਕਿਸੇ ਉਹ ਮਤਲਬ ਲੈ ਕੇ ਜਾਂਦਾ ਉਹਨੂੰ ਮਤਲਬ ਪਾਰਕ ਚ, ਤੇ ਉੱਥੇ ਗੁੰਮ ਹੋ ਜਾਂਦਾ ਤੇ ਉਹ ਸੁਪਨੇ ਚ ਜਾ ਕੇ ਫਿਰ ਦੁਬਾਰਾ ਲੂਸਿਡ ਡ੍ਰੀਮ ਕਰਕੇ ਉਹ ਦੇਖਦਾ ਉਹਨੂੰ ਮਤਲਬ ਲੱਭਦਾ ਹੈ ਕਿ ਕਿਹਨੇ ਮੇਰੇ ਬੱਚੇ ਨੂੰ ਕਿਡਨੈਪ ਕੀਤਾ ਹਨਾ, ਉਹਦੇ ਬੱਚੇ ਨੂੰ ਕਿਡਨੈਪ ਕਰ ਲੈਂਦਾ। ਹਾਂਜੀ, ਤੇ ਉਹਦੇ ਚ ਇੱਕ ਹੋਰ ਕਰੈਕਟਰ ਹੁੰਦਾ ਮੂਵੀ ਚ ਜਿਹੜਾ ਮੈਨੂੰ ਤਾਂ ਯਾਦ ਆਇਆ ਹੈ, ਕਿਉਂਕਿ ਉਹ ਜਦ ਲੂਸਿਡ ਡ੍ਰੀਮਿੰਗ ਦੀ ਤੁਸੀਂ ਕਿਹਾ ਕਿ ਨੀਂਦ ਕਿਉਂ ਖਰਾਬ ਕਰਨੀ ਆ, ਤੇ ਉਹ ਬੰਦਾ ਕਹਿੰਦਾ ਕਿ ਮੇਰੀ ਜ਼ਿੰਦਗੀ ਚ ਮੈਨੂੰ ਕੁਛ ਇੰਟਰਸਟਿੰਗ ਨਹੀਂ ਲੱਗ ਰਿਹਾ ਸੀਗਾ, ਤੇ ਮੈਂ ਸੋਚਿਆ ਮੈਨੂੰ ਕਹਿੰਦਾ ਲੂਸਿਡ ਡ੍ਰੀਮਿੰਗ ਬਾਰੇ ਪਤਾ ਚੱਲਿਆ, ਤਾਂ ਮੈਂ ਲੂਸਿਡ ਡ੍ਰੀਮਿੰਗ ਮਤਲਬ ਆਪਣੇ ਸੁਪਨਿਆਂ ਚ ਜਾਣਾ ਸ਼ੁਰੂ ਕਰ ਦਿੱਤਾ, ਆਪਣੇ ਸੁਪਨਿਆਂ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ। ਤੇ ਕਹਿੰਦਾ ਜਦੋਂ ਮੈਂ ਕਰਦਾ ਰਿਹਾ ਥੋੜੇ ਟਾਈਮ ਬਾਅਦ ਮੈਂ ਬੋਰ ਹੋ ਗਿਆ ਇਹਦੇ ਤੋਂ ਵੀ, ਤੇ ਫਿਰ ਉਹਦੇ ਚ ਇੱਕ ਥੋੜੀ ਹੋਰ, ਇਹ ਸਿਰਫ ਫਿਲਮਾਂ ਚ ਹੀ ਆ, ਅਸਲ ਚ ਇਹੋ ਜਿਹਾ ਕੁਛ ਨਹੀਂ ਹੈਗਾ ਕਿ ਤੁਸੀਂ ਕਿਸੇ ਦੂਜੇ ਦੇ ਸੁਪਨੇ ਚ ਨਹੀਂ ਜਾ ਸਕਦੇ, ਇਹ ਨਹੀਂ ਹੈਗਾ। ਔਰ ਦੂਜਾ ਉਹਨੇ ਜਿਹੜੀ ਚੀਜ਼ ਕਿ ਉਹ ਕਹਿੰਦਾ ਮੈਂ ਸ਼ੇਅਰ ਡ੍ਰੀਮਿੰਗ ਕਰਨ ਲੱਗ ਗਿਆ, ਮਤਲਬ ਜਿਹਦੇ ਚ ਕੀ ਤਾਂ ਦੋ ਲੋਕ ਇਕੱਠੇ ਜਿਹੜੇ ਆ ਸੇਮ ਸੁਪਨਾ ਲੈ ਰਹੇ ਹੁੰਦੇ ਆ। ਇਹ ਇੱਦਾਂ ਹੋ ਸਕਦਾ ਹੈ ਕਿ ਤੁਸੀਂ ਜਿਹੜੇ ਤੁਹਾਡੇ ਦੋ ਫਰੈਂਡਸ, ਤੁਸੀਂ ਦੋ ਫਰੈਂਡਸ ਕਿਤੇ ਘੁੰਮਣ ਗਏ ਹਨਾ, ਤੁਹਾਨੂੰ ਸੇਮ ਜੋ ਵੀ ਕੋਈ ਉੱਥੇ ਕੋਈ ਉੱਥੇ ਚੀਜ਼ ਹੋਈ ਜਿਹੜੀ ਤੁਹਾਨੂੰ ਕਦੇ ਸੇਮ ਸੁਪਨੇ ਚ ਆ ਗਈ, ਬਟ ਅਫਕੋਰਸ ਉਹ ਵੀ ਇੱਦਾਂ ਨਹੀਂ ਹੈ ਕਿ ਸੇਮ ਡੇ ਹੀ ਤੁਹਾਨੂੰ ਸੁਪਨਾ ਆਊਗਾ ਨਾ। ਤਾਂ ਉਹਦੇ ਚ ਮੂਵੀ ਚ ਕਹਿੰਦਾ ਕਿ ਮੈਂ ਸ਼ੇਅਰ ਡ੍ਰੀਮਿੰਗ ਫੇਰ ਕਰਨ ਲੱਗ ਗਿਆ, ਮਤਲਬ ਮੈਂ ਦੂਜੇ ਲੋਕਾਂ ਦੇ ਸੁਪਨੇ ਚ ਜਾਣ ਲੱਗ ਗਿਆ, ਸੇਮ ਜਿੱਦਾਂ ਇਨਸੈਪਸ਼ਨ ਮੂਵੀ ਚ ਉਹਨਾਂ ਨੇ ਦਿਖਾਇਆ ਸੀ। ਹਾਂਜੀ,
1: ਮੈਟ੍ਰਿਕਸ ਵਰਗਾ ਵੀ ਸੀਨ ਕੁਛ ਇਹੋ ਜਿਹਾ ਹੀ ਹੈਗਾ। ਇਹ ਕਿੱਦਾਂ ਜਿਹੜੀ ਇੱਕ ਚੀਜ਼ ਆਪਾਂ ਜਿਵੇਂ ਆਪਣੇ ਕਲਚਰ ਦੇ ਵਿੱਚ ਵੀ ਇਹ ਹੈਗੀ ਹੈ ਨਾ ਕਿ ਦੇਖੋ ਜੀ ਸਵੇਰੇ ਜੇ ਤੜਕੇ ਸਵੇਰੇ ਜਿਹੜੇ ਸੁਪਨੇ ਹੁੰਦੇ ਨੇ ਉਹ ਸੱਚ ਹੁੰਦੇ ਨੇ, ਅੱਧੀ ਰਾਤ ਤੋਂ ਪਹਿਲਾਂ ਦੇ ਜਿਹੜੇ ਨੇ ਉਹ ਵੈਸੇ ਹੀ ਉਹ ਸੁਪਨੇ ਹੀ ਹੁੰਦੇ ਨੇ, ਜਾਂ ਫਿਰ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਕਿ ਜੇ ਸੱਪ ਨੂੰ ਦੁੱਧ ਪਿਲਾਇਆ ਤਾਂ ਇਹਦਾ ਮਤਲਬ ਦਬਿਆ ਹੋਇਆ ਖਜ਼ਾਨਾ ਹੋਊਗਾ ਤੁਹਾਡਾ ਕੋਈ, ਜੇ ਇੱਦਾਂ ਹਨਾ ਇੱਦਾਂ ਕਰਕੇ ਚੀਜ਼ਾਂ ਤੁਸੀਂ ਬਣਾ ਲੈਂਦੇ ਹੋ ਵੀ ਜੇ ਕੋਠੇ ਤੋਂ ਜੰਪ ਮਾਰਿਆ ਤੁਸੀਂ ਤਾਂ ਇਹਦਾ ਮਤਲਬ ਕੋਈ ਤਰੱਕੀ ਹੋਣ ਲੱਗੀ ਹੈ। ਸੋ ਇਹ ਕੈਨ ਵੀ ਮੇਕ ਸੈਂਸ ਆਊਟ ਆਫ ਡ੍ਰੀਮਸ, ਆਪਾਂ ਸੁਪਨਿਆਂ ਨੂੰ ਜੋੜ ਕੇ ਜਾਂ ਉਹਨਾਂ ਦੀ ਕੋਈ ਤੁਕਬੰਦੀ ਇੱਦਾਂ ਕਰਕੇ ਜਿਵੇਂ ਪੁਰਾਣੇ ਸਮਿਆਂ ਤੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਅੱਜ ਦੇ ਟਾਈਮ ਦੇ ਵਿੱਚ ਡ੍ਰੀਮਸ ਦੀ ਮਤਲਬ ਸਿੱਧਾ ਸਿੱਧਾ ਸਵਾਲ ਇਹ ਹੈ ਕਿ ਆਰ ਦੇ ਸੈਂਸਲੈਸ, ਮਤਲਬ ਯੂਜ਼ਲੈਸ ਨੇ, ਸਿਰਫ ਇੱਕ ਨੀਂਦ ਦਾ ਇੱਕ ਪਾਰਟ ਹੈਗੇ ਨੇ, ਜਾਂ ਫਿਰ ਉਹਨਾਂ 'ਚੋਂ ਕੁਛ ਮਤਲਬ ਕੱਢਿਆ ਜਾ ਸਕਦਾ ਹੁੰਦਾ, ਮਤਲਬ ਇਹਦਾ ਕੋਈ ਲੌਜਿਕ ਹੈਗਾ?
0: ਹਾਂਜੀ, ਜਦੋਂ ਤੁਸੀਂ ਇਹ ਕਿਹਾ ਆਪਾਂ ਜਿਹੜੇ ਸੁਪਨਿਆਂ ਦੇ, ਇਹ ਤਾਂ ਆਪਣੇ ਕਲਚਰ ਚ ਹੁਣ ਕਲਚਰ ਸਾਰੇ ਕਲਚਰ ਚ ਹੁੰਦੇ, ਜਿੱਦਾਂ ਪਹਿਲਾਂ ਪੁਰਾਣੇ ਕੁਛ ਕਲਚਰ ਚ ਇਹ ਸੀ ਜੇ ਤੁਹਾਡਾ ਸੁਪਨੇ ਚ ਦੰਦ ਟੁੱਟ ਗਿਆ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਜਿਹੜਾ ਇਸ ਚੀਜ਼ ਤੋਂ ਡਰ ਰਹੇ ਹੋ ਕਿ ਤੁਸੀਂ ਆਪਣਾ ਕੰਟਰੋਲ ਖੋ ਰਹੇ ਹੋ ਕਿਸੇ ਚੀਜ਼ ਤੇ, ਨਾ ਪਾਵਰ ਕੰਟਰੋਲ ਜਾਂ ਕੁਛ ਵੀ ਹਨਾ, ਜਾਂ ਜਿਹੜਾ ਅਸੀਂ ਮਤਲਬ ਇੱਦਾਂ ਦੀ ਡਿਫਰੈਂਟ ਡਿਫਰੈਂਟ ਕੋਈ ਤੁਹਾਡੇ ਕੋਈ ਸਪੈਸ਼ਲ ਕੋਈ ਐਨੀਮਲ ਆ ਗਿਆ, ਕੋਈ ਬਰਡ ਆ ਗਿਆ, ਉਹਨੂੰ ਆਪਾਂ ਕਿਸੇ ਚੀਜ਼ ਨਾਲ ਜੋੜ ਦਿੰਦੇ ਸੀ ਨਾ ਕਿ ਉਹ ਇਹ ਦੱਸ ਰਿਹਾ, ਬਟ ਇਹੀ ਹੋ ਸਕਦਾ ਕਿ ਸਾਡੇ ਜਿਹੜੀ ਫਿਰ ਮੈਂ ਕਿਹਾ ਕਿ ਜੋ ਸਾਡੇ ਡਰ ਹੈਗੇ ਜਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ। ਪਰ ਜਦੋਂ ਅਸੀਂ ਡ੍ਰੀਮਸ, ਅਗਰ ਅਸੀਂ ਕਿਉਂਕਿ ਸੁਪਨੇ ਇੰਡੀਵਿਜੁਅਲ ਦੇ ਹੁੰਦੇ ਆ ਨਾ, ਪਰਸਨਲੀ ਹੁੰਦੇ, ਇਹਨੂੰ ਵੀ ਇੱਕ ਜਿਹੜੀ ਆ ਇਹਨੂੰ ਵੀ ਇੱਕ ਇੱਕ ਮਤਲਬ ਇੱਕ ਕ੍ਰਾਈਟੀਰੀਆ ਮੰਨ ਲੈਂਦੇ ਕਿ ਤੁਸੀਂ ਜਿਹੜੀ ਜਨਰਲ ਚੀਜ਼ਾਂ ਪੂਰੀ ਦੁਨੀਆ ਲਈ ਹੋ ਸਕਦੀਆਂ ਹਨਾ, ਕਿ ਤੁਸੀਂ ਚੰਦ ਤਾਰੇ ਸਾਡੇ ਸਾਰਿਆਂ ਲਈ ਹੈਗੇ ਆ, ਤੁਸੀਂ ਸਾਨੂੰ ਸਾਰਿਆਂ ਨੂੰ ਉਹ ਸੁਪਨੇ ਚ ਆ ਸਕਦੇ ਆ, ਕੋਈ ਵੀ ਚੀਜ਼ ਸਾਨੂੰ ਹੋ ਸਕਦੀ ਆ, ਬਟ ਮੋਸਟਲੀ ਡ੍ਰੀਮ ਜਿਹੜੇ ਇੰਡੀਵਿਜੁਅਲ ਹੁੰਦੇ, ਕਿਉਂਕਿ ਡ੍ਰੀਮ ਜਿਹੜੇ ਮੋਸਟਲੀ ਇਮੋਸ਼ਨ ਨਾਲ ਜੁੜੇ ਹੁੰਦੇ ਆ, ਸਾਡੇ ਮੈਮਰੀਜ਼ ਨਾਲ, ਇਹਦੇ ਚ ਸਾਨੂੰ ਸਾਡੀ ਫੈਮਿਲੀ ਮੈਂਬਰਸ ਦਿਖ ਜਾਂਦੇ ਆ, ਫਰੈਂਡਸ ਦਿਖ ਜਾਂਦੇ ਆ ਹਨਾ, ਜਾਂ ਜਿਹੜੀ ਚੀਜ਼ ਮੈਂ ਕਰਨੀ ਚਾਹੁੰਦਾ ਆਪਣੀ ਲਾਈਫ ਚ ਉਹ ਸਾਨੂੰ ਦਿਖਦੀ ਆ, ਅਗਰ ਤੁਸੀਂ ਕਿਸੇ ਚੀਜ਼ ਦੇ ਬਹੁਤ ਜ਼ਿਆਦਾ ਕੰਸਿਸਟੈਂਟ ਹੈਗੇ ਆ ਤੁਸੀਂ ਜਿਹੜੇ ਆਪਣੇ ਡ੍ਰੀਮਸ ਨੂੰ ਫੋਲੋ ਕਰਨ ਲਈ ਹਨਾ। ਤੋ ਕਿਉਂਕਿ ਜਦੋਂ ਅਸੀਂ ਕਿਉਂਕਿ ਡ੍ਰੀਮਸ ਹੁੰਦੇ ਪਰਸਨਲ ਆ, ਤੋ ਉਹਨਾਂ ਦੀ ਸੈਂਸ ਵੀ ਜਿਹੜੀ ਆ ਪਰਸਨਲ ਸੈਂਸ ਦੇ ਬੇਸ ਤੇ ਹੋ ਸਕਦੀ ਆ। ਸੋ ਇੱਕ ਜਿਹੜਾ ਕਾਰਲ ਯੰਗ ਨੂੰ ਅਸੀਂ ਸਾਰੇ ਜਾਣਦੇ ਹੋਣੇ ਆ ਕਿ ਫਿਲੋਸਫਰ, ਜਿਹੜਾ ਪੁਰਾਣਾ ਫਿਲੋਸਫਰ ਸੀਗਾ ਉਹ ਵੀ, ਤੇ ਉਹਨੇ ਵੀ ਜਿਹੜਾ ਡ੍ਰੀਮਸ ਨੂੰ ਸਟੱਡੀ ਕੀਤਾ ਸੀਗਾ, ਔਰ ਉਹਦਾ ਮੰਨਣਾ ਵੀ ਇਹ ਸੀ ਕਿ ਜਿਹੜਾ ਡ੍ਰੀਮਸ ਜਿਹੜੇ ਸਾਡੇ ਅਨਕੋਨਸ਼ੀਅਸ ਮਾਇੰਡ ਦੇ ਜਿਹੜੇ ਉਹ ਐਕਸਪ੍ਰੈਸ਼ਨ ਆ, ਮਤਲਬ ਜੋ ਸਾਡੇ ਅਨਕੋਨਸ਼ੀਅਸ ਮਾਇੰਡ ਚ ਚੀਜ਼ਾਂ ਹੈਗੀਆਂ ਆ, ਉਹ ਸਾਨੂੰ ਚੀਜ਼ਾਂ ਡ੍ਰੀਮ ਦੇ ਵਿੱਚ ਦਿਖਦੀਆਂ ਹਨਾ, ਜੋ ਚੀਜ਼ਾਂ ਅਸੀਂ ਆਪਣੀ ਲਾਈਫ ਦੇ ਵਿੱਚ ਚਾਹੁੰਦੇ ਹੁੰਦੇ ਹਾਂ। ਤੇ ਉਹਦੇ ਬੇਸ ਦੇ ਉੱਤੇ ਜਿਹੜਾ ਉਹਨੇ ਕਿਹਾ ਕਿ ਦੋ ਤਰ੍ਹਾਂ ਦੇ ਡ੍ਰੀਮ ਹੋ ਸਕਦੇ, ਪਰਸਨਲ ਡ੍ਰੀਮ ਹੋ ਸਕਦੇ, ਬਿਗ ਡ੍ਰੀਮਸ ਹੋ ਸਕਦੇ। ਪਰਸਨਲ ਜਿਹੜੇ ਤੁਹਾਡੀ ਡੇਲੀ ਲਾਈਫ ਦੇ ਨਾਲ ਜਿਹੜੇ ਆ ਰਿਲੇਟਡ ਹੈਗੇ ਆ, ਤੇ ਬਿਗ ਡ੍ਰੀਮ ਹੋ ਸਕਦੇ ਜਿਹੜੇ ਤੁਹਾਡੇ ਸੋਸਾਇਟੀ ਦੇ ਨਾਲ ਜਿਹੜੇ ਆ ਕਾਮਨ ਡ੍ਰੀਮਸ ਹੋ ਸਕਦੇ ਆ, ਰਿਲੀਜੀਅਸ ਹੋ ਸਕਦੇ ਆ, ਜਾਂ ਕਲੈਕਟਿਵ ਜਿਹੜੀ ਆ ਅਨਕੋਨਸ਼ੀਅਸਨੈਸ ਤੋਂ ਬੇਸਡ ਹੋ ਸਕਦੇ ਆ, ਮਤਲਬ ਕਿ ਜੋ ਤੁਸੀਂ ਦੋ ਤੋਂ ਵੱਧ ਲੋਕ, ਮਤਲਬ ਕਾਫੀ ਐਜ ਏ ਸੋਸਾਇਟੀ ਜਿਹੜੀਆਂ ਚੀਜ਼ਾਂ ਅਸੀਂ ਸੋਚਦੇ ਹਾਂ, ਮੰਨ ਲਓ ਵਾਰ ਚੱਲ ਰਹੀ ਸੀਗੀ ਹਨਾ ਹੁਣ, ਤੇ ਉਹ ਸਾਡੇ ਦਿਮਾਗ ਚ ਸਾਰਿਆਂ, ਅਸੀਂ ਸਾਰੇ ਹੀ ਦੇਖਦੇ ਹਾਂ ਉਹਨਾਂ ਚੀਜ਼ਾਂ, ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਓਦਾਂ ਦੇ ਸੁਪਨੇ ਆ ਰਹੇ ਹੋਣ ਹਨਾ ਉਹਨਾਂ ਚੀਜ਼ਾਂ ਦੇ। ਤੇ ਇਹ ਸਾਰੀ ਜਿਹੜੀਆਂ ਜਿਹੜਾ ਉਹਨੇ ਵੀ ਡ੍ਰੀਮ ਨੂੰ ਸਟੱਡੀ ਕੀਤਾ, ਤੇ ਉਹਦੀ ਜਿਹੜੀ ਆ ਜੋ ਵੀ ਉਹਨੇ ਲਿਟਰੇਚਰ ਲਿਖਿਆ ਉਹਦੇ ਬੇਸ ਦੇ ਉੱਤੇ ਇੱਕ ਅਨਦਰ ਜਿਹੜਾ ਸਾਇੰਟਿਸਟ ਸੀਗਾ ਉਹਨੇ ਇੱਕ ਬੁੱਕ ਲਿਖੀ ਜਿਹਦੇ ਵਿੱਚ ਉਹਨੇ ਪੰਜ ਜਿਹੜੇ ਏਦਾਂ ਦੇ ਮੈਥਡ ਦੱਸੇ। ਸਾਇੰਟਿਸਟ ਦਾ ਨਾਮ ਸੀਗਾ ਰੋਬਰਟ ਜੌਨਸਨ, ਤੇ ਉਹਨੇ ਬੁੱਕ ਲਿਖੀ ਇਨਰ ਵਰਕ ਯੂਜਿੰਗ ਡ੍ਰੀਮਸ ਐਂਡ ਐਕਟਿਵ ਇਮੈਜੀਨੇਸ਼ਨ ਫੋਰ ਪਰਸਨਲ ਗਰੋਥ, ਕਿ ਤੁਸੀਂ ਪਰਸਨਲ ਗਰੋਥ ਕਿੱਦਾਂ ਕਰਨੀ ਹੈ। ਤਾਂ ਉਹਨੇ ਕਿਹਾ ਕਿ ਪਹਿਲਾਂ, ਸਭ ਤੋਂ ਪਹਿਲਾਂ ਪੁਆਇੰਟ ਹੈ ਕਿ ਜਦੋਂ ਤੁਹਾਨੂੰ ਸੁਪਨਾ ਆਉਂਦਾ ਤਾਂ ਤੁਸੀਂ ਅਗਲੇ ਦਿਨ ਉੱਠ ਕੇ ਆਪਣੇ ਸੁਪਨੇ ਨੂੰ ਡਿਟੇਲ ਦੇ ਵਿੱਚ ਲਿਖੋ ਇੱਕ ਕਾਪੀ ਦੇ ਉੱਤੇ, ਅਗਰ ਤੁਸੀਂ ਚਾਹੁੰਦੇ ਆ ਕਿ ਤੁਸੀਂ ਉਹਦੇ ਸੈਂਸ ਬਣਾਉਣਾ ਚਾਹੁੰਦੇ ਆ, ਤੇ ਤੁਸੀਂ ਡ੍ਰੀਮ ਨੂੰ ਡਿਟੇਲ ਦੇ ਵਿੱਚ ਲਿਖ ਲਓ, ਫਿਰ ਉਸ ਤੋਂ ਬਾਅਦ ਤੁਸੀਂ ਉਹਦੀ ਜਿਹੜੀ ਆ ਐਸੋਸੀਏਸ਼ਨ ਉਹਨੂੰ ਕਿਸੇ ਚੀਜ਼ ਨਾਲ ਐਸੋਸੀਏਟ ਕਰੋ ਹਨਾ। ਮੰਨ ਲਓ ਤੁਹਾਨੂੰ ਜਿਹੜਾ ਤੁਹਾਡੀ ਤੁਸੀਂ ਕੰਮ ਦੀ ਜਗ੍ਹਾ ਤਾਂ ਤੁਹਾਨੂੰ ਕੋਈ ਸੁਪਨਾ ਆਇਆ, ਤਾਂ ਤੁਸੀਂ ਉਹਨੂੰ ਸਟ੍ਰੈਸ ਦੇ ਨਾਲ ਐਸੋਸੀਏਟ ਕਰ ਸਕਦੇ ਆ, ਜਿਹੜਾ ਕੰਪੀਟੀਸ਼ਨ ਦੇ ਨਾਲ ਐਸੋਸੀਏਟ ਕਰ ਸਕਦੇ ਆ ਹਨਾ। ਫਿਰ ਉਸ ਤੋਂ ਬਾਅਦ ਤੀਜਾ ਜਿਹੜਾ ਤੁਹਾਡੀ ਡ੍ਰੀਮ ਇਮੇਜ ਜੋ ਤੁਸੀਂ ਡ੍ਰੀਮ ਦੇ ਵਿੱਚ ਦੇਖਿਆ ਉਹ ਤੁਹਾਡੇ ਇੰਟਰਨਲੀ ਤੁਹਾਡੀ ਮਾਇੰਡ ਦੇ ਵਿੱਚ ਕੀ ਚੱਲ ਰਿਹਾ, ਤੁਸੀਂ ਉਹਦੇ ਨਾਲ ਜਿਹੜਾ ਰਿਲੇਟ ਕਰ ਸਕਦੇ ਆ। ਮੰਨ ਲਓ ਤੁਹਾਨੂੰ ਜਿਹੜਾ ਆ ਕੋਈ ਤੁਹਾਡੇ ਫਰੈਂਡਸ ਦੇਖੇ ਆ ਸੁਪਨੇ ਦੇ ਵਿੱਚ, ਤਾਂ ਤੁਸੀਂ ਦੇਖ ਸਕਦੇ ਕਿ ਮੇ ਬੀ ਤੁਸੀਂ ਤੁਹਾਡੇ ਕੋਈ ਨਵੇਂ ਫਰੈਂਡਸ ਬਣੇ ਆ, ਬਟ ਤੁਹਾਨੂੰ ਜੋ ਸੁਪਨਾ ਆਇਆ ਤਾਂ ਤੁਹਾਨੂੰ ਤੁਹਾਡੇ ਪੁਰਾਣੇ ਫਰੈਂਡਸ ਦੀ ਸ਼ਕਲ ਜਿਹੜੀ ਉਹਨਾਂ ਵਿੱਚ ਦਿਖੀ, ਤਾਂ ਹੋ ਸਕਦਾ ਕਿ ਉਹਨਾਂ ਦੇ ਵਿੱਚ ਆਪਸ ਚ ਕੋਈ ਕੰਪੈਰੀਜ਼ਨ ਹੋਵੇ ਨਾ। ਇਹ ਤੁਸੀਂ ਦੇਖਣਾ ਕਿ ਤੁਹਾਡੇ ਮਾਇੰਡ ਚ ਕੀ ਚੀਜ਼ਾਂ ਚੱਲ ਰਹੀਆਂ, ਜੋ ਤੁਹਾਡੀ ਲਾਈਫ ਦੇ ਵਿੱਚ ਕੀ ਚੀਜ਼ਾਂ ਹੈਗੀਆਂ, ਫਿਰ ਤੁਸੀਂ ਉਹਨੂੰ ਇੰਟਰਪ੍ਰੈਟ ਕਰਨ ਦੀ ਕੋਸ਼ਿਸ਼ ਕਰ ਸਕਦੇ ਆ। ਸਟੈਪ 4 ਜਿਹੜਾ ਆ, ਇਹ ਸਾਰੀ ਚੀਜ਼ਾਂ ਜੋ ਤੁਸੀਂ ਲਿਖ ਲਓਗੇ ਤਾਂ ਫਿਰ ਤੁਹਾਨੂੰ ਜਦੋਂ ਤੁਸੀਂ ਇੰਟਰਪ੍ਰੈਟ ਕਰੋ ਕਿ ਅੱਛਾ ਮੇਰੇ ਫਰੈਂਡਸ ਜਿਹੜੇ ਆ ਔਰ ਮੈਂ ਇਸ ਫਰੈਂਡ ਦੇ ਨਾਲ ਇੱਥੇ ਸੀਗਾ, ਤੇ ਇਹ ਕਿਹੜੀ ਚੀਜ਼ ਨੂੰ ਜਿਹੜਾ ਸ਼ੋ ਕਰ ਰਿਹਾ ਹੋ ਸਕਦਾ ਹੈ, ਤਾਂ ਉਹ ਤੁਸੀਂ ਜਿਹੜਾ ਲਿਖ ਸਕਦੇ ਆ ਆਪਣੀ ਕਾਪੀ ਦੇ ਉੱਤੇ, ਤੇ ਮੇ ਬੀ ਹੋ ਸਕਦਾ ਤੇ ਤੁਹਾਨੂੰ ਕੋਈ ਜਿਹੜੀ ਆ ਸੈਂਸ ਜਿਹੜੀ ਆ ਬਣ ਜਾਵੇ। ਬਟ ਅਫਕੋਰਸ ਹਾਂਜੀ, ਜਿੱਦਾਂ ਤੁਸੀਂ ਇਹ ਜਿਹੜੇ ਡ੍ਰੀਮਸ ਆਪਾਂ ਜਿਹੜੀ ਸੋਸਾਇਟੀ ਚ ਆਪਾਂ ਦੇਖਦੇ ਹਾਂ ਕਿ ਏਦਾਂ ਹੋ ਜਾਓ ਤਾਂ ਏਦਾਂ ਹੋ ਜਾਂਦਾ, ਤਾਂ ਫਿਰ ਮੇ ਬੀ ਅਗਰ ਤੁਹਾਨੂੰ ਕੋਈ ਡ੍ਰੀਮ ਕੰਟੀਨਿਊਸਲੀ ਆਉਂਦਾ, ਤੁਸੀਂ ਉਹਦੇ ਜਿਹੜਾ ਜਦੋਂ ਨੋਟ ਡਾਊਨ ਕਰਦੇ ਇੱਕ ਸਟੈਟਿਸਟਿਕਸ ਬਣਾ ਕੇ ਦੇਖ ਸਕਦੇ ਆ ਕਿ ਕਿੰਨਾ ਉਸ ਚੀਜ਼ ਨਾਲ ਜਿਹੜਾ ਤੁਹਾਨੂੰ ਐਕਚੁਅਲ ਚ ਹੋਇਆ, ਜੋ ਤੁਸੀਂ ਉਸ ਸੁਪਨੇ ਚ ਸੋਚਿਆ ਸੀ ਜਾਂ ਤੁਸੀਂ ਸੋਚਿਆ ਕਿ ਉਹਦੇ ਨਾਲ ਰਿਲੇਟ ਹੋ ਸਕਦਾ ਆ, ਉਹ ਹੋਇਆ ਜਾਂ ਨਹੀਂ ਹੋਇਆ ਹਨਾ। ਤੇ ਇਹ ਥੋੜੀਆਂ ਜਿਹੀਆਂ ਸੋਸਾਇਟੀ ਚ ਹੀ ਹੁੰਦੀਆਂ ਆਪਾਂ, ਜਿਹੜੀਆਂ ਪੁਰਾਣੀਆਂ ਕਹਾਣੀਆਂ ਬਣੀਆਂ ਹੁੰਦੀਆਂ, ਸੋ ਇਹਦੀ ਤਾਂ
1: ਡਾਟਸ ਆਪਸ ਚ ਜੋੜ ਲੈਂਦੇ ਆਪਾਂ।
0: ਹਾਂਜੀ
1: ਰਾਈਟ, ਚਲੋ ਠੀਕ ਹੈ। ਅੱਛਾ, ਪ੍ਰੋਗਰਾਮ ਦੇ ਅਖੀਰ ਦੇ ਉੱਤੇ ਇੱਕ ਸਵਾਲ ਮੈਂ ਹੋਰ ਥੋੜ੍ਹਾ ਜਿਹਾ ਕਰਨਾ ਚਾਹੂੰਗਾ, ਊਟ ਪਟਾਂਗ ਸਵਾਲਾਂ ਵਾਲਾ ਇਹ ਜਿਹੜਾ ਸ਼ੋਅ ਬਣ ਗਿਆ, ਪਰ ਉਹਦੇ ਤੁਸੀਂ ਬਹੁਤ ਲੌਜੀਕਲ, ਬਹੁਤ ਰੀਜ਼ਨਿੰਗ ਦੇ ਨਾਲ ਆਨਸਰ ਦਿੱਤੇ ਨੇ। ਬੰਦਿਆਂ ਦੀ ਗੱਲ ਕਰ ਲਈ ਆਪਾਂ, ਜਾਨਵਰ ਵੀ ਸੌਂਦੇ ਨੇ, ਜਾਨਵਰਾਂ ਨੂੰ ਸੁਪਨੇ ਆਉਂਦੇ ਨੇ ਕਿ ਨਹੀਂ? ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅੱਜ ਕੱਲ੍ਹ ਤਾਂ ਬੜੇ ਸਾਰੀਆਂ ਟੈਕਨੀਕਸ ਹੈਗੀਆਂ ਨੇ, ਐਡਵਾਂਸ ਟੈਕਨੋਲੋਜੀ ਦੇ ਨਾਲ ਅਸੀਂ ਡ੍ਰੀਮਸ ਨੂੰ ਵੀ ਟਰੈਕ ਕਰ ਲੈਂਦੇ, ਜਾਨਵਰਾਂ ਦਾ ਕੁਛ ਹੈ ਕੁਛ ਇਹਦੇ ਉੱਤੇ ਜਾਣਕਾਰੀ, ਕੋਈ ਡੇਟਾ ਕਿ ਉਹ ਵੀ ਸੁਪਨੇ ਲੈਂਦੇ ਨੇ ਕਿ ਨਹੀਂ?
0: ਹਾਂਜੀ ਬਿਲਕੁਲ, ਜਾਨਵਰ ਵੀ ਲੈਂਦੇ ਆ ਸੁਪਨੇ, ਜਿੱਦਾਂ ਆਪਾਂ ਲੈਂਦੇ ਆ ਉਦਾਂ ਹੀ ਉਹਨਾਂ ਦੇ ਸੁਪਨੇ ਹੁੰਦੇ ਆ। ਆਫਕੋਰਸ ਪੈਟਰਨ ਡਿਫਰੈਂਟ, ਕਿਉਂਕਿ ਉਹਨਾਂ ਦਾ ਬ੍ਰੇਨ ਡਿਫਰੈਂਟ ਤਰ੍ਹਾਂ ਕੰਮ ਕਰਦਾ, ਹਰ ਜਿਹੜਾ ਕਿੰਗਡਮ ਜਿੱਦਾਂ ਬਰਡਸ ਦਾ ਡਿਫਰੈਂਟ ਤਰ੍ਹਾਂ ਕੰਮ ਕਰੂਗਾ ਜਾਂ ਜਿਹੜੇ ਆ ਰੈਪਟਾਈਲਸ ਜਿੱਦਾਂ ਸੱਪ ਵਗੈਰਾ ਇਹਨਾਂ ਦਾ ਡਿਫਰੈਂਟ ਤਰ੍ਹਾਂ ਕੰਮ ਕਰੂਗਾ ਨਾ, ਤੇ ਜਿਹੜੇ ਅਲੱਗ ਜਿਹੜੇ ਹੋ ਸਕਦੇ ਆ। ਤੇ ਬਰਡਸ ਸੁਪਨੇ ਲੈਂਦੇ ਹੈਗੇ ਆ, ਬਰਡਸ ਦਾ ਇੱਕ ਸਟੱਡੀ ਹੋਈ ਸੀ ਉਹਦੇ ਚ ਉਹਨਾਂ ਨੇ ਦੇਖਿਆ ਕਿ ਜਿਹੜੇ ਬਰਡਸ ਜਦੋਂ ਜਿਹੜੇ ਬੱਚੇ ਮੇਲ ਜਿਹੜੇ ਛੋਟੇ ਬਰਡਸ ਹੁੰਦੇ ਆ ਮਤਲਬ ਹਜੇ ਅਡਲਟ ਨਹੀਂ ਹੁੰਦੇ, ਉਹ ਆਪਣੇ ਸੁਪਨੇ ਚ ਆਪਣੀ ਜਿਹੜੀ ਕਾਲਸ ਜਿਹੜੀ ਆ ਮਤਲਬ ਬੋਲਦੇ ਆ ਜਦੋਂ ਪੰਛੀ ਜਿਹੜੀ ਆ ਆਵਾਜ਼ਾਂ ਕੱਢਦੇ ਆ ਹਨਾ, ਉਹ ਉਹਨਾਂ ਦੀ ਪ੍ਰੈਕਟਿਸ ਕਰ ਰਹੇ ਹੁੰਦੇ ਆ ਸੁਪਨੇ ਦੇ ਵਿੱਚ ਜਿਹੜੀ ਉਹਨਾਂ ਨੇ ਹਾਂਜੀ ਦੇਖੀ ਕਿ ਉਹ ਮਤਲਬ ਡਿਫਰੈਂਟ ਡਿਫਰੈਂਟ, ਕਿਉਂਕਿ ਜਦੋਂ ਉਹਨਾਂ ਨੇ ਜਾਗਦੇ ਹੋਏ ਕਰਨੀ ਆ ਤਾਂ ਉਹ ਪ੍ਰੋਪਰ ਇਮੀਟੇਟ ਕਰਨ ਦੀ ਕੋਸ਼ਿਸ਼ ਕਰਦੇ ਆ ਨਾ, ਜਿੱਦਾਂ ਉਹਨਾਂ ਦੇ ਜਿਹੜਾ ਉਹਨਾਂ ਦਾ ਜਿਹੜਾ ਪੇਰੈਂਟ ਜਿਹੜਾ ਮੇਲ ਅਡਲਟ ਮੇਲ ਜਿਹੜਾ ਬਰਡ ਕਰ ਰਿਹਾ ਹੋਊਗਾ। ਜਦੋਂ ਸੁਪਨੇ ਚ ਹੁੰਦੇ ਆ ਤਾਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਮਤਲਬ ਪੈਟਰਨ ਬਣਦੇ ਆ ਜਦੋਂ ਉਹ ਇਹ ਕਾਲ ਕਰਨ ਦੀ ਜਿਹੜੀ ਆ ਟਰਾਈ ਕਰਦੇ ਹੋ ਕਾਲ ਕੱਢਣ ਦੀ ਹਨਾ, ਹੌਲੀ ਹੌਲੀ ਜਿਹੜਾ ਉਹਨਾਂ ਨੂੰ ਜਦੋਂ ਜਦੋਂ ਉਹਨਾਂ ਦੀ ਏਜ ਹੁੰਦੀ ਆ ਤਾਂ ਓਬਵੀਅਸਲੀ ਐਕਸਪੀਰੀਅੰਸ ਜਿਹੜੇ ਆ ਕਰਦੇ ਆ। ਔਰ ਈਵਨ ਕੁਛ ਬਰਡਸ ਜਿਹੜੀ ਆ ਉਹ ਰੈਮ ਸਲੀਪ ਵੀ ਉਹਨਾਂ ਦੀ ਉਹ ਵੀ ਰੈਮ ਸਲੀਪ ਕਰ ਐਕਸਪੀਰੀਅੰਸ ਕਰਦੇ ਆ, ਜਿਵੇਂ ਰੈਪਿਡ ਆਈ ਮੂਵਮੈਂਟ ਸਲੀਪ ਜਿਹੜੀ ਆਪਾਂ ਕਹੀ ਆ, ਤੇ ਹੋ ਸਕਦਾ ਉਹਨਾਂ ਨੂੰ ਵੀ ਸੁਪਨੇ ਯਾਦ ਰਹਿੰਦੇ ਹੋਣ ਜਿੱਦਾਂ ਸਾਨੂੰ ਯਾਦ ਰਹਿੰਦੇ ਆ ਨਾ। ਐਵੇਂ ਲਿਜ਼ਰਡ ਜਿਹੜੇ ਹੋ ਗਏ ਛਿਪਕਲੀਆਂ ਜਾਂ ਤੁਸੀਂ ਕਹਿ ਸਕਦੇ ਆ ਕਿ ਵੱਡੀਆਂ ਛਿਪਕਲੀਆਂ ਜਿਹੜੀਆਂ ਹੁੰਦੀਆਂ ਉਹ ਵੀ ਯਾਦ ਰੱਖਦੀਆਂ, ਮਤਲਬ ਕਾਫੀ ਸਾਰੇ ਐਨੀਮਲਸ ਵੀ ਰਿਸਰਚ ਵੀ ਚੱਲਦੀ ਆ ਆਫਕੋਰਸ ਉਹਨਾਂ ਤੇ ਕਿ ਕਿਹੜੇ ਤਰ੍ਹਾਂ ਦੇ ਸੁਪਨੇ ਉਹਨਾਂ ਨੂੰ ਆਉਂਦੇ ਆ, ਬਟ ਐਨੀਮਲਸ ਵੀ ਜਿਹੜੇ ਲੈਂਦੇ ਹੈਗੇ ਆ ਸੁਪਨੇ।
1: ਰਾਈਟ, ਠੀਕ ਹੋ ਗਿਆ। ਨਹੀਂ, ਬਹੁਤ ਥੈਂਕ ਯੂ ਸੋ ਮੱਚ, ਤੁਹਾਡਾ ਸ਼ੁਕਰੀਆ। ਔਰ ਇਸ ਪ੍ਰੋਗਰਾਮ ਦੇ ਵਿੱਚ ਇੰਨੀਆਂ ਇੰਟਰਸਟਿੰਗ ਗੱਲਾਂ ਬਾਤਾਂ ਕੀਤੀਆਂ, ਆਈ ਹੋਪ ਕਿ ਜਿੱਦਾਂ ਸ਼ੁਰੂਆਤ 'ਚ ਆਪਾਂ ਕਹਿ ਰਹੇ ਸੀਗੇ ਕਿ ਪ੍ਰੋਗਰਾਮ ਮੁੱਕਣ ਦਿਉ, ਫਿਰ ਬੜੀਆਂ ਸਾਰੀਆਂ ਤੁਹਾਨੂੰ ਗੱਲਾਂ ਪਤਾ ਚੱਲਣਗੀਆਂ। ਮੈਂ ਤਾਂ ਇਹ ਸੋਚ ਕੇ ਹੈਰਾਨ ਹੋ ਗਿਆ ਕਿ ਮੈਂ ਤਾਂ ਜਸ ਬਸ ਬੈੱਡ 'ਤੇ ਜਾ ਕੇ ਸੌਂਦਾ ਹੀ ਸੀਗਾ, ਤੁਸੀਂ ਉਹਦੀਆਂ ਕੈਟੇਗਰੀਆਂ ਵੀ ਬਣਤੀਆਂ ਸੁਪਨਿਆਂ ਦੀਆਂ, ਸਲੀਪਿੰਗ ਸਾਈਕਲਸ ਦੀਆਂ।
0: ਇੱਕ ਗੱਲ ਤਾਂ ਮੈਂ ਦੱਸਣਾ ਹੀ ਭੁੱਲੀ, ਜਿਵੇਂ ਤੁਸੀਂ ਕਿਹਾ ਕਿ ਆਪਾਂ ਆਪਣੀ ਲਾਈਫ ਦਾ 27 ਇਅਰਸ ਸੁਪਨੇ ਦੇਖਣ ਚ ਲਗਾਉਂਦੇ ਆ, ਮਤਲਬ ਵਨ ਥਰਡ ਆਪਣੀ ਲਾਈਫ ਦਾ ਅਸੀਂ ਸੁਪਨੇ ਦੇਖਣ ਚ ਲਗਾ ਦਿੰਦੇ ਆ ਸੁੱਤੇ ਪਏ,
1: ਕਿਉਂਕਿ ਇੰਨੀ ਅੱਛਾ ਮਤਲਬ ਆਪਾਂ ਟੋਟਲ ਸਲੀਪ ਨੂੰ ਕਾਊਂਟ ਨਹੀਂ ਕਰਦੇ ਹੈਗੇ ਔਨ ਐਂਡ ਐਵਰੇਜ 8 ਘੰਟੇ ਦੀ, ਬਟ ਉਹਦੇ ਚੋਂ ਤੁਸੀਂ ਜਿੰਨੇ ਕੁ ਮਤਲਬ 30-35-40 ਮਿੰਟ ਜਿਹੜੇ ਡ੍ਰੀਮਸ ਲੈ ਰਹੇ ਹਾਂ, ਅਤੇ ਜੇ ਆਪਾਂ ਉਹਨੂੰ ਕੰਟੀਨਿਊ ਜੋੜ ਲਈਏ ਤਾਂ ਇੱਕ ਐਵਰੇਜ ਬਣਦੀ ਹੈਗੀ ਉਹਦੀ, ਹੈ ਨਾ। ਅਤੇ ਨਹੀਂ ਵਾਕਈ
0: ਯਾਦ ਨਹੀਂ ਰਹਿੰਦੇ, ਯਾਦ ਸਾਨੂੰ ਫਿਰ ਉਹੀ ਰੈਪਿਡ ਆਈ ਮੂਵਮੈਂਟ ਵਾਲੇ ਰਹਿੰਦੇ ਆ, ਕਿਉਂਕਿ ਕਈ ਵਾਰ ਕਹਿੰਦੇ ਕਿ ਜਦੋਂ ਤੁਸੀਂ ਰੈਪਿਡ ਮਤਲਬ ਜਦੋਂ ਸੁਪਨਾ ਲੈ ਰਹੇ ਹੋ, ਜਦੋਂ ਮੈਂ ਕਹਿੰਦੀ ਜਦੋਂ ਅੱਖਾਂ ਘੁੰਮ ਰਹੀਆਂ ਹੁੰਦੀਆਂ ਨਾ, ਫੋਰ ਐਗਜ਼ਾਮਪਲ ਤੁਸੀਂ ਸੁਪਨੇ ਚ ਕਿਸੇ ਟ੍ਰੈਫਿਕ ਸਿਗਨਲ ਤੇ ਖੜੇ ਆ ਹਨਾ, ਔਰ ਤੁਸੀਂ ਲੈਫਟ ਰਾਈਟ ਆਪਣੀ ਗਰਦਨ ਘੁਮਾ ਰਹੇ ਆ, ਤਾਂ ਤੁਸੀਂ ਜਦੋਂ ਦੇਖੋਗੇ ਉਸ ਬੰਦੇ ਦੀਆਂ ਅੱਖਾਂ ਵੀ ਲੈਫਟ ਰਾਈਟ ਘੁੰਮ ਰਹੀਆਂ ਹੋ ਗਈਆਂ, ਤੇ ਅਗਰ ਉਹ ਕੁਛ ਮਤਲਬ ਪੌੜੀਆਂ ਚੜ੍ਹ ਰਿਹਾ ਜਾਂ ਉੱਪਰ ਕਿਤੇ ਮਤਲਬ ਪੌੜੀ ਚੜ੍ਹ ਰਿਹਾ, ਹਾਂਜੀ, ਤਾਂ ਉਹਦੀਆਂ ਅੱਖਾਂ ਐਵੇਂ ਜਿਹੜੀਆਂ ਹੋਊਗੀਆਂ ਕਿ ਉਹ ਦੇਖ ਰਿਹਾ ਕਿ ਉੱਪਰ ਨੂੰ ਥੱਲੇ ਨੂੰ ਹਨਾ, ਬਾਰ ਬਾਰ ਦੇਖ।
1: ਕਈ ਵਾਰ ਉਹ ਵੀ ਹੁੰਦਾ ਨਾ ਕਿ ਸੁਪਨੇ ਦੇ ਵਿੱਚ ਤੁਸੀਂ ਕਿਤੋਂ ਜੰਪ ਮਾਰਦੇ ਹੋ ਤੇ ਡਿੱਗਦੇ ਹੋ, ਤੁਸੀਂ ਬੈੱਡ ਤੇ ਵੀ ਝਟਕਾ ਜਿਹਾ ਮਹਿਸੂਸ ਕਰਦੇ ਹੋ ਵੀ ਲੈ ਮੈਂ।
0: ਹਾਂਜੀ, ਮੈਨੂੰ ਯਾਦ ਆ ਗਈ ਇਹਦੇ ਤੋਂ, ਜਿਹੜੀ ਇਨਸੈਪਸ਼ਨ ਚੋਂ ਕੇਕ ਵਾਲੀ ਗੱਲ ਕਰ ਦਿੰਦੇ ਹੋ, ਇਹੀ ਮਤਲਬ ਹੁੰਦਾ ਉਹਨਾਂ ਦਾ ਕਿ ਜਦੋਂ ਤੁਹਾਨੂੰ ਕੇਕ ਮਿਲਦੀ ਹੈ ਕਿ ਤੁਸੀਂ ਸੁਪਨੇ ਚੋਂ ਬਾਹਰ ਆ ਜਾਂਦੇ ਆ ਹਨਾ, ਤੇ ਉਹ ਇੱਕ ਤਰ੍ਹਾਂ ਉਹਨਾਂ ਨੇ ਇੱਦਾਂ ਹੀ, ਉਹ ਤਾਂ ਚਲੋ ਆਰਟਿਸਟਿਕ ਇੱਕ ਚੀਜ਼ ਸੀਗੀ, ਬਟ ਹੁੰਦਾ ਇੱਦਾਂ ਹੈ ਕਿ ਆਪਾਂ ਸੁਪਨੇ ਚੋਂ ਫਿਰ ਬਾਹਰ ਨਿਕਲ ਜਾਂਦੇ ਹਾਂ, ਨੀਂਦ ਸਾਡੀ ਖੁੱਲ ਜਾਂਦੀ ਹੈ ਨਾ, ਝਟਕਾ ਜਿਹਾ ਲੱਗਦਾ ਜਦੋਂ ਸੁਪਨੇ ਸੁੱਤੇ ਹੋਏ।
1: ਹਾਂਜੀ, ਨਹੀਂ ਬੜੀ ਵਧੀਆ, ਸੁਪਨਿਆਂ ਦੀ ਦੁਨੀਆ ਵੀ ਇੱਕ ਅਲੱਗ ਦੁਨੀਆ ਹੈਗੀ। ਬਾਕੀ ਜਿੱਦਾਂ ਤੁਸੀਂ ਇੱਕ ਵਿੱਚ ਕਾਰ ਕਿਹਾ ਵੀ ਹੈ ਕਿ ਸੁਪਨੇ ਹਮੇਸ਼ਾ ਬੇਫਾਲਤੂ ਹੀ ਨਹੀਂ ਹੁੰਦੇ, ਸੁਪਨਿਆਂ ਦੇ ਵਿੱਚ ਕਈ ਵਾਰ ਅਸੀਂ ਬੜੀਆਂ ਸਾਰੀਆਂ ਚੀਜ਼ਾਂ ਹੱਲ ਵੀ ਕਰ ਲੈਂਦੇ ਹਾਂ, ਅਤੇ ਇਸੇ ਕਰਕੇ ਸਿਆਣੇ ਕਹਿੰਦੇ ਨੇ ਕਿ ਕੀਪ ਡ੍ਰੀਮਿੰਗ, ਸੁਪਨੇ ਲੈਂਦੇ ਰਹੋ, ਕਈ ਵਾਰ ਸੱਚ ਹੋ ਜਾਂਦੇ ਨੇ ਔਰ ਬਹੁਤੀ ਵਾਰ ਸੱਚ ਹੋ ਹੀ ਜਾਂਦੇ ਨੇ ਜੇ ਤੁਸੀਂ ਉਹਨਾਂ ਦੇ ਪਿੱਛੇ ਪਏ ਹੋਏ ਹੋ, ਜੇ ਮਗਰ ਪਏ ਹੋ, ਜੇ ਸਕਾਰਾਤਮਕ ਸੁਪਨੇ ਨੇ। ਇੱਦਾਂ ਨਹੀਂ ਕਿ ਮੈਂ ਕਿਸੇ ਮਾੜੇ ਸੁਪਨੇ ਦੇ ਮਗਰ ਮੈਂ ਬੈਂਕ ਲੁੱਟਣਾ ਅਤੇ ਉਹ ਸੁਪਨਾ ਆ ਗਿਆ ਤੁਹਾਨੂੰ, ਉਹ ਤਾਂ ਕਿਸੇ ਹੋਰ ਪਾਸੇ ਤੁਹਾਨੂੰ ਲੈ ਜੂਗਾ। ਸਕਾਰਾਤਮਕ ਪੋਜ਼ਿਟਿਵ ਸੁਪਨਿਆਂ ਦੇ ਮਗਰ ਪਾਓ ਅਤੇ ਖੁੱਲ੍ਹੀਆਂ ਅੱਖਾਂ ਦੇ ਨਾਲ ਉਹਨਾਂ ਨੂੰ ਫਿਰ ਅੰਜਾਮ ਦੇਣ ਦੀ ਵੀ ਕੋਸ਼ਿਸ਼ ਕਰੋ, ਪੂਰੇ ਹੁੰਦੇ ਨੇ। ਥੈਂਕ ਯੂ ਸੋ ਮੱਚ ਸੰਦੀਪ ਜੀ। ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਫਿਲਹਾਲ ਇੰਨਾ ਹੀ, ਮੈਨੂੰ ਵੀ ਦਿਓ ਇਜਾਜ਼ਤਾਂ, ਰੱਖੋ ਖਿਆਲ, ਔਰ ਜਿੱਦਾਂ ਬਾਰ ਬਾਰ ਅਸੀਂ ਹਰ ਸ਼ੋਅ ਦੇ ਐਂਡ ਦੇ ਉੱਤੇ ਕਹਿੰਦੇ ਹੁੰਦੇ, ਦੱਸ ਦਿਆ ਕਰੋ ਭਾਈ, 0472-64-1674 ਇਹ ਨੰਬਰ ਹੈਗਾ, ਇਹਦੇ 'ਤੇ ਨਹੀਂ ਦੱਸਣਾ। facebook.com/hanjisydney 'ਤੇ ਦੱਸ ਦਿਉ, ਉਹਦੇ 'ਤੇ ਵੀ ਨਹੀਂ ਦੱਸਣਾ। info@hanji.com.au ਦੇ ਉੱਤੇ ਦੱਸ ਦਿਉ ਈਮੇਲ ਪਾ ਕੇ।